ਮਾਲਾ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ, ਸੱਦੇ ਉੱਠੀ ਜਾਇ ਦੇ ਮਹਾਂਵਾਕਾਂ ਅਨੁਸਾਰ। ਸਵਰਗਵਾਸੀ ਭਾਈ ਜੋਗਾ ਸਿੰਘ ਸਹੋਤਾ ਦਰੋਂ ਘਰੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਅਕਾਲ ਚਲਾਣਾ ਕਰ ਗਏ। ਮ੍ਰਿਤਕ ਪ੍ਰਾਣੀ ਦੇ ਅੰਤਮ ਸੰਸਕਾਰ ਤੋਂ ਉਪਰੰਤ ਸਮੂਹ ਪਰਿਵਾਰ ਸੰਗਤ ਨੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਪਵਿੱਤਰ ਹਜ਼ੂਰੀ ਦੇ ਅੰਦਰ ਗੁਰਬਾਣੀ ਸ਼ਬਦ ਕੀਰਤਨ, ਗੁਰਮਤ ਵਿਚਾਰਾਂ ਤੋਂ ਉਪਰੰਤ ਆਰੰਭ ਕਰਵਾਏ ਗਏ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ, ਰਾਮਕਲੀ ਸਾਧ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮਰਤ ਬਖਸ਼ਿਸ਼ ਕਰਨੀ, ਵਿਛੜੀ ਹੋਈ ਰੂਹ ਨੂੰ ਚਰਨਾ ਚਨਵਾਸ ਬਖਸ਼ਿਸ਼ ਕਰਨਾ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ, ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕ ਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਹਨ, ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਦੋਵੇਂ ਥਾਵਾਂ ਰੱਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਦੋਵੇਂ ਥਾਮ ਰੱਖੇ ਗੁਰਸੂਰੇ, ਹਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਰਹਾਉ ਹਰ ਹਰ ਨਾਮ ਜਪਤ ਸੁਖ ਸਹਿਜੇ, ਮੱਜਨ ਹੋਵਤ ਸਾਧੂ ਧੂਰੇ। ਆਵਣ ਜਾਣ ਰਹੇ ਥਿਤ ਪਾਈ, ਜਨਮ ਮਰਨ ਕੇ ਮਿਟੇ ਬਿਸੂਰੇ। ਭਰਮ ਪੈ ਤਰੇ ਛੁੱਟੇ ਪੈ ਜਮ ਕੇ, ਘਟ ਘਟ ਏਕ ਰਹਿਆ ਪਰ ਪੂਰੇ। ਨਾਨਕ ਸ਼ਰਨ ਪਰਿਓ ਦੁਖ ਭੰਜਨ, ਅੰਤਰ ਬਾਹਰ ਭੇਖ ਹਜ਼ੂਰੇ। ਭਰਮ ਪੈ ਤਰੇ ਛੁੱਟੇ ਪੈ ਜਮ ਕੇ, ਘਟ ਘਟ ਏਕ ਰਹਿਆ ਪਰ ਪੂਰੇ। ਨਾਨਕ ਸ਼ਰਨ ਪਰਿਓ ਦੁਖ ਭੰਜਨ, ਅੰਤਰ ਬਾਹਰ ਭੇਖ ਹਜ਼ੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਾਰੀ, ਗੁਰਸੁਆਰੀ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਨ ਕੋਟਾਨ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਭਾਈ ਜੋਗਾ ਸਿੰਘ ਦੇ ਨਿਮਿਤ ਜੋ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ, ਗੁਰੂ ਕਿਰਪਾ ਹੋਈ ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ ਤਥਾ ਭੋਗ ਪਾਏ ਗਏ। ਉਪਰੰਤ ਸਭ ਸੰਗਤ ਨੇ ਮਿਲ ਜੁਲ ਕੇ ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਜੋ ਬਖਸ਼ਿਸ਼ ਕੀਤੀ, ਅਰਦਾਸ ਕਰੀਏ ਕਿ ਜੋ ਹੁਕਮਨਾਮੇ ਦੇ ਭਾਵ ਅਰਥ ਹਨ ਸਾਡੇ ਹਿਰਦਿਆਂ ਵਿੱਚ ਵੱਸ ਜਾਣ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਉਹ ਗੁਰਬਾਣੀ ਦੇ ਅਨੁਸਾਰ ਚਲਾਉਣ ਦਾ ਯਤਨ ਕਰ ਸਕੀਏ। ਮੌਤ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੀ ਅਸੀਂ ਕਦੇ ਵੀ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਹੁੰਦੇ, ਪਰ ਇਹ ਇੱਕ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿ ਅਟੱਲ ਸੱਚਾਈ ਹੈ। ਸੱਚਾਈ ਅਟੱਲ ਸੱਚਾਈ ਮੀਨਸ ਕਿ ਇਹ ਕਦੇ ਵੀ ਝੂਠ ਨਹੀਂ ਹੋਣਾ। ਇੱਕ ਇਹੋ ਜਿਹਾ ਰਸਤਾ ਹੈ ਜਿਸ ਦੇ ਵਿੱਚੋਂ ਅਸੀਂ ਸਭ ਨੇ ਹੀ ਇੱਕ ਨਾ ਇੱਕ ਦਿਨ, ਇਹ ਤਾਂ ਪਤਾ ਨਹੀਂ ਕਦੋਂ, ਸਾਨੂੰ ਸਮੇਂ ਦਾ ਨਹੀਂ ਪਤਾ, ਸਭ ਨੇ ਅਸੀਂ ਇਸ ਰਸਤੇ ਦੇ ਵਿੱਚੋਂ ਲੰਘਣਾ ਹੈ। ਅਤੇ ਪਰ ਇਹੋ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਬਾਰੇ ਅਸੀਂ ਕਦੇ ਗੱਲ ਵੀ ਨਹੀਂ ਕਰਨੀ ਚਾਹੁੰਦੇ। ਇਹ ਜੇ ਅਸੀਂ ਸਮਾਂ ਯਾਦ ਰੱਖੀਏ ਤਾਂ ਸਾਡੀ ਜ਼ਿੰਦਗੀ ਜੋ ਹੈ ਬਹੁਤ ਸੁਖਾਲੀ ਵੀ ਹੋ ਸਕਦੀ ਹੈ ਅਤੇ ਅਸੀਂ ਆਪਣੇ ਜੀਵਨ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਵੀ ਜੋ ਹੈ ਉਹ ਗੁਜ਼ਾਰ ਸਕਦੇ ਹਾਂ। ਜਿਸ ਤਰ੍ਹਾਂ ਗਿਆਨੀ ਜੀ ਦੱਸ ਰਹੇ ਸਨ ਕਿ ਉਸ ਅਕਾਲ ਪੁਰਖ ਦੀ ਅਸੀਂ ਖੇਤੀ ਹਾਂ, ਕਿਰਸਾਨੀ ਹਾਂ, ਸਾਡੀ ਇੱਕ ਉਹਨਾਂ ਨੇ ਫਸਲ ਬੀਜੀ ਹੋਈ ਹੈ, ਜਦੋਂ ਮਰਜ਼ੀ ਗੁਰੂ ਮਹਾਰਾਜ ਜੋ ਹੈ ਜਿਸ ਤਰ੍ਹਾਂ ਵੀ ਕੱਚੀ ਪੱਕੀ ਡੱਡਰੀ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਅਜਿਹੀ ਕਰੇ ਉਹਨਾਂ ਨੇ ਵੱਢ ਲੈਣੀ ਹੈ ਅਤੇ ਉਸ ਦਾ ਹੁਕਮ ਜੋ ਹੈ ਸਾਨੂੰ ਮੰਨਣਾ ਹੀ ਪੈਣਾ ਹੈ। ਇਸ ਦੇ ਵਿੱਚੋਂ ਲੰਘਣ ਦੇ ਲਈ ਸਾਨੂੰ ਜਿਹੜੇ ਸਾਡੇ ਚਾਰ ਸੰਸਕਾਰ ਹਨ ਉਹਨਾਂ ਦੇ ਵਾਸਤੇ ਇੱਕ ਬੜੀ ਸਾਡੇ ਸਿਆਣੇ ਨੇ, ਸਾਡੇ ਵਿਦਵਾਨਾਂ ਨੇ ਜੋ ਹੈ ਸਾਨੂੰ ਇੱਕ ਮਰਿਆਦਾ ਬਣਾ ਕੇ ਦਿੱਤੀ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਖੁਸ਼ੀ ਦਾ ਸਮਾਂ ਹੁੰਦਾ, ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਬੱਚੇ ਦਾ ਨਾਮ ਰੱਖਣ ਕਰਦੇ ਹਾਂ, ਉਦੋਂ ਵੀ ਜੋ ਹੈ ਆਨੰਦ ਸਾਹਿਬ ਦਾ ਪਾਠ ਕਰਕੇ ਜੋ ਹੈ ਬੱਚੇ ਦਾ ਨਾਮ ਰੱਖਿਆ ਜਾਂਦਾ, ਬੱਚਾ ਵੱਡਾ ਹੁੰਦਾ, ਆਨੰਦ ਕਾਰਜ ਹੁੰਦਾ, ਉਦੋਂ ਵੀ ਅਸੀਂ ਆਨੰਦ ਸਾਹਿਬ ਦਾ ਜੋ ਅਖੀਰ 'ਤੇ ਪਾਠ ਕਰਕੇ ਜੋ ਆਨੰਦ ਕਾਰਜ ਦੀ ਸੰਪੂਰਨਤਾ ਹੁੰਦੀ ਹੈ। ਇਸੇ ਹੀ ਤਰ੍ਹਾਂ ਗੁਰੂ ਕਿਰਪਾ ਕਰੇ ਜਦੋਂ ਕਿਤੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਜਾਂਦੀ ਹੈ ਤਾਂ ਉਦੋਂ ਵੀ ਆਨੰਦ ਸਾਹਿਬ ਦੇ ਜੋ ਜਾਪ ਹਨ ਕਰਨ ਤੋਂ ਬਾਅਦ ਜੋ ਹੈ ਉਹ ਸਾਰੇ ਸਮਾਗਮ ਦੀ ਸੰਪੂਰਨਤਾ ਹੁੰਦੀ ਹੈ। ਪਰ ਇਹ ਜੋ ਹੈ ਅੰਤਿਮ ਸੰਸਕਾਰ, ਅੱਜ ਵੀ ਆਪਾਂ ਜੋ ਇੱਥੇ ਦੇਖਿਆ ਜੋ ਸਾਡੀ ਮਰਿਆਦਾ ਹੈ ਉਸ ਦੇ ਅਨੁਸਾਰ ਅੱਜ ਵੀ 6 ਪੌੜੀਆਂ ਦਾ ਆਨੰਦ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਜੋ ਹੈ ਇਸ ਸਮਾਗਮ ਦੀ ਜੋ ਸੰਪੂਰਨਤਾ ਹੋਈ ਹੈ। ਸੋ ਕਹਿਣ ਤੋਂ ਭਾਵ ਹੈ ਕਿ ਭਾਵੇਂ ਖੁਸ਼ੀ ਭਾਵੇਂ ਗਮੀ ਜੋ ਵੀ ਹੋਵੇ, ਸਾਨੂੰ ਗੁਰੂ ਦੇ ਭਾਣੇ ਦੇ ਵਿੱਚ ਆਨੰਦ ਹੈ, ਕਿਉਂਕਿ ਸਾਨੂੰ ਮੰਨਣਾ ਹੀ ਪੈਣਾ ਹੈ ਉਹਨੂੰ ਆਨੰਦ ਕਰ।

0: ਹਿੰਮਤ ਬਖਸ਼ਿਸ਼ ਕਰਨ ਅਤੇ ਪਰਿਵਾਰ ਵੱਲੋਂ ਜਿੰਨੇ ਵੀ ਭੈਣ ਭਾਈ ਸੱਜਣ ਮਿੱਤਰ ਦੂਰ ਮਿੱਤਰੋਂ ਚੱਲ ਕੇ ਇੱਥੇ ਉਹਨਾਂ ਦੇ ਇਸ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਅਸੀਂ ਪਰਿਵਾਰ ਦੇ ਨਾਲ ਬਹੁਤ ਬਹੁਤ ਹਮਦਰਦੀ, ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਉਹਨਾਂ ਨੂੰ ਇਸ ਸਮੇਂ ਦੇ ਵਿੱਚੋਂ ਲੰਘਣ ਦੀ ਹਿੰਮਤ ਬਖਸ਼ਿਸ਼ ਕਰਨ। ਸੋ ਸਭ ਨੂੰ ਬੇਨਤੀ ਹੈ ਕਿ ਪਰਿਵਾਰ ਵੱਲੋਂ ਬੜੇ ਪਿਆਰ ਦੇ ਨਾਲ ਲੰਗਰ ਤਿਆਰ ਕਰਵਾਏ ਗਏ ਹਨ, ਸਭ ਨੇ ਲੋੜ ਅਨੁਸਾਰ ਲੰਗਰ ਛੱਡ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਤੇ ਹੁਣ ਇਸ ਦੀਵਾਨ ਹਾਲ ਦੇ ਵਿੱਚ ਸੋਧਰ ਰਹਿਰਾਸ ਜੀ ਦੇ ਜਾਪ ਸ਼ੁਰੂ ਹੋਣ ਜਾ ਰਹੇ ਹਨ, ਜਿਹੜੀਆਂ ਸੰਗਤਾਂ ਨੇ ਸੋਧਰ ਦੇ ਪਾਠ ਸਰਵਣ ਕਰਨੇ ਹਨ ਇੱਥੇ ਬੈਠ ਕੇ ਸਰਵਣ ਕਰ ਸਕਦੇ ਹਨ, ਬਾਕੀ ਸੰਗਤ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਇੱਕ ਵਾਰੀ ਫਿਰ ਸਮੂਹ ਵਾਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਵੱਲੋਂ ਵੀ, ਅਤੇ ਉਹਨਾਂ ਨੂੰ ਇਸ ਸਮੇਂ ਹਮਦਰਦੀ ਜੋ ਹੈ ਦੇਣ ਵਾਸਤੇ ਪਹੁੰਚੇ ਉਹਨਾਂ ਲਈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ, ਅਤੇ ਜੋ ਇਹ ਵਿਸ਼ੇਸ਼ ਦੀਵਾਨ ਭਾਈ ਜੋਗਾ ਸਿੰਘ ਜੀ ਸਹੋਤਾ ਦੇ ਨਿਮਿਤ ਸਜਾਏ ਗਏ ਸਨ ਉਹਨਾਂ ਦੀ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਧਰ ਰਾਗ ਆਸਾ ਮਹੱਲਾ ਪਹਿਲਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਸੋਧਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕੇ ਸੰਖਾਂ। ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਭਰੀ ਸਿਉ ਕਹੀਆਂ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੇ, ਸੋਹਨ ਤੇ ਰਿਸਦਾ ਸਵਾਰੇ। ਗਾਵਣ ਤੁਧਨੋ ਇੰਦਰ ਇੰਦਰਾਸਨ, ਬੈਠੇ ਦੇਵਤੇ ਅੰਦਰ ਨਾਲੇ। ਗਾਵਣ ਤੁਧਨੋ ਸਿੱਧ ਸਮਾਧੀ ਅੰਦਰ, ਗਾਵਣ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੇ। ਗਾਵਣ ਤੁਧਨੋ ਪੰਡਿਤ ਪੰਡ ਰਖੀ, ਸ਼ਰ ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮੱਚ ਪਏ ਆਲੇ। ਗਾਵਣ ਤੁਧਨੋ ਅਰਤਨੇ ਉਪਾਏ, ਤੇਰੇ 68 ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇ ਤੁਧਨੋ ਗਾਵਣ ਜੋਤ ਪਾਵਨ ਰੱਤੇ, ਤੇਰੇ ਭਗਤ ਰਸਾਲੇ ਹੋਰ। ਕੇਤੇ ਗਾਵਣ ਸੇ ਮੈਂ ਚੇਤਨ ਆਵਨ, ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸੱਚੀ ਨਾਹੀ ਹੈ। ਪੀ ਹੋ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਂਤੀ, ਕਰ ਕਰ ਜਿਨ ਸੀਮਾਇਆ ਜਿਨੇ ਉਪਾਈ। ਕਰ ਕਰ ਦੇਖੇ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਨ ਵੱਡਾ ਆਖੇ ਸਭ ਕੋਏ। ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਏ ਨਾ ਜਾਣੇ ਤੇਰਾ ਕੇਤਾ, ਕੇਵਡ ਜੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤੁਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨੇ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡਿਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਮੇ ਬਾਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ, ਬਿਨੋ ਕਰੋ ਗੁਰਪਾਸ। ਹਮ

ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਚਿਤਾਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼

ਸੇਵਾ ਕੇ ਕਰਤ ਰਿਹਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਖੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਥਾਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਉਡੇ ਉਡੇ ਆਵੇ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਹਿਟ ਸਿਧਾਨ, ਠਾਕੁਰ ਕਰਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ, ਸੋ ਪੁਰਖ ਕੋ ਅੰਕਾਰ, ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰੇ ਗੰਮਾ ਅਗੰਮ ਅਪਾਰ, ਸਭ ਤਿਆਵੇਂ ਸਭ ਤਿਆਵੇਂ ਤੁਧ ਜੀ, ਹਰ ਸੱਚੇ ਸਿਰਜਣਹਾਰ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾ ਤਾਰਾ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ, ਜਨ ਨਾਨਕ ਤਨ ਕੁਰਬਾਣਾ। ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ।

ਤੇ ਹਰ ਹਰ ਰੂਪ ਸਮਾਸੀ। ਸੇ ਤਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰਿ ਅਨੇਕ ਅਨੇਕ ਅਨੰਤਾ। ਤੇਰੀ ਅਨੇਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਮਰਥ ਸ਼ਾਸਤਰ ਜੀ, ਕਰ ਕਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਪਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਤੁਧ ਆਪੇ ਸ੍ਰੇਸ਼ਟ ਸਭਿ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੇ, ਜੋ ਸਭਸੇ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਿਆਰ ਮੈਂਡਾ ਸਾਈ, ਜੋ ਤੋ ਪਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੋਂ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾ ਦਮਨ ਮੁਖ ਗਵਾਇਆ, ਤੁਦੇ ਆਪ ਵਿਛੋੜਿਆ ਆ ਮਿਲਾਇਆ। ਤੂੰ ਦਰੀਆ ਉਹ ਸਭ ਤੁਝ ਹੀ ਮਾਂ ਹੈ, ਤੁਝ ਬਿਨ ਦੂਜਾ ਕੋਈ ਨਾ ਹੈ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਾਧ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਵਰਨ ਕੋਈ। ਤੂੰ ਕਰ ਕਰ ਵੇਖਿਆ ਜਾਣੇ ਸੋਏ, ਜਨਾਂ ਨੇ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਨੇ ਕੀ ਆ। ਪੰਕਜ ਮੋ ਪਗ ਨੀ ਚੱਲ, ਹਮਦੇ ਖਾਤੇ ਡੁੱਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾਉ।

ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਰਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨਿਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰ। ਹਮਰੇ ਦੁਸ਼ਟ ਸਭੈ ਤੁਮਕਾਵੋ, ਆਪ ਹਾਂ ਦੇ ਮੋਏ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰ। ਮੋਰ ਅੱਛਾ ਨਿਜ ਕਰਦੇ ਕਰਿਆ, ਸਭੈਰਨ ਕੋ ਵਾ ਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋਬਰ ਚਾਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਛਤਰੂ ਹਮਾਰੇ ਮਾਰੀਐ, ਆਪ ਹਾਂ ਤੇ ਮੁਝੇ ਉਭਰਿਐ, ਮਰਨ ਕਾਲ ਕਾ ਤਰਾਸ ਨਿਵਰਿਐ। ਹੋ ਜੋਸਦਾ ਹਮਾਰੇ ਪੱਛਾ, ਸ੍ਰੀ ਅਸਤੋ ਜੋ ਕਰਿਓ ਰੱਛਾ, ਰੱਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ, ਕਾਲ ਪਾਏ ਬ੍ਰਹਮਾ ਬਾਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਤੈਨ ਜਸ਼ਨ ਬਜਾਇਓ, ਆਦਿ ਅੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨੇ ਆਪ ਸਵਾਰੀ, ਸਿਵਕਨ ਕੋ ਸ਼ਿਵ ਗੁਣ ਸੁਖ ਦੀਓ, ਸ਼ਤਰੁਣ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਕੱਢ ਕੱਢ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਤਰ ਤਬ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮੈ ਮਿਲਤ ਦੇ ਤਰ ਸਭ ਹੂੰ। ਜੇ ਤੇ ਬਦਨ ਸ੍ਰਿਟ ਸਵਤਾਰ, ਆਪੇ ਆਪਣੇ ਬੋਝ ਉਚਾਰ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਂਤ ਭੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬੋ, ਆਦਿ ਨੀਲੇ ਨਾ ਦੇ ਸੰਭ, ਤਾਕਾ ਮੋੜ ਉਚਾਰਤ ਭੇਦਾ, ਜਾਕੋ ਭੇਵ ਨ ਪਾਵਤ ਭੇਦਾ। ਤਾਕੋ ਕਿਰਪਾ ਹਨਿਨ ਮਾਨਤ, ਮਹਾ ਮੋੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈ ਪੇਵ। ਆਪ ਆਪਣੀ ਬੁੱਧ ਹੈ ਜਿਤੀ, ਬਰਣਤ ਪਿੰਨ ਪਿੰਨ ਤੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਤ ਸਜਾ ਪ੍ਰਥਮ ਸੰਸਾਰ। ਏਕ ਰੂਪਿਆ ਅਨੂਪ ਸਰੂਪਾ, ਰੰਕ ਪਯੋ ਰਾਵ ਕੇ ਪੂਪਾ, ਅੰਡਜ ਜੇਰਜ ਸੇ ਤਜ ਕੀਨੀ, ਉਤ ਪੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਏ ਬੈਠਾ, ਕਹੂੰ ਸਮਟ ਪਯੋ ਸ਼ੰਕਰ ਕੈਠਾ, ਸਗਰੇ ਸ੍ਰਿਟ ਦਿਖਾਏ ਚੰਪਵ, ਆ ਜੁਗਾ ਸਰੂਪ ਸੇ ਅੰਪਵ। ਅਵਰਛਾ ਮੇਰੀ ਤੁਮ ਕਰੋ, ਸਿੱਖਿਓ ਬਾਰੇ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਾ ਤੁਤ ਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸ ਤੋ ਜਿਤਵ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਗਤ ਹੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕੱਲ ਕੋ ਇਕ ਬਾਰ ਤੇ ਆਏ ਹੈ, ਤਾਕੇ ਕਾਲ ਨਿਕਟ ਨਹੀਂ ਆਏ ਹੈ, ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਅਰਿਸ਼ਟ ਟ੍ਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰੇ ਹੋ, ਤਾਕੇ ਤਾਪ ਤਨ ਕਮੋ ਹਰੇ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸਾਸ ਸਕੇ ਨ ਕੋਈ।
एक बार जिंत में संभारा काल फांस ते ताहि उबारा जनडर नाम तिहारो कहा दार दुष्ट दुख तेरा। खड़ग केत में शरण तिहारी आप हां दे ले बारी सर्व ठौर मोह सहाई दुष्ट दुख ते ले बचाई सवैया। पाए गए जब ते तुमरे तब ते को आंख तरे नहीं आने हो राम रहीम पुराण कुरान ने कहे मत एक ना मान्यो। सिमरत शास्त्र वेद सबै बोपेद कहे हम एक ना जाने हो श्री सपान कृपा तुमरी कर मैं ना कहियो सब तो ये बखाने हो दोहरा। सकल द्वार को छाड़ के गयो तुहारो द्वार बाएं गहे की लाजवास गोविंद दास तुहार। राम कली महला तीजा आनंद को अंकार सत गुर प्रसाद आनंद पया मेरी माए सतगुरु मैं पाया सतगुरता पाया सहज सेती मन वजियां बाधाइयां। राग रतन परवार परियां शब्द गावण आईया शब्दोता गावो हरि केरा मन जनी वसाया कहे नानक आनंद होआ सतगुरु मैं पाया। ए मन मेरे आ तू सदा रहो हर नाले हर नाल रहो तू मन मेरे दुख सब विसारना अंगीकार्यो करे तेरा कार्ज सब सवारना। सबना गल्ला सम्राट स्वामी सो क्यों मनो विसारे कहे नानक मन मेरे सुधारो हर नाले। साचे साहिबा क्या नाही कर तेरे करता तेरे सब किश है जिस दे सो पावे सदा सिफत सला तेरी नाम मन वसावे। नाम जिन कै मन वसिया बाजे शब्द कनेरे कहे नानक सच्चे साहिब क्या नाही कर तेरे साचा नाम मेरा आधारू। साच नाम आधार मेरा जिन भुखा सब गवाइया कर शांत सुख मन आए वसिया जिन निचा सब पुजाइया।

ਨਾਨਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗ

ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਧਾਈ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਾਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਤਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ, ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ, ਸੋਦਾ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਚਰਨ ਕਮਲਾਂ ਦਾ ਪਿਆਰ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਭ ਜੀ। ਕਿਸ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੋਂ, ਕਿਉਂ ਨਾ ਮਰੀ ਜੈ ਰੋਏ ਜਾ ਲਗ ਚਿਤ ਨ ਆਵਈ। ਧੰਨ ਵਾਹਿਗੁਰੂ ਸਾਹਿਬ ਜੀ।

ਭਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਦੋਵੇਂ ਥਾਮ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਓ ਹਰ ਹਰ ਨਾਮ ਜਪਤ ਸੁਖ ਸਹਿਜੇ

ਪਰਮ ਪੈ ਤਰੇ ਛੁੱਟੇ ਪੈ ਜਮ ਕੇ ਘਟ ਘਟ ਏਕ ਰਹਿਆ ਪਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਪੰਜਨ ਅੰਤਰ ਬਾਹਰ ਪੇਕ ਹਜ਼ੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਦਾ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ। ਆਓ ਤਿੰਨਾਂ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀਆਂ ਹੀ ਕੀਰਤਨ ਦੀਆਂ ਸਮਾਵਾਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦੇ ਆ, ਬਾਣੀ ਪੜ੍ਹਨੇ ਹੋਈਆਂ, ਬੇਨਤ ਭੁੱਲਣ ਦੀ ਮੁਆਫ਼ੀ। ਪਿਆਰ ਸਿਹਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।

0: ਜੀ ਕੀ ਫਤਿਹ। ਧੰਨਵਾਦ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਜਾ ਕੇ ਜੱਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜੱਥੇ ਦਾ, ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਪੜ੍ਹ ਕੇ ਗੁਰਦੁਆਰਾ ਸਾਹਿਬ ਵਿਖੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

हम अवगुण भरे एक गुण नाही, अमृत छाड़ बिखे बिख खाई।

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾ।

ਗੁਰੂ ਨਾਮਦਾਸੂ ਰੱਖੋ ਸ਼ਰਨਾਈ। ਵਾਹਿਗੁਰੂ ਜੀ ਕਬੀਰ ਜਾਂ ਘਰ ਸਾਧ ਨਾ ਸੇਵੀਐ।

ਜੁਗੋ ਜੁਗਰ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਕਬੀਰ ਸਾਹਿਬ ਜੀ ਦਾ ਸਲੋਕ ਹੈ 192 ਨੰਬਰ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1374 ਦੇ ਉੱਤੇ ਸਬਾਇਮਾਨ ਹੈ। 1374 ਇਹ ਅੰਕ ਹੈ, ਆਮ ਤੌਰ ਤੇ ਇਹਨੂੰ ਅੰਗ ਵੀ ਕਹਿ ਦਿੰਦੇ ਨੇ ਕਈ ਸੱਜਣ, ਪਰ ਇਹ ਚੇਤੇ ਰੱਖਣਾ ਵੀ ਅੰਗ ਹਮੇਸ਼ਾ ਸਰੀਰ ਦੇ ਹੁੰਦੇ ਨੇ, ਬਾਡੀ ਦੇ ਹੁੰਦੇ ਨੇ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਪਾਂ ਸ਼ਰਧਾ ਵਾਸਤੇ ਸ਼ਬਦ ਵਰਤਦੇ ਹਾਂ ਵੀ ਅੰਗ। ਸੋ ਅੰਗ ਅੰਕ 1374 ਹੈ ਤੇ ਅੱਗੇ ਜਿਹੜਾ ਸਲੋਕ ਹੈ ਉਹ ਹੈ 192 ਨੰਬਰ। ਤੋ ਕਬੀਰ ਸਾਹਿਬ ਦਾ ਇਹ ਬਚਨ ਹੈ ਤੇ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਜਿਹੜੇ ਘਰ ਦੇ ਵਿੱਚ ਸਾਧ ਦੀ ਸੇਵਾ ਨਹੀਂ ਹੁੰਦੀ, ਉਸ ਘਰ ਦੀ ਸਿਚੁਏਸ਼ਨ ਕਿੱਦਾਂ ਦੀ ਹੁੰਦੀ ਹੈ, ਉਸ ਘਰ ਵਿੱਚ ਕੀ ਵਰਤਾਰਾ ਵਰਤਦਾ ਹੈ। ਤੋ ਇਹ ਗੱਲ ਉਹਨਾਂ ਨੇ ਸਲੋਕ ਦੇ ਵਿੱਚ ਜਿਹੜੀ ਹੈ ਉਹ ਸਾਨੂੰ ਸਮਝਾਈ ਹੈ। ਸਲੋਕ ਦਾ ਬੋਲ ਹੈ, ਕਬੀਰ ਜਾਂ ਘਰ ਸਾਧ ਨਾ ਸੇਵੀਐ। ਜਿਹੜੇ ਘਰ ਵਿੱਚ ਕਿਸੇ ਸਾਧੂ ਦੀ ਸੇਵਾ ਨਹੀਂ ਹੋ ਰਹੀ, ਹੁਣ ਸਾਧੂ ਤੇ ਅੱਜ ਕੱਲ੍ਹ ਦੁਨੀਆਂ ਵਿੱਚ ਵੈਸੇ ਹੀ ਬਹੁਤ ਨੇ, ਸਾਧੂਆਂ ਦੀ ਕੋਈ ਕਮੀ ਨਹੀਂ ਹੈ, ਪਰ ਜੇ ਤੁਸੀਂ ਨੀਝ ਨਾਲ ਇਸ ਗੱਲ ਨੂੰ ਸਮਝੋ ਤੇ ਤੁਹਾਨੂੰ ਗੁਰੂ ਕਲਗੀਧਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਇੱਕੋ ਹੀ ਸਾਧੂ ਦੇ ਗਏ ਨੇ, ਉਹ ਹੈ ਸਾਡੇ ਸਤਿਗੁਰੂ ਸ਼ਬਦ ਗੁਰੂ। ਤੋ ਵੈਸੇ ਸਾਧੂ ਬਹੁਤ ਹੁੰਦੇ ਨੇ, ਇੰਨੇ ਜ਼ਿਆਦਾ ਨੇ ਵੀ ਅੱਜ ਸਾਧੂਆਂ ਦੀ ਕਮੀ ਕੋਈ ਨਹੀਂ ਹੈ, ਹਰ ਬੰਦੇ ਦਾ ਹੀ ਇੱਕ ਆਪਣਾ ਸਾਧੂ ਹੈ। ਹੁਣ ਤੇ ਖੇਡਾਂ ਐਸੀਆਂ ਬਣ ਗਈਆਂ ਵੀ ਜਿਵੇਂ ਫੈਮਿਲੀ ਡਾਕਟਰ ਹੁੰਦੇ ਨੇ ਨਾ, ਇੱਦਾਂ ਸਾਡੇ ਫੈਮਿਲੀ ਸਾਧੂ ਵੀ ਹੈਗੇ ਨੇ। ਪਹਿਲਾਂ ਫੈਮਿਲੀ ਪੁਰੋਹਿਤ ਹੁੰਦਾ ਸੀ, ਪੰਡਿਤ ਹੁੰਦਾ ਸੀ, ਜਿਹੜਾ ਪੰਡਿਤ ਰਦਿਆਲ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਿਹੜਾ ਜਨੇਊ ਪਾਉਣ ਲੱਗਾ ਸੀ, ਉਹ ਉਹਨਾਂ ਦੇ ਖਾਨਦਾਨ ਦਾ ਪੁਰੋਹਿਤ ਸੀ, ਖਾਨਦਾਨ ਜਿਹੜਾ ਸੀ ਉਹਨਾਂ ਦੀ ਪੀੜ੍ਹੀ, ਉਹਦਾ ਦਾਦਾ ਵੀ ਪੁਰੋਹਿਤ ਸੀ ਉਸੇ ਖਾਨਦਾਨ ਦਾ, ਉਹਦਾ ਪੜਦਾਦਾ ਵੀ, ਇੱਦਾਂ ਪੀੜ੍ਹੀ ਦਰ ਪੀੜ੍ਹੀ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੋਈ ਸੀ। ਜਿਵੇਂ ਕੋਈ ਡਾਕਟਰ, ਉਹਦੇ ਬਾਰੇ ਬੰਦਾ ਇਹ ਗੱਲ ਆਖੇ ਵੀ ਪੀੜ੍ਹੀ ਦਰ ਪੀੜ੍ਹੀ ਜਦੋਂ ਸਾਡੇ ਪਰਿਵਾਰ ਵਿੱਚ ਕੋਈ ਮੈਡੀਕਲੀ ਲੋੜ ਪੈਂਦੀ ਹੈ ਤੇ ਇਹਦਾ ਦਾਦਾ ਪਹਿਲਾਂ ਕੰਮ ਕਰਦਾ ਸੀ, ਹੁਣ ਇਹਦਾ ਫਾਦਰ, ਹੁਣ ਇਹ ਗਾਂ ਇਹਦਾ ਪੁੱਤਰ ਵੀ ਅੱਗੇ ਡਾਕਟਰ ਬਣ ਰਿਹਾ ਸੁੱਖ ਨਾਲ। ਤੋ ਇਹੋ ਕੰਮ ਜਿਹੜਾ ਸੀ ਉਹ ਪੰਡਤਾਂ, ਵੈਸੇ ਤੁਸੀਂ ਵੇਖੋ ਨਾ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਨੇ ਪੰਜਾਬ ਦੇ ਵਿੱਚ, ਆਪਾਂ ਨੂੰ ਮਿਲਦੀਆਂ ਵੀ ਖੁਸਰਿਆਂ ਦੇ ਵੀ ਕੁਝ ਏਰੀਏ ਹੁੰਦੇ ਨੇ, ਕਈ ਤੁਰੇ ਫਿਰਦੇ ਨੇ, ਕੋਈ ਚਿੜੀ ਮਾਰ ਹੈ, ਕੋਈ ਛੁਰੀ ਮਾਰ ਹੈ, ਉਹਨਾਂ ਨੇ ਵੀ ਆਪਣੇ ਇਲਾਕੇ ਵੰਡੇ ਹੁੰਦੇ ਨੇ ਵੀ ਇਸ ਇਲਾਕੇ ਵਿੱਚ ਜਿਹੜਾ ਉਹ ਅਸੀਂ ਆਣ ਕੇ ਮੰਗਾਂਗੇ, ਹੋਰ ਕੋਈ ਮੰਗ ਨਹੀਂ ਸਕਦਾ। ਤੋ ਇਸੇ ਤਰੀਕੇ ਨਾਲ ਇੱਕ ਮਨੋਪਲੀ ਉਹਨਾਂ ਦੀ ਜਿਹੜੀ ਹੈ ਉਹ ਕੰਮ ਕਰਦੀ ਹੈ। ਬਿਜ਼ਨਸ ਵਿੱਚ ਵੀ ਅੱਜ ਕੱਲ੍ਹ ਇਹ ਕੰਮ ਜਿਹੜੇ ਨੇ ਉਹ ਚੱਲਦੇ ਨੇ ਵੀ ਜਿਹੜੀ ਇੱਕ ਕੰਪਨੀ ਜਿਹੜੀ ਹੈ ਜਿੰਨੇ ਉੱਥੇ ਜਿਹੜੀ ਇਸਟੈਬਲਿਸ਼ ਹੋ ਗਈ,
ਫਿਰ ਉਸ ਤੋਂ ਬਿਨਾਂ ਕੋਈ ਹੋਰ ਛੇਤੀ ਕੀਤਿਆਂ ਸਰਵਾਈਵ ਨਹੀਂ ਕਰ ਸਕਦਾ। ਤੋ ਇੱਦਾਂ ਸਾਧੂਆਂ ਦਾ ਵੀ ਇਹ ਕੰਮ ਬੜਾ ਚੱਲਦਾ ਅੱਜ। ਤੇ ਹੁਣ ਸਾਧੂ ਜਿਹੜੀ ਮੈਂ ਗੱਲ ਕਰਨ ਲੱਗਾ ਸੀ ਵੀ ਸਾਧੂ ਤੇ ਬੜੇ ਨੇ, ਤੋ ਕਬੀਰ ਸਾਹਿਬ ਕਿਹੜੇ ਸਾਧੂ ਦੀ ਗੱਲ ਕਰ ਰਹੇ ਨੇ ਵੀ ਜਿਹੜੇ ਘਰ ਵਿੱਚ ਸਾਧੂ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ। ਅਸੀਂ ਇੱਦਾਂ ਸੋਚਿਆ ਕਰੀਏ ਥੋੜ੍ਹਾ ਜਿਹਾ, ਜਦੋਂ ਨਾ ਅਸੀਂ ਸੁਖਮਣੀ ਸਾਹਿਬ ਦੀ ਬਾਣੀ ਵੀ ਪੜ੍ਹਦੇ ਹਾਂ ਤੇ ਉਹਦੇ ਵਿੱਚੋਂ ਜਦੋਂ ਤੁਸੀਂ ਸੰਤ ਵਾਲੀਆਂ ਜਾਂ ਬ੍ਰਹਮ ਗਿਆਨੀ ਵਾਲੀਆਂ ਪੌੜੀਆਂ ਪੜ੍ਹਦੇ ਹੋ ਤੇ ਚੇਤਾ ਰੱਖਿਆ ਕਰੋ ਵੀ ਜਿਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ ਬ੍ਰਹਮ ਗਿਆਨੀ ਦਾ ਜ਼ਿਕਰ ਕਰ ਰਹੇ ਨੇ, ਉਹਨਾਂ ਦੀ ਨਿਗਾਹ ਵਿੱਚ ਬ੍ਰਹਮ ਗਿਆਨੀ ਹੈ ਕੌਣ? ਜਦੋਂ ਕਹਿੰਦੇ ਨੇ ਵੀ ਬ੍ਰਹਮ ਗਿਆਨੀ ਆਪ ਪਰਮੇਸ਼ਰ, ਕਿਹਨੂੰ ਕਹਿੰਦੇ ਹੋਣਗੇ ਉਹ? ਜਦੋਂ ਇਹ ਬਚਨ ਰੱਖਦੇ ਨੇ ਵੀ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਵ, ਤੇ ਉਹ ਕਿਹਨੂੰ ਬ੍ਰਹਮ ਗਿਆਨੀ ਕਹਿ ਰਹੇ ਨੇ? ਸਵਾਲ ਇਹ ਹੈ। ਏਦਾਂ ਹੀ ਹੁਣ ਕਬੀਰ ਸਾਹਿਬ ਜਦੋਂ ਕਹਿੰਦੇ ਨੇ ਕਬੀਰ ਜਾ ਘਰ ਸਾਧਨਾ ਸੇਵੀ ਹੈ, ਜਿਹੜੇ ਘਰ ਵਿੱਚ ਸਾਧੂ ਦੀ ਸੇਵਾ ਨਹੀਂ ਹੁੰਦੀ ਉਹ ਕਿਹੜਾ ਸਾਧੂ ਹੈ? ਤੋ ਜੇ ਅਸੀਂ ਲੱਭਣ ਨੂੰ ਤੁਰਾਂਗੇ ਤੇ ਸਾਨੂੰ ਸਮਝ ਲੱਗੇਗੀ ਵੀ ਸਾਡੇ ਲਈ ਸਾਧੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ, ਸ਼ਬਦ ਸਾਧੂ ਹੈ। ਤੋ ਮੈਂ ਇਹ ਨਹੀਂ ਕਹਿ ਰਿਹਾ ਵੀ ਕੋਈ ਦੁਨੀਆਂ ਦੇ ਵਿੱਚ ਜਿਹੜਾ ਹੈ ਉਹ ਭਲਾ ਪੁਰਸ਼ ਹੋ ਨਹੀਂ ਸਕਦਾ, ਹੋਵੇਗਾ, ਪਰ ਮੇਰਾ ਜਿਹੜਾ ਅਕੀਦਾ ਹੈ ਉਹ ਕਿਹਦੇ ਉੱਤੇ ਹੈ? ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ। ਜਿਵੇਂ ਨਾ ਮੁਸਲਮਾਨ ਇੱਕ ਗੱਲ ਕਹਿੰਦੇ ਨੇ, ਉਹ ਕਹਿੰਦੇ ਨੇ ਹਜ਼ਰਤ ਮੁਹੰਮਦ ਜਿਹੜਾ ਹੈ ਉਹ ਅਖੀਰਲਾ ਪੈਗੰਬਰ ਹੈ। ਤੋ ਇਹ ਉਹਨਾਂ ਦੇ ਵਿਸ਼ਵਾਸ ਦੀ ਗੱਲ ਹੈ, ਉਹ ਕਹਿੰਦੇ ਅਖੀਰਲਾ ਪੈਗੰਬਰ ਇਹੋ ਹੀ ਹੈ। ਭਾਵੇਂ ਸਾਡੇ ਲਈ ਇਸ ਤੋਂ ਬਾਅਦ ਕੋਈ ਆਇਆ ਹੋਵੇ, ਪਹਿਲਾਂ ਕੋਈ ਆਇਆ ਹੋਵੇ, ਡਜ਼ਨਟ ਮੈਟਰ। ਜਿਵੇਂ ਆਪਾਂ ਇਹ ਕਹਿ ਦਈਏ ਵੀ ਮੇਰੇ ਲਈ ਆਹ ਜਿਹੜੀ ਚੀਜ਼ ਹੈ ਇਹ ਕੀ ਹੈ? ਅਖੀਰਲੀ ਹੈ। ਤੇ ਪਹਿਲਾਂ ਮਗਰ ਹੋਰ ਕਿੰਨੇ ਆਉਣਾ ਹੈ ਮੈਨੂੰ ਨਹੀਂ ਪਤਾ ਇਸ ਚੀਜ਼ ਬਾਰੇ। ਤੋ ਇੱਦਾਂ ਦਾ ਟੁੱਟ ਵਿਸ਼ਵਾਸ ਜਿਹੜਾ ਹੈ ਇਹ ਸਾਡਾ ਚਾਹੀਦਾ ਹੈ ਗੁਰੂ ਦੇ ਸ਼ਬਦ ਉੱਤੇ ਵੀ ਮੇਰੇ ਲਈ ਸਾਧੂ ਕੀ ਹੈ? ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ। ਮੇਰੇ ਲਈ ਸਾਧੂ ਕੌਣ ਹੈ? ਸ਼ਬਦ ਹੈ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ ਜੱਗ ਬੌਰਾਨੰਗ। ਸ਼ਬਦ ਗੁਰ ਪੀਰਾ, ਸ਼ਬਦ ਹੀ ਮੇਰੇ ਲਈ ਗੁਰੂ ਹੈ, ਸ਼ਬਦ ਹੀ ਮੇਰੇ ਲਈ ਪੀਰ ਹੈ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਹੈ। ਇਸ ਸ਼ਬਦ ਤੋਂ ਬਿਨਾਂ ਜੱਗ ਬੌਰਿਆਂ ਦੀ ਨਿਆਈ ਜੀਵਨ ਜੀਂਦਾ ਹੈ, ਬੌਰਿਆਂ ਦੀ ਨਿਆਈ, ਪਾਗਲਾਂ ਦੀ ਨਿਆਈ। ਤੋ ਕਬੀਰ ਸਾਹਿਬ ਨੇ ਅੱਜ ਇਸ ਗੱਲ ਦਾ ਜ਼ਿਕਰ ਕੀਤਾ, ਉਹਨਾਂ ਆਖਿਆ ਕਬੀਰ ਜਾਂ ਘਰ ਸਾਧਨਾ ਸੇਵੀਐ। ਅੱਛਾ, ਜਿੱਥੇ ਗੁਰੂ ਵਾਲੀ ਮੱਤ ਨਹੀਂ ਉੱਥੇ ਫਿਰ ਰੱਬ ਦੀ ਸੇਵਾ ਕਿੱਥੋਂ ਹੋ ਸਕਦੀ ਹੈ? ਕਿਉਂਕਿ ਗੁਰੂ ਹੀ ਤੇ ਸਾਨੂੰ ਰੱਬ ਬਾਰੇ ਦੱਸੇਗਾ ਨਾ, ਹਰ ਕੀ ਸੇਵਾ ਤੇ ਫਿਰ ਦੂਰ ਹੋ ਗਈ। ਹਰ ਕੀ ਸੇਵਾ ਸੈਕੰਡਰੀ ਸਟੈਪ ਹੈ, ਪਹਿਲਾਂ ਗੁਰੂ ਦੀ ਮੱਤ ਲੈਣੀ ਹੈ। ਗੁਰੂ ਨੇ ਤੁਹਾਨੂੰ ਦੱਸਣਾ ਹੈ ਵੀ ਉਹ ਇੱਕ ਓੰਕਾਰ ਹੈ, ਉਹ ਸਤਨਾਮ ਹੈ, ਉਹ ਕਰਤਾ ਪੁਰਖ ਹੈ। ਨਹੀਂ ਤੇ ਜੇ ਤੁਸੀਂ ਇਹ ਦਾਅਵਾ ਕਰੋ ਵੀ ਮੈਂ ਤੇ ਰੱਬ ਨੂੰ ਬੜਾ ਮੰਨਦਾ, ਤੇ ਰੱਬ ਨੂੰ ਮੰਨਣਾ ਕੀ ਹੁੰਦਾ? ਇਹਦੇ ਬਾਰੇ ਤੁਹਾਨੂੰ ਕਿਵੇਂ ਸਮਝ ਲੱਗੀ? ਉਹ ਤੇ ਪਹਿਲੇ ਨੰਬਰ ਵਿੱਚ ਗੁਰੂ ਹੀ ਦੱਸੇਗਾ ਨਾ ਸਾਨੂੰ, ਸ਼ਬਦ ਹੀ ਦੱਸੇਗਾ, ਸ਼ਬਦ ਹੀ ਸੋਝੀ ਕਰਾਏਗਾ। ਤੋ ਸ਼ਬਦ ਜਦੋਂ ਸੋਝੀ ਕਰਾਉਂਦਾ ਹੈ ਫਿਰ ਭੰਡਾਰੀ ਦੀ ਸੇਵਾ ਕਰਦਾ, ਰੱਬ ਦੀ ਸੇਵਾ ਕੀਤੀ। ਬਚਨ ਆਪਾਂ ਪੜ੍ਹਦੇ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ। ਹੁਣ ਸਤਿਗੁਰੂ ਪਤਾ ਕੀ ਚੀਜ਼ ਹੈ? ਵੀ ਜਿਵੇਂ ਮੰਨ ਲਓ ਵੀ ਕੋਈ ਚੀਜ਼ ਜਿਹੜੀ ਪ੍ਰਵਾਨ ਹੋ ਜਾਂਦੀ ਉਹਦੇ ਉੱਤੇ ਮੋਹਰ ਲੱਗ ਜਾਂਦੀ, ਮੋਹਰ ਜਦੋਂ ਮੋਹਰ ਲੱਗ ਜਾਂਦੀ, ਇੰਡੀਆ ਦੇ ਵਿੱਚ ਲੱਗਦੀਆਂ ਨੇ ਦੋ ਮੋਹਰਾਂ ਬੜੀਆਂ ਮਸ਼ਹੂਰ ਨੇ, ਇੱਕ ISI ਤੇ ਇੱਕ ISO। ਜਿਹੜੇ ਭਾਂਡੇ ਤੇ ਜਿਹੜੇ ਬਰਤਨ ਤੇ ਲੱਗੀ ਹੋਵੇ ਕਹਿੰਦੇ ਨੇ ਇਹਨੂੰ ਖਰੀਦੋ, ਇਹ ਹੈ ਸਰਟੀਫਾਈਡ। ਹੋਰ ਵੀ ਬਹੁਤ ਕੁਝ ਵਿਕਦਾ ਹੈ, ਪਰ ਜਿਹਦੇ ਉੱਤੇ ਮੋਹਰ, ਇੱਥੋਂ ਆਪਾਂ ਕੁਝ ਖਰੀਦਣਾ ਹੋਵੇ ਤੇ ਆਪਾਂ ਵੇਖਦੇ ਹਾਂ ਵੀ ਇਹਦੇ ਉੱਤੇ ਸਟੈਂਪ ਕਿਹਦੀ ਲੱਗੀ ਹੈ। ਤੋ ਗੁਰੂ ਕੀ ਕਰਦਾ ਹੈ? ਗੁਰੂ ਸਰਟੀਫਾਈ ਕਰਦਾ ਹੈ, ਗੁਰੂ ਸਾਨੂੰ ਦੱਸਦਾ ਹੈ ਵੀ ਆਹ ਹੈ ਉਹ ਤਰੀਕਾ, ਵੀ ਤੂੰ ਜਿੰਨੇ ਮਰਜ਼ੀ ਤਰੀਕੇ ਫੋਲੋ ਕਰਦਾ ਹੋਵੇਂ, ਜਿੱਦਾਂ ਤੂੰ ਮਰਜ਼ੀ ਕਹਿੰਦਾ ਹੋਵੇ, ਮੈਂ ਰੱਬ ਨੂੰ ਮੰਨਦਾ। ਤੋ ਗੁਰੂ ਉਹ ਹੈ ਜਿਹਨੇ ਉਹ ਪ੍ਰਵਾਨਾ ਦੇਣਾ, ਜਿਹਨੇ ਮੋਹਰ ਲਾਉਣੀ ਹੈ, ਜਿਹਨੇ ਦੱਸ ਦੇਣਾ ਵੀ ਵਾਕਈ ਰੱਬ ਦਾ ਰਾਹ ਹੈ ਭਾਈ, ਭੜਕਣ ਦੀ ਲੋੜ ਨਹੀਂ, ਆਹ ਹੈ ਰੱਬ ਦਾ ਅਸਲੀ ਰਾਹ। ਤੋ ਮਹਾਰਾਜ ਨੇ ਵੀ ਲਾਈ ਹੈ, ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਪੜ੍ਹ ਲੈਂਦੇ ਹੋ ਤੇ ਅਖੀਰ ਤੇ ਜਾ ਕੇ ਆਉਂਦੀ ਹੈ ਮੁੰਦਾਵਣੀ। ਮੁੰਦਾਵਣੀ ਮੋਹਰ ਨੂੰ ਕਹਿੰਦੇ ਨੇ। ਪੁਰਾਣੇ ਸਮਿਆਂ ਦੇ ਵਿੱਚ ਨਾ ਜਦੋਂ ਰਾਜੇ ਮਹਾਰਾਜੇ ਕੋਈ ਭੋਜਨ ਪ੍ਰਸ਼ਾਦਾ ਛਕਦੇ ਸੀ ਤੇ ਉਹਨਾਂ ਦੇ ਭੋਜਨ ਨੂੰ ਚੈੱਕ ਕਰਕੇ ਉੱਤੇ ਮੋਹਰ ਲਾਈ ਜਾਂਦੀ ਸੀ, ਉਹਨੂੰ ਮੁੰਦਾਵਣੀ ਕਹਿੰਦੇ ਸੀ। ਸਪੈਸ਼ਲ ਬੰਦਾ ਹੁੰਦਾ ਸੀ ਚੈੱਕ ਕਰਨ ਵਾਸਤੇ। ਉਹਦਾ ਕਾਰਨ ਇਹੋ ਹੀ ਸੀ ਵੀ ਜੇ ਇਹਦੇ ਵਿੱਚ ਜ਼ਹਿਰ ਹੋਇਆ ਤੇ ਪਹਿਲਾ ਬੰਦਾ ਆਪੇ ਮਰ ਜਾਵੇਗਾ।
ਕਿਤੇ ਇਹ ਨਾ ਹੋਵੇ ਵੀ ਸਾਡਾ ਰਾਜਾ ਜਿਹੜਾ ਹੈ ਉਹ ਜ਼ਹਿਰ ਖਾ ਕੇ ਮਰ ਜਾਵੇ, ਕਿਉਂਕਿ ਰਾਜਾ ਸੁਪਰੀਮ ਹੈ। ਤੋ ਅੱਜ ਵੀ ਹੁੰਦਾ ਇਹ, ਅੱਜ ਵੀ ਇੱਕ ਪ੍ਰੋਟੋਕਾਲ ਹੈ, ਇੱਕ ਵਿਧਾਨ ਹੈ। ਆ ਜਿੰਨੇ ਕਈ ਵਾਰ ਲੀਡਰ ਨਾ ਹੁੰਦਾ ਤੇ ਪਖੰਡਵਾਦ ਜਿਹਾ ਹੀ ਹੈ, ਕਹਿੰਦੇ ਗਰੀਬਾਂ ਦੇ ਘਰੋਂ ਰੋਟੀ ਖਾ ਲਈ, ਉਹ ਨਹੀਂ ਖਾ ਸਕਦੇ। ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ। ਉਹਨੂੰ ਬਕਾਇਦਾ ਪਹਿਲਾਂ ਚੈੱਕ ਕੀਤਾ ਜਾਂਦਾ, ਉਹਨਾਂ ਦੇ ਭਾਂਡੇ ਚੈੱਕ ਕੀਤੇ ਜਾਣਗੇ ਵੀ ਇਹ ਨਾ ਹੋਵੇ ਵੀ ਕੋਈ ਵੱਡਾ ਪ੍ਰਾਈਮ ਮਿਨਿਸਟਰ, ਕੋਈ ਮਿਨਿਸਟਰ ਜਾਵੇ ਤੇ ਜਾ ਕੇ ਉਹਦੇ ਘਰੋਂ ਰੋਟੀ ਖਾਵੇ, ਮੁੜ ਕੇ ਮਰ ਜਾਵੇ। ਤੋ ਇਹ ਹਰ ਚੀਜ਼ ਟੈਸਟ ਹੁੰਦੀ ਹੈ, ਇੱਦਾਂ ਨਹੀਂ ਹੁੰਦੀ, ਸੁਭਾਵਿਕ ਨਹੀਂ ਹੁੰਦੀਆਂ ਉਹ ਚੀਜ਼ਾਂ, ਉਹ ਕੈਮਰੇ ਦੇ ਵਿੱਚ ਹੀ ਉਨੀਆਂ ਕਹਾਉਂਦੀਆਂ ਨੇ। ਇਹ ਪ੍ਰੋਟੋਕਾਲ ਹੈ ਉਹਨਾਂ ਦਾ, ਵਿਧਾਨ ਹੈ। ਤਾਂ ਹੀ ਤੁਸੀਂ ਵੇਖੋ ਨਾ, ਕਈ ਲੀਡਰ ਕਹਿੰਦੇ ਨੇ ਵੀ ਅਸੀਂ ਸਿਕਿਉਰਿਟੀ ਨਹੀਂ ਲੈਣੀ, ਪਰ ਜਦੋਂ ਫਿਰ ਉਹਦੇ ਵਿੱਚ ਉਸ ਦੌੜ ਵਿੱਚ ਸ਼ਾਮਿਲ ਹੁੰਦੇ ਨੇ, ਫਿਰ ਉਹ ਹੁੰਦੇ ਨੇ ਵੀ ਨਹੀਂ, ਹੁਣ ਪ੍ਰੋਟੋਕਾਲ ਹੈ, ਸਿਕਿਉਰਿਟੀ ਤੁਹਾਨੂੰ ਲੈਣੀ ਪੈਣੀ ਹੈ। ਤੋ ਠੀਕ ਹੈ ਵੀ ਹਾਂ, ਜਿੱਥੋਂ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਉੱਥੇ ਸਿਸਟਮ ਹੋਰ ਹੈ, ਇੱਥੋਂ ਦਾ ਥੋੜ੍ਹਾ ਜਿਹਾ ਫਰਕ ਹੈ। ਤੋ ਮਰਿਆਦਾ ਦੇ ਨਾਂ 'ਤੇ ਗੱਲ ਬਣਦੀ ਹੈ ਵੀ ਉਹਨੂੰ ਮੁਦਾਵਣੀ ਲਾਈ ਹੈ ਗੁਰੂ ਸਾਹਿਬ ਨੇ, ਜਾਂ ਰਾਜੇ ਨੂੰ ਜਿਹੜਾ ਭੋਜਨ ਦਿੱਤਾ ਜਾਣਾ ਹੈ ਵੀ ਇਹਦੇ ਵਿੱਚ ਕੋਈ ਜ਼ਹਿਰ ਤਾਂ ਨਹੀਂ, ਉਹਨੂੰ ਚੈੱਕ ਕਰਨਾ, ਉਹਨੂੰ ਚੈੱਕ ਕਰਨ ਨੂੰ ਆਪਾਂ ਕਹਿੰਦੇ ਵੀ ਮੁਦਾਵਣੀ ਹੈ। ਤੋ ਮਹਾਰਾਜ ਨੇ ਏਡਾ ਵੱਡਾ ਬਾਣੀ ਦਾ ਖਜ਼ਾਨਾ ਰਚ ਕੇ ਅਤੇ ਅਖੀਰ ਦੇ ਉੱਤੇ ਲਿਖਿਆ ਵੀ ਮੁਦਾਵਣੀ ਮਹਲਾ ਪੰਜਵਾਂ, ਮੁਦਾਵਣੀ ਲਾ ਦਿੱਤੀ। ਥਾਲ ਵਿੱਚ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਹੈ, ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਵੀ ਸਾਰਾ ਕੁਝ ਗੁਰਸਿੱਖੋ ਇਹਦੇ ਵਿੱਚ ਹੀ ਜੇ ਇਹਦੇ ਵਿੱਚ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸ ਆਧਾਰੋ, ਜੇ ਕੋ ਵੀ ਹੁਣ ਖਾ ਲਓ, ਹੁਣ ਇਹਦੇ ਵਿੱਚ ਕੋਈ ਜ਼ਹਿਰ ਨਹੀਂ ਹੈਗਾ, ਤੁਸੀਂ ਖਾ ਲਓਗੇ ਅੰਮ੍ਰਿਤ ਹੈ, ਤੁਹਾਨੂੰ ਜੀਵਨ ਮਿਲੇਗਾ, ਪ੍ਰਵਾਨ ਹੋਇਆ, ਸਰਟੀਫਾਈ ਹੋ ਗਿਆ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਤੇ ਆਖਿਆ ਇਹ ਇੰਨਾ ਸਰਟੀਫਾਈ ਹੈ ਵੀ ਇਹ ਵਸਤ ਤਜੀ ਨਾ ਜਾਈ, ਇਸ ਵਸਤੂ ਨੂੰ ਛੱਡਿਓ ਨਾ, ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੈ, ਖਾਵੇ ਖਰਚਾ ਰਲ ਮਿਲ ਭਾਈ ਤੋਟ ਨਾ ਆਵੈ, ਵੱਧ ਹੋ ਜਾਈ ਇਹਨੂੰ ਖਾਵੋ। ਤੋ ਜੇ ਕੋ ਖਾਵੈ ਜੇ ਕੋ, ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਚੀਜ਼ ਖਾਣੀ, ਦੂਜਾ ਪਚਾਉਣੀ, ਪਚਾਉਣੀ ਔਖੀ ਹੁੰਦੀ, ਮਾੜੇ ਮੇਦੇ ਵਾਲਾ ਦੇਸੀ ਘਿਓ ਨਹੀਂ ਪਚਾ ਸਕਦਾ, ਮਾੜੇ ਮੇਦੇ ਵਾਲਾ ਦੁੱਧ ਸ਼ੁੱਧ ਜਿਹੜਾ ਉਹ ਨਹੀਂ ਪਚਾ ਸਕਦਾ। ਹੁਣ ਸ਼ੁੱਧ ਦੁੱਧ ਤੱਕ ਤੇ ਸਾਨੂੰ ਪਹੁੰਚਣ ਹੀ ਨਹੀਂ ਦਿੱਤਾ ਜਾਂਦਾ, ਜਿਹੜਾ ਸ਼ੁੱਧ ਪਚਣਾ ਨਹੀਂ ਨਾ, ਔਖਾ ਹੋ ਜਾਂਦਾ, ਉਹ ਖੇਡ ਔਖੀ ਬਣ ਜਾਂਦੀ। ਹਾਂ, ਜਿੱਥੇ ਜਾਲੀ ਜੇ ਆਏ ਉੱਥੇ ਵਾਧੂ ਪੀਂਦੇ ਨੇ। ਕਿਸੇ ਨੇ ਗੱਲ ਚਲੋ ਬਣਾਈ, ਕਹਿੰਦੇ ਕੋਈ ਸ਼ਹਿਰ ਦੇ ਵਿੱਚ ਦੁੱਧ ਦੁੱਧ ਹੀ ਪਾਉਣ ਆਉਂਦਾ ਹੁੰਦਾ ਸੀ, ਤੇ ਉਹਨੇ ਜਦੋਂ ਘਰੋਂ ਦੁੱਧ ਤੇ ਉਹਨੇ ਨਾ ਵਧੀਆ ਲੈ ਕੇ ਤੁਰਨਾ, ਤੇ ਰਸਤੇ ਵਿੱਚ ਜਦੋਂ ਉਹਨੇ ਆਉਣਾ ਤੇ ਰਾਹ ਦੇ ਵਿੱਚੋਂ ਪਾਣੀ ਪਾ ਲੈਣਾ, ਉਹਨੇ ਪਾਣੀ ਪਾ ਕੇ ਤੇ ਉੱਥੇ ਉਹਨੇ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਕੋਈ ਲੱਗਾ ਸੀ ਦੋਧੀ ਦਾ ਦੁੱਧ, ਉੱਥੇ ਉਹਨੇ ਵਰਤਾ ਆਉਣਾ। ਤੇ ਉਹਨੂੰ ਦੋ ਚਾਰ ਦਿਨ ਕਿਤੇ ਰਿਸ਼ਤੇਦਾਰੀ 'ਚ ਵਿਆਹ ਆ ਗਿਆ, ਉੱਥੇ ਚਲਿਆ ਗਿਆ, ਤੇ ਮਗਰੋਂ ਉਹਨੇ ਮੁੰਡੇ ਨੂੰ ਕਹਿ ਦਿੱਤਾ ਵੀ ਬਹੁਤ ਦੋ ਚਾਰ ਦਿਨ ਹੁਣ ਤੂੰ ਦੁੱਧ ਪਾ ਆਈ। ਉਹਨਾਂ ਹੀ ਮੱਝਾਂ ਗਾਵਾਂ ਦਾ ਦੁੱਧ ਉਹਨੇ ਚੋਇਆ ਮੁੰਡੇ ਨੇ, ਪਰ ਉਹਨੂੰ ਦੱਸਣਾ ਭੁੱਲ ਗਿਆ ਵੀ ਮੈਂ ਆਹ ਵੀ ਹਰਕਤ ਰਸਤੇ 'ਚ ਕਰਦਾ ਹੁੰਦਾ ਸੀ। ਤੇ ਇਹਦੇ ਵਿੱਚ ਪੁੱਤ ਜਦੋਂ ਤੂੰ ਸ਼ਹਿਰ ਵੜਨਾ ਹੈ ਨਾ, ਤੇ ਪਹਿਲਾਂ ਫਲਾਨੀ ਫਲਾਨੀ ਥਾਂ 'ਤੇ ਕੋਈ ਖੂਹ ਆਉਣਾ ਹੈ, ਉੱਥੋਂ ਥੋੜ੍ਹਾ ਪਾਣੀ ਇਹਦੇ ਵਿੱਚ ਜ਼ਰੂਰ ਪਾ ਲਈ, ਬਰਾਬਰ ਕਰ ਲਈ, ਇੰਨਾ ਖੜਨਾ ਹੀ। ਹੁਣ ਉਹ ਇਨੋਸੈਂਟ ਸੀ, ਭੋਲਾ ਸੀ, ਉਹਨੇ ਵੀ ਦੁੱਧ ਜਿਹੜਾ ਹੈ ਉੱਦਾਂ ਹੀ ਚੋਇਆ। ਜਦੋਂ ਜਾ ਕੇ ਤੇ ਸ਼ਹਿਰ ਦੇ ਵਿੱਚ ਉਹਨੇ ਵੰਡਿਆ, ਡਿਸਟ੍ਰੀਬਿਊਟ ਕੀਤਾ, ਜਿਹੜੇ ਜਿਹੜੇ ਲੋਕ ਲੈਂਦੇ ਸਨ ਉਹਨਾਂ ਭਾਂਡਿਆਂ ਵਿੱਚ ਪੁਆਇਆ, ਪੀਤਾ, ਤੇ ਅਗਲੇ ਦਿਨ ਸਾਰਿਆਂ ਦੇ ਪੇਟ ਖਰਾਬ ਹੋ ਗਏ, ਰੌਲਾ ਪੈ ਗਿਆ, ਹਾਹਾਕਾਰ ਮੱਚ ਗਈ। ਜੇ ਕੈਨੇਡਾ 'ਚ ਇੱਦਾਂ ਹੋਵੇ ਤਾਂ ਸਿਟੀ ਵਾਲਿਆਂ ਨੂੰ ਫੋਨ ਕਰ ਦੇਣੇ ਆਪਾਂ, ਜਾਂ ਫੂਡ ਵਾਲਿਆਂ ਨੂੰ, ਹੈਲਥ ਵਾਲਿਆਂ ਨੂੰ ਫੂਡ ਕਰ ਦੇਣੇ, ਫੋਨ ਕਰ ਦੇਣੇ ਬੰਦੇ ਨੇ ਵੀ ਲਓ ਜੀ ਕੰਮ ਖਰਾਬ ਹੋ ਗਿਆ। ਉਹਨਾਂ ਨੇ ਕਿਹਾ ਵੀ ਚੰਗਾ ਬੰਦਾ ਹੈ, ਸ਼ਿਕਾਇਤਾਂ ਹੋਈਆਂ। ਉਹ ਦੁੱਧ ਹੀ ਕਹਿੰਦਾ ਵੀ ਉਹੀ ਦੁੱਧ ਹੈ, ਮੇਰਾ ਮੁੰਡਾ ਲੈ ਕੇ ਆਉਂਦਾ ਹੈ, ਦੁੱਧ ਵਿੱਚ ਕੋਈ ਫਰਕ ਥੋੜ੍ਹਾ। ਉਹ ਕਹਿੰਦੇ ਨਹੀਂ, ਭਾਵੇਂ ਤੇਰਾ ਮੁੰਡਾ ਲੈ ਕੇ ਆਉਂਦਾ ਹੈ, ਪਰ ਇਹ ਸਾਨੂੰ ਦੁੱਧ ਕੋਈ ਇਹਦੇ ਵਿੱਚ ਚੀਜ਼ ਮਿਲਾ ਕੇ ਦੇ ਗਿਆ। ਮਗਰੋਂ ਦੁੱਧ ਨੂੰ ਚੇਤਾ ਆਇਆ ਵੀ ਅਸਲ 'ਚ ਮਿਲਾ ਕੇ ਨਹੀਂ ਦੇ ਕੇ ਆਇਆ ਸੀ, ਮਿਲਾ ਕੇ ਮੈਂ ਦਿੰਦਾ ਸੀ, ਉਹ ਮਿਲਾਵਟ ਤੋਂ ਰਹਿ ਦੇ ਆਇਆ। ਤੋ ਉਹਨਾਂ ਦਾ ਪੇਟ ਆਦੀ ਹੋ ਗਿਆ, ਕਿਹੜੀ ਚੀਜ਼ ਦਾ? ਮਿਲਾਵਟੀ ਚੀਜ਼ ਦਾ। ਸਾਡਾ ਸਰੀਰ ਆਦੀ ਹੋ ਗਿਆ। ਤੁਸੀਂ ਵੇਖੋ ਜਿੱਥੇ ਜਿੱਥੇ ਮਿਲਾਵਟਾਂ ਚੱਲਦੀਆਂ ਨੇ, ਉੱਥੋਂ ਉੱਥੋਂ ਦੇ ਬੰਦੇ ਇੰਨੇ ਆਦੀ ਨੇ, ਭੀੜਾਂ ਦੀਆਂ ਭੀੜਾਂ ਤੁਰੀਆਂ ਫਿਰਦੀਆਂ ਨੇ, ਕਿਉਂਕਿ ਮਿਲਾਵਟਾਂ ਦੇ ਕੀ ਹੋ ਗਏ, ਪੇਟ ਆਦੀ ਹੋ ਗਏ, ਆਦੀ ਸੁਭਾਅ ਬਣ ਗਿਆ।
ਤੇ ਜਿੱਥੇ ਹੁੰਦੀ ਹੈ ਮਿਲਾਵਟ ਨਹੀਂ ਤੇ ਉੱਥੋਂ ਦਾ ਫਿਰ ਬੰਦਾ ਆਦੀ ਨਹੀਂ ਹੁੰਦਾ। ਬੰਦਾ ਕਹਿੰਦਾ ਗਿਆ ਸੀ ਇੱਕ ਦਿਨ ਮੈਂ ਫਲਾਨੀ ਥਾਂ ਉੱਤੇ, ਉੱਥੇ ਭਾਈ ਕਥਾ ਕਰੀ ਜਾਵੇ, ਆਹ ਬੋਲੀ ਜਾਵੇ ਉੱਥੇ, ਕਿਉਂਕਿ ਪੇਟ ਉਨੀ ਸਮਰੱਥਾ ਨਹੀਂ ਸੀ ਰੱਖਦਾ। ਤਾਂ ਕਸੂਰ ਕਿਹਦਾ ਹੈ? ਕਿ ਉਸ ਦੁੱਧ ਮਿਲਾ ਕੇ ਦੇਣ ਵਾਲੇ ਦਾ ਕਿ ਜਾਂ ਉਹ ਜਿਹੜੇ ਉਸ ਚੀਜ਼ ਦੇ ਆਦੀ ਹੋ ਗਏ? ਦੋਵੇਂ ਕਸੂਰਵਾਰ ਨੇ, ਦੋਵੇਂ ਕਸੂਰਵਾਰ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪਚਾਉਣਾ ਵੀ ਜ਼ਰੂਰੀ ਹੈ। ਜੇ ਕੋ ਖਾਵੈ ਜੇ ਕੋ ਪੁੰਚੈ, ਪੁੰਚੇ ਦਾ ਮਤਲਬ ਕੀ ਹੁੰਦਾ? ਪਚਾਉਣਾ। ਰੋਟੀ ਖਾਧੀ ਜਾਵੇ ਪਚੇ ਨਾ ਤਾਂ ਵੀ ਕੋਈ ਫਾਇਦਾ ਨਹੀਂ ਹੁੰਦਾ ਉਹਦਾ। ਤੋ ਇਹਨੂੰ ਪਚਾਉਣ ਲਈ ਜਿਹੜਾ ਮੇਧਾ ਹੈ ਉਹ ਮਜ਼ਬੂਤ ਚਾਹੀਦਾ, ਸਟਰੋਂਗ ਚਾਹੀਦਾ, ਹਰ ਇੱਕ ਦੇ ਨਹੀਂ ਇਹ ਪਚ ਸਕਦਾ। ਤੋ ਸਾਡੇ ਕਿਹੜੀਆਂ ਚੀਜ਼ਾਂ ਪਚਦੀਆਂ ਨੇ ਵੀ ਅਸੀਂ ਕਿਸੇ ਬਾਬੇ ਕੋਲ ਜਾਈਏ, ਉਹਨੂੰ ਆਖੀਏ ਬਾਬਾ ਜੀ ਬੜੇ ਤੰਗ ਆ, ਉਹ ਆ ਕੇ ਕੋਈ ਨਹੀਂ ਤੈਨੂੰ ਕਰਕੇ ਦਿੰਦਾ ਕੋਈ ਧਾਗਾ ਤਵੀਤ, ਵੇਖੀ ਤੇਰੀ ਸਮੱਸਿਆ ਦਾ ਹੱਲ ਕੀ ਹੁੰਦਾ। ਬੰਦੇ ਨੇ ਆਖਣਾ ਠੀਕ ਹੈ ਆਹ ਕੰਮ ਚੰਗਾ। ਅਸੀਂ ਕਿਸੇ ਕੋਲ ਜਾਈਏ ਜੀ PR ਨਹੀਂ ਹੁੰਦੀ, ਕੀ ਕਰੀਏ, ਵਰਕ ਪਰਮਿਟ ਨਹੀਂ ਮਿਲਦੇ, ਕੱਚੇ ਆ, ਉਹ ਕਹਿੰਦਾ ਕੋਈ ਨਹੀਂ ਦੱਸ ਤਾਂ ਤੈਨੂੰ ਕਿੰਨੇ ਪਾਠ ਕਰਨੇ ਨੇ ਤੂੰ। ਆਪਾਂ ਕਹਿੰਦੇ ਠੀਕ ਹੈ। ਤੇ ਜਿਹੜਾ ਸਾਡੀ ਮੂਲ ਸਮੱਸਿਆ ਵਾਲੇ ਧਿਆਨ ਮਰਾਉਣ ਲੱਗ ਪਵੇ ਉਹ ਸਾਨੂੰ ਕਿਹਦੇ ਵਰਗਾ ਲੱਗਦਾ? ਵੀ ਜਿਵੇਂ ਇਹਨੇ ਕੋਈ ਮਿਲਾਵਟ ਕਰ ਦਿੱਤੀ ਹੋਵੇ। ਮੂਲ ਸਮੱਸਿਆ ਸਾਡੀ ਹੋਰ ਹੈ। ਜੇ ਮੈਂ ਇਹ ਗਿਆ ਨਾ ਵੀ ਮੈਂ ਬੜਾ ਦੁਖੀ ਹਾਂ ਤੇ ਉਹਨੇ ਸਮੱਸਿਆ, ਦੁਖੀ ਕਿਉਂ ਹਾਂ, ਤਕਲੀਫ ਕਿੱਥੇ ਹੈ, ਦੁੱਖ ਕਿੱਥੇ ਹੈ, ਉੱਥੋਂ ਤੱਕ ਥੋੜ੍ਹਾ ਪਹੁੰਚ ਕਰਨੀ ਉਹਨੇ। ਉਹਨੇ ਕਹਿਣਾ ਠੀਕ ਹੈ ਕੋਈ ਨਹੀਂ ਤੈਨੂੰ ਧਾਗਾ ਧੁੱਗਾ ਕੋਈ ਦੇ ਦਿੰਦੇ ਹਾਂ, ਬੰਨ ਲਈ ਕਿਸੇ ਗਿੱਟੇ ਨੂੰ, ਲੱਤ ਨੂੰ ਸੂਤਰ ਆ ਜਾਏਗਾ ਕੰਮ, ਜਾਂ ਤੈਨੂੰ ਦੱਸਦੇ ਕਿੰਨੇ ਪਾਠ ਕਰਿਆ ਕਰਨੇ ਤੂੰ। ਮੂਲ ਸਮੱਸਿਆ ਤਾਂ ਹੀ ਨਹੀਂ ਪਹੁੰਚਣਾ ਉਹਨੇ। ਤੇ ਜਿਹੜਾ ਵੈਦ ਮੂਲ ਸਮੱਸਿਆ ਤਾਂ ਹੀ ਪਹੁੰਚ ਗਿਆ ਉਹਨੇ ਆਖਿਆ ਤੈਨੂੰ ਓਪਰੇਟ ਕਰਨਾ ਪੈਣਾ, ਤੈਨੂੰ ਚੀਰਨਾ ਪੈਣਾ। ਹੁਣ ਮਨੁੱਖੀ ਮੂਲ ਸਮੱਸਿਆ ਕੀ ਹੈ? ਮੈਂ ਪਿਛਲੇ ਦਿਨ ਹੀ ਬੇਨਤੀ ਕੀਤੀ ਸੀ, ਮਨੁੱਖ ਦੀ ਮੂਲ ਸਮੱਸਿਆ ਹਉਮੈ ਹੈ, ਜਿਹੜੀ ਜੜ ਹੈ, ਹੰਕਾਰ ਹੈ, ਈਗੋ ਹੈ। ਹਉਮੈ ਨੂੰ ਦੂਰ ਕਰਨਾ ਪੈਣਾ। ਪਰ ਬੰਦਾ ਆਪਣੀ ਉਸ ਸਮੱਸਿਆ ਦੇ ਵੱਲੇ ਕਦੀ ਫੋਕਸ ਨਹੀਂ ਕਰਦਾ, ਉੱਧਰ ਕੇਂਦਰਿਤ ਨਹੀਂ ਹੁੰਦਾ ਵੀ ਆਹ ਰੀਜ਼ਨ ਹੈ, ਆਹ ਕਾਰਨ ਹੈ, ਆਹ ਹੈ ਇਹਦੀ ਜੜ ਇੱਥੇ ਪਈ ਹੈ। ਅਸੀਂ ਕੀ ਕਰਦੇ ਵੀ ਉੱਤੋਂ ਉੱਤੋਂ ਚੀਜ਼ਾਂ ਨੂੰ ਮਿਟਾਉਣਾ ਚਾਹੁੰਦੇ ਹਾਂ, ਉੱਤੋਂ ਉੱਤੋਂ ਉੱਤੋਂ ਉੱਤੋਂ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਨੁੱਖ ਦੀ ਬੁਨਿਆਦੀ ਸਮੱਸਿਆ ਦੀ ਗੱਲ ਕੀਤੀ ਹੈ। ਤਾਂ ਹੀ ਤੇ ਬਾਬਾ ਜੀ ਬਾਣੀ ਚ ਕਹਿੰਦੇ ਨੇ ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ। ਸਿਆਣਾ ਵੈਦ ਤੇ ਤਾਂ ਹੀ ਹੈ ਜੇ ਰੋਗ ਦੀ ਪਹਿਲਾਂ ਪਛਾਣ ਕਰੇ, ਰੋਗ ਤੈਨੂੰ। ਗੁਰੂ ਨਾਨਕ ਨੇ ਨਬਜ ਵੇਖ ਲਈ ਉਹਨਾਂ ਨੇ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਾਈ, ਬਾਜੋਂ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ। ਗੁਰੂ ਨਾਨਕ ਨੇ ਮੂਲ ਸਮੱਸਿਆ ਵੇਖੀ ਵੀ ਮੁਸ਼ਕਲ ਕਿੱਥੇ ਪਈ ਹੈ, ਜੜ ਕਿੱਥੇ ਹੈ ਇਹਦੀ। ਜੜ ਹੈ ਅਗਿਆਨਤਾ, ਇਹ ਹੈ ਜੜ। ਤੋ ਜੇ ਜੜ ਨਹੀਂ ਪਕੜੋਗੇ ਤੇ ਫਿਰ ਕਈ ਤਰ੍ਹਾਂ ਦੇ ਵਹਿਮ ਭਰਮ ਸਾਰਾ ਕੁਝ ਨਾਲ ਹੀ ਪ੍ਰਚਲਿਤ ਹੈ, ਜਦੋਂ ਜੜ ਤੱਕ ਹੀ ਨਹੀਂ ਪਹੁੰਚੇ ਆਪਾਂ। ਤੋ ਅੱਜ ਵੀ ਜਿਹੜੀ ਕਬੀਰ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਹੈ, ਉਹਨਾਂ ਆਖਿਆ ਵੀ ਜਿਹੜੇ ਘਰ ਵਿੱਚ ਗੁਰੂ ਨੂੰ, ਗੁਰੂ ਦੀ ਵਿਚਾਰ ਨੂੰ ਚੇਤੇ ਨਹੀਂ ਕੀਤਾ ਜਾਂਦਾ, ਜਿਹੜੇ ਘਰ ਵਿੱਚ ਗੁਰੂ ਨੂੰ ਨਹੀਂ ਚੇਤੇ ਕੀਤਾ ਜਾਵੇਗਾ, ਉਹਨਾਂ ਨੂੰ ਰੱਬ ਬਾਰੇ ਵੀ ਕੀ ਸਮਝ ਹੈ? ਕਬੀਰ ਜਾ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ, ਹਰੀ ਦੀ ਸੇਵਾ ਆਪੇ ਨਹੀਂ ਹੋਣੀ ਉੱਥੇ। ਫਿਰ ਆਖਿਆ ਤੇ ਘਰ, ਉਹ ਘਰ ਕੀ ਨੇ? ਹੁਣ ਕੰਪੈਰੀਜ਼ਨ ਕੀਤਾ ਉਹਨਾਂ ਨੇ ਸਾਡੇ ਘਰਾਂ ਦਾ। ਮਰਹਟ, ਮਰਹਟ ਕਹਿੰਦੇ ਨੇ ਜੀ ਮਰਕਟ ਨੂੰ, ਜਿਹਨੂੰ ਆਪਾਂ ਮਸਾਣ ਕਹਿੰਦੇ, ਮੜੀ ਕਹਿੰਦੇ ਜਿਹਨੂੰ। ਸਾਰਖੇ, ਸਾਰਖੇ ਦਾ ਅਰਥ ਹੁੰਦਾ ਵਰਗੇ, ਜਿਵੇਂ ਆਪਾਂ ਕਹਿੰਦੇ ਫਲਾਨੇ ਵਰਗੇ। ਤੋ ਕਬੀਰ ਸਾਹਿਬ ਨੇ ਆਖਿਆ ਜੇ ਇਸ ਘਰ ਦੇ ਵਿੱਚੋਂ ਗੁਰੂ ਦੀ ਵਿਚਾਰ ਵਿਸਰ ਗਈ, ਉਹ ਘਰ ਮੜੀਆਂ ਵਰਗੇ ਨੇ, ਤੇ ਮੜੀਆਂ ਦੇ ਵਿੱਚ ਕੀ ਹੁੰਦੀ ਹੈ? ਮੌਤ ਹੀ ਹੈ, ਹੋਰ ਕੁਝ ਨਹੀਂ ਹੈਗਾ। ਤੇ ਮੜੀਆਂ ਤੋਂ ਲੋਕ ਹਮੇਸ਼ਾ ਅੱਜ ਤੱਕ ਇਹ ਕਹਿ ਕੇ ਡਰੇ ਨੇ ਵੀ ਉੱਥੇ ਭੂਤ ਰਹਿੰਦੇ ਨੇ। ਬਾਬੇ ਨੇ ਆਖਿਆ ਨਹੀਂ, ਉੱਥੇ ਭੂਤ ਨਹੀਂ ਰਹਿੰਦਾ, ਭੂਤ ਤੇ ਘਰ ਦੇ ਵਿੱਚ ਰਹਿੰਦਾ ਹੈ, ਘਰ ਦੇ ਵਿੱਚ। ਸਤਿਗੁਰ ਦੀ ਬਾਣੀ ਵੇਖੋ, ਭੂਤ ਸ਼ਬਦ ਦਾ ਜਦੋਂ ਤੁਸੀਂ ਅਰਥ ਵੀ ਪੜੋਗੇ ਨਾ ਜੀ, ਇੱਕ ਤੇ ਭੂਤ ਹੁੰਦਾ ਜਿਹਨੂੰ ਆਪਾਂ ਭੂਤਕਾਲ ਕਹਿੰਦੇ ਹਾਂ, ਭੂਤਕਾਲ ਦਾ ਮਤਲਬ ਹੁੰਦਾ ਹੈ ਪਾਸਟ ਜਿਹਨੂੰ ਆਪਾਂ ਕਹਿੰਦੇ ਹਾਂ, ਇੱਕ ਤੇ ਭੂਤ ਦੇ ਅਰਥ ਇਹ ਨੇ।
ਦੂਜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਵਾਕ ਆਉਂਦਾ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣਾਰਾ। ਤੁਸੀਂ ਸੁਖਮਨੀ ਸਾਹਿਬ ਦੀ ਬਾਣੀ ਚੋਂ ਪੜ੍ਹਦੇ ਹੋ। ਤੋ ਉੱਥੇ ਭੂਤ ਦਾ ਮਤਲਬ ਹੈ ਜੀਵ, ਜਿੰਨੇ ਜੀਵ ਨੇ, ਜਿੰਨੇ ਜੀਵ ਜੰਤੂ, ਜਿੰਨੇ ਲੋਕ ਨੇ, ਉੱਥੇ ਭੂਤ ਦਾ ਅਰਥ ਇਹ ਬਣਦਾ ਸਰਬ ਭੂਤ ਆਪ ਵਰਤਾਰਾ, ਵੀ ਸਾਰੇ ਜੀਵਾਂ ਦੇ ਵਿੱਚ ਉਹ ਆਪ ਵਸਿਆ ਹੋਇਆ, ਉਹਦਾ ਵਰਤਾਰਾ ਵਸ ਰਿਹਾ। ਤਾਂ ਦੂਜਾ ਭੂਤ ਉਹ ਹੈ। ਇੱਕ ਤੁਸੀਂ ਬਚਨ ਪੜ੍ਹਦੇ ਹੋ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ, ਉੱਥੇ ਵੀ ਮਹਾਰਾਜ ਨੇ ਆਖਿਆ ਕਈ ਕਰੋੜਾਂ ਭੂਤ ਪ੍ਰੇਤ ਨੇ। ਪਰ ਇਹਦੀ ਡੈਫੀਨੇਸ਼ਨ ਤੁਹਾਨੂੰ ਸਮਝਣੀ ਪੈਣੀ। ਵੇਖੋ, ਜਿਵੇਂ ਮਹਾਰਾਜ ਨੇ ਆਖਿਆ ਅਸੰਖ ਚੋਰ ਹਰਾਮ ਖੋਰ, ਅਸੰਖਾਂ ਚੋਰ ਨੇ, ਤੇ ਸ਼ਬਦ ਬੜਾ ਕਠੋਰ ਵਰਤਿਆ ਹਰਾਮ ਖੋਰ, ਅਸੰਖਾਂ ਹੀ ਨੇ ਜਿਹੜੇ ਹਰਾਮ ਖੋਰ ਨੇ। ਹਰਾਮ ਖੋਰ ਉਹਨੂੰ ਕਹਿੰਦੇ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਬੰਦਾ ਕੀਤੀ ਨੂੰ ਜਾਣਦਾ ਹੀ ਕੁਝ ਨਹੀਂ, ਉਹਦੇ ਲਈ ਇਹ ਸ਼ਬਦ ਵਰਤ ਦਿੱਤਾ ਜਾਂਦਾ ਹਰਾਮ ਖੋਰ। ਤੋ ਏਦਾਂ ਹੀ ਬਚਨ ਹੈ ਵੀ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਜ, ਵੀ ਕਈ ਕਰੋੜਾਂ ਇੱਥੇ ਭੂਤ ਨੇ ਪ੍ਰੇਤ ਨੇ। ਤੇ ਜੇ ਤੁਸੀਂ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਪੜ੍ਹ ਲਓ ਤੇ ਉਹਨਾਂ ਸਪਸ਼ਟ ਕਰ ਦਿੱਤਾ, ਮਹਾਰਾਜ ਕਿਹਨੂੰ ਕਹਿੰਦੇ ਨੇ ਪ੍ਰੇਤ? ਕਹਿੰਦੇ ਪ੍ਰੇਤ ਹੁੰਦੇ ਨੇ ਕਲਯੁੱਗ ਨੂੰ, ਕਲਯੁੱਗ ਵਿੱਚ ਹੁੰਦੇ ਨੇ। ਤੇ ਕਲਯੁੱਗ ਬੰਦੇ ਦੇ ਕਿੱਥੇ ਵਰਤਦਾ? ਅੰਦਰ ਵਰਤਦਾ ਨਾ। ਕਲਯੁੱਗ ਰੱਥ ਅਗਨ ਕਾ, ਕੂੜ ਅੱਗੇ ਰਥਵਾ ਆਸਾ ਕੀ ਵਾਰ। ਕਲਯੁੱਗ ਬੰਦੇ ਦੇ ਕਿੱਥੇ ਵਰਤ ਰਿਹਾ? ਅੰਦਰ ਵਰਤ ਰਿਹਾ। ਤੋ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਕਲ ਮੈਂ ਪ੍ਰੇਤ, ਆਖਿਆ ਕਲ ਵਾਲੀ ਅਵਸਥਾ ਵਿੱਚ ਪ੍ਰੇਤ ਵਸਦੇ ਨੇ। ਜਿੱਥੇ ਕੂੜ ਹੈ ਨਾ ਜੀ, ਜਿੱਥੇ ਝੂਠ ਹੈ, ਉੱਥੇ ਕੀ ਵਸ ਰਿਹਾ? ਬੰਦਾ ਨਹੀਂ ਵਸ ਰਿਹਾ, ਉੱਥੇ ਪ੍ਰੇਤ ਵਸ ਰਿਹਾ। ਮਤਲਬ ਉਹ ਮੂਵਮੈਂਟ ਜਦੋਂ ਤੁਹਾਡੇ ਅੰਦਰ ਝੂਠ ਹੁੰਦਾ ਹੈ ਨਾ, ਕੁਫਰ ਹੁੰਦਾ ਹੈ, ਤੁਸੀਂ ਪ੍ਰੇਤ ਹੀ ਜੋ। ਕਲ ਮੈਂ ਪ੍ਰੇਤ ਜਿੰਨੀ ਰਾਮ ਨਾ ਪਛਾਤਾ, ਸਪਸ਼ਟ ਹੋ ਗਈ ਗੱਲ, ਜਿਨ੍ਹਾਂ ਨੇ ਰਾਮ ਨੂੰ ਪਛਾਣਿਆ ਨਹੀਂ, ਰਮੇ ਹੋਏ ਰੱਬ ਨੂੰ ਪਛਾਣਿਆ ਨਹੀਂ, ਉਹ ਕੌਣ ਨੇ? ਪ੍ਰੇਤ। ਤੋ ਸੋ ਜਿੰਨੀਆਂ ਕਹਾਣੀਆਂ ਕਈ ਵਾਰ ਭੂਤਾਂ ਪ੍ਰੇਤਾਂ ਦੀਆਂ ਬਣ ਜਾਂਦੀਆਂ ਨੇ, ਬੱਚੇ ਵੀ ਬੈਠੇ ਨੇ ਕਈ ਵਾਰ, ਬੱਚੇ ਸੋਚਦੇ ਨੇ ਜੀ ਭੂਤ ਹੁੰਦੇ ਨੇ, ਕੋਈ ਭੂਤ ਭਾਤ ਨਹੀਂ ਹੁੰਦੇ, ਕੁਝ ਨਹੀਂ ਹੁੰਦਾ। ਤੋ ਕਈ ਕਹਿ ਦਿੰਦੇ, ਸਾਨੂੰ ਬਜ਼ੁਰਗ ਵੀ ਕਹਿ ਦਿੰਦੇ, ਉਹ ਨਹੀਂ ਕਾਕਾ ਤੁਹਾਨੂੰ ਨਹੀਂ ਪਤਾ, ਅਸੀਂ ਤੇ ਵੇਖੇ ਜਦੋਂ ਜਾਂਦੇ ਹੁੰਦੇ ਸੀ ਨਾ ਖੇਤਾਂ ਵਾਲੇ ਰਾਹ ਨੂੰ, ਸਾਨੂੰ ਵੀ ਸੁਣਾ ਦਿੰਦੇ, ਸਾਡੇ ਵੀ ਉਧਰ ਪਰਾਂ ਖੇਤਾਂ 'ਚ ਇੱਕ ਰਾਹ ਪੈਂਦਾ ਸੀ, ਕਹਿੰਦੇ ਉੱਥੇ ਬੜੇ ਲੰਮੇ ਲੰਮੇ ਤੁਰੇ ਫਿਰਦੇ। ਅੱਛਾ, ਜਿਹੜੇ ਸਾਡੇ ਇੱਧਰ ਸੰਪਰਦਾਵਾਂ ਵਾਲੇ ਸਿੰਘ ਨੇ ਉਹ ਵੀਹ ਫੁੱਟੇ ਸ਼ਹੀਦ ਬਣਾਈ ਫਿਰਦੇ ਨੇ, ਇਹ ਭੂਤ ਬਣਾਈ ਫਿਰਦੇ ਨੇ, ਉਹ ਫਿਰ ਇੱਦਾਂ ਸਮਝਾਉਂਦੇ ਤੁਹਾਨੂੰ ਨਹੀਂ ਪਤਾ, ਨਾ ਨਾ ਨਾ, ਅਸੀਂ ਤੇ ਵੇਖਿਆ, ਉਹਨੇ ਆਖਣਾ ਭੂਤ, ਉਹਨੇ ਮਰਾਈਆਂ ਸੀ ਚੀਕਾਂ ਸਾਡੀਆਂ, ਏਦਾਂ ਉਹ ਦੋਵੇਂ ਚੀਜ਼ਾਂ ਨੇ। ਉਹ ਇੱਕ ਹੋਰ ਬੜੀ ਗੱਲ ਚੱਲਦੀ, ਕਹਿੰਦੇ ਜੀ ਜਿਹਦਾ ਨਾਂ ਹੈਗਾ ਉਹ ਹੈਗਾ ਵੀ ਹੈ, ਇੱਕ ਇਹ ਸ਼ਬਦ ਵਰਤੇ, ਜਿਹਦਾ ਨਾਂ ਹੈ ਉਹ ਮਤਲਬ ਹੈ ਵੀ ਹੈਗਾ, ਇਹ ਮੈਂ ਤੇ ਕਹਿੰਦਾ ਹੈਗਾ, ਪਰ ਸਮਝੋ ਨਾ ਵੀ ਉਹ ਹੈ ਕੌਣ ਹੈ। ਤੇ ਕੋਈ ਵਡਭਾਗ ਸਿੰਘ ਦੀ ਚੌਂਕੀ ਭਰਨ ਜਾ ਰਿਹਾ ਜੀ, ਭੂਤ ਆ ਗਿਆ, ਉੱਥੋਂ ਚਿਮਟੇ ਖਾ ਰਿਹਾ ਲੱਕ ਦੇ ਵਿੱਚ। ਅੱਛਾ, ਇੱਕ ਨਾ ਮੈਂ ਤੁਹਾਨੂੰ ਗੱਲ ਸੌਖਿਆਂ ਸਮਝ ਲੱਗੇਗੀ ਥੋੜ੍ਹੀ ਜੀ, ਇੱਕ ਇੱਥੇ ਬੱਚਿਆਂ ਦੇ ਵਿੱਚ ਇੱਕ ਰੋਗ ਜਿਵੇਂ ਆਟਿਜ਼ਮ ਆਪਾਂ ਕਹਿੰਦੇ ਹਾਂ, ਬੱਚਾ ਜਿਹੜਾ ਛੋਟਾ, ਕਿੰਨਾ ਇੱਥੇ ਖਾਸ ਕਰਕੇ ਅਮੈਰੀਕਾ ਕੈਨੇਡਾ ਦੇ ਵਿੱਚ ਮੈਂ ਇਹ ਚੀਜ਼ਾਂ ਬਹੁਤ ਵੇਖੀਆਂ, ਵੀ ਉਹ ਬੱਚੇ ਜਿਨ੍ਹਾਂ ਵਿਚਾਰਿਆਂ ਨੂੰ ਜਿਹੜੇ ਡਿਵੈਲਪ ਨਹੀਂ ਹੋ ਪਾ ਰਹੇ ਕਿਸੇ ਕਾਰਨ ਕਰਕੇ, ਉਹ ਜਦੋਂ ਚੀਜ਼ਾਂ ਭੰਨਣ 'ਤੇ ਆਉਂਦੇ ਨੇ, ਤੁਸੀਂ ਵੇਖੋ ਉਹ ਚੀਜ਼ਾਂ ਭੰਨਦੇ ਨੇ। ਤੇ ਮੈਂ ਹੁਣ, ਕਿਉਂਕਿ ਜਦੋਂ ਬੰਦਾ ਇਹਨਾਂ ਚੀਜ਼ਾਂ ਬਾਰੇ ਪੜ੍ਹਦਾ ਰਹਿੰਦਾ, ਤੁਹਾਨੂੰ ਵੀ ਪਤਾ ਹੈ ਵੀ ਫਿਰ ਉਹਦੇ ਅੱਗੇ ਵੀਡੀਓ ਵੀ ਉੱਦਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ, ਉਹਦੀ ਜਿਹੜੀ ਇੱਦਾਂ ਦਾ ਸੈੱਟ ਹੈ ਸਾਰਾ ਕੁਝ, ਐਲਗੋਰਿਦਮ ਹੀ ਇੱਦਾਂ ਦਾ ਹੈ ਫੇਸਬੁੱਕ ਦਾ ਜਾਂ ਟਿਕਟੋਕ ਦਾ। ਤੇ ਮੈਂ ਵੇਖ ਰਿਹਾ ਸੀ ਵੀ ਇੱਕ ਭੈਣ ਕਹਿ ਰਹੀ ਸੀ ਵੀ ਮੇਰਾ ਬੇਟਾ ਜਿਹੜਾ ਹੈ ਉਹ ਆਟਿਜ਼ਮ ਦੀ ਜਿਹੜੀ ਸਟੇਟ ਹੈ ਉਹ ਥਰਡ ਨੰਬਰ ਹੈ ਸਟੇਜ, ਉਹਦੀ ਤਿੰਨ ਨੰਬਰ ਸਟੇਜ, ਮਤਲਬ ਉਹਨਾਂ ਇੱਦਾਂ ਮਿੱਥਿਆ ਹੋਇਆ ਵੀ। ਫਿਰ ਇੱਕ ਨੇ ਪਾਈ ਸੀ ਵੀ ਮੇਰਾ ਬੱਚਾ ਵੀ ਆਟਿਜ਼ਮ ਦੀ ਸਟੇਜ ਥਰਡ ਦੇ ਉੱਤੇ ਹੈ, ਪਰ ਉਹ ਸਾਈਕਲ ਚਲਾ ਰਿਹਾ, ਉਹਨੂੰ ਖਤਰਿਆਂ ਦਾ ਪਤਾ ਲੱਗ ਗਿਆ, ਉਹ ਸਾਈਕਲ ਚਲਾ ਰਿਹਾ ਸੀ ਬੱਚਾ। ਤੋ ਬੱਚੇ ਦਿਮਾਗੀ ਤੌਰ ਉੱਤੇ ਵਿਚਾਰੇ ਠੀਕ ਨਹੀਂ ਹੁੰਦੇ, ਉਹ ਫਿਰ ਉਹ ਅਗਰੈਸਿਵ ਵੀ ਹੁੰਦੇ ਨੇ, ਚੀਜ਼ਾਂ ਭੰਨਦੇ ਨੇ, ਤੋੜਦੇ ਨੇ। ਹੁਣ ਇਹ ਮੈਡੀਕਲ ਸਾਇੰਸ ਨੇ ਤਰੱਕੀ ਕੀਤੀ, ਆਪਾਂ ਨੂੰ ਪਤਾ ਲੱਗ ਗਈਆਂ ਇਹ ਚੀਜ਼ਾਂ।
ਤੋਂ ਪਹਿਲਾਂ ਨਾ ਜਦੋਂ ਇਹਨਾਂ ਚੀਜ਼ਾਂ ਬਾਰੇ ਕੋਈ ਸਮਝ ਨਹੀਂ ਸੀ ਉਦੋਂ ਫਿਰ ਲੋਕ ਇਦਾਂ ਦੇ ਸ਼ਬਦ ਵਰਤ ਲੈਂਦੇ ਸਨ ਵੀ ਇਹਨਾਂ ਦੇ ਵਿੱਚ ਕੀ ਆਉਂਦਾ, ਕੋਈ ਭੂਤ ਆਉਂਦਾ, ਪ੍ਰੇਤ ਆਉਂਦਾ, ਫਿਰ ਬਾਬਿਆਂ ਦੇ ਕੋਲ ਲੈ ਜਾਣਾ, ਉਹਨੂੰ ਕੁੱਟ ਕੱਟ ਕੇ ਉਹਨਾਂ ਨੇ ਚਿਮਟਿਆਂ ਨਾਲ, ਫਿਰ ਆਉਣਾ ਅਗਲੇ ਵੀਰਵਾਰ ਫਿਰ ਆਇਓ ਚੌਂਕੀ ਭਰਾਉਣ ਆਇਓ। ਮਤਲਬ ਆਹ ਉਹਦਾ ਰੀਜ਼ਨ ਸੀ ਵੀ ਕੁਝ ਚੀਜ਼ਾਂ ਜਿਹੜੀਆਂ ਨੇ ਕਈ ਵਾਰ ਬੱਚਾ ਉਹ ਡਿਵੈਲਪ ਨਹੀਂ ਹੋ ਪਾਉਂਦਾ, ਆਪਾਂ ਉਹਨਾਂ ਨੂੰ ਕਹਿੰਦੇ ਸਪੈਸ਼ਲ ਬੱਚਾ ਏ। ਉਹਦੇ ਲਈ ਮੈਨੂੰ ਬੜਾ ਸੋਹਣਾ ਲੱਗਦਾ ਸ਼ਬਦ ਵੀ ਚਲੋ ਅਸੀਂ ਸ਼ਬਦ ਚੁਣਿਆ ਵੀ ਸਪੈਸ਼ਲ ਹੈ, ਵੀ ਉਹਨੂੰ ਬਜਾਏ ਵੀ ਉਹਨੂੰ ਕੋਈ ਹੋਰ ਨਾਂ ਦੇਣ ਦੇ ਉਹਨੂੰ ਇਹ ਕਿਹਾ ਜਾਵੇ ਵੀ ਇਹ ਸਪੈਸ਼ਲ ਕਿੱਡ ਹੈ। ਤੋ ਤੁਸੀਂ ਅੰਦਾਜ਼ਾ ਲਾਓ ਵੀ ਜੇ ਇਹੋ ਬੱਚਾ ਇੰਡੀਆ ਦੇ ਵਿੱਚ ਹੋਵੇ ਤੇ ਆਮ ਸਧਾਰਨ ਪਿੰਡ ਦੇ ਵਿੱਚ ਹੋਵੇ ਤੇ ਉਹਦੇ ਜਿਹੜੇ ਮਾਂ ਪਿਓ ਵਿਚਾਰੇ ਦੁਖੀ ਨੇ ਉਹਨੂੰ ਕਿੱਥੇ ਲੈ ਕੇ ਜਾਣਗੇ? ਆਪਾਂ ਇੱਦਾਂ ਸਮਝ ਗਏ ਨਾ ਚੀਜ਼ਾਂ ਨੂੰ, ਉਹ ਕੀ ਸਮਝਣਗੇ ਵੀ ਇਹ ਬੱਚੇ ਨੂੰ ਕੀ ਹੋਇਆ? ਉਹ ਇਹੋ ਸਮਝਣਗੇ ਵੀ ਕੋਈ ਇਹਨੂੰ ਭੂਤ ਆ ਰਿਹਾ, ਵੀ ਇਹਨੂੰ ਆਪਾਂ ਲੈ ਕੇ ਜਾਂਦੇ ਕਿਸੇ ਸਿਆਣੇ ਦੇ, ਜਿਹਨੂੰ ਸੋ ਕਾਲਡ ਸਿਆਣਾ ਕਹਿੰਦੇ ਨੇ, ਬਾਬਾ ਕਹਿੰਦੇ ਨੇ, ਕਹਿੰਦੇ ਇਹਦੇ ਕੋਲ ਲੈ ਕੇ ਜਾਂਦੇ, ਫਿਰ ਇਹ ਸੋ ਕਾਲਡ ਸਿਆਣਾ ਕੋਈ ਮੰਤਰ ਮਾਰੇਗਾ, ਕੋਈ ਪਾਣੀ ਦੇ ਛਿੱਟੇ ਮਾਰੇਗਾ, ਕੋਈ ਧਾਗਾ ਕੋਈ ਰੱਖ ਕਰਕੇ ਦੇਵੇਗਾ ਤੇ ਫਿਰ ਇਹ ਠੀਕ ਹੋਵੇਗਾ। ਇਦਾਂ ਦੇ ਕੇਸ ਵੀ ਹੁੰਦੇ ਨੇ। ਦੂਜੀ ਗੱਲ ਹੈ ਵੀ ਕੋਈ ਬੰਦਾ ਉਹ ਹੀ ਡਿਪਰੈਸ਼ਨ ਦੇ ਵਿੱਚ ਹੈ, ਉਹ ਡਿਪਰੈਸਡ ਹੈ ਬਹੁਤ ਜ਼ਿਆਦਾ, ਉਹ ਪੁੱਠੀਆਂ ਸਿੱਧੀਆਂ ਹਰਕਤਾਂ ਕਰ ਰਿਹਾ। ਅਸੀਂ ਮਨੋਰੋਗਾਂ ਨੂੰ ਸਮਝ ਨਹੀਂ ਪਾਉਂਦੇ ਵੀ ਬੰਦੇ ਨੂੰ ਮਾਨਸਿਕ ਤੌਰ ਉੱਤੇ ਵੀ ਕਈ ਰੋਗ ਹੁੰਦੇ ਨੇ, ਕਿਉਂਕਿ ਬਾਡੀ ਤੱਕ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਕਿਸੇ ਬੰਦੇ ਦੇ ਹੱਥ ਤੇ ਕੋਈ ਰੋਗ ਹੈ, ਲੱਤ ਤੇ ਕੋਈ ਰੋਗ ਹੈ, ਕਿਸੇ ਦੀ ਫਿਜ਼ੀਕਲ ਹੋਰ ਸਰੀਰ ਉੱਤੇ ਕੋਈ ਰੋਗ ਹੈ, ਪਰ ਜਿਹੜੇ ਮਾਨਸਿਕ ਰੋਗ ਹੁੰਦੇ ਨੇ ਉਹ ਅਸੀਂ ਉਹਨਾਂ ਨੂੰ ਪਛਾਣ ਨਹੀਂ ਪਾਉਂਦੇ। ਕਈ ਤਰ੍ਹਾਂ ਦੇ ਰੋਗ ਹੁੰਦੇ ਨੇ, ਹੁਣ ਕਈਆਂ ਨੂੰ ਰੋਗ ਹੁੰਦਾ ਉਹ ਹੱਥ ਹੀ ਧੋਈ ਜਾਣਗੇ, ਇਹ ਵੀ ਰੋਗ ਹੈ, ਵੈਸੇ ਹੱਥ ਧੋਣੇ ਚਾਹੀਦੇ ਨੇ, ਪਰ ਜੇ ਕੋਈ ਇੰਨਾ ਜ਼ਿਆਦਾ ਮਤਲਬ ਵਹਿਮੀ ਹੋ ਚੁੱਕਾ ਵੀ ਉਹ ਹਰ ਗੱਲ ਤੇ ਹੱਥ ਹੀ ਧੋਈ ਜਾ ਰਿਹਾ, ਇਹਦਾ ਮਤਲਬ ਹੁਣ ਉਹ ਚੀਜ਼ ਨੋਰਮਲ ਨਹੀਂ ਹੈਗੀ, ਹੁਣ ਉਹ ਚੀਜ਼ ਕੀ ਬਣ ਗਈ, ਇੱਕ ਮਾਨਸਿਕ ਰੋਗ ਬਣ ਗਿਆ। ਤੋ ਆਪਾਂ ਇਹਨਾਂ ਚੀਜ਼ਾਂ ਨੂੰ ਆਪਣੀ ਬੇਸਮਝੀ ਵਿੱਚੋਂ ਨਾ ਕੀ ਦੇ ਦਿੱਤਾ ਜੀ, ਇਹ ਭੂਤ, ਇਹਦੇ ਵਿੱਚ ਭੂਤ ਆ ਗਿਆ, ਇਹਦੇ ਵਿੱਚ ਪ੍ਰੇਤ ਆ ਗਿਆ। ਤੋ ਜਿੰਨੇ ਲੋਕ ਇਸ ਚੀਜ਼ ਨੂੰ, ਤੁਸੀਂ ਕੋਈ ਮੂਵੀ ਉਦਾਂ ਦੀ ਵੇਖ ਲਓ ਜਿਹੜੀ ਭੂਤਾਂ ਪ੍ਰੇਤਾਂ ਵਾਲੀ ਹੋਵੇ, ਮਤਲਬ ਡਰ ਪੈਦਾ ਕਰਦੀ ਹੋਵੇ। ਅੱਛਾ, ਕਈਆਂ ਨੂੰ ਇਹਨਾਂ ਚੀਜ਼ਾਂ ਵਿੱਚੋਂ ਵੀ ਮਜ਼ਾ ਆਉਂਦਾ, ਉਹ ਜਿਹੜਾ ਆ ਜਿਹੜੀ ਮਤਲਬ ਡਰ ਦੇ ਵਿੱਚੋਂ ਵੀ ਉਹ ਮਜ਼ਾ ਲੈਂਦੇ ਨੇ। ਇਹ ਵੀ ਡਰਾਉਣਾ ਵੀ ਆਪਣੇ ਆਪ ਨੂੰ ਇੱਕ ਕਿਸਮ ਦਾ ਟੋਰਚਰ ਕਰਨਾ ਹੁੰਦਾ। ਕਈ ਲੋਕ ਜਿਹੜੇ ਐਸੇ ਹੁੰਦੇ ਨੇ ਉਹ ਉਹਨਾਂ ਨੂੰ ਨਾ ਆਪਣੇ ਆਪ ਨੂੰ ਟੋਰਚਰ ਕਰਨ ਵਿੱਚ ਮਜ਼ਾ ਆਉਂਦਾ। ਕਈ ਤਰ੍ਹਾਂ ਦੇ ਰੋਗ ਨੇ, ਮਨੋਰੋਗ ਨੇ ਸਾਰੇ। ਤੋ ਸਤਿਗੁਰ ਨੇ ਸਪਸ਼ਟ ਕੀਤੀ ਵੀ ਪਹਿਲੀ ਗੱਲ ਇਹ ਚੇਤੇ ਰੱਖੋ ਵੀ ਹੁਣ ਗੁਰੂ ਦੀ ਵਿਚਾਰ ਜਿਹਨੂੰ ਭੁੱਲੀ ਹੋਈ ਹੈ ਉਹ ਬੇਸਿਕਲੀ ਭੂਤ ਹੀ ਹੈ, ਤੇ ਭੂਤ ਉਹ ਨਹੀਂ ਹੈ ਵੀ ਉਹ ਕੋਈ ਲੁਕਦਾ ਛਿਪਦਾ ਹੈ, ਨਹੀਂ, ਭੂਤ ਇੱਕ ਵਰਤਾਰਾ ਹੈ ਜਿਹੜਾ ਬੰਦੇ ਦੇ ਅੰਦਰ ਵਰਤ ਰਿਹਾ। ਹੁਣ ਜਿਹੜਾ ਜਿਹੜਾ ਬੰਦਾ ਬੁਰੇ ਕੰਮਾਂ 'ਚ ਫਸਿਆ, ਭੂਤ ਦਾ ਕੰਮ ਕੀ ਹੁੰਦਾ, ਕੀ ਵਿਚਾਰਿਆ ਜਾਂਦਾ ਵੀ ਭੂਤ ਜਿਹੜਾ ਹੈ ਉਹ ਲੋਕਾਂ ਨੂੰ ਪਰੇਸ਼ਾਨ ਕਰਦਾ, ਇਹੋ ਹੀ ਹੈ ਨਾ। ਤੇ ਜਿੰਨੇ ਲੋਕ ਦੁਨੀਆਂ ਵਿੱਚ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ, ਫਿਰ ਆਪਾਂ ਇਹੋ ਆਖਾਂਗੇ ਨਾ ਵੀ ਉਹ ਭੂਤ ਹੀ ਆ, ਭੂਤ ਹੀ ਨੇ। ਤੋ ਸਤਿਗੁਰੂ ਨੇ ਬੜਾ ਸਪਸ਼ਟ ਕੀਤਾ ਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ। ਵੇਖੋ, ਇੱਕ ਬਚਨ ਤੁਸੀਂ ਭਾਦੋਂ ਦੇ ਮਹੀਨੇ ਦਾ ਪੜ੍ਹਦੇ ਹੋ, ਭਾਦੋਂ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿੱਤ ਦਿਨ ਦੇ ਬਿਨਸ ਸੀ ਤਿੱਤ ਵੇਲੇ ਕਹਿਸਣ ਪ੍ਰੇਤ। ਆਖਿਰ ਜਿਸ ਦਿਨ ਔਗਣਾ ਨਾਲੇ ਦੇ ਬਿਨਸ ਜਾਂਦੀ ਹੈ ਨਾ, ਔਗਣਾ ਨਾਲ ਇਹ ਦੇ ਬਿਨਸ ਜਾਂਦੀ ਹੈ, ਉਸ ਵਕਤ ਬੰਦੇ ਨੂੰ ਪ੍ਰੇਤ ਹੀ ਕਿਹਾ ਜਾਂਦਾ, ਉਹਨੂੰ ਫਿਰ ਬੰਦਾ ਨਹੀਂ ਕੋਈ ਕਹਿੰਦਾ ਵੀ ਇਹ ਬੰਦਾ ਕਾਹਦਾ ਹੈ ਤੇ ਭੂਤ ਹੀ ਹੈ। ਤੋ ਬਾਬਾ ਕਬੀਰ ਸਾਹਿਬ ਨੇ ਵੀ ਅੱਜ ਇਹ ਗੱਲ ਆਖੀ ਹੈ, ਉਹਨਾਂ ਆਖਿਆ ਤੇ ਘਰ ਮਰ ਹਟਸਾਰ ਕੇ। ਇੱਕ ਬਚਨ ਮੈਂ ਹੋਰ ਪੜ੍ਹ ਦਿਆਂ, ਮਹਾਰਾਜ ਕਹਿੰਦੇ ਨੇ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮਾ, ਹੋਰ ਭੂਤ ਦੀ ਨਿਸ਼ਾਨੀ ਵੇਖ ਲਓ, ਭੂਤ ਕਿਹਨੂੰ ਕਹਿੰਦੇ ਨੇ। ਗੁਰੂ ਗਰੀਬ ਨਿਵਾਜ ਮਹਾਰਾਜ ਦਾ ਬਚਨ ਹੈ, ਉਹਨਾਂ ਨੇ ਆਖਿਆ ਜਿਹੜਾ ਬੰਦਾ ਸਿਰਫ ਆਪਣੇ ਟੱਬਰ ਵਾਸਤੇ ਕੋਸ਼ਿਸ਼ਾਂ ਕਰਦਾ ਰਹਿੰਦਾ, ਜਿਹਦਾ ਫੋਕਸ ਕਿਹਦੇ ਉੱਤੇ ਹੈ, ਸਿਰਫ ਤੇ ਸਿਰਫ ਆਪਣੇ ਟੱਬਰ ਵਾਸਤੇ, ਪਰਿਵਾਰ ਵਾਸਤੇ। ਪਤਾ ਕਿਉਂ ਆਖਿਆ? ਕਿਉਂਕਿ ਕਈ ਵਾਰ ਟੱਬਰ ਮੋਹ ਵਿੱਚ ਫਸਿਆ ਹੋਇਆ ਬੰਦਾ ਗਲਤ ਕੰਮ ਵੀ ਕਰਦਾ। ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ, ਮਾਇਆ ਦੇ ਲਈ ਅਨੇਕਾਂ ਤਰ੍ਹਾਂ ਦੇ ਉਦਮ ਕਰਦਾ ਫਿਰਦਾ, ਮਤਲਬ ਗਲਤ ਵੀ ਕਰਦਾ ਫਿਰਦਾ, ਕਾਹਦੇ ਲਈ? ਮਾਇਆ ਦੇ ਲਈ, ਕਿਸੇ ਚੀਜ਼ ਦੀ ਪ੍ਰਾਪਤੀ ਲਈ। ਮਾਇਆ ਅਨੇਕ ਉਦਮਾ ਹਰ ਭਗਤ ਭਾਵ ਹੀਣੰਗ, ਜਿਹੜਾ ਹਰੀ ਦੀ ਭਗਤੀ ਤੋਂ ਸੱਖਣਾ ਹੈ। ਹਰ ਭਗਤ, ਭਗਤ ਮਤਲਬ ਇੱਥੇ ਭਗਤੀ, ਭਗਤ ਭਗਤੀ ਕੀ ਹੈ? ਗੁਣ।
ਹਰ ਭਗਤ ਭਾਵ ਹੀਣ ਜਿਹੜਾ ਰੱਬੀ ਭਗਤੀ ਤੋਂ ਗੁਣਾਂ ਤੋਂ ਸੱਖਣਾ ਹੈ ਹੀਣਾ ਹੈ ਹਰ ਭਗਤ ਭਾਵ ਹੀਣਗ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਾ ਆਖਿਆ ਜਿਹਨੇ ਪ੍ਰਭ ਨੂੰ ਵਿਸਾਰ ਦਿੱਤਾ ਉਹ ਕੀ ਬਣ ਗਿਆ ਪ੍ਰੇਤ ਬਣ ਗਿਆ ਉਹ ਭੂਤੀ ਬਣ ਗਿਆ ਹੋਰ ਬਚਨ ਪੜ੍ਹ ਲਓ ਬਾਣੀ ਦੇ ਗੁਰਦੇਵ ਨੇ ਆਖਿਆ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਜਿੰਨ ਕਿਹਨੂੰ ਕਹਿੰਦੇ ਨੇ ਭੂਤ ਨੂੰ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਪੁੱਤ ਜਨੂਰਾ ਧੀ ਜਨੂਰੀ ਆਖਿਆ ਪੁੱਤ ਵੀ ਭੂਤ ਤੇ ਧੀ ਵੀ ਭੂਤ ਨੀ ਹੁਣ ਕਈਆਂ ਦੇ ਜਵਾਕ ਹੀ ਭੂਤ ਹੁੰਦੇ ਨੇ ਉਹਨਾਂ ਨੂੰ ਸਜ਼ਾ ਇੱਥੇ ਮਿਲੀ ਜਾਂਦੀ ਉਹਨਾਂ ਨੂੰ ਹੋਰ ਕਿਸੇ ਸਜ਼ਾ ਦੀ ਲੋੜ ਨਹੀਂ ਇੱਥੇ ਸਜ਼ਾ ਭੋਗ ਰਹੇ ਹੋ ਤਾਂ ਜੇ ਉਸ ਭੂਤ ਪੁਣੇ ਤੋਂ ਬਚਣਾ ਹੈ ਤੇ ਗੁਰੂ ਦੀ ਮੱਤ ਨੂੰ ਜੀਵਨ ਵਿੱਚ ਧਾਰਨ ਕਰਨਾ ਪੈਣਾ ਤੇ ਜਿੰਨਾਂ ਭੂਤਾਂ ਬਾਰੇ ਅਸੀਂ ਕਈ ਵਾਰ ਏਦਾਂ ਸੋਚਦੇ ਹਾਂ ਵੀ ਭੂਤ ਹੁੰਦੇ ਨੇ ਜੀ ਤੁਸੀਂ ਦੱਸੋ ਉਹਨਾਂ ਭੂਤਾਂ ਨੇ ਦੁਨੀਆਂ ਦਾ ਕੀ ਨੁਕਸਾਨ ਕੀਤਾ ਡਰੱਗ ਕਿੰਨੇ ਵੇਚਿਆ ਹੁਣ 12 ਪੰਜਾਬੀ ਫੜੇ ਗਏ 12 ਪੰਜਾਬੀ ਟੋਰਾਂਟੋ ਦੇ ਵਿੱਚ ਕੀ ਕਰਦੇ ਸੀ ਨਸ਼ੇ ਦੀ ਤਸਕਰੀ ਕਰਦੇ ਸੀ ਡਰੱਗ ਵੇਚਦੇ ਸੀ ਕਿੰਨੇ ਕਰੋੜ ਦਾ FBI ਨੇ ਆਪਰੇਸ਼ਨ ਹੜਪਾਲ ਚਲਾਇਆ ਕਿੰਨੇ ਨੇ ਹੈ ਕੋਈ ਕਮੀ ਭੂਤਾਂ ਦੀ ਕਿੰਨਿਆਂ ਦੇ ਘਰ ਸ਼ਾਮਾਂ ਨੂੰ ਮੜੀਆਂ ਬਣ ਜਾਂਦੇ ਨੇ ਸੋਰੀ ਟੂ ਸੇ ਕਿੰਨਿਆਂ ਦੇ ਘਰਾਂ ਵਿੱਚ ਵੇਖੋ ਕਈ ਇਹਨਾਂ ਦਾ ਮੈਂ ਮਹਿਸੂਸ ਕਰਦਾ ਅਸੀਂ ਕਿਹੜੇ ਚੱਕਰਾਂ ਵਿੱਚ ਉਲਝੇ ਹੋਏ ਹਾਂ ਜਦੋਂ ਸ਼ਾਮਾਂ ਦੇ 7 ਵੱਜਦੇ ਨੇ ਨਾ ਤੇ ਕਈਆਂ ਦੇ ਘਰ ਏਦਾਂ ਬਣ ਜਾਂਦੇ ਨੇ ਜਿਵੇਂ ਉਹ ਮੜੀਆਂ ਆਉਣ ਭਲਾ ਕਿਉਂ ਮੜੀਆਂ 'ਚ ਡਰ ਰਹਿੰਦਾ ਭੈ ਰਹਿੰਦਾ ਪਤਨੀ ਨੂੰ ਭੈ ਹੈ ਵੀ ਪਤੀ ਨੇ ਅੱਜ ਸ਼ਰਾਬ ਨਾਲ ਰੱਜ ਕੇ ਆਉਣਾ ਪਤਾ ਨਹੀਂ ਰਾਤ ਨੂੰ ਕੀ ਬਣਨਾ ਬੱਚਿਆਂ ਨੂੰ ਭੈ ਹੈ ਮੈਂ ਉਹ ਮਾਵਾਂ ਵੇਖੀਆਂ ਜਿਹੜੀਆਂ ਕਹਿੰਦੀਆਂ ਸੀ ਵੀ ਪੁੱਤ ਪਹਿਲਾਂ ਰੋਟੀ ਖਾ ਲਓ ਮੁੜ ਕੇ ਪਿਓ ਆ ਗਿਆ ਪਤਾ ਨਹੀਂ ਉਹਨੇ ਖਾਣ ਦੇਣੀ ਕਿ ਨਹੀਂ ਖਾਣ ਦੇਣੀ ਆਹ ਹੈ ਭੂਤ ਵਾਲੀ ਸਿਚੁਏਸ਼ਨ ਇੱਦਾਂ ਹੀ ਹੈ ਨਾ ਵੀ ਇੱਕ ਪਾਸੇ ਦੇ ਬੱਚਾ ਹੈ ਉਹਨੂੰ ਬਾਪੂ ਵੱਲ ਵੇਖ ਕੇ ਮਾਲ ਵੇਖ ਕੇ ਚਾਅ ਚੜ੍ਹ ਜਾਂਦਾ ਇੱਕ ਪਾਸੇ ਬੱਚਾ ਹੈ ਉਹ ਸਹਿਮਿਆ ਫਿਰਦਾ ਵੀ ਡਰਿਆ ਫਿਰਦਾ ਤਾਂ ਭੂਤ ਹੀ ਹੈ ਵੀ ਜਿੰਨਾ ਘਰਾਂ ਦੇ ਵਿੱਚ ਕਲੇਸ਼ ਹੀ ਹੈ ਪਤਾ ਹੈ ਵੀ ਉਹਨੇ ਕਲੇਸ਼ ਪਾ ਲੈਣਾ ਉਹਨੇ ਪਾ ਲੈਣਾ ਉਹਨੇ ਪਾ ਲੈਣਾ ਤੁਸੀਂ ਦੱਸੋ ਕਿ ਭੂਤ ਨਾਲੋਂ ਕੋਈ ਬੰਨਿਆ ਘੱਟ ਹੈ ਉਹ ਜਿੰਨਾਂ ਚੀਜ਼ਾਂ ਉੱਤੇ ਚਰਚਾ ਕਰਨੀ ਚਾਹੀਦੀ ਹੈ ਜਿੰਨਾਂ ਚੀਜ਼ਾਂ ਤੋਂ ਸਾਨੂੰ ਉੱਭਰਨਾ ਚਾਹੀਦਾ ਹੈ ਆਪਾਂ ਗੁਰੂ ਦੀ ਮੱਤ ਲੈ ਕੇ ਉੱਭਰਦੇ ਨੇ ਤੇ ਇਹ ਜਿੰਨੇ ਭੂਤ ਨੇ ਪੈਦਾ ਕਿੱਥੋਂ ਹੋਏ ਨੇ ਹੰਕਾਰ ਵਿੱਚੋਂ ਪੈਦਾ ਹੋਏ ਨੇ ਹਉਮੈ ਵਿੱਚੋਂ ਪੈਦਾ ਹੋਏ ਨੇ ਭੈੜੀ ਮੱਤ ਵਿੱਚੋਂ ਪੈਦਾ ਹੋਏ ਨੇ ਇਹ ਸਾਰੇ ਭੂਤ ਨੇ ਤਾਂ ਕਬੀਰ ਸਾਹਿਬ ਨੇ ਨਿਰਣਾ ਦਿੱਤਾ ਉਹਨਾਂ ਨੇ ਆਖਿਆ ਵੀ ਕਬੀਰ ਜਾਂ ਘਰ ਸਾਧ ਨਾ ਸੇਵੀ ਹੈ ਜਿਹੜੇ ਘਰ ਵਿੱਚ ਗੁਰੂ ਦੀ ਵਿਚਾਰ ਨਹੀਂ ਹੈਗੀ ਹਰ ਕੀ ਸੇਵਾ ਨਾ ਹੈ ਤੇ ਘਰ ਉਹ ਘਰ ਕਿਹਦੇ ਵਰਗੇ ਨੇ ਮੜੀਆਂ ਵਰਗੇ ਨੇ ਮੜੀਆਂ ਵਰਗੇ ਹੁਣ ਵੇਖੋ ਬੰਦੇ ਨੇ ਬਹੁਤ ਸੋਹਣਾ ਘਰ ਬਣਾਇਆ ਹੋਵੇ ਜੀ ਤੇ ਕੋਈ ਇੱਦਾਂ ਲੰਘਦਾ ਆਖੇ ਤੁਹਾਡਾ ਘਰ ਬੜਾ ਸੋਹਣਾ ਕੈਨੇਡਾ ਦੀਆਂ ਤੇ ਮੜੀਆਂ ਵੀ ਬੜੀਆਂ ਸੋਹਣੀਆਂ ਹੁਣ ਤੇ ਇੰਡੀਆ ਦੀਆਂ ਵੀ ਬੜੀਆਂ ਸੋਹਣੀਆਂ ਬਣ ਗਈਆਂ ਉਹ ਜਿਵੇਂ ਉਹ ਲੀਡਰ ਨਹੀਂ ਸੀ ਕਹਿੰਦਾ ਉਹ ਪਤਾ ਨਹੀਂ ਕਾਂਗਰਸੀ ਕਿ ਕਿਹੜਾ ਸੀ ਉਹ ਕਹਿੰਦਾ ਏਦਾਂ ਦੀਆਂ ਮੜੀਆਂ ਬਣਾ ਦਿਆਂਗੇ ਤੁਹਾਡਾ ਵਧੋ ਵਧੀ ਮਰਨ ਨੂੰ ਜੀ ਕਰਿਆ ਕਰੂ ਇੱਥੇ ਏਦਾਂ ਬੋਲਦਾ ਸੀ ਉਹ ਇੱਕ ਉਹ ਸ਼ਾਇਦ ਅਕਾਲੀ ਦਲ ਦਾ ਬੋਲਣ ਡਿਆ ਸੀ ਕਹਿੰਦਾ ਏਦਾਂ ਦੀਆਂ ਸੜਕਾਂ ਬਣਾ ਦਿਆਂਗੇ ਭਾਵੇਂ ਬੰਬ ਸੁੱਟੀ ਜਾਏ ਉਹਦੇ ਉੱਤੇ ਹੁਣ ਇੱਥੇ ਸੜਕਾਂ ਸੋਹਣੀਆਂ ਨੇ ਜਾਂ ਇੱਦਾਂ ਕਹਿ ਲਓ ਵੀ ਮੜੀਆਂ ਬਹੁਤ ਸੋਹਣੀਆਂ ਨੇ ਘਾਹ ਘੂ ਚੰਗਾ ਲੱਗਾ ਹੋਇਆ ਪਰ ਬੰਦਾ ਕਦੀ ਚਾਹੁੰਦਾ ਹੈ ਵੀ ਉਹਦੇ ਘਰ ਦੀ ਤੁਲਨਾ ਮੜੀ ਨਾਲ ਕੀਤੀ ਜਾਵੇ ਤੁਸੀਂ ਬਹੁਤ ਸੋਹਣਾ ਘਰ ਬਣਾਇਆ ਹੋਵੇ ਬੜਾ ਪੈਸਾ ਮਿਲੀਅਨ ਆਫ ਡਾਲਰ ਲਾਇਆ ਹੋਵੇ ਤੇ ਕੋਈ ਬੰਦਾ ਇੱਦਾਂ ਲੰਘਿਆ ਜਾਂਦਾ ਤੁਹਾਡੇ ਘਰ ਵੱਲ ਵੇਖ ਕੇ ਕਵੇ ਬਹੁਤ ਸੋਹਣਾ ਘਰ ਹੈ ਭਾਈ ਤੁਹਾਡਾ ਸੇਮ ਮੜੀਆਂ ਵਰਗਾ ਤੇ ਆਪਾਂ ਕੀ ਕਹਾਂਗੇ ਆਪਾਂ ਆਖਾਂਗੇ ਚੰਗਾ ਬੰਦਾ ਯਾਰ ਮੜੀਆਂ ਚ ਮੌਤ ਤੋਂ ਸਿਵਾਏ ਹੋਰ ਮੜੀਆਂ ਚ ਵੈਣਾ ਤੋਂ ਸਿਵਾਏ ਹੋਰ ਕੁਝ ਨਹੀਂ ਬਣਦਾ ਮੜੀਆਂ ਚ ਰੋਣ ਕਰਲਾਉਣ ਤੇ ਚੀਕਾਂ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ ਤੇ ਫਿਰ ਅੱਗੋਂ ਉਹ ਸਵਾਲ ਕਰੇ ਵੀ ਮੈਂ ਵੀ ਇਹ ਵੇਹਣਾ ਵੀ ਭਾਵੇਂ ਘਰ ਬੜਾ ਸੋਹਣਾ ਪਰ ਚੀਕਾਂ ਤੇ ਤੁਹਾਡੇ ਘਰੇ ਵੀ ਵੱਜਦੀਆਂ ਨੇ ਵੈਣ ਤੇ ਇੱਥੇ ਵੀ ਪੈਂਦੇ ਰਹਿੰਦੇ ਨੇ ਇਹਦਾ ਮਤਲਬ ਇਹ ਹੈ ਵੀ ਤੂੰ ਸੋਹਣੇ ਘਰ ਚ ਨਹੀਂ ਰਹਿੰਦਾ ਤੂੰ ਮੜੀਆਂ ਚ ਹੀ ਰਹਿ ਰਿਹਾ ਗੁਰੂ ਦੀ ਵਿਚਾਰ ਤੋਂ ਸੱਖਣਾ ਘਰ ਏਦਾਂ ਹੀ ਹੁੰਦਾ ਭਾਵੇਂ ਜਿੰਨਾ ਮਰਜ਼ੀ ਕੀਮਤੀ ਹੋਵੇ ਜਿੰਨਾ ਮਰਜ਼ੀ
ਤੇ ਘਰ ਮਰਹਟ ਸਾਰ ਕੇ। ਤਾਂ ਹੀ ਤੇ ਬਾਬਾ ਕਬੀਰ ਸਾਹਿਬ ਨੇ ਜਾਂ ਭਗਤ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਵੀ ਭਾਈ ਜਲ ਜਾਓ ਇਹ ਬੜਪਣਾ ਮਾਇਆ ਲਪਟਾਏ, ਆਖਿਆ ਉਹ ਵੱਡਾ ਆਪਣਾ ਸੜ ਕੇ ਸਵਾਹ ਹੋ ਜਾਵੇ ਜਿਹੜਾ ਮਾਇਆ ਚ ਲਪਟਿਆ ਹੋਇਆ। ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜੇ ਪ੍ਰਭੂ ਚਿੱਤ ਵਿੱਚ ਹੈ ਤੇ ਗਰੀਬੀ ਵਿੱਚ ਘੱਟ ਵਿੱਚ ਵੀ ਆਨੰਦ ਹੀ ਹੈ। ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ, ਜਲ ਜਾਓ ਇਹ ਬੜਪਣਾ ਮਾਇਆ ਲਪਟਾਏ, ਜਲ ਜਾਵੇ ਉਹ ਵੱਡਾ ਪਣ ਜਿਹੜਾ ਮਾਇਆ ਵਿੱਚ ਹੀ ਲਪਟਿਆ ਹੋਇਆ। ਤੋ ਬਾਬਾ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਤੇ ਘਰ ਮਰਹਟ ਸਾਰਖੇ, ਉਹ ਘਰ ਮੜੀਆਂ ਦੀ ਨਿਆਈ ਨੇ, ਭੂਤ ਵਸੇ ਤਿੰਨ ਮਾਏ, ਤੇ ਉਹਨਾਂ ਦੇ ਘਰਾਂ ਵਿੱਚ ਵਸਣ ਵਾਲੇ ਲੋਕ ਬੰਦੇ ਨਹੀਂ ਹੁੰਦੇ, ਮਨੁੱਖ ਨਹੀਂ ਹੁੰਦੇ, ਉਹਨਾਂ ਘਰਾਂ ਵਿੱਚ ਕੌਣ ਵੱਸਦਾ ਹੈ? ਭੂਤ ਵੱਸਦਾ ਹੈ। ਤੋ ਗੁਰੂ ਕਿਰਪਾ ਕਰੇ ਅਸੀਂ ਆਪਣੇ ਆਪ ਦੀ ਪਛਾਣ ਕਰੀਏ, ਆਪਣੇ ਆਪ ਨੂੰ ਜਾਚੀਏ ਵੀ ਮੈਂ ਵੀ ਕਿਤੇ ਭੂਤ ਤੇ ਨਹੀਂ, ਉਹ ਭੂਤ ਮੈਂ ਤੇ ਨਹੀਂ। ਔਗਣਾਂ ਨਾਲ ਬੰਦਾ ਬੱਧਾ ਹੋਇਆ ਬੰਦਾ ਭੂਤ ਹੀ ਹੁੰਦਾ। ਆ ਜਿਹੜੇ ਸਮਾਜ ਵਿੱਚ ਐਵੇਂ ਖਿਲਾਰੇ ਪਾਉਂਦੇ ਫਿਰਦੇ ਨੇ ਇਹ ਸਾਰੇ ਭੂਤ ਹੀ ਨੇ, ਇਹਨਾਂ ਦਾ ਭੂਤਾਂ ਨਾਲੋਂ ਕੀ ਘੱਟ ਹੈ? ਤੋ ਗੁਰੂ ਕਿਰਪਾ ਕਰੇ ਜੀ, ਇਹ ਸੀ ਕਬੀਰ ਸਾਹਿਬ ਦੇ ਪਾਵਨ ਬਚਨ ਦੀ ਵਿਚਾਰ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀ ਸੰਗਤ ਦਾ ਧੰਨਵਾਦ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਬਲਵੀਰ ਸਿੰਘ ਬਿਹਾਰੀਪੁਰ ਵਾਲਿਆਂ ਦੇ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਜਿਹੜਾ ਮੇਰਾ ਗੁਆਂਢੀ ਆ ਤੁਹਾਡੇ ਗੁਰੂ ਘਰ ਦੇ ਵਿੱਚ ਕਦੀ ਆਉਂਦਾ ਹੀ ਨਹੀਂ, ਮੱਥਾ ਟੇਕਣ ਵੀ ਨਹੀਂ ਆਇਆ, ਉਹਦੇ ਕੋਲ 5-6 ਟਰੱਕ ਹੈ, 2 ਹੋਰ ਲੈਣ ਨੂੰ ਫਿਰਦਾ ਹੈ। ਤੇ ਸਤਿਗੁਰੂ ਉਹ ਮੈਂ ਜਿਹੜਾ ਡਰਾਈਵ ਕਰਨ ਵਾਸਤੇ ਮੇਰੇ ਕੋਲ ਇੱਕੋ ਹੀ ਪੁਰਾਣੀ ਜੀ ਗੱਡੀ ਹੈ, ਉਹਦੇ ਕੋਲ ਕਿੰਨੀਆਂ ਹੀ ਗੱਡੀਆਂ, ਮੇਰੇ ਕੋਲ ਇੱਕੋ ਹੀ ਪੁਰਾਣਾ ਘਰ, ਉਹ 6-6, 7-7 ਘਰ ਬਣਾਈ ਬੈਠਾ, ਉਹਦੀਆਂ 4-4 ਵੱਡੇ ਸਟੋਰ ਉਹਨੇ ਬਣਾ ਲਏ, ਮੈਂ ਗੁਰੂ ਘਰ ਦੇ ਵਿੱਚ ਆਉਣਾ, ਮੈਂ ਤੇਰਾ ਕੀ ਮੇਰੇ ਮੇਰੇ ਕੋਲ ਕੀ ਗਲਤੀ ਹੋਈ ਹੈ। ਹੁਣ ਗੁਰੂ ਪਿਆਰਿਓ ਆਹ ਗੱਲ ਜਿਹੜੀ ਹੈ ਨਾ ਬੜੀ ਗੌਰ ਕਰਨ ਵਾਲੀ ਹੈ, ਯਾਦ ਰੱਖਿਓ ਹਮੇਸ਼ਾ, ਇੱਕ ਹੈ ਗੁਰੂ ਘਰ ਦੇ ਵਿੱਚ ਆਉਣ ਵਾਲਾ ਤੇ ਇੱਕ ਹੈ ਗੁਰੂ ਘਰ ਦੇ ਵਿੱਚ ਨਾ ਆਉਣ ਵਾਲਾ। ਹੁਣ ਗੁਰੂ ਕੇ ਪਿਆਰਿਓ ਜਿਹੜਾ ਗੁਰੂ ਘਰ ਦੇ ਵਿੱਚ ਆਉਣ ਵਾਲਾ, ਗੁਰੂ ਦੇ ਨੇੜੇ ਰਹਿਣ ਵਾਲਾ ਨਾ, ਗੁਰੂ ਦਾ ਸੰਗ ਕਰਨ ਵਾਲਾ, ਦਰਅਸਲ ਸਿਰ ਤੋਂ ਲੈ ਕੇ ਪੈਰਾਂ ਤੱਕ ਚੀਰਿਆ ਉਹਨੂੰ ਜਾਂਦਾ, ਦੂਜੇ ਨੂੰ ਨਹੀਂ। ਸਮਝ ਗਏ ਕਿ ਜਿਹੜਾ ਗੁਰੂ ਦਾ ਸੰਗ ਕਰੇਗਾ, ਹੁਣ ਇਹ ਗੁਰੂ ਪਰਖਾਂ ਕਰਦਾ ਹੈ, ਜੇ ਤੂੰ ਗੁਰੂ ਦਾ ਸੰਗ ਕਰੇਗਾ, ਗੁਰੂ ਦੇ ਨੇੜੇ ਰਹਿਣ ਦਾ ਯਤਨ ਕਰੇਗਾ, ਤੇ ਦੇਗਾਂ ਦੇ ਵਿੱਚ ਤੈਨੂੰ ਬਾਲਿਆ ਜਾਣਾ, ਦੂਜੇ ਨੂੰ ਨਹੀਂ। ਜਿਹੜਾ ਗੁਰੂ ਘਰ ਦੇ ਵਿੱਚ ਆਉਂਦਾ ਹੀ ਨਹੀਂ ਉਹਨੂੰ ਨਹੀਂ ਕੋਈ ਮੁਸ਼ਕਲ ਵੀ ਆਵੇਗੀ। ਤੂੰ ਗੁਰੂ ਦੇ ਕੋਲ ਰਹਿਣ ਦਾ ਯਤਨ ਕਰੇਗਾ, ਔਰ ਤੇਰੇ ਬੱਚੇ ਦਾ ਕਾਲਜਾ ਕੱਢ ਕੇ ਤੇਰੇ ਮੂੰਹ ਦੇ ਵਿੱਚ ਤੁੰਨਿਆ ਜਾਵੇਗਾ, ਕਿਉਂਕਿ ਤੂੰ ਗੁਰੂ ਦੀ ਗੱਲ ਸੁਣਦਾ ਹੈ। ਗੁਰੂ ਦੀ ਗੱਲ ਨਾ ਸੁਣਨ ਵਾਲੇ ਦੇ ਉੱਤੇ ਏਦਾਂ ਦੀਆਂ ਕਦੀ ਮੁਸੀਬਤਾਂ ਨਹੀਂ ਆਉਂਦੀਆਂ। ਤੂੰ ਗੁਰੂ ਦੀ ਗੱਲ ਕਰੇਗਾ, ਇਨਸਾਫ਼ ਦੀ ਗੱਲ ਕਰੇਗਾ, ਤੇ ਤੈਨੂੰ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਤੈਨੂੰ ਚਿਣਿਆ ਜਾਣਾ, ਦੂਜੇ ਨੂੰ ਨਹੀਂ ਚਿਣਿਆ ਜਾਣਾ। ਤੂੰ ਅਸੂਲਾਂ ਦੀ ਗੱਲ ਕਰੇਗਾ, ਤੂੰ ਸਿਧਾਂਤਾਂ ਦੀ ਗੱਲ ਕਰੇਗਾ, ਤੂੰ ਗੁਰੂ ਦੀ ਗੱਲ ਕਰੇਗਾ, ਤੇ 32-32 ਸਾਲ, 35-35 ਸਾਲ ਤੈਨੂੰ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਕੈਦ ਤੈਨੂੰ ਰਹਿਣਾ ਪੈਣਾ, ਦੂਜੇ ਨੂੰ ਕਿਉਂ ਰਹਿਣਾ ਪਵੇਗੀ? ਉਹ ਕਿਹੜਾ ਗੁਰੂ ਦੀ ਗੱਲ ਕਰਦਾ? ਗੁਰੂ ਪਿਆਰਿਓ ਇਹ ਮੁਸੀਬਤਾਂ ਗੁਰੂ ਦੀ ਗੱਲ ਕਰਨ ਵਾਲੇ ਦੇ ਸਿਰ ਤੇ। ਹੁਣ ਗੁਰੂ ਦੇ ਤੂੰ ਉਲਟ ਚੱਲ ਕੇ ਦੇਖ ਲਾ, ਤੂੰ ਗੁਰੂ ਦੇ ਸਿਧਾਂਤਾਂ ਤੋਂ ਉਲਟ ਚੱਲ ਕੇ ਦੇਖ, ਜਿਹੜੇ ਗੁਰੂ ਦੇ ਸਿਧਾਂਤਾਂ ਤੋਂ ਉਲਟ ਚੱਲੇ ਆ ਨਾ, ਉਹ ਗੁਰੂ ਦਾ ਸਵਾਂਗ, ਗੁਰੂ ਦੀ ਨਕਲ ਕਰਨ ਦੀ ਜਿਹਨਾਂ ਨੇ ਯਤਨ ਕੀਤਾ ਹੈ, ਔਰ ਗੁਰੂ ਪਿਆਰਿਓ ਭਾਵੇਂ ਉਹਨਾਂ ਦੇ ਉੱਤੇ ਬਲਾਤਕਾਰਾਂ ਦੇ ਕੇਸ ਚੱਲੇ, ਤੇ ਭਾਵੇਂ 20-20 ਸਾਲਾਂ ਦੀਆਂ ਉਹਨਾਂ ਨੂੰ ਸਜ਼ਾ ਹੋਈਆਂ, ਤੇ ਗੁਰੂ ਪਿਆਰਿਓ ਉਹ ਫਿਰ ਆਜ਼ਾਦ ਘੁੰਮਦੇ ਫਿਰਦੇ ਆ। ਔਰ ਜਿਹਨਾਂ ਨੇ ਗੁਰੂ ਦੇ ਉਲਟ ਚੱਲਣ ਦਾ ਯਤਨ ਕੀਤਾ, ਜਿਹਨਾਂ ਨੇ ਗੁਰੂ ਦੇ ਸਿਧਾਂਤਾਂ ਦੇ ਖਿੱਲੀਆਂ ਉਡਾਉਣ ਦਾ ਯਤਨ ਕੀਤਾ, ਤੇ ਗੁਰੂ ਪਿਆਰਿਓ ਅੱਜ ਦੇ ਜ਼ਮਾਨੇ ਦੇ ਵਿੱਚ ਸੁਰੱਖਿਆ ਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ। ਇਸ ਗੱਲ ਦੇ ਉੱਤੇ ਮਾਣ ਕਰਿਓ ਕਿ ਗੁਰੂ ਕੇ ਸੰਗ ਕਰਨ ਵਾਲੇ ਨੂੰ ਤਸੀਹੇ ਝੱਲਣੇ ਪੈਣਗੇ, ਗੁਰੂ ਦੀ ਗੱਲ ਕਰਨ ਵਾਲੇ ਨੂੰ ਚਿਰਾਏ ਦੇ ਵਿੱਚ ਸ਼ਹੀਦ ਕੀਤਾ ਜਾਵੇਗਾ, ਔਰ ਗੁਰੂ ਪਿਆਰਿਓ ਜਿਹੜੇ ਗੁਰੂ ਦੀ ਨਹੀਂ ਗੱਲ ਕਰਦੇ ਔਰ ਉਹਨਾਂ ਦਾ ਕੋਈ ਵੀ ਕੁਝ ਨਹੀਂ ਵਿਗਾੜਦਾ, ਬਸ ਇਹ ਤੇਰੇ ਉੱਤੇ ਮੁਸੀਬਤ ਆਈ ਹੈ, ਤੇ ਬਸ ਤੇਰਾ ਸਬੂਤ ਹੀ ਹੈ ਕਿ ਤੂੰ ਗੁਰੂ ਦੇ ਲਾਗੇ ਆ, ਤੇਰੇ ਤੇ ਕੋਈ ਮੁਸੀਬਤ ਆਈ ਆ, ਕਸ਼ਟ ਆਇਆ ਨਾ, ਤੇ ਬਸ ਇਸੇ ਗੱਲ ਦਾ ਸਬੂਤ ਹੈ ਵੀ ਤੂੰ ਗੁਰੂ ਦੇ ਨੇੜੇ ਆ, ਇਹ ਸਾਰਾ ਕੁਝ ਤੇਰੇ ਨਾਲ ਤਾਂ ਹੋ ਰਿਹਾ। ਸੋ ਸਤਿਗੁਰੂ ਰਹਿਮਤ ਕਰਨ, ਅਸੀਂ ਇਦਾਂ ਦੇ ਗਿਲੇਵੇ ਸ਼ਿਕਵੇ ਨਹੀਂ ਗੁਰੂ ਦੇ ਉੱਤੇ ਕਰਨੇ ਵੀ ਉਹ ਫਲਾਨੇ ਨੂੰ ਜ਼ਿਆਦਾ ਦਿੱਤਾ ਤੇ ਮੈਨੂੰ ਘੱਟ ਦਿੱਤਾ, ਉਹ ਮਾਲਕ ਪਤਾ ਨਹੀਂ ਕਿਹੜਿਆ ਰੰਗਾਂ ਦੇ ਵਿੱਚ। ਹੁਣ ਗੁਰੂ ਪਿਆਰਿਓ ਇਹ ਜਿਹੜੇ ਇਦਾਂ ਦੇ ਲੋਕ ਹੁੰਦੇ ਹਨ ਸਿਧਾਂਤਾਂ ਤੋਂ ਉਲਟ ਚੱਲਣ ਵਾਲੇ, ਉਹਨਾਂ ਨੂੰ ਦੁਨੀਆਂ ਤੇ ਯਾਦ ਨਹੀਂ ਕੀਤਾ ਜਾਂਦਾ, ਤੇ ਗੁਰੂ ਪਿਆਰਿਓ ਯਾਦ ਵੀ ਉਹਨਾਂ ਨੂੰ ਕੀਤਾ ਜਾਂਦਾ ਜਿਹਨਾਂ ਨੂੰ ਦੇਗਾਂ ਦੇ ਵਿੱਚ ਉਬਾਲਿਆ ਗਿਆ ਸੀ, ਜਿਹਨਾਂ ਦਾ ਬੰਦ ਕੱਟ ਦਿੱਤਾ ਗਿਆ ਸੀ, ਜਿਹਨਾਂ ਦੇ ਖੋਪਰ ਉਤਾਰ ਦਿੱਤੇ ਗਏ ਸੀ, ਯਾਦ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਗੁਰੂ ਦੇ ਲਾਗੇ ਰਹੇ ਆ। ਸਤਿਗੁਰ ਕਿਰਪਾ ਕਰੇ ਸਾਡਾ ਗੁਰੂ ਦੇ ਨਾਲ ਸਾਥ ਬਣਿਆ ਰਹੇ, ਅਸੀਂ ਗੁਰੂ ਦੇ ਸੰਗੀ ਬਣੇ ਰਹੀਏ, ਅਸੀਂ ਗੁਰੂ ਦੇ ਚਰਨਾਂ ਨਾਲ ਹਮੇਸ਼ਾ ਜੁੜੇ ਰਹੀਏ। ਸੋ ਪਿਆਰਿਓ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਜੀ ਦੇ ਆਪਾਂ ਜੀਵਨ ਦੇ ਉੱਤੇ ਵਿਚਾਰ ਕਰਨ ਦਾ ਯਤਨ ਕੀਤਾ ਸੀ। ਕੱਲ ਦੇ ਇਤਿਹਾਸ ਦੇ ਵਿੱਚ ਸਤਿਗੁਰਾਂ ਦੀ ਚੌਥੀ ਜੰਗ ਦਾ ਜ਼ਿਕਰ ਹੋਇਆ ਸੀ, ਆਪਾਂ ਚਾਰੇ ਜੰਗਾਂ ਵਾਰੀ ਵਾਰੀ ਸਤਿਗੁਰਾਂ ਦੀਆਂ ਇਤਿਹਾਸ ਮੁਤਾਬਕ, ਸਤਿਗੁਰਾਂ ਦੀ ਬਖਸ਼ੀ ਹੋਈ ਬੁੱਧੀ ਮੁਤਾਬਕ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕੀਤਾ ਸੀ। ਅੱਜ ਇਤਿਹਾਸ ਦੀ ਲੜੀ ਨੂੰ ਇਸ ਤੋਂ ਅੱਗੇ ਤੋਰਨ ਦਾ ਯਤਨ ਕਰੀਏ, 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ। ਹੁਣ ਗੁਰੂ ਪਿਆਰਿਓ 6ਵੇਂ ਪਾਤਸ਼ਾਹ ਦਾ ਅੰਤਮ ਸਮਾਂ ਜਿਹੜਾ ਸੀ ਨਾ, ਉਹ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਚ ਹੋਇਆ। ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰਾਂ, 6ਵੇਂ ਪਾਤਸ਼ਾਹ ਹਰਗੋਬਿੰਦ ਮਹਾਰਾਜ ਜੀ, ਉਹਨਾਂ ਦੇ 6 ਬੱਚੇ ਸਨ, 5 ਪੁੱਤਰ ਤੇ 1 ਧੀ ਸੀ, ਔਰ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਸਨ, ਔਰ ਉਹਨਾਂ ਤੋਂ ਛੋਟੇ ਸੂਰਜਮੱਲ, ਫਿਰ ਅਨੀ ਰਾਏ,
फिर अटल राय ते फिर बीबी वीरो ते आखर दे विच गुरु के सिद्धांतां ते अपना सीस देण वाले धन गुरु तेग बहादुर जी महाराज उन्हां दे सब तो छोटे फरजंद सन। और जिहड़ा कल दा आपां जंग तुहाडे नाल सांझी कीती है ना, इस जंग दे विच 13 साल दे हर गुरु तेग बहादुर जी महाराज जी ने तलवार दे जोर दिखाए सन। गुरु प्यारिओ इन्ना वैराग आ गया, इन्नी तलवार चलाई, तलवार खून नाल रंगी गई, अपने कपड़े खून दे नाल रंगे गए। ते सतसंग जी उत्थे मैदान दे विच अपनी तलवार नूं रख के सतगुरां दे चरणां दे विच मत्था टेकिया गया, कहिंदे सतगुरु मेरे तो यह खून खराबा नहीं देखिया जांदा। उस तों बाद तेग बहादुर तां बन गए, तेग अपने सीस ते गर्दन दे उत्ते ते चला लई, पर किसे दे दिल नूं दुख नहीं दिता उन्हां ने। हुण प्यारिओ वड्डे सपुत्तर उन्हां दा नाम बाबा गुरदित्ता जी सी। और साडे इतिहासकार कहिंदे ने कि बाबा गुरदित्ता जी ते धन गुरु नानक देव जी महाराज और इन्हां दा फेस चेहरा जिहड़ा ना बिलकुल 99% एक दूजे दे नाल मिलदा जुड़दा सी। बाबा गुरदित्ता जी ते धन गुरु नानक देव जी महाराज इन्हां दा आपस विच चेहरा जिहड़ा 99% आपस विच मेल खांदा। ते दूसरी गल कि धन गुरु नानक देव जी महाराज जी भी बटाले व्याए हुए सन ते बाबा गुरदित्ता जी भी बटाले व्याए हुए सन। हुण बाबा गुरदित्ता जी दे घर दे विच औलाद हुंदी है, छेवें पातशाह दे घर दे विच जिहड़ा वड्डा पोतरा होया ना उहदा नां सी धीरमल। जदों सतगुरां नूं पता लगा कि तुहाडे सतगुरु पोतरा होया, गुरु प्यारिओ हरेक बंदा अपने पुत्र नालों पोतरे नूं छाणे, कहिंदे आ मूल नूं व्याह ज्यादा प्यारा हुंदा है, पोतरियां नूं बहुत प्यार करदा है। सतसंग जी अज जदों आपां थोड़ा जिहा माहौल वल झाती मारदे आ ना, दादा पुत्र ते पोतरा ਇਹ ਆਪਸ ਵਿੱਚ ਇੱਕ ਖੂਨ ਦਾ ਰਿਸ਼ਤਾ। ਤੇ ਸਾਡੇ ਅਸੀਂ ਜਦੋਂ ਬਜ਼ੁਰਗਾਂ ਨੂੰ ਦੇਖਦੇ ਆਉਂਦੇ ਸੀ ਨਾ, ਤੇ ਪੋਤਰੇ ਦੀ ਤੇ ਪੁੱਤਰ ਦੀ ਤੇ ਦਾਦੇ ਦੀ ਆਪਸ ਵਿੱਚ ਸ਼ਕਲ ਮਿਲਦੀ ਜੁਲਦੀ ਹੁੰਦੀ ਸੀ। ਪਰ ਅੱਜ ਜੇ ਆਪਾਂ ਦੇਖੀਏ ਪਿਓ ਦੀ ਪੁੱਤ ਨਾਲ ਸ਼ਕਲ ਨਹੀਂ ਮਿਲਦੀ, ਪੋਤੇ ਨਾਲ ਤੇ ਬਿਲਕੁਲ ਨਹੀਂ ਮਿਲਦੀ। ਉਹਦਾ ਕਾਰਨ ਮੈਂ ਦੱਸਾਂ ਤੁਹਾਨੂੰ, ਬਾਬਾ ਸਾਬਤ ਸੂਰਤ ਹੈ, ਉਹਦੇ ਸਿਰ ਦੇ ਉੱਤੇ ਦਸਤਾਰ ਸਜਾਈ ਹੈ, ਚਿਹਰੇ ਦੇ ਉੱਤੇ ਦਾੜਾ ਹੈ, ਉਹ ਸਿੱਖੀ ਸਰੂਪ ਦੇ ਵਿੱਚ ਪੂਰਾ ਹੈ। ਅੱਗੇ ਪੁੱਤਰ ਆ ਗਿਆ, ਪੁੱਤਰ ਨੇ ਸਿਰ ਤੇ ਪੱਗ ਤੇ ਬੰਨ ਲਈ ਹੈ, ਦਸਤਾਰ ਤੇ ਹੈ ਪਰ ਚਿਹਰੇ ਦੇ ਉੱਤੇ ਦਾੜਾ ਹੈ ਨਹੀਂ, ਸ਼ਕਲ ਦੇ ਵਿੱਚ ਫਰਕ ਪੈ ਗਿਆ। ਔਰ ਉਸ ਤੋਂ ਬਾਅਦ ਤੀਜੀ ਪੀੜ੍ਹੀ ਆ ਗਈ ਆ, ਪੋਤਰਾ ਆ ਗਿਆ, ਪੋਤੇ ਦੇ ਸਿਰ ਦੇ ਉੱਤੇ ਵੀ ਦਸਤਾਰ ਹੈ ਨਹੀਂ ਤੇ ਚਿਹਰੇ ਦੇ ਉੱਤੇ ਦਾੜਾ ਵੀ ਹੈ ਨਹੀਂ। ਨਹੀਂ ਤੇ ਗੁਰੂ ਪਿਆਰਿਓ ਇੱਕ ਦਾਦੇ ਦੀ ਸ਼ਕਲ ਵੱਲ ਦੇਖ ਕੇ ਦੂਜੇ ਲੋਕੀ ਅੰਦਾਜ਼ਾ ਲਾ ਲੈਂਦੇ ਸੀ, ਆਹ ਫਲਾਣੇ ਦਾ ਪੋਤਾ, ਉਹਦੇ ਵਰਗੀ ਸ਼ਕਲ ਆ, ਉਹਦੇ ਵਰਗੀ ਤੋਰ ਆ। ਹੁਣ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਆਖਿਆ ਵੀ ਤੁਹਾਡੇ ਪੋਤਰਾ ਹੋਇਆ, ਤੇ ਸੱਚੇ ਸਤਿਗੁਰ ਜਾਂਦੇ ਨੇ ਪੋਤਰੇ ਨੂੰ ਦੇਖਣ ਵਾਸਤੇ ਜਾਂਦੇ ਆ, ਤੇ ਕਹਿੰਦੇ ਸਤਿਗੁਰਾਂ ਨੇ ਆਪਣੀ ਗੋਦ ਦੇ ਵਿੱਚ ਬਾਬਾ ਧੀਰਮਲ ਨੂੰ ਉਠਾਇਆ, ਤੇ ਧੀਰਮਲ ਨੂੰ ਦੇਖ ਕੇ ਤੇ ਸੱਚੇ ਸਤਿਗੁਰ ਮੁਸਕਰਾ ਪਏ, ਤੇ ਮੁਸਕਰਾ ਕੇ ਪਤਾ ਕੀ ਕਹਿੰਦੇ ਆ, ਕਹਿੰਦੇ ਵੀ ਤਾਇਆ ਜੀ ਵਾਪਸ ਆ ਗਿਆ। ਹੁਣ ਸੱਚੇ ਸਤਿਗੁਰਾਂ ਦੇ ਤਾਇਆ ਜੀ ਕੌਣ ਸਨ? ਪਿਰਥੀ ਚੰਦ। ਔਰ ਉਹਨਾਂ ਨੇ ਦੇਖਿਆ ਵੀ ਇਹ ਪਿਰਥੀ ਚੰਦ ਦੀ ਰੂਹ ਆ ਗਈ ਹੈ। ਤੇ ਕੱਲ ਆਪਾਂ ਜ਼ਿਕਰ ਵੀ ਕੀਤਾ ਸੀ ਕਿ ਜਦੋਂ ਪੈਂਦੇ ਖਾਂ ਦੇ ਨਾਲ ਲੜਾਈ ਹੁੰਦੀ ਹੈ ਨਾ ਸੱਚੇ ਸਤਿਗੁਰਾਂ ਦੀ, ਤੇ ਇਹੀ ਧੀਰਮਲ ਚਿੱਠੀਆਂ ਲਿਖਦਾ ਸੀ ਪੈਂਦੇ ਖਾਂ ਨੂੰ, ਚਿੰਤਾ ਨਾ ਕਰ, ਮੈਂ ਕਹਿੰਦਾ ਤੇਰੀ ਮੱਤ ਕਰਾਂਗਾ, ਮੈਂ ਗੁਰੂ ਮਹਾਰਾਜ ਜੀ ਦੀ ਮੱਤ ਨਹੀਂ ਕਰਾਂਗਾ। ਇਸੇ ਤਰ੍ਹਾਂ ਪਿਰਥੀ ਚੰਦ ਸੀ, ਇਹ ਦੁਸ਼ਮਣਾਂ ਦੇ ਨਾਲ ਰਲ ਕੇ ਦੋ ਵਾਰ ਗੁਰਦੇਵ ਪਾਤਸ਼ਾਹ ਦੇ ਉੱਤੇ, ਇੱਕ ਵਾਰ ਸੁਲਹੀ ਖਾਂ ਤੇ ਇੱਕ ਵਾਰ ਸੁਲਬੀ ਖਾਂ ਨੂੰ ਆਪਣੇ ਭਰਾ ਦੇ ਉੱਤੇ ਅਟੈਕ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਖਤਮ ਕਰਨ ਵਾਸਤੇ ਲੈ ਕੇ ਆਏ। ਔਰ ਗੁਰੂ ਅਰਜਨ ਦੇਵ ਜੀ ਦੇ ਨਾਲ ਉਹੀ ਹਰਗੋਬਿੰਦ ਪਾਤਸ਼ਾਹ, ਇਹਦੇ ਉੱਤੇ ਤਿੰਨ ਹਮਲੇ, ਇਹਨਾਂ ਨੂੰ ਖਤਮ ਕਰਵਾਉਣ ਦੇ ਤਿੰਨ ਹਮਲੇ ਬਾਬਾ ਪਿਰਥੀ ਚੰਦ ਨੇ ਕੀਤੇ ਸਨ। ਤੇ ਅੱਜ ਆਪਣੇ ਪੋਤਰੇ ਦੀ ਸ਼ਕਲ ਦੇਖ ਕੇ, ਸੂਰਤ ਦੇਖ ਕੇ ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਤਾਇਆ ਜੀ ਫੇਰ ਆ ਗਏ ਆ, ਭਾਵ ਉਹੀ ਤਾਏ ਵਾਲੀ ਰੂਹ ਆ ਗਈ ਆ। ਤੇ ਇਹਨਾਂ ਤੋਂ ਛੋਟੇ ਉਹਨਾਂ ਦਾ ਨਾਂ ਸੀ ਹਰ ਰਾਏ। ਜਦੋਂ ਹਰ ਰਾਏ ਪੈਦਾ ਹੁੰਦੇ ਨਾ, ਔਰ ਉਹਨਾਂ ਦੀ ਸ਼ਕਲ ਨੂੰ ਦੇਖ ਕੇ ਕਹਿੰਦੇ ਆ ਵਾਹ ਇਹ ਤੇ ਹਰੀ ਦਾ ਰੂਪ ਆ ਗਿਆ, ਤੇ ਸਤਿਗੁਰਾਂ ਨੇ ਉਹਨਾਂ ਦਾ ਨਾਂ ਆਪ ਹਰ ਰਾਏ ਜੀ ਰੱਖਿਆ ਸਨ।
ਹੁਣ ਕੀਰਤਪੁਰ ਦੀ ਪਾਵਨ ਧਰਤੀ ਦੇ ਉੱਤੇ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੰਤਮ ਸਮਾਂ ਹੁੰਦਾ। ਹਰਗੋਬਿੰਦ ਪਾਤਸ਼ਾਹ ਜੋਤੀ ਜੋਤ ਕੀਰਤਪੁਰ ਸਾਹਿਬ ਸਮਾਉਂਦੇ ਨੇ, ਔਰ ਉਸ ਵੇਲੇ ਸਤਸੰਗਤ ਜੀ 14 ਸਾਲ ਦੀ ਉਮਰ ਦੇ ਵਿੱਚ ਆਪਣੇ ਪੋਤਰੇ ਨੂੰ ਗੁਰਗੱਦੀ ਦੇ ਦਿੱਤੀ ਹੈ। ਬਾਅਦ ਵਿੱਚ ਪੁੱਤਰ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਬਾਅਦ ਵਿੱਚ ਮਿਲਦੀ ਹੈ, ਜਦੋਂ ਕਹਿੰਦੇ ਬਾਬਾ ਬਕਾਲੇ ਆ ਨਾ ਅੱਠਵੇਂ ਪਾਤਸ਼ਾਹ ਕਹਿੰਦੇ ਨੇ। ਉਸ ਇਤਿਹਾਸ ਵੱਲ ਨੂੰ ਆਪਾਂ ਚੱਲਣ ਦਾ ਯਤਨ ਕਰਾਂਗੇ। ਮੈਂ ਆਹ ਇਤਿਹਾਸ ਦੀ ਲੜੀ ਜਿਹੜੀ ਤੁਹਾਡੇ ਨਾਲ ਆਰੰਭ ਕੀਤੀ ਆ, ਮੈਂ ਇਹ ਸੱਤਵੇਂ ਪਾਤਸ਼ਾਹ ਤੇ ਅੱਠਵੇਂ ਪਾਤਸ਼ਾਹ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝੇ ਤੌਰ ਦੇ ਉੱਤੇ ਆਪਣੇ ਦੱਸਣ ਦਾ ਯਤਨ ਕਰਾਂਗਾ। ਸੱਤਵੇਂ ਪਾਤਸ਼ਾਹ ਤੇ ਅੱਠ, ਕਿਉਂਕਿ ਗੁਰੂ ਪਿਆਰਿਓ ਆਪਸ ਵਿੱਚ ਮਿਲਦਾ ਜੁਲਦਾ ਇਤਿਹਾਸ ਹੈ। ਹੁਣ ਗੁਰਗੱਦੀ ਦੇ ਉੱਤੇ ਸਵਾਇਮਾਨ ਹੁੰਦੇ ਨੇ, ਔਰ ਉਸ ਤੋਂ ਪਹਿਲਾਂ ਦੀ ਇੱਕ ਘਟਨਾ। ਗੁਰੂ ਪਿਆਰਿਓ ਹਰ ਰਾਏ ਮਹਾਰਾਜ ਜੀ ਦਾ ਬੜਾ ਕੋਮਲ ਹਿਰਦਾ ਸੀ, ਔਰ ਉਹਨਾਂ ਦੇ ਕੋਮਲ ਹਿਰਦੇ ਦੀਆਂ ਬਿਆਤਾਂ ਇਤਿਹਾਸ ਦੀਆਂ ਸਾਖੀਆਂ ਬਣ ਜਾਂਦੀਆਂ। ਕਿਵੇਂ? ਹਲੇ ਗੁਰਗੱਦੀ ਦੇ ਉੱਤੇ ਸਵਾਇਮਾਨ ਨਹੀਂ, ਹਜੇ ਉਹ ਸੱਤਵੇਂ ਵਾਰਸ ਨਹੀਂ ਬਣਦੇ, ਤੇ ਕਹਿੰਦੇ ਇੱਕ ਦਿਨ ਇੱਕ ਬਾਗ ਦੇ ਵਿੱਚ ਦੀ ਟਹਿਲ ਰਹੇ ਸਨ, ਬਗੀਚੀ ਦੇ ਵਿੱਚ ਟਹਿਲ ਰਹੇ ਸਨ, ਫੁੱਲਾਂ ਦੇ ਲਾਗਿਓਂ ਦੀ ਲੰਘੇ, ਬਗੀਚੀ ਦੇ ਵਿੱਚ ਫੁੱਲ ਹੀ ਹੁੰਦੇ ਨੇ, ਤੇ ਕਹਿੰਦੇ ਉਹਨਾਂ ਦੇ ਚੋਲੇ ਦੀ ਇੱਕ ਕੰਨੀ ਅੜ ਕੇ ਇੱਕ ਫੁੱਲ ਟੁੱਟ ਗਿਆ। ਜਦੋਂ ਕੰਨੀ ਅੜੀ ਹੈ ਤੇ ਮਹਾਰਾਜ ਅੱਗੇ ਲੰਘਣ ਲੱਗੇ ਤੇ ਉਹ ਕੰਨੀ ਜਦੋਂ ਅੜੀ ਪਤਾ ਲੱਗ ਗਿਆ, ਜਦੋਂ ਖਿੱਚਿਆ ਕੰਨੀ ਨੂੰ ਖਿੱਚਿਆ ਤੇ ਫੁੱਲ ਟੁੱਟ ਗਿਆ। ਬੜੇ ਵੈਰਾਗ ਦੇ ਨਾਲ ਉਸ ਫੁੱਲ ਦੇ ਕੋਲ ਬੈਠ ਜਾਂਦੇ ਆ, ਫੁੱਲ ਨੂੰ ਹੱਥ ਦੇ ਵਿੱਚ ਫੜਿਆ ਤੇ ਉਸ ਬੂਟੇ ਨਾਲ ਏਦਾਂ ਏਦਾਂ ਜੋੜਨ ਦਾ ਯਤਨ ਕਰ ਰਿਹਾ। ਹਰ ਰਾਏ ਜੀ ਮਹਾਰਾਜ ਹਲੇ ਗੁਰੂ ਨਹੀਂ ਬਣਿਆ, ਤੇ ਟਹਿਲਦੇ ਟਹਿਲਦੇ ਹਰਗੋਬਿੰਦ ਪਾਤਸ਼ਾਹ ਉਸ ਜਗ੍ਹਾ ਦੇ ਉੱਤੇ ਆ ਜਾਂਦੇ। ਕਹਿੰਦੇ ਹਰ ਰਾਏ ਜੀ ਕੀ ਗੱਲ ਹੋਈ ਹੈ, ਇੱਥੇ ਬੈਠੇ ਕੀ ਕਰਦੇ ਹੋ? ਅੱਖਾਂ ਦੇ ਵਿੱਚ ਵਰਾ ਗਿਆ। ਕਹਿੰਦੇ ਸਤਿਗੁਰੂ ਦਾਦਾ ਪਿਤਾ ਜੀ ਉਹ ਮੇਰੇ ਕੋਲ ਬਹੁਤ ਵੱਡੀ ਭੁੱਲ ਹੋ ਗਈ। ਕਹਿੰਦੇ ਕੀ ਹੋ ਗਿਆ? ਕਹਿੰਦੇ ਫੁੱਲ ਟੁੱਟ ਗਿਆ। ਕਹਿੰਦੇ ਕਿਵੇਂ ਕਿਵੇਂ ਟੁੱਟਾ ਫੁੱਲ, ਕਿੱਦਾਂ ਟੁੱਟ ਗਿਆ? ਕਹਿੰਦੇ ਮਹਾਰਾਜ ਇਹ ਚੋਲੇ ਦੀ ਕੰਨੀ ਦੇ ਵਿੱਚ ਅੜ ਕੇ ਟੁੱਟ ਗਿਆ। ਤੇ ਸੱਚੇ ਸਤਿਗੁਰੂ ਨੇ ਆਖਿਆ, ਕਹਿੰਦੇ ਪੁੱਤਰਾ ਜੇ ਚੋਲਾ ਵੱਡਾ ਪਹਿਨੀਏ, ਚੋਲਾ ਕੀ ਹੈ? ਜ਼ਿੰਮੇਵਾਰੀ। ਹੁਣ ਗੁਰੂ ਪਿਆਰਿਓ ਚੋਲਾ ਦਰ ਅਸਲ ਇਹ ਜ਼ਿੰਮੇਵਾਰੀ ਸੀ, ਇਹ ਗੁਰੂ ਮਹਾਰਾਜ ਜੀ ਦਾ ਲਿਬਾਸ ਸੀ, ਪਰ ਅੱਜ ਸਾਡੀ ਕੌਮ ਨੇ ਇਹਨੂੰ ਵੀ ਬਦਨਾਮ ਕਰ ਦਿੱਤਾ। ਚੋਲਿਆਂ ਵਾਲਿਆਂ ਦੇ ਉੱਤੇ ਕਦੀ ਮਾਣ ਕੀਤਾ ਜਾਂਦਾ ਸੀ ਵੀ ਇਹ ਚੋਲੇ ਵਾਲਾ ਹੈ, ਗੁਰੂ ਕਾ ਸਿੱਖ ਹੈ, ਔਰ ਜੇ ਇਹਦੇ ਸਾਹਮਣੇ ਮੈਂ ਕੋਈ ਬੇਨਤੀ ਕਰਾਂ ਇਹ ਮੇਰੇ ਗੱਲ ਪੂਰੀ ਕਰਕੇ ਰੱਖ ਦੇ, ਇਹ ਮੇਰੀ ਗੱਲ ਮੰਨੇਗਾ ਔਰ ਮੈਂ ਜੋ ਮੈਨੂੰ ਚਾਹੀਦਾ ਉਹ ਦੇਣ ਦਾ ਯਤਨ ਕਰੇਗਾ, ਭਾਵੇਂ ਆਪਣਾ ਇਹਨੂੰ ਸਿਰ ਵੀ ਕਿਉਂ ਨਾ ਦੇਣਾ ਪਵੇ। ਚੋਲਿਆਂ ਵਾਲਿਆਂ ਤੇ ਕਿਤੇ ਏਡਾ ਮਾਣ ਹੁੰਦਾ ਸੀ, ਤੇ ਲੋਕੀ ਉਸ ਵੇਲੇ ਦੀਆਂ ਔਰਤਾਂ ਕਦੀ ਗਾਇਆ ਵੀ ਕਰਦੀਆਂ ਸਨ, ਮੋੜੀ ਬਾਬਾ ਡਾਂਗ ਵਾਲਿਆ, ਮੋੜੀ ਬਾਬਾ ਚੋਲੇ ਵਾਲਿਆ, ਰਨ ਗਈ ਬਸਰੇ ਨੂੰ ਗਈ। ਔਰ ਉਸ ਵੇਲੇ ਧੀਆਂ ਮਾਣ ਕਰਦੀਆਂ ਸੀ ਚੋਲਿਆਂ ਵਾਲਿਆਂ ਦੇ ਉੱਤੇ ਵੀ ਇਹ ਇੱਜ਼ਤਾਂ ਦੇ ਰਖਵਾਲੇ ਆ, ਇਹ ਇੱਜ਼ਤ ਦੇ ਦਾਰ ਨੇ, ਔਰ ਇਹ ਜਿੱਥੇ ਚੋਲਿਆਂ ਵਾਲੇ ਚਾਰ ਜਣੇ ਖੜੇ ਹੋਣਗੇ ਔਰ ਉਸੇ ਵੇਲੇ ਉਸ ਜਗ੍ਹਾ ਦੇ ਉੱਤੇ ਕੌਮ ਦੀਆਂ ਧੀਆਂ, ਕੌਮ ਦੀਆਂ ਕੀ ਉਹ ਉੱਪਰੀ ਕੌਮ ਦੀਆਂ ਵੀ ਹੋਣ, ਤੋਂ ਆਪਣੇ ਆਪ ਨੂੰ ਸੇਫ ਸਮਝਦੀਆਂ ਸਨ ਵੀ ਇਹ ਜਗ੍ਹਾ ਦੇ ਉੱਤੇ ਸਾਡੀ ਕੋਈ ਇੱਜ਼ਤ ਨੂੰ ਹੱਥ ਨਹੀਂ ਪਾ ਸਕਦਾ। ਤੇ ਗੁਰੂ ਪਿਆਰਿਓ ਖੈਰ ਅੱਜ ਦੇ ਵਿੱਚ ਇਹ ਜੋ ਕੁਝ ਅੱਜ ਹੋ ਰਿਹਾ ਨਾ, ਅੱਜ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਮੁਬਾਰਕ ਜਿਹਨਾਂ ਨੇ ਇਹਨਾਂ ਚੋਲੇ ਨੂੰ ਸਾਂਭਿਆ ਹੋਇਆ, ਜਿਹੜੇ ਚੋਲੇ ਦੇ ਕਦਰਦਾਨ ਨੇ, ਔਰ ਉਹ ਉਹਨਾਂ ਨੇ ਚੋਲਿਆਂ ਦੀ ਖਾਤਰ ਆਪਣੇ ਸਿਰ ਵੀ ਕਟਵਾ ਦਿੱਤੇ, ਉਹ ਅੱਜ ਤੱਕ ਕਟਵਾਉਂਦੇ ਆਏ ਆ, ਮੈਂ ਸਭ ਦੀ ਗੱਲ ਨਹੀਂ, ਪਰ ਕੁਝ ਕੁ ਲੋਕ ਇਸ ਚੋਲੇ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੇ ਨੇ। ਹੁਣ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਕਿ ਹਰ ਰਾਏ ਜੀ ਇਹ ਜੇ ਜ਼ਿੰਮੇਵਾਰੀ ਵੱਡੀ ਹੋਵੇ ਨਾ ਤੇ ਚੋਲਿਆਂ ਨੂੰ ਸੰਕੋਚ ਕੇ ਚੱਲੀਦਾ, ਚੋਲਾ ਇੱਕ ਜ਼ਿੰਮੇਵਾਰੀ ਸੀ, ਇਹਨਾਂ ਨੂੰ ਸੰਕੋਚ ਕੇ ਪੁੱਤਰਾ ਚੱਲੀਦਾ, ਖਿਆਲ ਰੱਖੀਦਾ। ਤੇ ਗੁਰੂ ਪਿਆਰਿਓ ਉਸ ਵੇਲੇ ਤੋਂ ਬਾਅਦ ਫਿਰ ਹਰ ਰਾਏ ਜੀ ਮਹਾਰਾਜ ਹਮੇਸ਼ਾ ਆਪਣੇ ਚੋਲੇ ਨੂੰ ਕਮਰ ਕੱਸਾ ਕਰਕੇ ਤੇ ਸੰਕੋਚ ਕੇ ਰੱਖਿਆ ਕਰਦੇ ਸੀ। ਗੁਰਗੱਦੀ ਦੇ ਉੱਤੇ ਸਵਾਇਮਾਨ ਹੁੰਦੇ ਆ। ਤੇ ਸਤਸੰਗ ਜੀ ਉਸ ਵੇਲੇ ਦਿੱਲੀ ਦੇ ਬਾਦਸ਼ਾਹ, ਹੁਣ ਇੱਥੇ ਪੰਜਾਬ ਦੀਆਂ ਕੁਝ ਖਬਰਾਂ ਪਹੁੰਚਦੀਆਂ ਹੈ ਔਰੰਗਜ਼ੇਬ ਦੇ ਪਾਸ ਕਿ ਕਿਤੇ, ਕਿਉਂਕਿ ਗੁਰੂ ਮਹਾਰਾਜ ਜੀ ਦੇ ਕੋਲ ਹਰ ਰਾਏ ਮਹਾਰਾਜ ਜੀ ਦੇ ਕੋਲ 2200 ਘੋੜ ਸਵਾਰ ਸਨ, ਘੋੜਿਆਂ ਦੇ ਘੋੜ ਸਵਾਰ ਔਰ ਲੈਸ ਅਸਲੇ ਨਾਲ ਲੈਸ ਫੌਜਾਂ ਉਹਨਾਂ ਦੇ ਕੋਲ ਸਨ, ਪਰ ਉਹਨਾਂ ਨੂੰ ਯੁੱਧ ਕੋਈ ਨਹੀਂ ਕਰਨਾ ਪਿਆ, ਔਰ ਇੱਦਾਂ ਦਾ ਸਮਾਂ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਬਣਿਆ ਕਿ ਉਹਨਾਂ ਨੂੰ ਕੋਈ ਜੰਗ ਲੜਨੀ ਪਵੇ, ਪਰ 2200 ਘੋੜ ਸਵਾਰ ਹਮੇਸ਼ਾ ਉਹਨਾਂ ਦੇ ਕੋਲ ਤਿਆਰ ਬਰ ਤਿਆਰ ਰਹਿੰਦੇ ਸਨ। ਔਰ ਇਹ ਖਬਰਾਂ ਦਿੱਲੀ ਪਹੁੰਚਦੀਆਂ,
ਵੀ ਕਿਤੇ ਫਿਰ ਬਗਾਵਤ ਨਾ ਹੋ ਜਾਏ ਛੇਵੇਂ ਪਾਤਸ਼ਾਹ ਨੇ ਜਾਇਆ ਚੰਗਾ ਇਸਲਾਮ ਇਹਨਾਂ ਦੇ ਮੁਗਲਾਂ ਦੇ ਨਾਲ ਲੜੀਆਂ ਔਰ ਸਾਨੂੰ ਹਾਰ ਦੇਖਣੀ ਪਈ ਆ ਤੇ 2200 ਸਿੱਖ ਇਸ ਵੇਲੇ ਫੌਜਾਂ ਸ਼ਾਸਤਰਧਾਰੀ ਗੁਰਦੇਵ ਪਾਤਸ਼ਾਹ ਦੇ ਕੋਲ ਨੇ ਕਿਤੇ ਓਦਾਂ ਦੀ ਗੱਲ ਬਗਾਵਤ ਫਿਰ ਨਾ ਖੜੀ ਹੋ ਜਾਵੇ ਭਾਵੇਂ ਪਾਤਸ਼ਾਹ ਨੂੰ ਪਤਾ ਸੀ ਕਿ ਉਹਨਾਂ ਨੇ ਕੋਈ ਰਾਜ ਨਹੀਂ ਮੱਲਿਆ ਉਹਨਾਂ ਦੇ ਚੱਪੇ ਜਿੰਨੀ ਧਰਤੀ ਦੇ ਉੱਤੇ ਕੋਈ ਕਬਜ਼ਾ ਕਰਨ ਦਾ ਯਤਨ ਨਹੀਂ ਕੀਤਾ ਪਰ ਫਿਰ ਵੀ ਇਹ ਬਲਵੇ ਦੀ ਉੱਗ ਕਿਤੇ ਪੰਜਾਬ ਦੇ ਵਿੱਚ ਉੱਠ ਨਾ ਖੜੋਵੇ ਸੋ ਗੁਰੂ ਮਹਾਰਾਜ ਆਪ ਨਹੀਂ ਜਾਂਦੇ ਆਪਣੇ ਵੱਡੇ ਸਪੁੱਤਰ ਨੂੰ ਰਾਮ ਰਾਏ ਜੀ ਨੂੰ ਇਹਨਾਂ ਦੇ ਦੋ ਫਰਜੰਦ ਸਨ ਬਾਬਾ ਰਾਮ ਰਾਏ ਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਇਹ ਆਪਣੇ ਵੱਡੇ ਫਰਜੰਦ ਬਾਬਾ ਰਾਮ ਰਾਏ ਜੀ ਨੂੰ ਭੇਜਦੇ ਨੇ ਤੇ ਸਤਸੰਗ ਜੀ ਬਾਬਾ ਰਾਮ ਰਾਏ ਦਰਬਾਰ ਦੇ ਵਿੱਚ ਜਾਂਦੇ ਨੇ ਔਰ ਗੁਰੂ ਮਹਾਰਾਜ ਜੀ ਦੀ ਸ਼ਾਨ ਦੇ ਅੱਤ ਸ਼ਾਨ ਬਣਾਈ ਹੈ ਬਾ ਕਮਾਲ ਦੀਆਂ ਗੱਲਾਂ ਕੀਤੀਆਂ ਬਾਦਸ਼ਾਹ ਖੁਸ਼ ਹੋਇਆ ਔਰ ਉਹਦੇ ਮਨ ਦੇ ਸਾਰੇ ਵਹਿਮ ਦੂਰ ਹੋ ਗਏ ਕਿ ਗੁਰੂ ਨਾਨਕ ਦਾ ਘਰ ਕਿਸੇ ਨਾਲ ਈਰਖਾ ਨਹੀਂ ਰੱਖਦਾ ਉਹਨਾਂ ਦੀ ਕੋਈ ਏਦਾਂ ਦੀ ਇੱਛਾ ਨਹੀਂ ਅਸੀਂ ਕੋਈ ਰਾਜ ਪੈਦਾ ਕਰਨਾ ਚਾਹੇ ਕਿਸੇ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੇ ਕੋਈ ਦੇਸ਼ ਬਣਾਉਣਾ ਏਦਾਂ ਦੀ ਇਹਨਾਂ ਦੇ ਮਨ ਦੇ ਵਿੱਚ ਕੋਈ ਵੀ ਗੱਲ ਨਹੀਂ ਹੈ ਇਸ ਗੱਲ ਦੀ ਤਸੱਲੀ ਹੋ ਜਾਂਦੀ ਹੈ ਇੱਕ ਦਿਨ ਕਹਿੰਦੇ ਹੁਣ ਕਹਿੰਦੇ 72 ਕਰਾਮਾਤਾਂ ਦਾ ਵੀ ਜ਼ਿਕਰ ਆਉਂਦਾ ਕਿ 72 ਕਰਾਮਾਤਾਂ ਦਿਖਾਈਆਂ ਔਰ ਇੱਕ ਦਿਨ ਕਰਾਮਾਤਾਂ ਦਿਖਾਈਆਂ ਇਹਦੇ ਨਾਲ ਰਾਜਾ ਹੋਰ ਵੀ ਬਾਦਸ਼ਾਹ ਪ੍ਰਭਾਵਿਤ ਹੋਇਆ ਤੇ ਗੁਰੂ ਪਿਆਰਿਓ ਇੱਕ ਦਿਨ ਸੁਭਾਵਕ ਹੀ ਗੱਲਾਂ ਕਰਦਿਆਂ ਕਰਦਿਆਂ ਕਿਸੇ ਨੇ ਆਖਿਆ ਕਹਿੰਦੇ ਗੁਰਦੇਵ ਪਾਤਸ਼ਾਹ ਨੇ ਸਾਡੇ ਨਾਲ ਈਰਖਾ ਕਿਉਂ ਕੀਤੀ ਆ ਮੁਸਲਮਾਨਾਂ ਦੇ ਨਾਲ ਬਾਬਾ ਰਾਮ ਰਾਏ ਨੂੰ ਪੁੱਛਿਆ ਗਿਆ ਵੀ ਸਾਡੇ ਨਾਲ ਮੁਸਲਮਾਨਾਂ ਦੇ ਨਾਲ ਤੁਹਾਡੇ ਗੁਰੂ ਸਾਹਿਬਾਨ ਨੇ ਗੁਰੂ ਬਾਬਾ ਨਾਨਕ ਨੇ ਈਰਖਾ ਕਿਉਂ ਕੀਤੀ ਹੈ ਕਹਿੰਦੇ ਕਿਹੜੀ ਈਰਖਾ ਕੀਤੀ ਹੈ ਕੋਈ ਈਰਖਾ ਨਹੀਂ ਕੀਤੀ ਕਹਿੰਦੇ ਕੀਤੀ ਤਾਂ ਸਾਡਾ ਬਾਣੀ ਦੇ ਵਿੱਚ ਲਿਖ ਦਿੱਤਾ ਵੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘਮਿਆਰ ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪਕਾ ਇਹ ਆਖਿਆ ਤਾਂ ਸਾਡੇ ਮੁਸਲਮਾਨਾਂ ਦੀ ਮਿੱਟੀ ਨੂੰ ਨਿੰਦਿਆ ਕਿਉਂ ਆ ਤੇ ਗੁਰੂ ਪਿਆਰਿਓ ਉਸ ਵੇਲੇ ਬਾਬਾ ਰਾਮ ਰਾਏ ਜੀ ਡੋਲ ਗਏ ਆਪਣੇ ਧਰਮ ਤੋਂ ਡੋਲ ਗਏ ਆਖਣ ਬਾਦਸ਼ਾਹ ਨੂੰ ਖੁਸ਼ ਕਰਨ ਦਾ ਕਰਕੇ ਕਹਿ ਦਿੱਤਾ ਨਹੀਂ ਨਹੀਂ ਬਾਦਸ਼ਾਹ ਉਹ ਐਵੇਂ ਭੁਲੇਖੇ ਨਾਲ ਕਿਸੇ ਦੇ ਕੋਲੋਂ ਲਿਖਿਆ ਗਿਆ ਭੁਲੇਖੇ ਨਾਲ ਲਿਖਣ ਵਾਲੇ ਨੇ ਲਿਖਾਰੀ ਦੀ ਗਲਤੀ ਹੈ ਪਰ ਗੁਰਦੇਵ ਪਾਤਸ਼ਾਹ ਨੇ ਤੇ ਲਗਾਇਆ ਸੀ ਵੀ ਮਿੱਟੀ ਬੇਈਮਾਨ ਕੀ ਪੇੜੇ ਪਈ ਭਰਿਆਰ ਹੁਣ ਗੁਰੂ ਪਿਆਰਿਓ ਆਹ ਗੱਲ ਜਿਹੜੀ ਹੈ ਨਾ ਸੱਚੇ ਸਤਿਗੁਰਾਂ ਦੇ ਪਾਸ ਪਹੁੰਚ ਜਾਂਦੀ ਹੈ ਸਤਿਗੁਰੂ ਤੁਹਾਡੇ ਪੁੱਤ ਨੇ ਬਾਣੀ ਬਦਲਤੀ ਉਹ ਤੇ ਗੁਰਦੇਵ ਪਾਤਸ਼ਾਹ ਇਹ ਬਚਨ ਸੁਣ ਕੇ ਕਹਿੰਦੇ ਅੱਜ ਤੋਂ ਬਾਅਦ ਇਹ ਮੇਰਾ ਪੁੱਤਰ ਭਾਵੇਂ ਕਿੰਨਾ ਵੀ ਲਾਇਕ ਹੈ ਮੇਰੇ ਉਹ ਮੱਥੇ ਨਹੀਂ ਲੱਗੇਗਾ ਤੇ ਸੱਚੇ ਸਤਿਗੁਰ ਆਪਣੇ ਪੁੱਤਰ ਨੂੰ ਫਿਰ ਕਿਵੇਂ ਕਹਿੰਦੇ ਨੇ ਸੁਣ

ਗੁਰੂ ਹਰ ਰਾਏ ਮਹਾਰਾਜ ਜੀ ਦੇ ਕੋਮਲ ਹਿਰਦੇ ਦੀ ਆਪਾਂ ਗੱਲ ਕਰੀਏ ਤੇ ਪਿਆਰਿਓ, ਦੁਨੀਆਂ ਦੇ ਵਿੱਚ ਸਭ ਤੋਂ ਪਹਿਲਾ ਚਿੜੀਆ ਘਰ, ਅੱਜ ਥਾਂ ਥਾਂ ਤੇ ਬੜੇ ਸ਼ਹਿਰਾਂ ਦੇ ਵਿੱਚ ਚਿੜੀਆ ਘਰ ਬਣਾਏ ਗਏ ਨਾ, ਜੂ, ਔਰ ਇਹਦੇ ਸਿਰਜਣਹਾਰੇ ਇਹ ਚੀਜ਼ ਦੇ ਜਨਮਦਾਤਾ ਧੰਨ ਗੁਰੂ ਹਰ ਰਾਏ ਜੀ ਮਹਾਰਾਜ ਸਨ। ਉਹਨਾਂ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਹੁਤ ਵੱਡਾ ਇੱਕ ਇਹ ਚਿੜੀਆ ਘਰ ਬਣਾਇਆ। ਦੁਨੀਆਂ ਦੇ ਸੋਹਣੇ ਸੋਹਣੇ ਪੰਛੀ ਇਸ ਦੇ ਵਿੱਚ ਰੱਖੇ ਗਏ। ਤੇ ਸਤਸੰਗਤ ਜੀ, ਜਿਸ ਵੀ ਕਿਸੇ ਜਾਨਵਰ ਨੂੰ, ਚਾਹੇ ਉਹ ਪਸ਼ੂ ਹੋਵੇ ਚਾਹੇ ਕੋਈ ਜਾਨਵਰ ਹੋਵੇ, ਕਿਸੇ ਨੂੰ ਜ਼ਖਮੀ ਦੇਖਿਆ ਨਾ ਤੇ ਗੁਰੂ ਮਹਾਰਾਜ ਜੀ ਦਾ ਕੋਮਲ ਹਿਰਦਾ ਜਿਹੜਾ ਨਾ ਉਹ ਦਰਵਿਆ ਜਾਂਦਾ ਸੀ। ਜ਼ਖਮੀ ਜਾਨਵਰ ਨੂੰ, ਜ਼ਖਮੀ ਪਸ਼ੂ ਨੂੰ ਫੜ ਕੇ ਆਪ ਮਲਮ ਪੱਟੀ ਤੇ ਦਵਾਈ ਦਾਰੂ ਵੀ ਕਰਿਆ ਕਰਦੇ ਸਨ। ਸੱਚੇ ਸਤਿਗੁਰਾਂ ਦੇ ਇਸ ਕੀਰਤਪੁਰ ਦੇ ਦਵਾਖਾਨੇ ਦਾ ਜ਼ਿਕਰ ਤੁਸੀਂ ਸੁਣਿਆ ਹੋਣਾ, ਮੈਂ ਤੁਹਾਡੇ ਨਾਲ ਰਿਪੀਟ ਕਰਨ ਦਾ ਯਤਨ ਕਰਾਂ ਕਿ ਉਸ ਵੇਲੇ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਰੇ ਭਾਰਤ ਦੇ ਵਿੱਚ ਸਭ ਤੋਂ ਵੱਡਾ ਦਵਾਖਾਨਾ ਉਹਨਾਂ ਦਾ ਸੀ, ਔਰ ਦੁਨੀਆਂ ਦੀ ਕੋਈ ਵੀ ਚੀਜ਼ ਇੱਦਾਂ ਦੀ ਨਹੀਂ ਸੀ ਵੀ ਜਿਹੜੀ ਇਸ ਜਗ੍ਹਾ ਦੇ ਉੱਤੋਂ, ਕੋਈ ਚਿਕਿਤਸਾ ਇਸ ਜਗ੍ਹਾ ਦੇ ਉੱਤੋਂ ਨਾ ਮਿਲਦਾ ਹੋਵੇ ਦੇਸੀ ਦਵਾਈ ਦਾਰੂ। ਸ਼ਾਹਜਹਾਨ ਹਿੰਦੁਸਤਾਨ ਦਾ ਬਾਦਸ਼ਾਹ ਸੀ ਔਰ ਉਹਦਾ ਪੁੱਤਰ ਸੀ ਸਭ ਤੋਂ ਵੱਡਾ ਦਾਰਾ ਸ਼ਿਕੋਹ। ਦਾਰਾ ਸ਼ਿਕੋਹ ਉਹੀ ਹੈ ਜਿਹਦਾ ਔਰੰਗਜ਼ੇਬ ਸਿਰ ਵੱਢ ਕੇ ਤੇ ਆਪਣੇ ਬਾਪ ਨੂੰ ਪੇਸ਼ ਕਰਦਾ ਹੈ, ਔਰ ਗੁਰੂ ਪਿਆਰੇ ਉਹਦੇ ਨਾਲ ਬੇਹਤਾਸ਼ਾ ਵੱਡੇ ਪੁੱਤਰ ਦੇ ਨਾਲ ਦਾਰਾ ਸ਼ਿਕੋਹ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ, ਔਰ ਔਰੰਗਜ਼ੇਬ ਬੜਾ ਚਾਤਰ ਤੇ ਸ਼ਾਤਰ ਦਿਮਾਗ ਸੀ, ਔਰ ਉਹਨੇ ਕਹਿੰਦੇ ਇਹਨੂੰ ਖਾਣੇ ਦੇ ਵਿੱਚ ਕੋਈ ਜ਼ਹਿਰੀਲੀ ਪੋਇਸਨ ਦੇਤੀ, ਜਿਹੜੀ ਸਹਿਜੇ ਸਹਿਜੇ ਪਾਰੇ ਦਾ ਕੋਈ ਅੱਖ ਜ਼ਿਕਰ ਕਰਦਾ ਤੇ ਕੋਈ ਮੁੱਛ ਸ਼ੇਰ ਦੀ ਮੁੱਛ ਦੇ ਵਾਲ ਦਾ ਵੀ ਜ਼ਿਕਰ ਕਰਦਾ ਹੈ। ਕਹਿੰਦੇ ਇਸ ਨੂੰ ਖਾਣੇ ਦੇ ਵਿੱਚ ਦੇ ਦਿੱਤਾ ਤੇ ਸਹਿਜੇ ਸਹਿਜੇ ਸਰੀਰ ਦੇ ਉੱਤੇ ਇਹਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਮਰਨ ਪੈਰੇ ਚਲਿਆ ਗਿਆ। ਦੁਨੀਆਂ ਦਾ ਕੋਈ ਹਕੀਮ, ਭਾਰਤ ਦਾ ਕੋਈ ਹਕੀਮ ਵੈਦ ਇਹਨੇ ਨਹੀਂ ਛੱਡਿਆ ਜਿਹਦੇ ਕੋਲੋਂ ਇਹਨੇ ਇਲਾਜ ਨਾ ਕਰਵਾਇਆ ਹੋਵੇ। ਹੁਣ ਗੁਰੂ ਪਿਆਰਿਓ ਆਖਰੀ ਸਵਾਸਾਂ ਦੇ ਉੱਤੇ ਆ ਦਾਰਾ ਚੁਕੋ ਤੇ ਇਹ ਹਕੀਮਾਂ ਨੂੰ ਪੁੱਛਦਾ, ਹੁਣ ਦੱਸੋ ਕੋਈ ਇਹਦਾ ਅੰਤਮ ਇਲਾਜ ਤੁਹਾਡੇ ਪਾਸ, ਜੇ ਦਵਾਈ ਦਾਰੂ ਨਹੀਂ ਤੇ ਦੱਸੋ ਕੋਈ ਕਿਤੇ ਹੋਰ ਕਿਸੇ ਬਾਹਰਲੇ ਦੇਸ਼ ਚੋਂ ਮਿਲ ਸਕਦੀ ਹੈ ਤੇ ਮੈਂ ਉੱਥੋਂ ਮੰਗਵਾ ਲਾਂ, ਮੈਂ ਮੈਨੂੰ ਆਪਣੇ ਪੁੱਤ ਦੀ ਜਾਨ ਚਾਹੀਦੀ ਹੈ। ਹੁਣ ਇਹਦੇ ਹਕੀਮ ਜਿਹੜੇ ਆ ਨਾ ਉਹ ਇਕੱਠੇ ਹੋ ਕੇ ਦੱਸਦੇ ਆ ਬਈ ਰਾਜਾ ਸਾਹਿਬ ਬਾਦਸ਼ਾਹ, ਇਹ ਜਿਹੜੀ ਇਹਨੂੰ ਦਵਾਈ ਚਾਹੀਦੀ ਹੈ ਨਾ ਦਰਅਸਲ ਉਹ ਸਾਡੇ ਕੋਲ ਕਿਤੇ ਵੀ ਨਹੀਂ ਹੈਗੀ ਹੈ, ਇੱਕੋ ਹੀ ਇੱਕ ਇਸ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਇੱਕੋ ਹੀ ਦਵਾਖਾਨਾ ਹੈ ਜਿੱਥੋਂ ਉਹ ਗੁਰੂ ਪਿਆਰੇ ਕੁਝ ਹਰੜ ਸੀ ਕੋਈ, ਔਰ ਉਹਦਾ ਕੋਈ ਨਾਪ, ਉਹਦੇ ਕੋਈ ਲੰਬਾਈ ਇੰਨੀ ਹੋਵੇ ਤੇ ਫਿਰ ਉਹ ਇਹਨੂੰ ਦਵਾਈ ਦੇ ਵਿੱਚ ਉਹ ਪੈ ਸਕਦੀ ਸੀ। ਤੇ ਗੁਰੂ ਮਹਾਰਾਜ ਜੀ ਦੇ ਦਵਾਖਾਨੇ ਦੇ ਵਿੱਚ ਸੀ, ਇਹਨਾਂ ਨੂੰ ਵੈਦਾਂ ਨੂੰ ਪਤਾ ਹੁੰਦਾ, ਹਕੀਮਾਂ ਨੂੰ ਪਤਾ ਹੁੰਦਾ ਕਿ ਕਿਹੜੀ ਚੀਜ਼ ਕਿੱਥੋਂ ਮਿਲਣੀ ਆ। ਤੇ ਹੁਣ ਗੁਰੂ ਪਿਆਰਿਓ ਜਦੋਂ ਸੱਤਵੇਂ ਪਾਤਸ਼ਾਹ ਦਾ ਜ਼ਿਕਰ ਕੀਤਾ ਵੀ ਗੁਰੂ ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਗੁਰੂ ਹਰ ਰਾਏ ਮਹਾਰਾਜ ਜੀ ਦੇ ਦਵਾਖਾਨੇ ਦੇ ਵਿੱਚੋਂ ਉਹ ਸਪੈਸ਼ਲ ਦਵਾਈ ਮਿਲ ਸਕਦੀ ਆ, ਉਹ ਦਵਾਈ ਤਿਆਰ ਕਰਕੇ ਪੀ ਕੇ ਫਿਰ ਇਹਦੇ ਇਲਾਜ ਵਾਸਤੇ ਅਸੀਂ ਉਹ ਸਾਰੀ ਚਿਕਿਤਸਾ ਤਿਆਰ ਕਰ ਸਕਦੇ ਹਾਂ। ਤੇ ਹੁਣ ਫਿਕਰਾਂ ਦੇ ਪੈਰ ਪੈ ਗਿਆ ਸ਼ਾਹਜਹਾਨ, ਫਿਕਰ ਦੇ ਵਿੱਚ ਪੈ ਗਿਆ ਕਿਵੇਂ, ਔਰ ਉਹਨੂੰ ਪਤਾ ਸੀ ਕਿ ਇਸ ਗੁਰੂ ਮਹਾਰਾਜ ਜੀ ਦੇ ਦਾਦੇ ਹਰਗੋਬਿੰਦ ਪਾਤਸ਼ਾਹ ਦੇ ਨਾਲ ਸਾਡੀਆਂ ਮੁਗਲੀਆ ਹਕੂਮਤ ਨੇ ਚਾਰ ਜੰਗਾਂ ਲੜੀਆਂ, ਸਾਡੀ ਗੁਰੂ ਘਰ ਦੇ ਨਾਲ ਲੱਗਦੀ ਹੈ, ਸਾਡੀ ਤੇ ਈਰਖਾ ਹੈ, ਅਸੀਂ ਉਹਨਾਂ ਨੂੰ ਟੇਕੇ ਨਹੀਂ ਬੈਠਣ ਦਿੱਤਾ, ਮੇਰੀਆਂ ਫੌਜਾਂ ਨੇ ਵਧੀਕੀ ਕੀਤੀ ਹੈ ਉਹਨਾਂ ਦੇ ਦਾਦੇ ਦੇ ਉੱਤੇ ਹਰਗੋਬਿੰਦ ਪਾਤਸ਼ਾਹ ਦੇ ਉੱਤੇ, ਤੇ ਅਸੀਂ ਕਿਹੜੇ ਮੂੰਹ ਦੇ ਨਾਲ ਉਹਨਾਂ ਕੋਲੋਂ ਦਵਾਈ ਮੰਗਾਂਗੇ, ਮਿਲਣਾ ਨਹੀਂ ਹੈ। ਕਿਸੇ ਨੇ ਆਖਿਆ ਨਹੀਂ ਸੱਜਣਾ, ਗੁਰੂ ਘਰ ਨਿਰਵੈਰ ਹੈ, ਇਹਨਾਂ ਦਾ ਕਿਸੇ ਦੇ ਨਾਲ ਵੈਰ ਨਹੀਂ, ਤੁਸੀਂ ਮੰਗ ਕੇ ਦੇਖੋ, ਆਖਰੀ ਇਲਾਜ ਹੈ, ਆਖਰੀ ਹਥਿਆਰ ਵਰਤ ਕੇ ਦੇਖ ਲਓ, ਪਰ ਅਸੀਂ ਆਖਦੇ ਹਾਂ ਕਿ ਗੁਰੂ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਜਿਹੜਾ ਜਾਂਦਾ ਹੈ ਨਾ ਉਹ ਕਦੀ ਖਾਲੀ ਨਹੀਂ ਮੁੜਦਾ, ਤੁਸੀਂ ਇੱਕ ਵਾਰ ਕੋਈ ਬੰਦਾ ਭੇਜ ਕੇ ਤੇ ਦੇਖੋ। ਹੁਣ ਪਿਆਰਿਓ ਆਖੇ ਲੱਗ ਗਿਆ ਤੇ ਸੱਚੇ ਸਤਿਗੁਰਾਂ ਦੇ ਕੋਲ ਜਾ ਕੇ ਉਹ ਜਿਹੜਾ ਦਵਾਈ ਲੈਣ ਵਾਲਾ ਉਹਨੇ ਫਰਿਆਦ ਕੀਤੀ ਆ ਕੇ, ਕਹਿੰਦੇ ਸੱਚੇ ਸਤਿਗੁਰੂ ਬਾਦਸ਼ਾਹ ਸ਼ਾਹਜਹਾਨ ਦਾ ਸਭ ਤੋਂ ਪਿਆਰਾ ਪੁੱਤਰ ਹੈ ਦਾਰਾ ਚੁਕੋ, ਇਸ ਵੇਲੇ ਮਰਨ ਪੈਰੇ ਪਿਆ, ਆਹ ਕੁਝ ਚੀਜ਼ਾਂ ਹਕੀਮ ਨੇ ਲਿਖੀਆਂ ਤੇ ਮਹਾਰਾਜ ਸ਼ਾਹਜਹਾਨ ਪਿਛਲੀਆਂ ਸਾਰੀਆਂ ਗਲਤੀਆਂ ਮੰਨ ਕੇ ਮਾਫੀ ਚਾਹੁੰਦਾ ਤੁਹਾਡੇ ਕੋਲੋਂ, ਵੀ ਸਤਿਗੁਰੂ ਜੇ ਮੈਥੋਂ ਕੋਈ ਭੁੱਲ ਹੋ ਗਈ ਹੈ ਤੇ ਮੈਨੂੰ ਮਾਫੀ ਦੇ ਦਿਓ, ਮੈਂ ਅੱਗੇ ਵਾਸਤੇ ਕਦੀ ਵੀ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਰੰਜਿਸ਼ ਨਹੀਂ ਰੱਖਾਂਗਾ।
ਤੇ ਸੱਚੇ ਸਤਿਗੁਰ ਮੁਸਕਰਾ ਪਏ, ਕਹਿੰਦੇ ਆ ਚਿੱਠੀ ਨਾ ਵੀ ਮਾਫੀ ਨਾ ਵੀ ਮੰਗਦਾ ਉਹ ਗੁਰੂ ਘਰ ਦੀ ਸ਼ਰਨ ਦੇ ਵਿੱਚ ਆਇਆ, ਜਿੱਦਾਂ ਦਾ ਪੁੱਤ ਉਹਦਾ ਉਦਾਂ ਦਾ ਇਹ ਸਾਡੀ ਸਿੱਖ ਸੰਗਤ ਦਾ, ਕੋਈ ਗੱਲ ਨਹੀਂ ਜਿੱਦਾਂ ਦੀ ਦਵਾਈ ਚਾਹੀਦੀ ਹੈ ਗੁਰੂ ਪਿਆਰਿਓ। ਗੁਰੂ ਮਹਾਰਾਜ ਜੀ ਦੇ ਦਵਾਈ ਖਾਨੇ ਦੇ ਵਿੱਚੋਂ ਦਾਰਾ ਸ਼ਿਕੋਹ ਦੇ ਇਲਾਜ ਵਾਸਤੇ ਦਵਾਈ ਗਈ ਹੈ, ਤੇ ਇਹ ਸੱਚ ਹੈ ਕਿ ਇਸ ਦਵਾਈ ਦੇ ਨਾਲ ਦਾਰਾ ਸ਼ਿਕੋਹ ਨੌ ਬਰਨੌ ਹੋ ਗਿਆ ਸੀ, ਉਹ ਠੀਕ ਹੋ ਗਿਆ, ਤੰਦਰੁਸਤ ਹੋ ਗਿਆ। ਸੱਚੇ ਸਤਿਗੁਰਾਂ ਦੇ ਗੁਣ ਗਾਇਨ ਕੀਤੇ ਗੁਰੂ ਮਹਾਰਾਜ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਵਾਲਿਆਂ ਦੀਆਂ, ਜਿਹੜਾ ਵੀ ਕੋਈ ਕਿਤੇ ਯਾਦ ਕਰਦਾ ਸੀ ਨਾ ਉਹਨਾਂ ਨੂੰ ਉੱਥੇ ਹੀ ਮਿਲਣ ਵਾਸਤੇ। ਇਹ ਸਾਡੇ ਗੁਰੂ ਮਹਾਰਾਜ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਇੱਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਆਉਂਦੀਆਂ ਵੀ ਜਿੱਥੇ ਵੀ ਭਾਵਨਾ ਦੇ ਨਾਲ ਉਹਨਾਂ ਨੂੰ ਕੋਈ ਯਾਦ ਕਰਦਾ ਨਾ ਉੱਥੇ ਹੀ ਪਹੁੰਚ ਜਾਂਦੇ ਨੇ ਸਾਡੇ ਗੁਰਦੇਵ ਪਾਤਸ਼ਾਹ। ਔਰ ਪਹਿਲਾਂ ਮੈਂ ਇੱਕ ਛੇਵੇਂ ਪਾਤਸ਼ਾਹ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ, ਫਿਰ ਸੱਤਵੇਂ ਪਾਤਸ਼ਾਹ ਮਹਾਰਾਜ ਦੀ ਵੀ ਸਾਖੀ ਕਰਾਂਗਾ। ਛੇਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਮਹਾਰਾਜ ਮਾਲਵੇ ਦੇ ਪਿੰਡਾਂ ਦੇ ਵਿੱਚ ਘੁੰਮ ਰਹੇ ਨੇ, ਸੰਗਤ ਨੂੰ ਉਤਾਰ ਰਹੇ ਨੇ, ਔਰ ਉੱਧਰ ਤੀਜੀ ਜੰਗ ਵੀ ਉੱਧਰ ਹੁੰਦੀ ਆ, ਪਰ ਇਹ ਉਸ ਤੋਂ ਪਹਿਲਾਂ ਦੀ ਗੱਲ ਹੈ। ਭਾਈ ਰੂਪੇ ਸੱਚੇ ਸਤਿਗੁਰਾਂ ਨੇ ਟਿਕਾਣਾ ਕੀਤਾ ਹੋਇਆ ਸੀ, ਤੇ ਗੁਰੂ ਪਿਆਰਿਓ ਇੱਥੇ ਦੇ ਦੋ ਸਿੱਖ ਸਨ ਜਿਹਦਾ ਨਾਂ ਸੀ ਭਾਈ ਰੂਪਾ, ਇਸੇ ਪਿੰਡ ਦੇ ਰਹਿਣ ਵਾਲੇ, ਜਿਹਦੇ ਨਾਂ ਦੇ ਉੱਤੇ ਬਾਅਦ ਵਿੱਚ ਪਿੰਡ ਦਾ ਨਾਂ ਰੱਖਿਆ ਸੀ ਭਾਈ ਰੂਪਾ। ਇਸ ਜਗ੍ਹਾ ਦੇ ਉੱਤੇ ਜਾਂਦੇ ਮਾਲਵੇ ਦੇ ਵਿੱਚ, ਔਰ ਇਹਦੇ ਬਾਪ ਦਾ ਨਾਂ ਸੀ ਭਾਈ ਸਾਧੂ। ਭਾਈ ਸਾਧੂ ਤੇ ਭਾਈ ਰੂਪਾ ਪਿਓ ਪੁੱਤ ਸਨ, ਤਰਖਾਣ ਸਨ, ਲੱਕੜਾਂ ਵੱਢਣ ਦਾ ਕੰਮ ਕਰਦੇ, ਤੇ ਗੁਰੂ ਪਿਆਰਿਓ ਕੁਛ ਸਮਾਨ ਬਣਾ ਬਣਾ ਕੇ, ਚਾਹੇ ਮੰਜੇ ਬਣਾ ਕੇ, ਚਾਹੇ ਹੋਰ ਕੋਈ ਕੁਰਸੀਆਂ ਮੇਜ਼ ਬਣਾ ਬਣਾ ਕੇ ਤੇ ਵੇਚ ਕੇ ਤੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦੇ ਸਨ। ਔਰ ਉਸ ਵੇਲੇ ਆਮ ਜੰਗਲ ਹੁੰਦਾ ਸੀ, ਲੱਕੜਾਂ ਜਿੱਥੋਂ ਮਰਜ਼ੀ ਵੱਢ ਸਕਦਾ ਸੀ ਬੰਦਾ, ਮੁੱਲ ਲੈਣ ਦੀ ਲੋੜ ਨਹੀਂ ਸੀ ਹੁੰਦੀ, ਤੇ ਦੋਵੇਂ ਪਿਓ ਪੁੱਤ ਲੱਕੜਾਂ ਵੱਢਣ ਵਾਸਤੇ ਜਾਇਆ ਕਰਦੇ ਸੀ ਨਿੱਤ, ਤੇ ਰੋਜ਼ ਪਾਣੀ ਦਾ ਇੱਕ ਘੜਾ ਮਿੱਟੀ ਦੇ ਘੜੇ ਹੁੰਦੇ ਸੀ, ਤੇ ਮਿੱਟੀ ਦਾ ਘੜਾ ਪਾਣੀ ਦਾ ਇਹਨਾਂ ਭਰ ਕੇ ਲੈ ਜਾਣਾ, ਇੱਕ ਦਰਖਤ ਦੇ ਨਾਲ ਟੰਗ ਦੇਣਾ, ਤੇ ਜਦੋਂ ਲੋੜ ਹੋਣੀ ਉਹ ਘੜਾ ਉਹ ਚੋਂ ਪਾਣੀ ਪੀ ਲੈਣਾ ਤੇ ਆਪਣੀ ਪਿਆਸ ਮਿਟਾ ਲੈਣੀ, ਪ੍ਰਸ਼ਾਦਾ ਪਾਣੀ ਛਕਣਾ, ਸ਼ਾਮ ਨੂੰ ਪੰਡਾਂ ਲੱਕੜਾਂ ਦੀਆਂ ਰੱਖ ਕੇ ਤੇ ਆਪਣੇ ਪਿੰਡ ਆ ਜਾਣਾ। ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਚੱਲਦੀ ਸੀ। ਇੱਕ ਦਿਨ ਬੜੀ ਗਰਮੀ ਹੈ, ਹੁਣ ਘੜੇ ਦੇ ਵਿੱਚ ਪਾਣੀ ਪਾਇਆ, ਦਰਖਤ ਦੇ ਨਾਲ ਟੰਗਿਆ ਹੋਇਆ ਆ, ਤੇ ਸਤਸੰਗਤ ਜੀ ਹੁਣ ਪਿਆਸ ਲੱਗੀ ਹੈ ਦੋਵਾਂ ਪਿਓ ਪੁੱਤਰਾਂ ਨੂੰ। ਔਰ ਉਹਦਾ ਬਾਪ ਭਾਈ ਸਾਧੂ ਕਹਿੰਦਾ ਰੂਪੇ ਜਦ ਆਪਾਂ ਪਾਣੀ ਛਕੀਏ, ਲਿਆ ਕਾ ਗਲਾਸ ਭਰ ਕੇ ਪਾਣੀ ਦਾ ਲੈ ਕੇ ਆ। ਹੁਣ ਪੁੱਤਰ ਜਿਹੜਾ ਨਾ ਉਹ ਘੜੇ ਦੇ ਕੋਲ ਜਾਂਦਾ, ਤੇ ਗੁਰੂ ਪਿਆਰਿਓ ਜਦੋਂ ਮੌਨਸੂਨ ਆਉਂਦੀ ਆ ਘੜੇ ਦੇ ਬਾਹਰਲੇ ਪਾਸੇ ਪਾਣੀ ਸਿੰਮ ਜਾਂਦਾ, ਆਮ ਗਲਾਸਾਂ ਦੇ ਵੀ ਲੱਗ ਜਾਂਦਾ, ਜਦੋਂ ਪੰਜਾਬ ਇੰਡੀਆ ਜਾਂਦੇ ਹੋ ਤੁਸੀਂ ਦੇਖਦੇ ਹੋ, ਔਰ ਘੜਿਆਂ ਦੇ ਬਾਹਰਲੇ ਪਾਸੇ ਉਹ ਪਾਣੀ ਸਿੰਮਣ ਲੱਗ ਪੈਂਦਾ ਹੁੰਦਾ ਸੀ। ਘੜੇ ਨੂੰ ਹੱਥ ਲਾਇਆ, ਠੰਡਾ ਠਾਰ ਪਾਣੀ ਸੀ ਘੜੇ ਦਾ। ਔਰ ਭਾਈ ਰੂਪੇ ਨੇ ਆਖਿਆ, ਕਹਿੰਦੇ ਪਿਤਾ ਜੀ ਅੱਜ ਮੇਰਾ ਚਿੱਤ ਕਰਦਾ ਹੈ, ਅੱਜ ਮੇਰਾ ਮਨ ਕਰਦਾ ਹੈ ਕਿ ਇਸ ਘੜੇ ਦਾ ਪਹਿਲਾ ਪਾਣੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਚੱਕਣ, ਆਪਾਂ ਬਾਅਦ 'ਚ ਚੱਕਾਂਗੇ। ਗੁਰੂ ਪਿਆਰਿਓ ਹਰਗੋਬਿੰਦ ਪਾਤਸ਼ਾਹ ਕਿਤੇ ਬੈਠੇ ਆ, ਇਹ ਕਿਤੇ ਜੰਗਲਾਂ 'ਚ ਲੱਕੜਾਂ ਵੱਢਦੇ ਫਿਰਦੇ ਆ, ਇਹ ਕੋਈ ਗੱਲ ਮੰਨਣ ਵਾਲੀ ਹੈ? ਪਰ ਨਹੀਂ ਪਿਆਰਿਓ, ਮੰਨਣ ਵਾਲੀ ਹੈ। ਕਿਵੇਂ ਮੰਨਣ ਵਾਲੀ ਹੈ? ਇਹ ਅਰਦਾਸ ਕਰਦੇ ਨੇ, ਔਰ ਬਾਪ ਵੀ ਲੱਗਿਆ ਗਿਆ, ਉਹਨੇ ਵੀ ਘੜੇ ਨੂੰ ਹੱਥ ਲਾਇਆ, ਕਹਿੰਦਾ ਹਾਂ ਪੁੱਤਰਾ ਵਾਕਿਆ ਆ, ਇਹ ਕਿਤੇ ਇਹ ਜਲ ਪਹਿਲਾਂ ਸਤਿਗੁਰੂ ਛਕ ਲੈਣ ਤੇ ਆਪਾਂ ਬਾਅਦ ਵਿੱਚ ਛਕੀਏ। ਹੁਣ ਇਹ ਬੈਠ ਜਾਂਦੇ ਨੇ ਤੇ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਬੋੜੀ ਕਰ, ਅਸੀਂ ਇੱਕ ਪ੍ਰਣ ਕਰ ਚੁੱਕੇ, ਇੱਕ ਪ੍ਰਤਿਗਿਆ ਕਰ ਚੁੱਕੇ ਹਾਂ ਕਿ ਇਸ ਘੜੇ ਦਾ ਜਲ ਪਹਿਲਾਂ ਤੁਸੀਂ ਛਕੋ, ਬਾਅਦ ਵਿੱਚ ਅਸੀਂ ਛਕਾਂਗੇ। ਹੁਣ ਬੈਠੇ ਅਰਦਾਸਾਂ ਕਰਨ ਲੱਗ ਪੈਂਦੇ, ਘੰਟਾ ਲੰਘ, ਦੋ ਘੰਟੇ ਲੰਘ, ਤਿੰਨ ਘੰਟੇ ਲੰਘ, ਸ਼ਾਮਾਂ ਪੈ ਜਾਂਦੀਆਂ, ਇੱਥੋਂ ਤੱਕ ਕਿ ਪਾਣੀ ਤੋਂ ਵਿਆਕਲ ਪਿਆਸ ਜਿਹੜੀ ਲੱਗੀ ਸੀ ਉਹ ਨਾ ਆਪ ਬੇਸੁਰਤ ਹੋ ਕੇ ਧਰਤੀ ਦੇ ਉੱਤੇ ਲੰਮੇ ਪੈ ਜਾਂਦੇ ਆ, ਹੋਸ਼ ਕੋਈ ਨਾ ਰਹਿ ਗਈ। ਤੇ ਉੱਧਰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਆਪਣੇ ਸਿੱਖਾਂ ਨੂੰ ਕਹਿੰਦੇ ਘੋੜਾ ਤਿਆਰ ਕਰੋ। ਗੁਰੂ ਪਿਆਰੇ ਉਹ ਘੋੜੇ ਦੇ ਉੱਤੇ ਹੋ ਕੇ ਸਵਾਰ, ਤੇ ਸੱਚੇ ਸਤਿਗੁਰ ਇਹਨਾਂ ਦੋਨੇ ਗੁਰ ਸਿੱਖਾਂ ਦੀ ਭਾਵਨਾ ਨੂੰ ਭਾਗ ਲਾਉਂਦੇ, ਇਹਨਾਂ ਦੀ ਅਰਦਾਸ ਸੁਣਦੇ ਨੇ। ਹੁਣ ਆਪਾਂ ਗੁਰੂ ਪਿਆਰੇ ਅਰਦਾਸ ਹੀ ਕਰਦੇ ਹਾਂ ਸਤਿਗੁਰਾਂ ਦੇ ਸਾਹਮਣੇ, ਜੇ ਕਹੀਏ ਨਹੀਂ ਜੀ ਇੱਦਾਂ ਥੋੜੋ ਹੋ ਸਕਦਾ ਹੈ, ਸਤਿਗੁਰਾਂ ਦੇ ਸਾਹਮਣੇ ਕੀ ਕਰਦੇ ਹਾਂ? ਅਰਦਾਸ ਹੀ ਤੇ ਕਰਦੇ ਹਾਂ, ਤੇ ਦੂਜੇ ਦਿਨ ਫੇਰ ਅਰਦਾਸ ਕਰਨਾ ਜੀ ਦਾ ਦਾਤਾ ਜਿਹੜੀ ਮੈਂ ਕੱਲ ਅਰਦਾਸ ਕਰਕੇ ਗਿਆ ਸੀ ਉਹ ਪੂਰੀ ਹੋ ਗਈ ਹੈ। ਬਹੁਤ ਸੰਗਤ ਹੈ ਜਿਹਨਾਂ ਦੀਆਂ ਅਰਦਾਸਾਂ ਫਿਰ ਦੂਜੇ ਦਿਨ ਤੀਜੇ ਦਿਨ ਮਹੀਨੇ ਬਾਅਦ ਆ ਕੇ ਅਰਦਾਸਾਂ ਕਰਦੇ ਆ, ਦਾਤਾ ਜਿਹੜੀ ਮੈਂ ਤੁਹਾਡੇ ਚਰਨਾਂ 'ਚ ਅਰਦਾਸ ਕੀਤੀ ਸੀ ਉਹ ਪੂਰੀ ਹੋ ਗਈ ਆ। ਉਹ ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ ਤੇ ਗੁਰਦੇਵ ਪਾਤਸ਼ਾਹ ਉੱਥੇ ਪਹੁੰਚ ਜਾਂਦੇ, ਘੜਾ ਲਾਉਂਦੇ ਨੇ, ਤੇ ਗੁਰੂ ਪਿਆਰਿਓ ਹੁਣ ਗੁਰੂ ਮਹਾਰਾਜ ਜੀ ਦੀ ਪ੍ਰੇਮ ਦੇਖੋ, ਉਹਨਾਂ ਦੋਨਾਂ ਸਿੱਖਾਂ ਦੇ ਮੂੰਹ ਦੇ ਵਿੱਚ ਪਹਿਲਾਂ ਪਾਣੀ ਪਾਉਂਦੇ ਆ, ਕਹਿੰਦੇ ਭਾਈ ਰੂਪੇ ਤੂੰ ਜਲ ਛਕ ਲਿਆ ਤੇ ਮੈਂ ਛਕ ਲਿਆ, ਭਾਈ ਸਾਧੋ ਤੂੰ ਜਲ ਛਕ ਲਿਆ ਤੇ ਮੈਂ ਜਲ ਛਕ ਲਿਆ। ਪਰ ਸੱਜਣੋ ਇਦਾਂ ਦੀ ਕਰੜੀ ਪ੍ਰਤਿਗਿਆ ਅੱਗੇ ਉਹ ਨਾ ਕਰਿਓ,
ਇਦਾਂ ਦਾ ਗੁਰੂ ਦਾ ਅਹਿਮ ਧਿਆਨ ਜਿਹੜਾ ਇਹ ਇੰਨਾ ਕਰੜਾ ਅਹਿਮ ਧਿਆਨ ਨਹੀਂ ਲਈਦਾ। ਗਰਮੀ ਦੇ ਵਿੱਚ ਗੁਰਦੇਵ ਪਾਤਸ਼ਾਹ ਘੋੜੇ ਦੀ ਸਪੀਡਾਂ ਖੱਜਦੇ ਹੋਏ ਉਸ ਜਗ੍ਹਾ ਦੇ ਉੱਤੇ ਪਹੁੰਚੇ ਸੀ, ਇਹ ਭਾਵਨਾ ਨੂੰ ਭਾਗ ਲੱਗੇ ਸਨ, ਔਰ ਇਸੀ ਭਾਵਨਾ ਨੂੰ ਦੇਖ ਕੇ ਇਸ ਨਗਰ ਦਾ ਨਾਂ ਭਾਈ ਰੂਪੇ ਦੇ ਨਾਂ ਦੇ ਉੱਤੇ ਸੱਚੇ ਸਤਿਗੁਰਾਂ ਨੇ ਰੱਖ ਦਿੱਤਾ ਸੀ। ਹੁਣ ਇਸੇ ਇਲਾਕੇ ਦੀ ਇੱਕ ਮਾਈ ਹੈ ਭਾਗੋ, ਬਿਰਧ ਹੋ ਚੁੱਕੀ ਹੈ। ਗੁਰਦੇਵ ਪਾਤਸ਼ਾਹ ਵਾਸਤੇ ਉਹਨੇ ਇੱਕ ਆਪ ਹੱਥੀ ਖੱਦਰ ਬੁਣਿਆ, ਖੱਦਰ ਦੀ ਖੇਸ ਬੁਣਿਆ, ਚਾਦਰ ਬੁਣੀ ਆ, ਆਪਾਂ ਕੁਛ ਕਹਿ ਲਈਏ ਵੀ ਗੁਰਦੇਵ ਪਾਤਸ਼ਾਹ ਤੁਸੀਂ ਇਲਾਕੇ ਨੂੰ ਭਾਗ ਲਾਉਂਦੇ ਹੋ, ਕਿਰਪਾ ਕਰਿਓ ਕਿਤੇ ਮੇਰੇ ਗਰੀਬਣੀ ਦੇ ਇੱਧਰ ਵੀ ਆ ਜਾਇਓ, ਪਿੰਡ ਵਿੱਚ ਆ ਜਾਇਓ, ਘਰ ਨੂੰ ਭਾਗ ਲਾ ਦਿਓ, ਤੇ ਮੈਂ ਤੁਹਾਡੇ ਵਾਸਤੇ ਆ ਇੱਕ ਕੰਬਲ ਬੁਣਿਆ, ਖੇਸ ਬੁਣਿਆ, ਤੇ ਮੈਂ ਤੁਹਾਡੇ ਵਾਸਤੇ ਚੂਰੀ ਕੁੱਟੀ ਹੋਈ ਆ, ਘਿਓ ਪਾ ਕੇ, ਪ੍ਰਸ਼ਾਦਾ ਰੋਟੀਆਂ ਨੂੰ ਭੋਰ ਕੇ, ਘਿਓ ਪਾ ਕੇ, ਖੰਡ ਪਾ ਕੇ, ਮਿੱਠਾ ਸ਼ੱਕਰ ਪਾ ਕੇ, ਜੋ ਵੀ ਸੀ, ਤੇ ਚੂਰੀ ਕੁੱਟੀ ਹੋਈ ਆ, ਤੇ ਅਰਦਾਸਾਂ ਕਰਦੀ ਹੈ ਵਿਚਾਰੀ ਗਰੀਬਣੀ ਬੈਠੀ, ਤੇ ਸੱਚੇ ਸਤਿਗੁਰੂ ਹਰ ਰਾਏ ਜੀ ਮਹਾਰਾਜ ਇਹਦੇ ਘਰ ਦੇ ਅੱਗੇ ਵੀ ਪਹੁੰਚ ਜਾਂਦੇ ਨੇ, ਕਹਿੰਦੇ ਆਪ ਆਵਾਜ਼ ਮਾਰ ਕੇ ਲੈਂਦੇ ਨੇ, ਮਾਤਾ ਲਿਆ ਜੋ ਸਾਡੇ ਵਾਸਤੇ ਬਣਾਇਆ, ਅਸੀਂ ਛਕਣ ਵਾਸਤੇ ਆਏ, ਜੋ ਭੁੱਖ ਬਹੁਤ ਲੱਗੀ ਆ। ਗੁਰੂ ਪਿਆਰਿਓ, ਉਹ ਮਾਤਾ ਅੱਛ ਅੱਛ ਕਰ ਉੱਠੀ ਹੈ, ਅੱਖਾਂ ਚੋਂ ਵੈਰਾਗ ਦੇ ਹੰਝੂ ਕਰੇ ਨੇ, ਤੇ ਸੱਚੇ ਸਤਿਗੁਰਾਂ ਦੇ ਚਰਨ ਪਰਸੇ, ਦੀਨ ਦੁਨੀ ਦੀਆਂ ਮਾਲਕਾ, ਗਰੀਬਾਂ ਦੇ ਪੈਜ ਰੱਖਣ ਵਾਲਿਆ, ਤੂੰ ਅਰਦਾਸਾਂ ਸੁਣਨ ਵਾਲਿਆ, ਧੰਨ ਭਾਗ ਮੇਰੇ ਕਿ ਮੇਰਾ ਜ਼ਿੰਦਗੀ ਸਫਲ ਹੋ ਗਈ ਹੈ, ਐਸੇ ਦੀਨ ਦਿਆਲ ਸੱਚੇ ਸਤਿਗੁਰੂ ਹਰ ਰਾਏ ਮਹਾਰਾਜ, ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਗੱਦੀ ਦੇ ਸੱਤਵੇਂ ਵਾਰਸ। ਦਿੱਲੀ ਤੋਂ ਸਿੱਖਾਂ ਦੀ ਚਿੱਠੀ ਆਉਂਦੀ ਹੈ, ਸਤਿਗੁਰੂ ਤੁਹਾਡੇ ਪੁੱਤ ਨੇ ਬਾਣੀ ਦੀ ਤੁੱਕ ਬਦਲ ਦਿੱਤੀ ਹੈ। ਗੁਰੂ ਪਿਆਰਿਓ, ਧੰਨ ਗੁਰੂ ਮਹਾਰਾਜ, ਉਹਨਾਂ ਕੋਲ ਇਹ ਬਰਦਾਸ਼ਤ ਨਾ ਹੋਇਆ, ਬੜਾ ਲਾਇਕ ਪੁੱਤ ਸੀ ਬਾਬਾ ਰਾਮ ਰਾਏ, ਕੋਈ ਨਲਾਇਕ ਨਹੀਂ ਸੀ, ਬਹੁਤ ਲਾਇਕ ਪੁੱਤ ਸੀ। ਗੁਰੂ ਪਿਆਰਿਓ, ਗੁਰਬਾਣੀ ਦੀ ਇੱਕ ਤੁੱਕ ਬਦਲਣ ਦੇ ਪਿੱਛੇ ਆਪਣੇ ਲਾਇਕ ਪੁੱਤ ਨੂੰ ਆਗਿਆ ਦਿੱਤੀ, ਕਹਿੰਦੇ ਸਾਡੇ ਮੱਥੇ ਨਾ ਲੱਗੇ। ਗੁਰੂ ਪਿਆਰਿਓ, ਕੀ ਕੀਤਾ ਸੀ? ਗੁਰਬਾਣੀ ਦੀ ਬੇਅਦਬੀ ਕੀਤੀ ਸੀ। ਸਤਸੰਗ ਜੀ, ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਗੁਰੂ ਮਹਾਰਾਜ ਏਡੇ ਏਡੇ ਦੰਦ ਦਿੰਦੇ ਰਹੇ, ਭਾਵੇਂ ਉਹਦਾ ਪੁੱਤ ਵੀ ਕਿਉਂ ਨਾ ਆਪਣਾ ਹੋਵੇ। ਆਪਣੇ ਪੁੱਤ ਨੂੰ ਆਖਦਾ, ਕਹਿੰਦਾ ਬਸ, ਮਹਾਰਾਜ ਕਹਿੰਦੇ ਬਸ, ਤੇਰਾ ਸਾਡਾ ਸੰਬੰਧ ਟੁੱਟ ਚੁੱਕਾ, ਹੁਣ ਤੂੰ ਇੱਥੇ ਨਾ ਆਵੀਂ, ਇੱਧਰ ਨੂੰ ਮੂੰਹ ਨਾ ਕਰੀ, ਜਿੱਥੇ ਤੇਰਾ ਚਿੱਤ ਕਰਦਾ ਉੱਥੇ ਜਾ ਕੇ ਰਹਿ ਲਈ। ਹੁਣ ਗੁਰੂ ਪਿਆਰਿਓ, ਗੁਰੂ ਘਰ ਦੇ ਵਿੱਚ ਆਹੀ ਤੇ ਬਾਦਸ਼ਾਹ ਚਾਹੁੰਦੇ ਸਨ, ਉਸ ਵੇਲੇ ਰਾਜੇ ਕੀ ਚਾਹੁੰਦੇ ਸਨ, ਅੱਜ ਦੀਆਂ ਸਰਕਾਰਾਂ ਕੀ ਚਾਹੁੰਦੀਆਂ, ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪੁਆੜਾ ਬਣਿਆ ਹੀ ਰਵੇ, ਕਿਸੇ ਨਾ ਕਿਸੇ ਤਰ੍ਹਾਂ ਇਹ ਆਪਸ ਵਿੱਚ ਪਾਟੇ ਹੀ ਰਹਿਣ। ਤੇ ਸਤਸੰਗ ਜੀ, ਫਿਰ ਬਾਦਸ਼ਾਹ ਨੂੰ ਜਦੋਂ ਪਤਾ ਲੱਗਾ, ਇਹ ਵੀ ਰਾਮ ਰਾਏ ਵੀ ਜਾ ਕੇ ਬਾਦਸ਼ਾਹ ਕੋਲ ਪਿੱਟਿਆ ਰੋਇਆ ਵੀ ਮਹਾਰਾਜ, ਮੈਂ ਤੁਹਾਡੇ ਆਕੇ ਲਾਕੇ ਸੱਚੇ ਸਤਿਗੁਰਾਂ ਦੇ ਵਿਰੋਧ ਦਾ ਪਾਤਰ ਬਣ ਗਿਆ। ਗੁਰੂ ਮਹਾਰਾਜ ਜੀ ਨੇ ਆਖਤਾ ਸਾਡੇ ਮੱਥੇ ਨਾ ਲੱਗੀ। ਤੇ ਗੁਰੂ ਪਿਆਰਿਓ, ਫਿਰ ਬਾਦਸ਼ਾਹ ਨੇ ਇਹਨੂੰ ਦੇਹਰਾਦੂਨ ਦਾ ਜਿਹੜਾ ਇਲਾਕਾ ਹੈ ਨਾ, ਦੇਹਰਾਦੂਨ ਦੇ ਕੋਲ ਇਹਨੂੰ ਬਹੁਤ ਸਾਰੀ ਜਗੀਰ ਦਿੱਤੀ ਆ, ਵੀ ਠੀਕ ਆ, ਤੈਨੂੰ ਪੰਜਾਬ ਨਹੀਂ ਜਾਣਾ, ਤੇ ਤੈਨੂੰ ਜ਼ਮੀਨ ਜਾਇਦਾਦ ਇੱਥੇ ਦੇ ਦੇਣੇ, ਇੱਥੇ ਆਪਣਾ ਗੁਜ਼ਾਰਾ ਕਰ। ਤੇ ਗੁਰੂ ਪਿਆਰਿਓ, ਫਿਰ ਮਸੰਦਾ ਨੂੰ ਨਾਲ ਲੈ ਕੇ ਤੇ ਇਹਨੇ ਫਿਰ ਆਪਣਾ ਇੱਥੇ ਡੇਰਾ ਬਣਾ ਲਿਆ ਸੀ। ਤੇ ਸੱਚੇ ਸਤਿਗੁਰੂ ਹਰ ਰਾਏ ਜੀ ਮਹਾਰਾਜ, ਫਿਰ ਜਦੋਂ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਆਉਂਦਾ, ਤੇ ਆਪਣੇ ਛੋਟੇ ਫਰਜੰਦ 5 ਸਾਲ ਤੇ 3 ਮਹੀਨਿਆਂ ਦੀ ਉਮਰ ਸੀ, ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਸੌਂਪ ਦਿੰਦੇ ਨੇ। ਤੇ ਸੱਚੇ ਸਤਿਗੁਰੂ ਅਸ਼ਟਮ ਬਲਬੀਰਾ, ਜਿਹਨਾਂ ਨੂੰ ਆਖਿਆ ਜਾਂਦਾ ਸ੍ਰੀ ਹਰਕ੍ਰਿਸ਼ਨ ਜੀ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਉਹ ਗੁਰੂ ਮਹਾਰਾਜ ਜੀ ਦੇ ਮਹਾਨ ਜੀਵਨ ਨੂੰ ਤੱਕ ਕੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ, ਸੱਚੇ ਸਤਿਗੁਰਾਂ ਦੇ ਜੀਵਨ ਨੂੰ ਦਰਸਾਉਂਦੇ ਉਹ ਪ੍ਰਸੰਗ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ, ਸੁਣੋ ਪਿਆਰ ਦੇ ਨਾਲ।

0: ਬਾਬਾ ਹੈ ਬਕਾਲੇ ਵਿੱਚ ਬਚਨ ਆਲਾ ਗਿਆ, ਬਾਬਾ ਹੈ ਬਕਾਲੇ ਵਿੱਚ ਬਚਨ ਆਲਾ ਗਿਆ।
1: ਗੁਰੂ ਹਰ ਰਾਏ ਮਹਾਰਾਜ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਰਾਮ ਰਾਏ ਤੇ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਬਚਪਨ ਦੇ ਵਿੱਚ ਦੋਨੇ ਬੜੇ ਲਾਇਕ ਸਨ, ਔਰ ਸੰਗਤਾਂ ਇਹਨਾਂ ਵੱਲ ਵਿਚਾਰ ਕਰਕੇ ਗੁਰਬਾਣੀ ਪੜ੍ਹਨੀ, ਸੇਵਾ ਕਰਨੀ ਛੋਟੀ ਉਮਰ ਦੇ ਵਿੱਚ ਹੀ, ਤੇ ਸਮਾਧੀ ਲਾ ਕੇ ਬੈਠ ਜਾਣਾ, ਤੇ ਗੁਰਦੇਵ ਪਾਤਸ਼ਾਹ ਨੂੰ ਕਈ ਵਾਰ ਸੰਗਤਾਂ ਨੇ ਆਖਣਾ ਸਤਿਗੁਰੂ ਤੁਹਾਡੇ ਦੋਵੇਂ ਫਰਜ਼ੰਦ ਬੜੇ ਲਾਇਕ ਨੇ, ਤੇ ਅਗਲੀ ਜ਼ਿੰਮੇਵਾਰੀ ਕਿਹਦੀ ਹੋਵੇਗੀ, ਇਸ ਗੁਰਗੱਦੀ ਦੀ ਅਗਲੀ ਜ਼ਿੰਮੇਵਾਰੀ ਇਚਾਰੇ ਇਚਾਰੇ ਵਿੱਚ ਸੰਗਤਾਂ ਨੇ ਪੁੱਛਣ ਦਾ ਯਤਨ ਕਰਨਾ ਹਰ ਰਾਏ ਜੀ ਮਹਾਰਾਜ ਜੀ ਨੂੰ। ਤੇ ਸੱਚੇ ਸਤਿਗੁਰਾਂ ਨੇ ਸੰਗਤ ਨੂੰ ਇੱਕ ਵਾਰ ਆਖਿਆ, ਬਾਰ ਬਾਰ ਪੁੱਛਣਾ, ਤੇ ਗੁਰਦੇਵ ਪਾਤਸ਼ਾਹ ਨੇ ਇੱਕ ਵਾਰ ਆਖ ਦਿੱਤਾ, ਕਹਿੰਦੇ ਇੱਦਾਂ ਕਰਿਓ, ਜਦੋਂ ਸਾਡੇ ਦੋਵੇਂ ਫਰਜ਼ੰਦ ਆਪੋ ਆਪਣੇ ਪਲੰਗ ਦੇ ਉੱਤੇ ਮੰਜੀ ਦੇ ਉੱਤੇ ਬੈਠੇ ਹੋਣਗੇ ਨਾ, ਤੁਸੀਂ ਇੱਦਾਂ ਕਰਿਓ ਪਰਖ ਕਰ ਲਿਓ। ਉਦੋਂ ਕਹਿੰਦੇ ਮਹਾਰਾਜ ਅਸੀਂ ਕੀ ਪਰਖ ਕਰਾਂਗੇ, ਕਹਿੰਦੇ ਜਿਸ ਮੰਜੀ ਦੇ ਉੱਤੇ ਵੱਡੇ ਫਰਜ਼ੰਦ ਬੈਠੇ ਹੋਣਗੇ ਉਹਦੇ ਪਾਵੇ ਦੇ ਵਿੱਚ ਸੂਈ ਖੋਭ ਕੇ ਦੇਖ ਲਿਓ, ਤੇ ਜਿੱਥੇ ਛੋਟੇ ਬੈਠੇ ਹੋਣਗੇ ਉਹ ਸੂਈ ਖੋਭ ਕੇ ਦੇਖਿਓ। ਮਹਾਰਾਜ ਲੱਕੜ ਦੇ ਵਿੱਚ ਸੂਈ ਕਿੱਥੋਂ ਖੋਭਣੀ ਆ? ਕਹਿੰਦੇ ਨਹੀਂ, ਬਸ ਆਹੀ ਗੱਲ ਹੈ, ਔਰ ਜਿਹੜਾ ਯੋਗ ਹੋਵੇਗਾ ਉਹਦੇ ਪਾਵੇ ਦੇ ਵਿੱਚ ਸੂਈ ਖੁੱਭ ਜਾਵੇਗੀ ਜਿੱਦਾਂ ਮੋਮ ਦੇ ਵਿੱਚ ਖੁੱਭਦੀ ਹੁੰਦੀ ਆ। ਐਸਾ ਹੀ ਹੋਇਆ ਗੁਰੂ ਪਿਆਰਿਓ, ਧੀਰ ਮਾਲ ਜੀ ਆਪਣੇ ਬਾਬਾ ਰਾਮ ਰਾਏ ਉਹਨਾਂ ਦੀ ਮੰਜੀ ਦੇ ਵਿੱਚ ਸੰਗਤਾਂ ਨੇ ਕਿਤੇ ਬੈਠਿਆਂ ਦੇ ਹੌਲੀ ਦੇਣੀ ਕੋਈ ਤਿੱਖੀ ਚੀਜ਼ ਚੋਭਣ ਦਾ ਯਤਨ ਕੀਤਾ, ਕਹਿੰਦੇ ਖੁੱਭੀ ਨਾ। ਔਰ ਹਰਕ੍ਰਿਸ਼ਨ ਜੀ ਮਹਾਰਾਜ ਜਿਸ ਮੰਜੀ ਦੇ ਉੱਤੇ ਪਲੰਗ ਦੇ ਉੱਤੇ ਸਵਾਈਮਾਨ ਸਨ ਔਰ ਉਹਦੇ ਵਿੱਚ ਕੋਈ ਤਿੱਖੀ ਚੀਜ਼ ਚੋਭਣ ਦੀ ਯਤਨ ਕੀਤਾ ਤੇ ਉਹ ਮੋਮ ਦੇ ਵਿੱਚ ਜਿੱਦਾਂ ਚੀਜ਼ ਖੁੱਭਦੀ ਆ, ਤੇ ਏਦਾਂ ਸੰਗਤਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਸੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਗੁਰਤਾ ਗੱਦੀ ਦੇ ਵਾਰਸ ਜਿਹੜੇ ਆ ਨਾ ਅਸ਼ਟਮ ਬਲਬੀਰਾ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਹੋਣਗੇ। ਸੋ ਗੁਰੂ ਪਿਆਰਿਓ, ਸੱਚੇ ਸਤਿਗੁਰਾਂ ਨੇ ਫਿਰ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਨੂੰ, ਜਿਨ੍ਹਾਂ ਦੀ ਉਮਰ ਉਸ ਵਕਤ 5 ਸਾਲ ਤੇ 3 ਮਹੀਨੇ ਸੀ, ਗੁਰੂ ਪਿਆਰਿਓ ਆਮ ਬੰਦਾ ਸੋਚੇਗਾ ਕਿ ਏਡਾ ਵੱਡਾ ਸਿੱਖ ਜਗਤ ਏਡੀ ਦੂਰ ਤੱਕ ਸਿੱਖੀ ਫੈਲ ਚੁੱਕੀ ਸੀ, ਤੇ 5 ਸਾਲ ਦਾ ਸਵਾ 5 ਸਾਲ ਦਾ ਆਮ ਬੱਚਾ ਇਹ ਕਿਵੇਂ ਏਡੀ ਵੱਡੀ ਸੰਗਤ ਦੀ ਜ਼ਿੰਮੇਵਾਰੀ ਚੱਕ ਲਏਗਾ। ਪਰ ਗੁਰੂ ਪਿਆਰਿਓ ਇਹ ਬੱਚੇ ਨਹੀਂ ਸੀ, ਇਹ ਜੋਤ ਸੀ, ਜੋਤ ਸਤਿਗੁਰਾਂ ਨੇ ਆਪਣੀ ਟਿਕਾ ਦਿੱਤੀ ਸੀ। ਹੁਣ ਗੁਰੂ ਪਿਆਰਿਓ ਜੋਤ ਟਿਕਾਤੀ ਤੇ ਉਸ ਵੇਲੇ ਔਰੰਗਜ਼ੇਬ ਨੂੰ ਫਿਰ ਪਤਾ ਲੱਗਾ ਵੀ ਗੁਰੂ ਮਹਾਰਾਜ ਜੀ ਦਾ ਘਰ ਹੁਣ ਦੇਖ ਲਿਆ ਸੀ, 72 ਕਰਾਮਾਤਾਂ ਤੇ ਉਹਨੇ ਪੜ੍ਹ ਕੇ ਦੇਖ ਲਈਆਂ ਵੀ ਹੁਣ ਉਹਨਾਂ ਦੇਖਿਆ ਵੀ ਇਸ ਜਿਹੜੀ ਗੱਦੀ ਤੇ ਅਸਲੀ ਵਾਰਸ ਬਣੇ ਨੇ, ਤੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੀ ਉਮਰ ਹਲੇ 5 ਸਾਲ ਦੀ ਹੈ, ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਵੀ ਕਰਤੱਵ ਦੇਖਦਿਆਂ ਉਹਨਾਂ ਦੀ ਵੀ ਕਰਾਮਾਤ ਦੇਖਦਿਆਂ ਸਤਿਗੁਰਾਂ ਨੂੰ ਸੱਦਾ ਆਇਆ। ਸਤਿਗੁਰਾਂ ਨੇ ਜਵਾਬ ਦਿੱਤਾ, ਕਹਿੰਦੇ ਨਹੀਂ, ਤੂੰ ਗੁਰੂ ਨਾਨਕ ਦੇ ਘਰ ਨੂੰ ਤੋੜਨ ਦਾ ਯਤਨ ਕੀਤਾ, ਅਸੀਂ ਤੇਰੇ ਮੱਥੇ ਨਹੀਂ ਲੱਗਾਂਗੇ। ਗੁਰੂ ਪਿਆਰਿਓ 5 ਸਾਲ ਦੇ ਕਿਸੇ ਬੱਚੇ ਵਿੱਚ ਇੰਨੀ ਆਮ ਬੱਚੇ ਵਿੱਚ ਜ਼ੁਰਤ ਹੋ ਸਕਦੀ ਆ ਕਿ ਉਸ ਵੇਲੇ ਦੇ ਜ਼ਾਲਮ ਬਾਦਸ਼ਾਹ ਨੂੰ ਐਨੂੰ ਟਣਕਾ ਕੇ ਆਖ ਦੇਵੇ ਕਿ ਮੈਂ ਤੇਰੇ ਮੱਥੇ ਨਹੀਂ ਲੱਗਾਂਗਾ? ਪਰ ਗੁਰੂ ਨਾਨਕ ਦੀ 8ਵੀਂ ਉਹ ਜੋਤ ਸੀ, ਉਹ ਬੱਚੇ ਨਹੀਂ ਸਨ, ਆਖ ਦਿੱਤਾ ਮੈਂ ਤੇਰੇ ਮੱਥੇ ਨਹੀਂ ਲੱਗਾਂਗੇ। ਤੇ ਗੁਰੂ ਪਿਆਰਿਓ ਫਿਰ ਉਹਨਾਂ ਰਾਜਾ ਜੈ ਸਿੰਘ ਨੂੰ ਆਖਿਆ, ਕਹਿੰਦੇ ਜੈ ਸਿੰਘ

0: ਮਹਾਰਾਜ ਦਿੱਲੀ ਵੱਲ ਨੂੰ ਜਾਣ ਦੀ ਤਿਆਰੀ ਕਰਦੇ ਆ, ਸੰਗਤਾਂ ਦੇ ਮਨ ਦੇ ਵਿੱਚ ਤੋਖਲਾ ਜਿਹਾ ਉੱਠਿਆ। ਔਰੰਗਜ਼ੇਬ ਬੜਾ ਜ਼ਾਲਮ ਬਾਦਸ਼ਾਹ, ਗੁਰਦੇਵ ਪਾਤਸ਼ਾਹ ਨੂੰ ਦਿੱਲੀ ਸੱਦ ਕੇ ਕੋਈ ਉਦਾਂ ਦਾ ਕਾਰਾ ਨਾ ਕਰ ਦੇਵੇ। ਪਰ ਸੱਚੇ ਸਤਿਗੁਰੂ ਸਭ ਨੂੰ ਧੀਰਜ ਦਿੰਦੇ ਆ, ਕਹਿੰਦੇ ਪਰਵਾਹ ਕਰਨ ਦੀ ਲੋੜ ਨਹੀਂ, ਵੱਡੇ ਸਤਿਗੁਰੂ ਗੁਰੂ ਬਾਬਾ ਨਾਨਕ ਸਭ ਦੇ ਉੱਤੇ ਰਹਿਮਤ ਕਰਨਗੇ। ਸੋ ਗੁਰੂ ਪਿਆਰਿਓ, ਸਤਿਗੁਰੂ ਦਿੱਲੀ ਦੇ ਵਿੱਚ ਜਾਂਦੇ ਨੇ ਔਰ ਦਿੱਲੀ ਦੇ ਵਿੱਚ ਬਾਦਸ਼ਾਹ ਦੇ ਨਾਲ ਮੱਥੇ ਨਹੀਂ ਲੱਗਦੇ, ਫਿਰ ਰਾਜਾ ਜੈ ਸਿੰਘ ਦੇ ਬਗਲੇ ਵਿੱਚ ਜਾਂਦੇ। ਪਰ ਉਸ ਤੋਂ ਪਹਿਲਾਂ ਰਸਤੇ ਦੇ ਵਿੱਚ ਬੜੀ ਪਿਆਰੀ ਘਟਨਾ ਬੀਤੀ ਆ, ਉਹਦਾ ਜ਼ਿਕਰ ਅਸੀਂ ਤੁਹਾਡੇ ਨਾਲ ਕੱਲ੍ਹ ਨੂੰ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰ ਸੁਤਰ ਤਾਰੀ, ਤੁਮ ਤੇ ਹੋਏ ਸੋ।

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੈ ਘਰ ਨਉ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਮਾ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨੜ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਸਿਦਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਰ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾ ਪਾਸਰ ਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂਹ ਵਾਸਤੇ ਸਮਤਬੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਪਰਿਵਾਰਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਪਰਿਵਾਰਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ
ਮਾਪਿਆਂ ਦੀ ਆਗਿਆ ਕਰਤਾ ਦਾ ਸੁਭਾਅ, ਬੱਚਿਆਂ ਨੂੰ ਸ਼ੁਭ ਗੁਣਾਂ ਦੀਆਂ ਦਾਤਾਂ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਮੇਰ ਕਰਕੇ ਬਖਸ਼ਿਸ਼ ਕਰਨੀ, ਇਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸੇ ਪਿਆਰੇ ਮੇਲੋ, ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ

ਵਾਹਿਗੁਰੂ ਜੀ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਤੇ ਕੰਡ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੈ ਪਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਤਨ ਜਣੇ ਦੀ ਮਾਂ ਆਏ ਸਫਲ ਸੇ ਪਰਵਦਗਾਰ ਅਪਾਰ ਅਗਮ ਬੇਅੰਤ ਤੂੰ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨਾਹ ਖੁਦਾਏ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦ ਖੈਰ ਦੀ ਜੈ ਬੰਦਗੀ ਸ਼ੇਖ ਫਰੀਦ ਖੈਰ ਦੀ ਜੈ ਬੰਦਗੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਬਿਲਾਵਲ ਮਹਲਾ ਪੰਜਵਾਂ ਦੋਵੇਂ ਥਾਂ ਰੱਖੇ ਗੁਰ ਸੂਰੇ

ਭਰਮ ਪੈ ਤਰੇ ਛੁੱਟੇ ਪੈ ਜਮ ਕੇ ਘਟ ਘਟ ਏਕ ਰਹਿਆ ਭਰਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਭਰਮ ਪੈ ਤਰੇ ਛੁੱਟੇ ਪੈ ਜਮ ਕੇ ਘਟ ਘਟ ਏਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਗੁਰਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਸਜੇ ਹੋਏ ਸਾਹਿਬਾਂ ਦੇ ਦਰਬਾਰ ਦੀਆਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ, ਜੁੜਮਿਲ ਬੈਠੇ ਹੋ, ਵਡਭਾਗੇ ਹੋ। ਧੰਨਵਾਦ ਹੈ ਜਿੱਥੇ ਗੁਰੂ ਸਵਾਰੇ ਢਾਡੀ ਜਥੇ ਦਾ ਮਾਣਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਉਹਨਾਂ ਦਾ ਜਥਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਗੁਰੂ ਜਸ ਆਪ ਜੀ ਨੂੰ ਸਰਵਣ ਕਰਵਾ ਰਿਹਾ ਸੀ, ਜਿੱਥੇ ਦਾ ਧੰਨਵਾਦ। ਗੁਰੂ ਚਰਨਾਂ ਦੇ ਵਿੱਚ ਮਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਰੂਪ ਪਾਵਨ ਮੁੱਖ ਵਾਹਿਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ, ਬਖਸ਼ਿਆ ਪਾਵਨ ਉਪਦੇਸ਼ ਪੰਚਮ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ, ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਣੀ ਪਵਿੱਤਰ ਬਾਣੀ ਦਰ ਦਰਜ ਰਾਗਾਂ ਵਿੱਚੋਂ ਇਹ ਰਾਗ ਬਿਲਾਵਲ ਹੈ। ਬਿਲਾਵਲ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਆਪ ਜੀ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਮੁੱਖ ਵਾਕ ਦੇ ਰੂਪ ਵਿੱਚ ਸ਼ਰਵਣ ਕੀਤਾ। ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ। ਇਹ ਗੁਰੂ ਚਰਨਾਂ ਵਿੱਚ ਅਰਦਾਸ ਔਰ ਇਹਦੇ ਨਾਲ ਹੀ ਸਜੇ ਦੀਵਾਨ ਦੀ ਸੰਪੂਰਨਤਾ ਹੈ, ਸਮਾਪਤੀ ਹੈ। ਤੋ ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ, ਆਪਣਾ ਜਿਹਨਾਂ ਪ੍ਰਾਪਤ ਨਹੀਂ ਕੀਤਾ ਪ੍ਰਾਪਤ ਕਰ ਸਕਦੇ ਹੋ। ਉਪਰੰਤ ਗੁਰੂ ਕਾ ਲੰਗਰ ਆਈ ਸਾਰੀ ਸੰਗਤ ਵਾਸਤੇ ਤਿਆਰ ਹੈ, ਸਭ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣਾ। ਆਓ ਹੁਣ ਸੁਖਾਸਨ ਦੀ ਸੇਵਾ ਹੋਏਗੀ, ਨਾਲ ਦੀ ਨਾਲ ਸੋਹਿਲਾ ਬਾਣੀ ਕਾ ਪਾਠ ਹੋਏਗਾ। ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੇ ਜਿਸ ਥਾਂ ਦਾ ਵੱਲ ਜਾਣਗੇ, ਉਪਰੰਤ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨੇ ਨੇ। ਜੁੜਮਿਲ ਬੈਠੀ ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ। ਜੈਕਰ ਕੀਰਤੇ ਆਖੀਐ ਕਰਤੇ ਕਾ ਹੋਈ ਵਿਚਾਰ, ਉਤਿਤ ਕਰ ਗਾਵੋ ਸੋਹਿਲਾ, ਸਿਵ ਸਿਰਜਣਹਾਰ ਉਤਮ ਗਾਵੋ, ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀ ਅਨ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇਰੇ ਦਾਤੇ ਕਮਲ ਸ਼ਮਾਰ, ਸੰਭ ਸਾਹ ਲਿਖਿਆ ਮਿਲਕਤ ਪਾਵੋ ਤੇਲ, ਦੇਹ ਸਜਣੇ ਸੀਸਣੀਆਂ ਜੋ ਹੋਵੇ ਸਾਹਿਬ ਸ਼ੰਬੀਰ, ਘਰ ਘਰ ਇਹੋ ਪਾਹੁ ਚਾਰ, ਸਦਰੇ ਨਿਤ ਪਵਨ ਸਦਨ ਹਾਰਾ, ਸਿਮਰੀਆ ਨਾਨਕ ਸੇ ਦੇ ਆਵਨ। ਰਾਗਾ ਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਓ। ਵਿਸੈ ਚਸਿਆ ਕਣੀਆਂ ਪੈਰਾਂ, ਥਿੱਤੀ ਵਾਰੀ ਮਾਹੁਆ, ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਧਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵਚੰਨ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮੱਲਿਆ ਨਲੋ ਪਵਨ, ਚਵਰੂ ਕਰੇ ਸਗਲ ਬਨਰਾਈ, ਫੂਲੰਤ ਜੋਤੀ ਕੈਸੀ ਆਰਤੀ ਹੋਏ, ਪਵ ਖੰਡਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ, ਸਹਿਸਤਾ ਨੈਣ ਨਨ ਨੈਣ ਹੈ ਤੂਹੇ ਕਉ, ਸਹਿਸ ਮੂਰਤ ਨਨਾਇਕ ਤੋਈ, ਸਹਿਸ ਪਦ ਬਿਮਲ ਨਾਨਕ ਪਦ, ਗੰਧ ਬਿਨ ਸਹਿਸ ਤਵ ਗੰਧ ਅਮਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚੰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਤ ਮਨੋ, ਆਨੰਦ ਨੂੰ ਮੋਹੇ ਆਹੀ ਪਿਆਸ, ਕਿਰਪਾ ਜਲ ਦੇਹ ਨਾਨਕ ਸਾਰੰਗ ਹੋਏ, ਜਾਂ ਤੇ ਤਰਣਾ ਵਸ। ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕਰੋ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਾਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੀ, ਕਰ ਡੰਡਾਵਤ ਪੁੰਨ ਵੱਡਾ ਹੀ ਰਹਾਉ। ਸਾਕਤ ਹਰਸ ਸਾਧਨ ਜਾਣਿਆ, ਤਨੇ ਅੰਤਰ ਹੋ ਮੈਂ ਕੰਡਾ ਹੇ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਜਮਕਾਲ ਸਹਿਸਰ ਡੰਡਾ ਹੇ, ਹਰ ਜਨ ਹਰ ਨਾਮ ਸਮਾਣੇ, ਦੁਖ ਜਨ ਮਰਨ ਭਵ ਖੰਡਾ ਹੇ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸ਼ੋਭ ਖੰਡ ਬ੍ਰਹਿਮੰਡਾ ਹੇ, ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰੱਖ ਰੱਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟੈਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸਨ ਸੁਹੇਲਾ, ਔਦ ਕਟੈ ਦਿਨ ਸੁਰੈਣਾਰੀ, ਮਨ ਗੁਰਮਿਲ ਕਾਜ ਸਵਾਰੀ ਰਹਾਉ। ਇਹ ਸੰਸਾਰ ਬੇਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ, ਹੇ ਰਸ ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ,
ਹਰ ਗੁਰ ਤੇ ਮਨ ਬਸੀਰਾ, ਨਿਜ ਕਰ ਮਹਲ ਪਾਵੋ ਸੁਖ ਸਹਿਜੇ, ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਧੂਰੇ। ਅੰਤਰ ਜਾਮੀ

0: अचर चरे तां सिद्ध होई, सिद्धि ते बुद्ध पाई। प्रेम कै सर लागे तन पीतर, तां भ्रम घटिया जाई। अचर चरे तां सिद्ध होई, सिद्धि ते बुद्ध पाई। प्रेम कै सर लागे तन पीतर, तां भ्रम घटिया जाई। मेरे गोबिंद अपने जन को दे वड्याई। गुरमत राम नाम बरगासो, सदा रहूं सरनाई। रहाओ ये संसार सब आवन जाना, मन मूर्ख चेत अजाना। हर जियो कृपा करो गुर मेलो, ता हर नाम समाना। जिसकी वात सोई प्रभ जाने, जिनों देह सो पाए। वस्तानूप अत अगम गोचर, गुरपुरा लख लखाए। जिन्हें चाखी सोई जाने, गुंगे की मठियाई। रतन लुकाया लूके नाही, जे को रखे लुकाई। सब कि तेरा तू अंतर जामी, तू सब ना का प्रभ सोई। जिनू दात करें सो पाए, जन नानक अवर न कोई। सब किश तेरा तू अंतर जामी, तू सब ना का प्रभ सोई। जिनू दात करें सो पाए, जन नानक अवर ना कोई। वाहिगुरु जी का खालसा, वाहिगुरु जी की फतेह। सोरठ महला चौथा, पंज पदा। अचर चरे ता सिद्ध होई, सिद्धि ते बुद्ध पाई। प्रेम के सर लागे तन भीतर, ता भ्रम घटिया जाई। वाहिगुरु जी की ओंकार सतनाम। करता पुरख निर्भउ निर्वैर, अकाल मूरत जूनी सैभंग प्रसाद। जैसा सतगुरु सुनिंदा, तैसो ही मैं ढीठ। विछड़िया मेले प्रभु, हर दरगे का बसीठ। हर नामो मन दड़ाइंदा, कटे हो मैं रोग। नानक सतगुरु ते नाम लाया, जिन तुरे प्यास संजोग। नानक सतगुर ते नाम लाया, जिन तुरे प्यास संजोग। मारू महला पंजवा, पार ब्रह्म सब ऊच बराज है। आपे था वो था पे साजे, प्राव की सण रह गए सो पाइये। कुछ तो पाओ नव्यापे बालका, गर्भगन में जिने उबारिया। रक्त किरम में जिने रक्त किरम में नहीं संघारिया। गर्भ अग्न में जिने उबारिया, रक्त किरम में नहीं संघारिया। अपना सिमर दे प्रतपालिया, सब कटा का मालका। चरण कम सुनाई आया, सा संग हर जस गाया। जन मरण साधु नवारे, जा पारा पौनी काल का। ਸਮਰਥ ਅਕਾਥਰ ਗੋਚਰ ਦੇਵਾ ਜੀ ਜਨ ਸਵਤਾ ਕੀ ਸੇਵਾ ਅੰਡਾ ਜੇਰ ਸੇਤ ਜੋਤ ਪਜ ਬਹੁ ਪ੍ਰਕਾਰੀ ਪਾਲਕਾ ਤਿਸੇ ਪ੍ਰਾਪਤ ਹੋਏ ਨਿਦਾਨਾ ਰਾਮ ਨਾਮ ਰਸੰਤਰ ਮਾਨਾ ਕਰ ਗੈ ਲੀਨੇ ਅੰਤ ਕੂਪ ਤੇ ਵਿਰਲੇ ਕੇ ਹੀ ਸਾਲਕਾ ਆਦੇ ਅੰਤ ਮਦ ਪ੍ਰਭ ਸੋਈ ਆਪੇ ਕਰਤਾ ਕਰੇ ਸੋਹੋਈ ਪਰਮ ਭਉ ਮਿਟਿਆ ਸਾ ਸੰਗਤੇ ਦਾਲ ਨ ਕੋਈ ਘਾਲ ਕਾ ਉੱਤਮ ਬਾਣੀ ਗਾਉ ਗਪਾਲਾ ਸਾ ਸੰਗੀ ਮੰਗੁਰ ਵਾਲਾ ਬਾਸਨ ਮੇਟਨ ਬਾਸਨ ਹੋਈਏ ਕਲਮਲ ਸਗਲੇ ਜਾਲ ਕਾ ਸੰਤਾਂ ਕੀ ਇਹ ਰੀਤ ਨਾਲੀ ਪਾਰ ਬਹੁ ਕਰ ਦੇਖੇ ਨਾਲੀ ਸਾ ਸਾ ਰਾਧਨ ਹਰ ਹਰ ਕਿਉਂ ਸਿਮਰਤ ਕੀ ਜੇ ਆਲ ਕਾ ਜਾ ਦੇਖਾਂ ਤਾਂ ਅੰਤਰ ਜਾਮੀ ਨਿਮਖ ਨ ਵਿਸਰੋ ਪ੍ਰਭ ਮੇਰੇ ਸਵਾਮੀ ਸਿਮਰ ਸਿਮਰ ਜੀਵੈ ਤੇਰੇ ਦਾਸਾ ਬਣ ਜਲ ਪੂਰਕ ਥਾਲਕਾ ਤਤੀ ਵਾਹਨਤਾ ਕੋ ਲਾਗੈ ਸਿਮਰ ਨਾਮ ਅੰਦਨ ਜਾਗੈ ਅੰਧ ਵਿਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨ ਤਾਲਕਾ ਰੋਗ ਸੋਗ ਦੁਖ ਤਿਸ ਨਾਹੀ ਸਾਧ ਸੰਗ ਹਰ ਕੀਰਤਨ ਗਾਈ ਆਪਣਾ ਨਾਮ ਦੇਹ ਪ੍ਰਪੀਤ ਮਾਂ ਸੁਣ ਬੇਨੰਤੀ ਖਾਲਕਾ ਨਾਮ ਰਤ ਤੇਰਾ ਹੈ ਪਿਆਰੇ ਰੰਗ ਤੇਰੇ ਰੰਗ ਰਤ ਤੇਰੇ ਦਾਸ ਉਪਾਰੇ ਤੇਰੇ ਰੰਗ ਰਤੇ ਤੋ ਜਿਹੇ ਵਿਰਲੇ ਕਹੀ ਭਾਲਕਾ ਤਿਨ ਕੀ ਧੂੜ ਮੰਗੇ ਮਨ ਮੇਰਾ ਜਿਨ ਵਿਸਰੇ ਨਾਹੀ ਕਾਹੂ ਬੇਰਾ ਤਿਨ ਕਹਿ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ ਸਾਜਨ ਮੀਤਸ ਪਿਆਰਾ ਸੋਈ ਏਕ ਦੜਾਏ ਦੁਰਮਖ ਹੋਈ ਕਾਮ ਕ੍ਰੋਧ ਅਹੰਕਾਰ ਤੇ ਜਾਏ ਤੇ ਜਨ ਕੋ ਉਪਦੇਸ਼ ਨਿਰਮਾਲਿਕਾ ਤੁਦ ਨਾਹੀ ਕੋਈ ਮੇਰਾ ਗੁਰਪਗੜਾਏ ਪ੍ਰਭ ਕੇ ਪੈਰਾ ਓਮ ਬਲਹਾਰੀ ਸਤਿਗੁਰੂ ਪੂਰੈ ਜਿਨ ਖੰਡਿਆ ਪਰਮ ਨਾਲਿਕਾ ਸਾਸ ਸਾਸ ਪ੍ਰਭ ਬਿਸਰੇ ਨਾਹੀ ਆਠ ਪੈਰ ਹਰ ਹਰ ਕਹੁ ਧਿਆਈ ਨਾਨਕ ਸੰਤ ਤੇਰੇ ਰੰਗ ਰਾਤੇ ਤੂੰ ਰਾਥ ਵਡਾਲਕਾ ਮਾਰੂ ਮੱਲਾ ਪੰਜਵਾਂ ਕਿਉਂ ਓੰਕਾਰ ਸਤਿਗੁਰ ਪ੍ਰਸਾਦ ਚਰਨ ਕਮਰ ਦੇਨੇ ਤਾਰੀ ਗੁਰਪੂਰਾ ਕਿਰਗਨ ਨਮਸਕਾਰੀ ਤਨ ਤਨ ਮਨ ਅਰਪ ਧਰੀ ਸਭ ਆਗੈ ਜਗ ਮੈਂ ਨਾਮ ਸੁਹਾਵਣਾ ਸੋਠਾਗਰ ਕਿਉਂ ਮਨੋ ਵਿਸਾਰੇ ਜਿਉ ਪਿੰਡ ਦੇ ਸਾਸ ਸਵਾਰੇ ਸਾਸ ਮਾਰ ਕਰਾ ਸਾਸ ਸਾਸ ਗ੍ਰਾਸ ਸੰਭਾਲੇ ਕਰਤਾ ਕੀਤਾ ਆਪਣਾ ਪਾਵਣਾ ਚਾਤੇ ਬਿਰਥਾ ਕੋ ਨਾਹੀ ਆਠ ਪੈਰ ਹਰਖ ਮਨ ਮਾਹੀ ਸਾਧ ਸੰਗ ਪਜ ਚੁੱਤ ਸਵਾਮੀ ਦਰਗੇ ਸੋਭਾ ਪਾਵਣਾ ਚਾਰ ਪਦਾਰਥ ਅਠ ਦਸਾ ਦੇ ਸਿੱਧ ਨਾਮ ਨਿਧਾਨ ਸਹਿਜ ਸੁਖ ਨੋ ਨਿਧ ਸਰਬ ਕਲਿਆਣ ਜੇ ਮਨ ਮੈਂ ਜਾਹੇ ਮੇਲ ਸਵਾਮੀ ਮੇਲ ਸਾਧੂ ਸਵਾਮੀ ਰਾਵਣਾ ਸਾ ਸਿਮਰਤ ਬੇਦ ਵਖਾਣੀ ਜਨਮ ਪਦਾਰ ਜੀਤ ਪਰਾਣੀ ਕਾਮ ਗ੍ਰੋਹ ਨਿੰਦਾ ਪਰ ਹਰੀਐ ਅਰਸ ਨਾਨਕ ਗਾਵਣਾ ਜੇ ਰੂਪ ਨ ਦੇਖਿਆ ਕੁਲ ਨਹੀਂ ਜਾਤੀ ਪੂਰਨ ਪੂਰਿਆ ਦਿਨ ਰਾਤੀ ਜੋ ਜੋ ਜਪੇ ਸੋਈ ਵਡਭਾਗੀ ਬਹੁ ਨ ਜੋ ਨਹੀਂ ਪਾਵਣਾ ਜਿਹਨੋਂ ਬਿਸਰੇ ਪੁਰਬ ਦਾਤਾ ਚਲਤਾ ਫਿਰ ਰਹੇ ਨੇਤਾਤਾ ਅਕਿਰ ਤਗਣੇ ਕੋ ਰਖੇ ਨ ਕੋਈ ਨਰ ਕੋਰ ਮੈਂ ਪਾਵਣਾ ਜਿਉ ਪ੍ਰਾਣ ਧਨ ਧਨ ਜਿਨ ਸਾਜਿਆ ਮਾਤ ਗਰਭ ਮੈਂ ਰਾਖ ਨਵਾਜਿਆ ਜਿਸਿਓ ਪ੍ਰੀਤ ਛਾੜ ਅਨਰਾਤਾ ਕਾਹੂ ਸਿਰੇ ਨ ਲਾਵਣਾ ਤਾਰਨ ਗੁਰੂ ਸਵਾਮੀ ਮੇਰੇ ਘੜ ਘੜ ਵਜ ਸਭਨ ਕਹਿ ਨੇਰੇ ਹਾਥ ਮਾਰੇ ਕਛੂਏ ਨਾਹੀ ਜੇ ਜਣਾਏ ਤਿਸੇ ਜਣਾਵਣਾ ਜਾ ਕੇ ਮਤ ਤੁਰਲੇ ਪਾਇਆ ਤਿਸੇ ਪੁਰਨਾ ਵਿਆਪੇ ਮਾਇਆ ਨਾਨਕ ਦਾਸ ਦਾ ਸਰਨਾਈ ਦੂਸਰ ਲਵੇ ਨ ਲਾਵਣਾ ਆ ਗਿਆ ਦੋ ਸੋ ਸਭ ਕੀਨੈ ਅਮਰ ਨਾਮ ਬਿਰਲੇ ਹੀ ਚੀਨੈ ਤਾਂ ਕਿ ਕੀਮਤ ਕਹਿਣ ਨਾ ਜਾਈ ਜਦ ਕਦੋ ਹੀ ਸਮਾਵਣਾ ਸੋਈ ਭਗਤ ਸੋਈ ਵਰਦਾਤਾ ਸੋਈ ਪੂਰਨ ਪੁਰਖ ਵਿਦਾਤਾ ਬਾਲ ਸਹਾਈ ਸੋਈ ਤੇਰਾ ਜੋ ਤੇਰੇ ਮਨ ਪਾਵਣਾ ਮਿਰਤ ਦੋ ਸੁਖ ਲਿਖ ਪਾਏ ਤਿਲ ਨੀ ਬਦੇ ਕਟੇ ਨਾ ਕਟਾਏ ਸੋਈ ਹੋਏ ਜੇ ਕਰਤੇ ਪਾਵੇ ਕਹਿ ਕੇ ਆ ਵਜਾਵਣਾ अंध खूब तैसे ही कांडाए, जन्म जन्म के टूटे गांडाए, कृपा तार के करे अपने, मिल साधु को वे ध्यान, तेरी कीमत कहन न जाई ही, आचार्य रू वड़ी वड़ियाई, पगदान मंगे जम तेरा, नानक बल बल जामना। मारुवार महला तीजा, एक ओंकार सतगुर प्रसाद, श्लोक महला पहला, विण गा गुण वेची है, तो गुण सह गो जाए, गुण का गाग जे मिले तो गुण लाग वकाए, गुण ते गुण मिल पाई है, जे सतगुर माहे संभाए, मोल मोल ना पाई है, वंजन लीजे हाट, नानक पूरा तोल है, कबू न होवे खाट। महला चौथा, ना विहुणे परम सह, आवे जावे नीत, एक बांदे एक ढिलिया, एक सुखिए हर प्रीत, नानक सच्चा मन लै, सच करनी सरी पौड़ी, गुर ते ज्ञान पाया तो खड़ करारा, दूजा परमगढ़ कटिया, मोलो महंकारा। हर का नाम मन वसिया, गुर शब्द विचारा, सत्संग माधु उत्तमा लगा प्यारा, सब सचो सज वरदा, सस जनहारा। श्लोक महला तीजा, केदारा रागा वे जानिए पाई, शब्दे करे प्यार, सात संग को मिलते रहे सच्चे तरे प्यार, विचो मल कटे अपने कुल्ला का करे उदार, गुण की रास संग रहे अवगुण कटे विडार, नानक मिलिया सो जानी है, गुरु न छोड़े अपना, दूजे ना तरे प्यार। महला चौथा, सागर देखो डर मरो, पै तेरे डर नाए, गुर के सब संदोखिया, नानक बिकसा नाए। महला चौथा, चाड़ बोए ते चाल सो, सागर लहरी दे, ठाग न सच्चे बोए थे, जे गुर तीरख दे, ते दर जाए उतारिया, गुरदे से सावधान, नानक नदरी पाई ही है, दरगे चले मान पौड़ी, नेकंटक राज पुंज तू गुरमुख सच कमाई, सच्चे तर बैठा न्यों कर, सत्संगत मेल मलाई, सच्चा उपदेश हर जापना, हर स्यों बने आई, ऐथे सोदाता मन वसै, अंत होए सखाई, हर स्यों प्रीति उपजी गुर सोजी पाई। श्लोक महला पहला, पुली पुली मैं फिरी, पादर कहे ना को होए, पूछो जाए सियाणे आ, दो काटे मेरा कोए, सतगुरु साचा मन वसै, साजन उत ही ठाए, नानक मन तृप्ता सी है, सिवती साचे नाहे। महला तीजा, आपे करनी कार आप, आपे करे रह जाए, आपे किसी बख्श लै, आपे कार कमाए, नानक चानन गुर मिले, दो बेल जा लेना ए पौड़ी, माया वेख न पुल, तू मन मुख मूर्खा, माया वेख न पुल, तू मन मुख मूर्खा, चलदियां नाल न चली, सब झूठ दर्ब लखा, अग्ञानी अन्न न बूझई, सिर उपर जम खड़कलखा, गुर प्रसादी उभरै, जिन हारा चखा, आप कराए करे आपे रखा। श्लोक महला तीजा, जिन्ना गुर नहीं पेटिया, पैकी नाही बिंद, आवन जाना दो कणा, कदे न चुके छिंद, कापड़ जिमें पछोड़ी है, कड़ी मौत कड़ियाल, नानक सच्चे नाम बिन, सिरु न चुके जंजाल। महला तीजा, त्रे पवन दूजी, तिर पड़े टूडी सज्जना, होमे बुरी जगत, ना चुर हीड़े सच सो, नानक सचो सच पौड़ी, गुरमय आपे बख्शन हर नाम समाणे, आपे भगती लाए ने गुर शब्द निसाणे, मनमो सदा सोने, सच्चे दर जाने, ਐਥੇ ਉਥੇ ਮੋਤ ਹੈ ਜਿਨ ਰਾਮ ਪਛਾਣੇ। ਤਨ ਤਨ ਸੇ ਜਨ ਜਿਨ ਹਰ ਸੇਵਿਆ ਤਿਨ ਹੋ ਕੁਰਬਾਣੇ। ਸਲੋਕ ਮਹੱਲਾ ਪਹਿਲਾ। ਮੈਲ ਕੁਚੱਜੀ ਮੜਵੜੀ ਕਾਲੀ ਮਨੋ ਕੁਸੁੱਧ, ਜੇ ਗੁਣ ਹੋਵਣ ਤਾਂ ਪਾਰ ਰਵੈ, ਜੇ ਗੁਣ ਹੋਵਣ ਤਾਂ ਪਿਰ ਰਵੈ। ਨਾਨਕ ਅਵਗਣ ਮੁੰਦ ਮਹੱਲਾ ਪਹਿਲਾ। ਸਾਲ ਸੀਚ ਸਾ ਸੰਜਮੀ ਸਾ ਪੂਰੀ ਪਰਿਵਾਰ, ਨਾਨਕ ਐਨ ਸਦਾ ਪਲੀ ਫਿਰ ਕਹਿ ਪਿਆਰ ਹਿਤ ਪਿਆਰ ਪੌੜੀ। ਆਪਣਾ ਆਪ ਪਛਾਣਿਆ ਨਾਮ ਨਿਦਾਨ ਪਾਇਆ, ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ। ਗੁਰ ਕੀ ਬਾਣੀ ਨਿਰਮਲੀ ਹਰ ਰਸ ਪਿਆਇਆ, ਜਿੰਨੀ ਹਰ ਰਸ ਜਿੰਨੀ ਚਾਖਿਆ ਅਨ ਰਸ ਠਾਗ ਰਹਾਇਆ। ਹਰ ਰਸ ਪੀਸਾ ਤ੍ਰਿਪਤ ਪੈ ਫਿਰ ਤੇ ਨਾ ਭੁੱਖ ਰਵਾਇਆ। ਸ਼ਲੋਕ ਮਹੱਲਾ ਤੀਜਾ। ਫਿਰ ਖੁਸ਼ੀ ਹੈ ਤਨ ਰਾਵੀ ਹੈ ਤਨ ਉਰ ਨਾਮ ਸ਼ਿੰਗਾਰ, ਨਾਨਕ ਤਨ ਆਗੇ ਖੜੀ ਸੋਭਾ ਵੰਤੀ ਨਾਰ। ਮਹੱਲਾ ਪਹਿਲਾ। ਸਸੁਰੇ ਕਹੀ ਸਸੁਰੇ ਪਈਏ ਕੰਤ ਕਿਹੀ ਕੰਤ ਕੰਮ ਥਾ, ਨਾਨਕ ਤਨ ਸੁਹਾਗਣੀ ਜੋ ਭਾਵੇ ਵੇ ਪਰਵਾਹ ਪੌੜੀ। ਤਖਤ ਰਾਜਾ ਸੋ ਬਹਿ ਜੇ ਤਖਤੇ ਲਾਇਕ ਹੋਈ, ਜਿੰਨੀ ਸੱਚ ਪਛਾਣਿਆ ਸਜ ਰਾਜ ਹਿੱਸੇ। ਇਹ ਪੂਪਤ ਰਾਜੇ ਨਾ ਆਖੀਐ ਦੂਜੇ ਪਾਏ ਦੁੱਖ ਹੋਈ, ਕੀਤਾ ਕਿਹਾ ਸਲਾਈਐ ਜੇ ਜਾਂਦੇ ਬਿਲਮ ਨਾ ਹੋਈ। ਨੇਚਲ ਸੱਚਾ ਇਕ ਇਕ ਹੈ ਗੁਰਮੁ ਬੂਝੇ ਸੋ ਨੇਚਲ ਹੋਈ, ਨੇਚਲ ਸੱਚਾ ਇਕ ਹੈ ਗੁਰਮੁ ਬੂਝੇ ਸੋ ਨੇਚਲ ਹੋਈ। ਸਲੋਕ ਮਹੱਲਾ ਤੀਜਾ। ਸਭਨਾ ਕਾ ਫਿਰ ਏਕ ਹੈ ਫਿਰ ਬਿਨ ਖਾਲੀ ਨਾਇ, ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਏ ਸਮਾਏ। ਮਹੱਲਾ ਤੀਜਾ। ਮਨ ਕੇ ਅਦਕ ਤਰੰਗ ਕਿਉ ਦਰ ਸਾਹਿਬ ਛੂਟੀ ਹੈ, ਜੇ ਰਾਚੇ ਸਚ ਰੰਗ ਗੂੜੇ ਰੰਗ ਅਪਾਰ ਕੈ, ਨਾਨਕ ਗੁਰ ਪ੍ਰਸ਼ਾਦੀ ਛੁੱਟੀ ਹੈ ਜੇ ਚਿਤ ਲੱਗੇ ਸੱਚ ਪੌੜੀ। ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀ ਜੈ, ਆਪੇ ਸੇ ਸਭ ਸਾਜੀਅਨ ਆਪੇ ਵਰਤੀ ਜੈ, ਗੁਰਮੁਖ ਸਦਾ ਸਲਾਈ ਹੈ ਸੱਚ ਕੀਮਤ ਕੀ ਜੈ, ਗੁਰ ਸ਼ਬਦੀ ਕਮਲ ਵਿਗਾਸਿਆ ਇਹ ਵਰ ਹੱਸ ਪੀ ਜੈ, ਆਵਣ ਜਾਣਾ ਠਾਕਿਆ ਸੁਖ ਸਹਿ ਸਵੀਜੈ। ਸਲੋਕ ਮਹੱਲਾ ਪਹਿਲਾ। ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਮਹੱਲਾ ਤੀਜਾ। ਸਹਿਜ ਵਣਸ ਫਲ ਫੁੱਲ ਫਲ ਪਵਰ ਵਸੇ ਪੈਖੰਡ, ਨਾਨਕ ਤਰਵਰ ਏਕ ਹੈ ਏਕੋ ਫੁੱਲ ਫੇ ਰੰਗ ਪੌੜੀ। ਜੋ ਜਨ ਲੂਜੈ ਮਨੇ ਸਿਉ ਸੇ ਸੂਰੇ ਪ੍ਰਧਾਨਾ, ਹਰ ਸੇ ਤੀਸਲ ਮਿਲ ਰਹਿ ਜਿਨੀ ਆਪ ਪਛਾਨਾ। ਗਿਆਨੀਆਂ ਕਾ ਇਹ ਮਹਤ ਹੈ ਗਿਆਨੀਆਂ ਕਾ ਇਹ ਮਹਿਤ ਹੈ ਮਨਮਾਏ ਸਮਾਨਾ, ਹਰ ਜੀਉ ਕਾ ਮਹਿਲ ਪਾਇਆ ਸਜ ਲਾਏ ਧਿਆਨਾ, ਜਿਨ ਗੁਰ ਪ੍ਰਸ਼ਾਦੀ ਮਨ ਜੀਤਿਆ ਜਗ ਤਿਨੇ ਜਤਾਨਾ। ਸਲੋਕ ਮਹਲਾ ਤੀਜਾ। ਜੋਗੀ ਹੋਵਾਂ ਜਗ ਪਵਾਂ ਘਰ ਘਰ ਪੀ ਖਿਆਲਿਓ, ਦਰਗੇ ਲੇਖਾ ਮੰਗੀ ਹੈ ਕਿਸ ਕੇ ਉੱਤਰ ਦਿਓ, ਪਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ, ਪੇਖੀ ਹੱਥ ਨ ਲੱਦੀਆਂ ਸਭ ਦੀ ਜਮਕਾਲ, ਨਾਨਕ ਗੱਲਾਂ ਝੂਠੀਆਂ ਹਾਂ ਸੱਚਾ ਨਾਮ ਸੰਭਾਲ। ਮਹੱਲਾ ਤੀਜਾ। ਜਿਤ ਦਰ ਲੇਖਾ ਮੰਗੀ ਹੈ ਸੋ ਦਰ ਸਿਉ ਨ ਕੋਏ, ਐਸਾ ਸਤਿਗੁਰ ਲੋੜ ਲੋ ਜਿਹ ਜੇਵੜ ਅਵਰ ਨ ਕੋਏ, ਤੇ ਸਰਨਾਈ ਛੁੱਟੀ ਹੈ ਲੇਖਾ ਮੰਗੇ ਨਾ ਕੋਏ, ਸੱਚ ਦੜਾਏ ਸੱਚ ਦੜ ਸੱਚਾ ਉਹ ਸ਼ਬਦ ਦੇ, ਹਿਰਦੇ ਜਿਹਦੇ ਸੱਚ ਹੈ ਤਨ ਮਨ ਵੀ ਸੱਚਾ ਹੋਏ, ਨਾਨਕ ਸੱਚੇ ਹੁਕਮ ਮੰਨਿਆ ਸੱਚੇ ਵਡਿਆਈ ਦੇ, ਸੱਚੇ ਮਾਈ ਸਮਾਵਸੀ ਜਿਸਨੂੰ ਨਦ ਕਰੇ ਪੌੜੀ ਸੂਰੇ ਇਹ ਨਾ ਆਖੀਐ ਹੰਕਾਰ ਮਰੇ ਦੁੱਖ ਪਾਵੇ ਅੰਦੇ ਆਪ ਨਾ ਪਛਾਣ ਨਹੀਂ ਦੂਜੇ ਪਚ ਜਾਵੇ ਆਤ ਕ੍ਰੋਧ ਸੋ ਲੂਜਦੈ ਅੱਗੇ ਪਿੱਛੇ ਦੁੱਖ ਪਾਵੇ ਹਰ ਜੀਉ ਹੰਕਾਰ ਨਾ ਪਾਵੇ ਵੇਦ ਕੂਕ ਸੁਣਾਵੇ ਹੰਕਾਰ ਮੂਹੇ ਸਿਵ ਗਤੀ ਗਏ ਮਰ ਜਨਮੇ ਫਿਰ ਆਵੇ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਵੇ ਨਾ ਉਹਨਾਂ ਭਾਰ ਪਿਰਮ ਪਦਾਰਥ ਮਨ ਲੈ ਤਨ ਸਵਾਰਣ ਹਾਰ ਹੁਕਮ ਪਛਾਣੇ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਹਣਾ ਛੋਡੇ ਪੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋਗ ਹੈ ਮਾਰ ਨ ਸਕੇ ਗਵਾਰ ਨਾਨਕ ਇਹ ਮਾਰੀਏ ਗੁਰ ਸ਼ਬਦ ਦੀ ਵਿਚਾਰ ਇਹ ਮਨ ਮਾਰਿਆ ਨਾ ਮਰੇ ਜੇ ਲੋਚੇ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਿਗੁਰ ਭੇਟੇ ਸੋਏ ਪੌੜੀ ਦੋਵੇਂ ਤਰਫਾਂ ਉਪਾਇਨ ਵਿੱਚ ਸਖਤ ਸੇ ਵਾਸਾ ਸਖਤੀ ਕਿੰਨਾ ਪਾਏ ਹੋ ਫਿਰ ਜਨਮ ਬਿਨਾਸਾ ਗੁਰ ਸੇਵਿਆਂ ਸ਼ਾਦ ਪਾਈਐ ਜਬ ਸਾਸ ਵਿਰਾਸਾ ਸਿਮਰਤ ਸਾਧ ਸੋ ਦੇ ਉੱਤਮ ਹਰ ਜਾ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ ਸਲੋਕ ਮਹੱਲਾ ਤੀਜਾ ਹੋਵਾਂ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਖੰਡ ਮੱਧੇ ਪੂਜੀ ਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਂਕੇ ਪਿਟੇ ਨਾ ਕੋਏ ਝੂਠੇ ਚੌਂਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪ ਪਾਏ ਕਰੇ ਆਪ ਆਪੇ ਨਦਰ ਕਰੇ ਆਪੇ ਦੇ ਵਡਿਆਈ ਆ ਕਉ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਦਾ ਪਾਪੀ ਸੁਣ ਲੂਜੈ ਗੁਰ ਸ਼ਬਦੀ ਹਰ ਭੇਦੀ ਹੈ ਹਰ ਜਪ ਹਰ ਸੂਜ ਬੂਜੈ ਸੋ ਹਰ ਸਰਨਾਈ ਝੂਠੀ ਹੈ ਜੋ ਮਨ ਸਿਉਂ ਜੂਜੈ ਮਨ ਵਿਚਾਰਾ ਜਪ ਕਰੇ ਹਰ ਦਰਗੇ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗੇ ਸੱਚ ਕਬੂਲ ਸਾਹਿਬ ਲੇਖਾ ਮੰਗ ਸੀ ਦੁਨੀਆਂ ਦੇਖ ਨਾ ਭੂਲ ਦਿਲ ਦਰਵਾਨੀ ਜੋ ਕਰੈ ਦਰਵੇ ਸੀ ਦਿਲ ਰਹਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਅਲਗੋ ਜੋਏ ਮਧੂਕੜੋ ਸਾਨਗ ਪਾਣ ਸੁਭਾਏ ਹੀਰੇ ਹੀਰਾ ਬੇਧਿਆ ਨਾਨਕ ਕੰਡ ਸੁਭਾਏ ਪੌੜੀ ਮਨ ਮੋਹਕਾਲ ਵਿਆਪਦਾ ਮੋਹ ਮਾਇਆ ਲਾਗੇ ਖਿਨ ਮੈਂ ਮਾਰ ਪਛਾੜ ਸੀ ਪਾਏ ਦੂਜੇ ਠਾਗੇ ਫਿਰ ਵੇਲਾ ਹੱਥ ਨਹਾਵੀ ਜਮ ਕਾ ਡੰਡ ਲਾਗੇ ਤਿੰਨ ਜਮ ਡੰਡਨ ਲੱਗੇ ਜੋ ਹਰ ਲਿਵ ਜਾਗੇ ਸਭ ਤੇਰੀ ਤੋ ਦਿਸ਼ ਡਾਵਣੀ ਸਭ ਤੋਂ ਦੇ ਲਾਗੇ ਸਲੋਕ ਮਹੱਲਾ ਪਹਿਲਾ ਸਰਬੇ ਜੋਏ ਅਗਛਮੀ ਦੁੱਖ ਕਨੇਰ ਹੋਵਾਥ ਕਾਲਰ ਲਾ ਦੇ ਸਰ ਲਾਂਘਣੋ ਲਾਵਨ ਪੂੰਜੀ ਸਾਤ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੋਂ ਅਕੁੱਟੋ ਦਰਬ ਅਪਾਰ ਨਾਨਕ ਵਖਰ ਨਿਰਮਲੋ ਧਨ ਸਾਹਿਬ ਅਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕਰ ਮਾਣ ਮਾਤੇ ਉਬੇ ਜਮ ਮਾਰਸੀ ਨਾਨਕ ਮਿਲਣ ਨਾਮ ਪੌੜੀ ਆਪੇ ਪਿੰਡ ਸਵਾਰਨ ਵਿੱਚ ਨਾਉਣ ਨਾਮ ਇੱਕ ਆਪੇ ਪਰਮ ਪਲਾਇਣ ਤਿੰਨੇ ਫਲ ਕਾਮ ਇੱਕ ਨੀ ਗੁਰਮੁਖ ਬੂਜਿਆ ਹਰ ਆਤਮ ਰਾਮ ਇੱਕ ਨੀ ਸੁਣ ਕੇ ਮੰਨਿਆ ਹਰ ਉੱਤਮ ਕਾਮ ਅੰਤਰ ਹਰ ਰੰਗ ਪਾਏ ਉਪਜਿਆ ਗਾਇਆ ਹਰ ਗੁਰਨਾਮ ਸਲੋਕ ਮਹੱਲਾ ਪਹਿਲਾ ਭੋਲ ਤੈਣ ਪੈ ਮਨ ਵਸੈ ਹੇਕੇ ਪਾਦਰ ਹੀਠ ਆਤ ਡਾਪਣ ਦੋ ਕਣੋ ਤੀਨੋ ਥਾ ਪ੍ਰੀਤ ਮਹੱਲਾ ਪਹਿਲਾ ਮਾਂਦਲ ਬੇਜੇ ਬਾਜੜੋਂ ਕਣਿਓ ਜੜੀਏ ਜੋ ਹੋਏ ਨਾਨਕ ਨਾਮ ਸੰਭਾਲ ਤੂੰ ਬੀਜੋ ਔਰ ਨਾ ਕੋਈ ਮਹੱਲਾ ਪਹਿਲਾ ਸਾਗਰ ਗੁਣੀ ਅਥਾਹ ਕਿਨਾ ਥਾਲਾ ਦੇਖੀ ਹੈ ਵੱਡਾ ਬੇਪਰਵਾਹ ਸਤਿਗੁਰ ਮਿਲੇ ਤਾਂ ਪਾਰ ਪਵਾਂ ਮਾਝ ਪਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਣ ਕਿਸੇ ਨੇ ਲੱਥੀ ਭੁੱਖ ਪੌੜੀ ਜਿੰਨੀ ਅੰਦਰ ਪਾਲਿਆ ਗੁਰ ਸ਼ਬਦ ਸਹਾਵੇ ਜੋ ਈਸਣ ਸੋ ਪਾਏ ਦੇ ਹਰ ਨਾਮ ਤੇ ਆਵੇ ਜਿਹਨੋਂ ਕਿਰਪਾ ਕਰੇ ਤਿਸ ਗੁਰ ਮਿਲੇ ਸੋ ਹਰ ਗੁਣ ਗਾਵੇ ਧਰਮ ਰਾਏ ਤਿਨਕਾ ਮਿਤ ਹੈ ਜਮ ਅਗ ਨ ਪਾਵੇ ਹਰ ਨਾਮ ਤੇ ਆਵੇ ਤਿਸ ਰਾਤ ਹਰ ਨਾਮ ਸੰਭਾਵੇ ਸਲੋਕ ਮਹੱਲਾ ਪਹਿਲਾ ਸੁਣੀਏ ਇੱਕ ਵਖਾਣੀ ਹੈ ਸੁਰਗ ਮੁਰਤ ਪਿਆਲ ਹੁਕਮ ਨ ਜਾਏ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੂਆ ਕੌਣ ਮਾਰਸੀ ਕੌਣ ਆਵੇ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸੀ ਸੁਰ ਸੰਭਾਏ ਮਹਿਲਾ ਪਹਿਲਾ ਹੋ ਮੂਆ ਮੈਂ ਮਾਰਿਆ ਪਵਣ ਵਏ ਦਰਿਆਓ ਤੇ ਨਾ ਥੱਕੇ ਨਾਨਕਾ ਜਾਮਰ ਰੱਥਾ ਨਾਏ ਲੂਣ ਰਤੇ ਲੋਣੀ ਕੰਨੀ ਸੁਰਤ ਸਮਾਏ ਜੀਵ ਰਸਾਇਣ ਦੂਚੂ ਨੜੀ ਰਤੀ ਲਾਲ ਗਵਾਏ ਰਤੀ ਲਾਲ ਲਵਾਏ ਅੰਦਰ ਮੁਸ਼ ਘੋਲਿਆ ਕੀਮਤ ਕਹੀ ਨਾ ਜਾਏ ਪੌੜੀ ਇਸ ਯੁੱਗ ਮੈਂ ਨਾਮ ਦਾਨ ਹੈ ਨਾਮੋ ਨਾਲ ਚੱਲੇ ਇਹ ਅਖੁੱਟ ਕਦੇ ਨਾ ਨਿਖੁੱਟੀ ਖਾਏ ਖਰਚੋ ਪੱਲੇ ਅੱਜ ਨੇੜਾ ਆਵੇ ਜਮ ਕੰਕਰ ਜਮ ਕੱਲੇ ਸੇ ਸਾਹ ਸੱਚੇ ਵਣ ਸਾਰੇ ਆ ਜਿਨ ਹਰ ਤਨ ਪੱਲੇ ਹਰ ਕਿਰਪਾ ਤੇ ਹਰ ਭਾਈ ਹੈ ਜਾਂ ਆਪ ਹਰ ਕੱਲੇ ਸੋਕ ਮਹੱਲਾ ਤੀਜਾ ਮਨਮੁਖ ਵਪਾਰੇ ਸਾਰ ਨਾ ਜਾਣੀ ਮਨਮੁਖ ਵਪਾਰੇ ਸਾਰ ਨਾ ਜਾਣਨੀ ਬਿਖ ਬਿਆਜੇ ਬਿਖ ਸੰਗਰੇ ਬਿਖ ਸਿਉ ਤਰੇ ਪਿਆਰ ਬਾਹਰੋਂ ਪੰਡ ਸਦਾਇਂ ਦੇ ਮਨਮੁਖ ਮੂਰ ਗਵਾਰ ਹਰ ਸਿਉ ਚੇਤਨ ਲਾਇਨੀ ਵਾਦੀ ਤਰਨ ਪਿਆਰ ਵਾਦਾਂ ਕੀਆਂ ਕਰਨ ਕਹਾਣੀਆਂ ਕੂੜ ਬੋਲ ਕਰੇ ਆਹਾਰ ਜਗ ਮੈਂ ਰਾਮ ਨਾਮ ਹਰ ਨਿਰਮਲਾ ਔਰ ਮੈਲਾ ਸਭ ਹਕਾਰ ਨਾਨਕ ਨਾਮ ਨ ਚੇਤਨੀ ਹੋਏ ਮੈਲੇ ਮਰੇ ਗਵਾਰ ਮਹੱਲਾ ਤੀਜਾ ਦੁੱਖ ਲਗਾ ਬਿਨ ਸੇਵਿਆਂ ਹੁਕਮ ਨੇ ਦੁੱਖ ਜਾਏ ਆਪੇ ਦਾਤਾ ਸੁਖੇ ਦਾ ਆਪੇ ਦੇ ਸਜਾਏ ਨਾਨਕ ਏਵੇ ਜਾਣੀਐ ਸਭ ਕੇ ਤੇਰ ਜਾਏ ਪੌੜੀ ਆ ਨਾਮ ਬਿਨਾ ਜਗਤ ਹੈ ਨਿਰਧਨ ਬਿਨ ਨਾਵੇ ਤ੍ਰਿਪਤ ਨਾਹੀ ਦੂਜੇ ਪਰਮ ਭੁਲਾਇਆ ਹੋ ਮੈਂ ਦੁੱਖ ਪਾਈ ਬਿਨ ਕਰਮਾ ਕਿਹ ਨਾ ਪਾਈਐ ਜੇ ਬਹੁਤ ਲੁਚਾਈ ਆਵੇ ਜਾਏ ਜੰਮੇ ਮਰੇ ਗੁਰ ਸ਼ਬਦ ਛਟਾਈ ਆਪ ਕਰੇ ਕਿਸੇ ਆਖੀਐ ਦੂਜਾ ਕੋ ਨਾਹੀ ਸਲੋਕ ਮਹੱਲਾ ਤੀਜਾ ਇਸ ਜੱਗ ਮੈਂ ਸੰਤੀ ਤਨ ਖੱਟਿਆ ਜਿਨ੍ਹਾਂ ਸਤਿਗੁਰ ਮਿਲਿਆ ਪ੍ਰਭ ਆਏ ਸਤਿਗੁਰ ਸੱਚ ਦੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਹ ਤਾਂ ਧਨ ਪਾਇਆ ਭੁੱਖ ਲੱਥੀ ਸੁਖ ਵਸਿਆ ਮਨ ਆਏ ਜਿਨ ਕਹੋ ਜਿਨ੍ਹਾਂ ਕੋ ਤੁਰ ਲਿਖਿਆ ਤਿੰਨੀ ਪਾਇਆ ਆਏ ਮਨਮੁਖ ਜਗ ਨਿਰਧਨ ਹੈ ਮਾਇਆ ਨੂੰ ਬਿਲਲਾਏ ਅੰਦਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵੇ ਨੈ ਸੁਖ ਵਸੇ ਮਨ ਆਏ ਸਦਾ ਚਿੰਤ ਚਿੰਤ ਵਧਾ ਰਹੇ ਸਹਿਸਾ ਕਦੇ ਨਾ ਜਾਏ ਨਾਨਕ ਵਿਣ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲੇ ਤਾਂ ਸ਼ਬਦ ਕਮਾਏ ਸਦਾ ਸਦਾ ਸੁਖ ਮੈਂ ਰਹੇ ਸੱਚੇ ਮਾਏ ਸਮਾਏ ਮਹੱਲਾ ਤੀਜਾ ਜਿਨ ਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰੋ ਪਾਏ ਰੋ ਤਿਸ ਬਿਨ ਵਰਨਾ ਕੋਏ ਖਾਣਾ ਸ਼ਬ ਚੰਗਿਆਈਆਂ ਜਿਤ ਕਾ ਤੇ ਸਦਾ ਤ੍ਰਿਪਤ ਹੋਏ ਪੈਨਲ ਸਿਵ ਸਨਾਹ ਹੈ ਸਦਾ ਹਦਾ ਉਜਲਾ ਮਹਿਲਾ ਕਦੇ ਨਾ ਹੋਏ ਸਹਿਜੇ ਸਾਜਨ ਘਟਿਆ ਥੋੜਾ ਕਦੇ ਨਾ ਹੋਏ ਦੇਹੀ ਨੂੰ ਸ਼ਬਦ ਸਿੰਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ ਬੂਝੀ ਹੈ। ਜਿਨੋਂ ਵਾਹ ਵਖਾਲੇ ਸੋਏ ਪੌੜੀ ਅੰਤਰ ਜਪ ਤਪ ਸੰਜਮੋ ਗੁਰ ਸ਼ਬਦੀ ਜਾਪੈ ਹਰ ਹਰ ਨਾਮ ਧਿਆਈਐ ਹੋਮੇ ਅਗਿਆਨ ਗਵਾਪੈ ਅੰਦਰੋਂ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਜਿਨੀ ਚਾਖਿਆ ਸੇ ਨਿਰਭਉ ਪੈ ਸੇ ਹਰ ਥਰਾਪੈ ਹਰ ਕਿਰਪਾ ਧਾਰ ਪਿਆਇਆ ਫਿਰ ਕਾਲ ਨਾ ਵਿਆਪੈ ਸਲੋਕ ਮਹੱਲਾ ਤੀਜਾ ਲੋਕ ਅਵਗਣਾ ਕੀ ਬੰਨੇ ਗੰਠੜੀ ਗੁਣ ਨਾ ਵਿਆਜੇ ਕੋਵੇ ਗੁਣ ਗਾ ਗਾਕ ਨਾਨਕਾ ਵਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਇਨ ਜਿਨੋਂ ਨਿਰ ਕਰੇ ਮਹੱਲਾ ਤੀਜਾ ਗੁਣ ਅਵਗਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਗੁਣ ਅਵਗਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਮੰਨਿਆ ਸੋ ਪਾਈਐ ਗੁਰ ਸ਼ਬਦੀ ਵਿਚਾਰ ਪੌੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿਉ ਗੁਰ ਸ਼ਬਦੀ ਦਰ ਜਾਣੀ ਹੈ ਅੰਦਰ ਮਹਿਲ ਸਰਾਉ ਖਰੇ ਪਰ ਖਜਾਨੇ ਪਾਵੀਨ ਖੋਟਿਆ ਨਾਹੀ ਥਾਉ ਸਭ ਸੱਚੋ ਸੱਚ ਵਰਦਾ ਸਦਾ ਸੱਚ ਨਿਆਉ ਅੰਮ੍ਰਿਤ ਕਾ ਰਸ ਆਇਆ ਮਨ ਵਸਿਆ ਨਾਉ ਸਲੋਕ ਮਹੱਲਾ ਪਹਿਲਾ ਹੋਮੈ ਕਰੀ ਤਾਂ ਤੂੰ ਨਾਹੀ ਤੂੰ ਹੋਵੇ ਹੋ ਨਾਹੀ ਬੂਝੋ ਗਿਆਨੀ ਬੂਝਣਾ ਇਹ ਅਕਾਤ ਕਥਾ ਮਨ ਮਾਏ ਬਿਨ ਗੁਰ ਤਤ ਨ ਪਾਈਐ ਅਲਖ ਵਸੇ ਸਮਾਏ ਸਤਿਗੁਰ ਮਿਲੇ ਤਾਂ ਜਾਣੀ ਆ ਸਤਿਗੁਰ ਮਿਲੇ ਤਾਂ ਜਾਣੀ ਹੈ ਜਾਂ ਸ਼ਬਦ ਵਸੇ ਮਨ ਮਾਏ ਆਪ ਗਿਆ ਪਰਮ ਪਉ ਗਿਆ ਜਨਮਨ ਦੁਹ ਜਾਏ ਗੁਰਮਤਿ ਅਲਖ ਲਖਾਈਐ ਉਤਮ ਮਤ ਤਰਾਏ ਨਾਨਕ ਸੋਹੰਗ ਹੰਸਾਂ ਜਾਪੋ ਨਾਨਕ ਸੋਹੰਗ ਹੰਸਾਂ ਜਪ ਜਾਪੋ ਤ੍ਰਿਪਨ ਤੇ ਸਮਾਏ ਮਹੱਲਾ ਤੀਜਾ ਮਾਨ ਮਾਨਕ ਜਿਨ ਪਰਖਿਆ ਗੁਰ ਸ਼ਬਦੀ ਵਿਚਾਰ ਸੇ ਜਨ ਵੇਲੇ ਜਾਣੀ ਹੈ ਕਲਯੁਗ ਵੇ ਸੰਸਾਰ ਆਪੇ ਨੂੰ ਆ ਮੇਰਿਆ ਹੋਮੈ ਦੁਦਾ ਮਾਰ ਨਾਨਕ ਨਾਮ ਰਤੇ ਤੁੱਤਰ ਤਰੇ ਪੌਜਲ ਬੇ ਸੰਸਾਰ ਪੌੜੀ ਮਨਮੁਖ ਅੰਦਰ ਨਾ ਭਾੜਨੀ ਮੂਠੇ ਆ ਮੱਤੇ ਚਾਰੇ ਕੁੰਡਾ ਭਾਵ ਥਕੇ ਅੰਦਰ ਤਿਵ ਤੱਥੇ ਸਿਮਰਤ ਸਾਥ ਨ ਸੋਧਨੀ ਮਨਮੁਖ ਵੇ ਗੁੱਤੇ ਬਿਨ ਗੁਰ ਕੇ ਨ ਪਾਇਓ ਹਰ ਨੁਹਾ ਮਰ ਸਤੈ ਤਦ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ ਮਹੱਲਾ ਪਹਿਲਾ ਜਿਨ ਕੀ ਆ ਤਿਨ ਦੇਖਿਆ ਆਪੇ ਜਾਣੇ ਸੋਏ ਕਿਸ ਨੂੰ ਕਹੀਏ ਨਾਨਕਾ ਜਾਂ ਘਰ ਉੱਤੇ ਸਭ ਕੋਏ ਜਾਂ ਘਰ ਵਰਤੇ ਸਭ ਕੋਏ ਪੌੜੀ ਸਭੇ ਥੋਗ ਵਿਸਾਰ ਇੱਕੋ ਮਿਤ ਕਰ ਮਨ ਤੋਂ ਹੋਏ ਨਿਹਾਰ ਪਾਪਾਂ ਤੇ ਹਰ ਆਵਣ ਜਾਣਾ ਚੁੱਕੈ ਜਨਮ ਨਾ ਜਾਏ ਮਰ ਸੱਚ ਨਾਮ ਆਧਾਰ ਸੋ ਨਾ ਮੋਹੇ ਜਰ ਨਾਨਕ ਨਾਮ ਦਾਨ ਮਨ ਮੈਂ ਸਾਂਝ ਤਰ ਸਲੋਕ ਮਹੱਲਾ ਪੰਜਵਾਂ ਮਾਇਆ ਮਨੋ ਨ ਵਿਸਰੈ ਮੰਗੈ ਦਮਾ ਦਮ ਸੋ ਪ੍ਰਭ ਚੇਤਨ ਆਵਹੀ ਨਾਨਕ ਨਹੀਂ ਕਰਮ ਮਹੱਲਾ ਪੰਜਵਾਂ ਮਾਇਆ ਸਾਥ ਨ ਚੱਲੀ ਕਿਆ ਲਪਠਾਵੇ ਅੰਧ ਗੁਰ ਕੇ ਚਰਨ ਧਿਆਏ ਤੂੰ ਟੁੱਟੇ ਮਾਇਆ ਬੰਦ ਪੌੜੀ ਪਾਣੇ ਹੁਕਮ ਮਨਾਇਨ ਪਾਣੇ ਸੋ ਪਾਇਆ ਪਾਣੇ ਸਤਿਗੁਰ ਮੇਲਿਅਨ ਪਾਣੇ ਸੱਚ ਧਿਆਇਆ ਪਾਣੇ ਜੇਵੜ ਉਰਦਾਤ ਨਾਹੀਂ ਸੱਚ ਆਖ ਸੁਣਾਇਆ ਜਿਨ ਕੋ ਪੂਰਬ ਲਿਖਿਆ ਤਿਨ ਸੱਚ ਕਮਾਇਆ ਨਾਨਕ ਤੇ
1: ਸਰਣਾਗਤੀ ਜਿਨ ਜਗਤ ਉਪਾਇਆ ਸਲੋਕ ਮਹੱਲਾ ਤੀਜਾ ਜਿਨ ਕੋ ਅੰਦਰ ਗਿਆਨ ਨਹੀਂ ਪੈ ਕੀ ਨਾਹੀਂ ਬਿੰਦ ਨਾਨਕ ਮੋਇਆਂ ਕਾ ਕਿਆ ਮਾਰਨਾ ਜੇ ਆ ਮਾਰੇ ਗੋਬਿੰਦ। ਮਹੱਲਾ ਤੀਜਾ। ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖਸਾਰ, ਸੋ ਬ੍ਰਾਹਮਣ ਭਲਾ ਆਖੀਏ ਜੇ ਬੂਝੇ ਬ੍ਰਹਮ ਵਿਚਾਰ। ਹਰ ਸਲਾਹੇ ਹਰ ਪੜੈ ਗੁਰ ਕੇ ਸ਼ਬਦ ਵਿਚਾਰ, ਆਇਆ ਉਹ ਪ੍ਰਵਾਨ ਹੈ ਜੇ ਕੁਲ ਕਾ ਕਰੇ ਉਧਾਰ। ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ, ਹੋਰ ਕੂੜ ਪੜਨਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ। ਅੰਦਰ ਸੁਖ ਨਾ ਹੋਵੇ ਮਨਮੁਖ ਜਨਮ ਖੁਆਰ, ਨਾਨਕ ਨਾਮ ਰਤੇ ਸੇ ਉਭਰੈ ਗੁਰ ਕੈ ਹੇਤ ਪਾਰ। ਪੌੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ, ਜੋ ਹੁਕਮ ਨਾ ਬੁਝੇ ਖਸਮ ਕਾ ਸੋਈ ਨਰ ਕੱਚਾ। ਜਿਤ ਪਾਵੇ ਤਿਤ ਲਾਹੇਂਦਾ ਗੁਰਮੁਖ ਹਰ ਸੱਚਾ, ਸਭਨਾ ਕਾ ਸਾਹਿਬ ਏਕ ਹੈ ਗੁਰ ਸ਼ਬਦੀ ਰਚਾ। ਗੁਰਮੁਖ ਸਦਾ ਸਲਾਹੀਏ ਸਭ ਤਿਸ ਦੇ ਜੱਚਾ, ਜਿਉ ਨਾਨਕ ਆਪ ਨਾਨ ਨਚਾਏਂਦਾ, ਜਿਉ ਨਾਨਕ ਆਪ ਨਚਾਏਂਦਾ ਤੇ ਵੀ ਕੋ ਨਚਾ। ਸੁਦ ਮਾਰ ਵਾਰੂ ਮਾਰ ਮਾਰੂ ਵਾਰ ਮਹੱਲਾ ਪੰਜਵਾਂ, ਡੱਖਣੇ ਮਹੱਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੂੰ ਸੋ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਮਹੱਲਾ ਪੰਜਵਾਂ। ਨੀ ਮਹਿੰਜਾ ਤੋਂ ਨਾਲ ਬੀਆ ਨੇ ਕੁੜਾ ਵੇ ਦੇਖ, ਕੱਪੜ ਭੋਗ ਡਰਾਵਣੇ ਜਿਚਰ ਪਿਰੀ ਨਾ ਦੇਖ। ਮਹੱਲਾ ਪੰਜਵਾਂ। ਉੱਠੀ ਜਾਲੂ ਕੰਤੜੇ ਉਹ ਪਸੀ ਤੋ ਦੀਦਾਰ, ਕਾਜਲ ਹਾਰ ਤਮੋਲ ਰਸ ਬਿਨ ਪਸੇ ਹਬ ਰਸ ਸ਼ਾਰ। ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਤਾਰਿਆ, ਗੁਰਮੁਖ ਕੀ ਤੋ ਥਾਟ ਸਿਰਜ ਸੰਸਾਰਿਆ। ਹਰ ਆਗਿਆ ਹੋਏ ਭੇਦ ਪਾਪ ਪੁੰਨ ਵਿਚਾਰਿਆ, ਬ੍ਰਹਮਾ ਵਿਸ਼ਨੁ ਮਹੇਸ਼ ਤ੍ਰੈ ਗੁਣ ਵਿਸਥਾਰਿਆ, ਨੌਕਣ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ। ਵੇਖੀ ਜੰਤ ਉਪਾਏ ਅੰਤਰ ਗਲ ਧਾਰਿਆ, ਤੇਰਾ ਅੰਤ ਨ ਜਾਣੇ ਕੋਏ ਸੱਚ ਸਿਰਜਣ ਹਾਰਿਆ। ਤੂੰ ਜਾਣੇ ਸਭ ਦੇ ਆਪ ਗੁਰਮੁਖ ਨਿਸਤਾਰਿਆ, ਡੱਖਣੇ ਮਹੱਲਾ ਪੰਜਵਾਂ। ਜੇ ਤੂੰ ਮਿੱਤਰ ਸਾਡਾ ਇੱਕ ਭੋਰੀ ਨਾ ਵਿਛੋੜ, ਜਿਉ ਮਹਿੰਜਾ ਤੋ ਮੋਇਆ ਕਦ ਪਸੀ ਜਾਨੀ ਤੋਏ। ਮਹੱਲਾ ਪੰਜਵਾਂ। ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਏ, ਕੰਤਾ ਤੂੰ ਸੋ ਸੇਜੜੀ ਮੈਡਾ ਹੱਬੋ ਦੁੱਖ ਲਾਏ। ਮਹੱਲਾ ਪੰਜਵਾਂ। ਦੁਰਜਨ ਦੂਜਾ ਭਾਉ ਹੈ ਵਿਛੋੜਾ ਹੋਮੇ ਰੋਗ, ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀ ਜੇ ਭੋਗ। ਪੌੜੀ ਤੂੰ ਗਮ ਦਿਆਲ ਬੇਅੰਤ ਤੇਰੀ ਕੀਮਤ ਕਹੇ ਕੌਣ, ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪਾਉਣ, ਤੇਰੀ ਕੁਦਰਤ ਕੋਏ ਨਾ ਜਾਣੇ ਮੇਰੇ ਠਾਕਰ ਸਗਲ ਰਾਉਣ, ਤੁਧੇ ਅੱਪੜ ਕੋਏ ਨਾ ਸਕੈ ਤੂੰ ਅਵਨਾਸੀ ਜਗ ਉਧਰਣ, ਤੁਧੇ ਥਾਪੇ ਚਾਰੇ ਯੁਗ ਤੂੰ ਕਰਤਾ ਸਗਲ ਧਰਨ, ਤੁਧੇ ਆਵਣ ਜਾਣਾ ਕਿਆ ਤੁਧ ਲੇਪ ਨ ਲੱਗੇ ਤ੍ਰਿਣ, ਜਿਸ ਹੋਵੇ ਆਪ ਦਿਆਲ ਤਿਸ ਲਾਵੇ ਸਤਿਗੁਰ ਚਰਨ, ਤੂੰ ਹੋਰ ਤੋਂ ਪਾਏ ਨਾ ਲੱਭਹੀ ਅਵਨਾਸੀ ਸਿਸ਼ਟ ਕਰਨ। ਡੱਖਣੇ ਮਹੱਲਾ ਪੰਜਵਾਂ। ਜੇ ਤੂੰ ਵੱਤੇ ਅੰਗਣੇ ਹੱਬ ਧਰਤ ਸੁਹਾਵੀ ਹੋਏ, ਇੱਕ ਦੁਕੰਤੇ ਬਾਰੀ ਮੇਰੀ ਬਾਤ ਨਾ ਪੁੱਛੇ ਕੋਏ। ਮਹੱਲਾ ਪੰਜਵਾਂ। ਅੱਬੇ ਟੋਲ ਸੁਹਾਵਣੇ ਸੋ ਬੈਠਾ ਅੰਗਣ ਮੱਲ, ਵਹੀ ਨਾ ਬੰਜੇ ਬਿਰਥੜਾ ਜੋ ਕਰਿਆ ਵੇ ਚੱਲ। ਮਹੱਲਾ ਪੰਜਵਾਂ। ਸੇਜ ਵਿਸ਼ਾਹੀ ਕੰਤਕੂ ਕਿਆ ਹੱਬ ਸਿਗਾਰ, ਇੱਥੀ ਮੰਜ ਨਾ ਸਮਾਵਈ ਜਿਸ ਗੱਲ ਪੈਰਾ ਹਾਰ। ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋਨ ਨਾ ਆਵਈ, ਤੂੰ ਹੁਕਮੀ ਸਾਜੇ ਸਿਸ਼ਟ ਸਾਜ ਸਮਾਵਈ, ਤੇਰਾ ਰੂਪ ਨ ਜਾਈ ਲਖਿਆ ਕਿਉਂ ਤੁਝੇ ਤੇ ਆਵਈ, ਤੂੰ ਸਭ ਮੈਂ ਵਰਤੇ ਆਪ ਕੁਦਰਤੇ ਖਾਵਈ, ਤੇਰੀ ਭਗਤ ਪਰੇ ਭੰਡਾਰ ਟੋਟ ਨ ਆਵਈ, ਇਹ ਰਤਨ ਜਿਵੇ ਹਰ ਲਾਲ ਕੀਮ ਨ ਪਾਵਹੀ, ਜਿਸ ਹੋਵੇ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਵਹੀ, ਤਿਸ ਕਦੇ ਨਾ ਆਵੇ ਤੋਟ ਜੇ ਹਰ ਗੁਣ ਗਾਵਹੀ। ਡੱਖਣੇ ਮਹੱਲਾ ਪੰਜਵਾਂ। ਜਾਮੂ ਪਸੀ ਹਠ ਮੈਂ ਪ੍ਰੀ ਮਹਿਜੇ ਨਾਲ ਹੱਬੇ ਦੁੱਖ ਲਾਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਭੱਖੇ ਵਾਹੋ ਲੰਮੇ ਸੇਵੇ ਦਰਖੜਾ ਪ੍ਰੀਏ ਤੂੰ ਜਾਣ ਮਹਿੰਜਾ ਸਾਹੋ ਜੋਹੀ ਸਾਈ ਮੂੰਹ ਖੜਾ ਮਹੱਲਾ ਪੰਜਵਾਂ ਕਾ ਕਿਆ ਗਲਾਇਓ ਪੂਛ ਪਰਵੇਲ ਨ ਜੋਹੇ ਕੰਤ ਤੂੰ ਨਾਨਕ ਫੁੱਲਾਂ ਸੰਧੀ ਵਾੜ ਖਿੜਿਆ ਹੱਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮੇ ਵਰਤਨਤਾ ਤੂੰ ਆਪੇ ਠਾਕਰ ਸੇਵਕੋ ਆਪੇ ਪੂਜਨਤਾ ਦਾਨਾ ਬਿਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਭ੍ਰਮ ਪਸਾਰ ਪਸਾਰਿਓ ਆਪੇ ਖੇਲੰਤਾ ਇਹ ਆਵਾ ਗੌਣ ਰਚਾਇਓ ਕਰ ਚੋਜ ਦਿਖੰਤਾ ਤਿਸ ਬਹੁੜ ਗਰਭ ਨ ਪਾਵਹੀ ਜਿਸ ਦੇਵੇ ਗੁਰਮੰਤਾ ਜੋ ਆਪ ਚਲਾਵੇ ਤਿਉਂ ਚੱਲ ਦੇ ਕਿਛ ਵਸ ਨ ਜਨਤਾ ਦੱਖਣੇ ਮਹੱਲਾ ਪੰਜਵਾਂ ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਰੇਰ ਵੇਖੇ ਛਿੱਟੜ ਧੀਮ ਦੋ ਜਾਮੁਖ ਸਿੰਧੋ ਪੇਰ ਮਹੱਲਾ ਪੰਜਵਾਂ ਸੱਚ ਜਾਣੇ ਕਛ ਵੈਦਿਓ ਤੂੰ ਆਗੂ ਆਗੇ ਸਲਵੇ ਨਾਨਕ ਆਸੜੀ ਮੰਜ ਨੈਣੂ ਬਿਆ ਢਲ ਪੱਬਣ ਜੋ ਜੁੰਮਿਆ ਮਹੱਲਾ ਪੰਜਵਾਂ ਪੋਰੇ ਪੋਰੇ ਰੂੜੇ ਸੇਵਦੇ ਆਲਕ ਮੁੱਦਤ ਪਈ ਚਿਰਾਣੀਆਂ ਫਿਰ ਕੱਢੂ ਆਵੇ ਰੁੱਤ ਪੌੜੀ ਤੁਦ ਰੂਪ ਨ ਰੇਖਿਆ ਜਾਤ ਤੂੰ ਵਰਨਾ ਬਾਰਾ ਇਹ ਮਾਨਸ ਜਾਣੇ ਦੂਰ ਤੂੰ ਵਰਤੇ ਜ਼ਹਰਾ ਤੂੰ ਸਭ ਕੜ੍ਹ ਭੋਗੇ ਆਪ ਤੁਦ ਲੇਪ ਨਜ਼ਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਰਾ ਤੂੰ ਸਭ ਦੇਵਾ ਮੈਂ ਦੇਵ ਵਿਧਾਤੇ ਨਰਾਰਾ ਕਿਆ ਅਰਾਧੇ ਜੇਵਾ ਇੱਕ ਤੂੰ ਅਵਨਾਸੀ ਪਰਪਰਾ ਜਿਸ ਮੇਲੇ ਸਤਿਗੁਰੂ ਆਪ ਤਿਸ ਕੇ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਦੱਖਣੇ ਮਹੱਲਾ ਪੰਜਵਾਂ ਗੜੜਾ ਤਿਰਛਾਇਆ ਗਾਫਲ ਜਲਿਓ ਪਾਏ ਜਿਨ੍ਹਾਂ ਭਾਗ ਮਥਾੜੇ ਤਿਨੇ ਉਸਤਾਦ ਪਨਾਏ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਜੋਂ ਸਤਿਗੁਰੇ ਆਪਣੇ ਬੈਠਾ ਝਾਕ ਦਰੂਦ ਮਹੱਲਾ ਪੰਜਵਾਂ ਨਾਨਕ ਪੁਸਰੀਆਂ ਫਕਾਈਆਂ ਪਾਈਆਂ ਥਾਲੇ ਮਾਹੇ ਜਿਨੀ ਗੁਰੂ ਮਨਾਇਆ ਰਾਜਾ ਸੇਹੀ ਕਾਹੇ ਪੌੜੀ ਤੁਰ ਜਗ ਮੈਂ ਖੇਲ ਰਚਾਇਆ ਵਿੱਚ ਹੋਮੇ ਪਾਈਆਂ ਇੱਕ ਮੰਦਰ ਪੰਜ ਚੋਰ ਹੈ ਨਿਤ ਕਰੇ ਬੁਰੇ ਆਈਆਂ ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲਭਾਈਆਂ ਇਨ ਮਾਇਆ ਮੋਹਣੀ ਮੋਹੀਆਂ ਨਿਤ ਫਿਰੇ ਫਰਮਾਈਆਂ ਹਾਠਾ ਦੋਵੇਂ ਕੀਤਿਓ ਸਿਵ ਸ਼ਕਤ ਵਰਤਾਈਆਂ ਸਿਵ ਅੱਗੇ ਸ਼ਕਤੀ ਹਾਰਿਆ ਇਵੇਂ ਹਰ ਭਾਈਆਂ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗਤ ਮਹਿਲਾਈਆਂ ਜਲ ਵਿੱਚੋਂ ਬਿੰਬ ਉਠਾ ਲਿਓ ਜਲ ਮਹੇ ਸਮਾਈਆਂ ਦੱਖਣੇ ਮਹੱਲਾ ਪੰਜਵਾਂ ਅਗਾਹਾ ਕੂੰ ਤਰਾਗ ਪਿੱਛਾ ਫਿਰ ਨ ਮੋਢੜਾ ਨਾਨਕ ਸਿਜ ਅਵੇਹਾ ਵਾਰ ਬੌੜ ਨਾ ਹੋਵੀ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਥ ਹੱਬੇ ਜਾਣਨੇ ਆਪਣਾ ਕਹੀ ਨ ਠਾਹੇ ਚਿੱਤ ਮਹੱਲਾ ਪੰਜਵਾਂ ਗੁਜਰਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸੁਹਾਵਾ ਥਾਨ ਜਿੱਥੇ ਪ੍ਰਿਅ ਹੈ ਨਾਨਕ ਜੇ ਤੂੰ ਉੱਠਿਆ ਪੌੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਧੋਟ ਨ ਆਵਈ ਖੈ ਖਰਚ ਰਹਿੰਦਾ ਲੱਖ ਚੁਰਾਸੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹੀਂ ਮੰਗੇ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀ ਹੈ ਜਾਂ ਤੁਧ ਪਵਨ ਦਾ ਦੱਖਣੇ ਮਹੱਲਾ ਪੰਜਵਾਂ ਦੇਖਣ ਕੂ ਮੁਸਤਾਕ ਮੁਖ ਕਜਿਹਾ ਤੋਤਣੀ ਫਿਰਦਾ ਕਿਤੇ ਹਾਲ ਜਾਂ ਡਿੱਠਮਤਾ ਮੰਤਰਾ ਪਿਆ ਮਹੱਲਾ ਪੰਜਵਾਂ ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਤਣੀ ਜਾਣਾ ਲੱਖ ਪਵੇ ਪ੍ਰੀ ਦੁਖਨ ਦੋ ਤਾਂ ਜੀਵ ਸਾਂ ਮਹੱਲਾ ਪੰਜਵਾਂ ਰਹਿੰਦੀ ਜਾਏ ਕਰਾਰ ਵਹਿਣ ਵਹੰਦੇ ਮੈਂ ਡਿੱਠਿਆ ਸਹੀ ਰਹੇ ਅਮਾਨ ਜਿੰਨਾ ਸਤਿਗੁਰ ਭੇਟਿਆ ਪੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੇ। ਜਿਨ ਜਨ ਗੁਰਮੁਖ ਬੂਝਿਆ ਸੋ ਚੌ ਕੁੰਡੀ ਜਾਪੇ। ਜੋ ਨਰ ਉਸ ਕੀ ਸਰਣੀ ਪਰੇ ਤਿਸ ਕੰਬੇ ਪਾਪੈ। ਜਨਮ ਜਨਮ ਕੀ ਮਾਲੀ ਉਤਰੇ ਗੁਰਤੂੜੀ ਨਾਪੈ। ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ। ਹਰ ਜੋ ਤੂੰ ਸਭਨਾ ਕਾ ਮਿਤ ਹੈ ਸਭ ਜਾਣੇ ਆਪੈ। ਐਸੀ ਸੋਭਾ ਜਨੇ ਕੀ ਜੇ ਵਡ ਹਰ ਪ੍ਰਤਾਪੈ। ਸਭ ਅੰਤਰ ਜਨ ਵਰਤਾਇਆ ਹਰ ਜਨ ਤੈ ਜਾਪੈ। ਦੱਖਣੈ ਮਹੱਲਾ ਪੰਜਵਾਂ ਜਿਨ੍ਹਾਂ ਪਿੱਛੇ ਹੋ ਗਈ ਸੇ ਮੈਂ ਪਿੱਛੇ ਪੀਰ ਵਿਆਸ। ਜਿਨ੍ਹਾਂ ਕੀ ਮੈਂ ਅਸੜੀ ਜਿਨ੍ਹਾਂ ਮਹਿੰਜੀ ਆਸ। ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਭਾਪਾ ਆਏ। ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ। ਮਹੱਲਾ ਪੰਜਵਾਂ ਡਿੱਠਾ ਹੱਬ ਮਜਾਏ ਖਾਲੀ ਕੋ ਨਾ ਜਾਣੀਐ। ਤੈ ਸਖੀ ਭਾਗ ਮਥਾਏ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ। ਹੋ ਢਾਡੀ ਦਰ ਗੁਣ ਗਾਵਦਾ ਜੇ ਹਰ ਪ੍ਰਭ ਪਾਵੈ। ਪ੍ਰਭ ਮੇਰਾ ਥਿਰਥਾਵਰੀ ਉਰੇ ਆਵੈ ਜਾਵੈ। ਸੋ ਮੰਗਾ ਦਾਨ ਗੁਸਾਈਆਂ ਜਿਤ ਭੁੱਖ ਲੈ ਜਾਵੇ। ਪ੍ਰਭ ਜੀ ਦੇਵ ਹੋਏ ਦਰਸ਼ਨ ਆਪਣਾ ਜਿਤ ਢਾਡੀ ਤ੍ਰਿਪਤਾਵੈ। ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕਹੁ ਮੈਲ ਬੁਲਾਵੈ। ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕਹੁ ਮੰਗਣ ਚਿਤ ਨ ਆਵੈ। ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੈ। ਔਰ ਨਿਰਗੁਣ ਢਾਡੀ ਬਖਸ਼ਿਓਨ ਪ੍ਰਭ ਪੁਰਖ ਦਿਵਾਵੈ ਵੇਦਾਵੈ। ਦੱਖਣੇ ਪਹਲਾ ਪੰਜਵਾਂ ਜਾਂ ਛੁੱਟੇ ਤਾਂ ਕਾਗ ਤੂੰ ਸੁਣੀ ਕੰਧ ਨਾ ਜਾਣਹੀ। ਦੁਰਜਨ ਸੇਤੀ ਨੇ ਤੂੰ ਕਹਿ ਗੁਣ ਹਰ ਰੰਗ ਮਾਣਹੀ। ਮਹੱਲਾ ਪੰਜਵਾਂ ਨਾਨਕ ਜਿਸ ਬਿਨ ਘੜੀ ਨਾ ਜੀਵਣਾ। ਵਿਸਰੇ ਸਰੇ ਨਾ ਬਿੰਦ ਤੇ ਸਿਉਂ ਕਿਉਂ ਮਨ ਰੂਸੀਏ। ਜਿਸੇ ਹਮਾਰੀ ਚਿੰਦ ਮਹੱਲਾ ਪੰਜਵਾਂ ਰੱਤੇ ਰੰਗ ਪਾਰ ਬ੍ਰਹਮ ਕੇ ਮਨ ਧਨ ਰੱਤ ਗੁਲਾਲ। ਨਾਨਕ ਬਿਨ ਨਾਵੇ ਆਲੂ ਦਿਆ ਜਿੱਤੀ ਹੋਰ ਖਿਆਲ ਪਵੜੀ। ਹਰ ਜਿਉ ਜਾ ਤੂੰ ਮੇਰਾ ਮਿੱਤਰ ਹੈ ਤਾਂ ਕਿਹਾ ਮੈਂ ਕਾੜਾ। ਜਿਨੀ ਠੱਗੀ ਜਗ ਠੱਗਿਆ ਸੇ ਤੁਦ ਮਾਰ ਨਿਵਾੜਾ। ਗੁਰ ਭੋਜਲ ਭਾਰ ਲੰਘਾਇਆ ਜਿੱਤਾ ਪਾਵਾੜਾ। ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ। ਸਭ ਇੰਦਰੀਆਂ ਵਸ ਕਰੇ ਦਿੱਤੀਓ ਸਤਵੰਤਾ ਸਾੜਾ। ਜਿਤ ਲਾਹਿਨ ਤਿਥੇ ਲੱਗਦੀਆਂ ਨਹੀਂ ਖਿੰਜੋ ਤਾੜਾ। ਜੋ ਇੱਛੀ ਸੋ ਫਲ ਪਾਏਂਦਾ ਗੁਰ ਅੰਦਰ ਵਾੜਾ। ਗੁਰੂ ਨਾਨਕ ਤੁੱਠਾ ਭਾਇਰੋ ਹਰ ਵਸਦਾ ਨੇੜਾ। ਦੱਖਣੇ ਮਹੱਲਾ ਪੰਜਵਾਂ ਜਾਮੂ ਆਵੇ ਚਿੱਤ ਤੂੰ ਤਾਂ ਹੱਬੇ ਸੁਖ ਲਹਾਓ। ਨਾਨਕ ਮਨ ਹੀ ਮਨ ਜਰੰਗਾਵਲਾ ਪ੍ਰੀਤ ਹੀ ਜਾਨਾਓ। ਮਹੱਲਾ ਪੰਜਵਾਂ ਕੱਪੜ ਭੋਗ ਵਿਕਾਰੇ ਹੱਬੇ ਹੀ ਸ਼ਾਰ। ਖਾਕ ਲੁੜੇਂਦਾ ਤਿੰਨ ਕੈ ਜੋ ਰੱਤੇ ਦੀਦਾਰ। ਮਹੱਲਾ ਪੰਜਵਾਂ ਕਿਆ ਤੱਕੇ ਬਿਆ ਪਾ ਕਰ ਹੀੜੇ ਹਿੱਕ ਅਧਾਰ। ਥੀਓ ਸੰਤਨ ਕੀ ਰੇਣ ਜਿਤ ਲੱਭੀ ਸੁਖ ਸਾਧਾ ਸੁਖ ਦਤਾਰ। ਪੌੜੀ ਬਿਨ ਕਰਮਾ ਹਰ ਜਿਉ ਨਾ ਪਾਈਐ ਬਿਨ ਸਤਿਗੁਰੂ ਮਨੁਆ ਨਾ ਲੱਗੇ। ਧਰਮ ਤੀਰਾ ਕਲੇ ਅੰਦਰੇ ਇਹ ਪਾਪੀ ਮੂਲ ਨ ਤੱਗੇ। ਐ ਕਰ ਕਰੇ ਸੋ ਐ ਕਰ ਪਾਏ ਇੱਕ ਘੜੀ ਮੋਹਤ ਨਾ ਲੱਗੇ। ਚਾਰੇ ਯੁਗ ਮੈਂ ਸੋਧਿਆ ਬਿਨ ਸੰਗਤ ਅਹੰਕਾਰ ਨ ਭੱਗੈ। ਹੋਮੈ ਮੂਲ ਨ ਛੁੱਟਈ ਬਿਨ ਸਾਧੂ ਸਤਸੰਗੈ। ਟਿਚਰ ਥਾ ਨ ਪਾਵਈ ਜਿਚਰ ਸਾਹਿਬ ਸਿਉ ਮਨ ਭੰਗੈ। ਜਿਨ ਜਨ ਗੁਰਮੁਖ ਸੇਵਿਆ ਤਿਸ ਘੜੀ ਦਬਾਣ ਭੱਗੇ। ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਣੀ ਲੱਗੈ। ਦੱਖਣੇ ਮਹੱਲਾ ਪੰਜਵਾਂ ਲੋੜੀਂਦੋ ਹੱਬ ਜਾਏ ਸੋ ਮੀਰਾ ਮੇ ਰੰਨ ਸਿਰ ਹਰ ਮਜਾਹੂ ਸੋਤਣੀ ਚੌਦੋ ਮੁਖ ਅਲਾਏ। ਮਹੱਲਾ ਪੰਜਵਾਂ ਮਾਨਕੂ ਮੋਹੇ ਮਾਓ ਡਿਨਾ ਧਣੀ ਪਾਏ। ਆਓ ਮਹਿੰਜਾ ਠੰਡੜਾ ਮੁਖ ਸੱਚ ਅਲਾਏ। ਮਹੱਲਾ ਪੰਜਵਾਂ ਭੂਥ ਆਓ ਸੇਜ ਨੈਣਾ ਪਿਰੀ ਵਿਛਾਵਣਾ। ਜੇ ਡੇਕੇ ਇੱਕ ਵਾਰ ਤਾਂ ਸੁਕੀ ਮਾਹੂ ਬਾਰੇ। ਪੌੜੀ ਮਨ ਲੋਚੇ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ। ਮੈਂ ਲਖ ਵਿਰਤੇ ਸਾਹਿਬਾ ਜੇ ਬਿੰਦ ਬੁਲਾਈਆ। ਮੈਂ ਚਾਰੇ ਕੁੰਡਾ ਭਾਲੀਆਂ ਤੁਧ ਜੇ ਵਡ ਨਾ ਸਾਈਆ। ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆ। ਮਨ ਅਰਪਿਓ ਹੋਮੇ ਤਜੋ ਇਤ ਜੇ ਪੰਥ ਜੁਲਾਈਆ। ਨਿਤ ਸੇਵੋ ਸਾਹਿਬ ਆਪਣਾ सत्संग मिलाया सभे आसा पूरिया गुरु महल बुलाया तुद जे वड होर न सुजई मेरे मित्र गुसाइया रखने महला पंजवा मूं ते आऊ तख्त प्री महिंजे पातशाह पा मिलावे कोल कबल जिमें बिगसाम दो महला पंजवा प्री आसंदड़ी भुख मूह लावण थी वितरा जान मिठाई एक वेही पीड़े ना उठे महला पंजवा ठगा नीमत रोड जान गधरवा नगरी सुख कटाऊ डोए इस पंधाणु घर कणे पौड़ी अगल कला नहीं पाईए लख लेख खट दर्शन भरम ते फिरे नहीं मिलिए पेखू वर्त करे चंद्रायणा जे किते न लेख भेद पड़े संपूर्णा तत्सार न पेख तिलक कडे स्नान कर अंतर का लेख पेखी प्रभु न लभई बिन सच्ची सिख भूला मार्ग सो पवे जिस तुर मस्तक लेख तिन जन्म सवार अपना जिन गुर अखी देख दखने महला पंजवा सो निवाहु गढ़ जो चलाऊ ना थिए कार कुड़ा भी छड समल सच तनी महला पंजवा अब समाणी जोत जो जल कटाऊ चंद्रमा प्रगट थी आयाप नानक मस्तक लिखिया महला पंजवा मुख सुहावे नाम चौ आठ पहर गुण गाहो नानक दरगह मनिया मिली न थावे थाओ पौड़ी बाहर भेख न पाइए प्रभ अंतर जामी इक सहर ज्यों बाहरी सब फिरे निकामी मन रत्ता कोटा बस्यो नित गर्भ फिरामी फिरे गुमानी जग में क्या गर्भ है दामी चलद्या नाल न चल रही किन जाए बिलामी बिचरदे फिरे संसार में हर जी हो कामी कर्म खुला गुरु पाया हर मिलया स्वामी जो जन हर का सेवको हर थिसकी कामी दखने महला पंजवा मुखों अलाए हब मरण पछाण दो कोहे नानक तिना खाक जिना यकीना हेक स्यो महला पंजवा जान बसंधो मंज पछाणु कोहे कड़ो तैतन पड़दा नाए नानक जय गुर भेठिया महला पंजवा मतड़ी कांडुक आहा पाव तो अंधो पीवसा मूं तन प्रेम यथा वसन को सच्चा तनी पौड़ी निरपो नाम विसारिया नल माया रचा आवे जाए पवाइए वो जोनी नचा बचन करे ते किसक जाए बोले सब कच्चा अंदरों थोथा कुड़ियार कूड़ी सब खच्चा वैर करे निर्वैर नाल झूठे लालचा मारिया सच्चे पातशाह वेख तुर कर मचा जमदूती है हेरिया तुख ही में पचा हुआ तो पावस धर्म का नानक दर सचा दखने महला पंजवा प्रभाते परम नाम जप गुर के चरण ते आए जन्म मरण मल उतरे सच्चे के गुण गाए महला पंजवा दे अंधारी अंध सुंजी नाम विहुणिया नानक सफल जनम जे कट बुटा सजतनी महला पंजवा लोहण लोही डिठ प्यास न मुझे मुकणी नानक से अखड़िया बेअन जिनी डसंदो मां पिरी पौड़ी जिन जन गुरमुख सेव्या तिन सब सुख पाई वो आप तरिया को टंब स्यों सब जगत तराई ओन हर नामा तन संचया सब तिखा बुझाई उन छडे लालच दुनी के अंतर लिव लाई ओस सदा सदा कर आनंद है हर सखा सहाई उन वैरी मित्र सब कीतिया सब नाल सुभाई हुआ ओही अल जग में गुर ज्ञान जपाई पूर्व लिखिया पाया हर सो बण आई पूर्व लिखिया पाया हर सो बण आई वाहिगुरु जी का खालसा वाहिगुरु जी की फतेह। धन्यवाद है सतगुरु जी का जिन्हां ने अमृत वेले तो संगतां नूं दर्शन दिदारे दे के निहाल किया। हुण आप असा जी की वार दी कीर्तन नाल आप जी नूं जथा जुड़ेगा। सो इसे तरह ही आप जी ने प्रेम नाल ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਕ ਮਨ ਪੁਰਖ ਨਿਰੰਜਨ ਧਿਆਵ ਗੁਰ ਪ੍ਰਸਾਦ ਹਰ ਗੁਣ ਸਦਗਾਵ। ਗੁਣ ਗਾਵਤ ਮਨ ਹੋਏ ਵਿਗਾਸਾ, ਸਤ ਗੁਰ ਪੂਰ ਜਨੇ ਕੀ ਆਸਾ। ਸਤ ਗੁਰ ਸੇਵ ਪਰਮ ਪਦ ਪਾਇਓ, ਅਵਿਨਾਸ਼ੀ ਅਵਗਤ ਧਿਆਇਓ।

ਗੁਰੂ ਰਾਮਦਾਸ ਸਰ ਅਭਰ ਪਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ।

ਆਪਣੇ ਆਪ ਸਾਜਿਓ ਆਪਣੇ ਚੁਣਾ ਦੁਈ ਕੁਦਰਤ ਸਾਜੀਏ ਕਰਿਆ ਸੰਡਿਠੋ ਚਾ ਦਾਤਾ ਕਰਤਾ ਆਪ ਤੂੰ ਦੇਵੇ ਕਰੇ ਪਸਾ ਤੂੰ ਜਾਣੋ ਈ ਸਭ ਸਹਿ ਦਿਲ ਸਜਿੰਦ ਕਵਾਓ ਕਰਿਆ ਸੰਡਿਠੋ ਚਾ ਕਰਿਆ ਸੰਡਿਠੋ

0: ਜੋ ਮਰਜ ਮੈਂ ਸੋ ਕਛ ਨੀ ਕਛ ਮਹਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉਂ, ਵੱਡੀ ਵਡਿਆਈ ਜਾਂ ਸੱਚ ਨਿਆਉਂ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣੇ ਅਲਾਉ, ਵੱਡੀ ਵਡਿਆਈ ਬੁੱਝੇ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰਨ ਕਥਨੀ ਜਾਏ, ਕੀਤਾ ਕਰਨਾ ਸਰਵਰ ਜਾਏ ਮਹੱਲਾ ਦੂਜਾ।
0: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ,

ਬੋਲੀ ਨਾਨਕ ਜੀ ਉਪਾਏ ਕਹਿ ਲਿਖ ਨਵੇਂ ਧਰਮ ਬਹਾਲੇ ਆ ਤੂੰ ਸੱਚੀ ਸਚਨ ਬੜੈ ਚੁਣ ਵਖਰੇ ਜਮਾਲੇ ਆ ਥਾਉ ਨਾ ਪਾਇਨ ਕੂੜੇ ਆਰ ਮੁਹ ਕਾਲੇ ਦੋ ਜਗ ਚਾਲੇ ਆ ਤੇਰਾ ਨਾ ਰੱਤੇ ਸੇ ਜਨ ਕਹਿ ਹਾਰ ਕਿਸ਼ਟ ਗਨਵਾਲੇ ਆ ਲਿਖ ਨਵੇਂ ਧਰਮ ਬਹਾਲੇ ਆ ਲਿਖ ਨਵੇਂ ਧਰਮ ਬਹਾਲੇ।

0: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਓ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੇ ਕੁਦਰਤ ਜੀ ਜਹਾਨ ਕੁਦਰਤ ਨੇ ਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ
1: ਆਪਿਨੈ ਭੋਗ ਭੋਗ ਕਹਿ ਹੋਏ ਪਸਮਨ ਪਾਉ ਸਿਧਾਇਆ ਵੱਡਾ ਹੋਆ ਦੁਨੀਦਾਰ ਗਰ ਸਿੰਗਲ ਕਰ ਚਲਾਇਆ ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪਾਉਣ ਦੇ ਹੁਣ ਸੁਨੇ ਕਰਵਾਇਆ ਮਨ ਲਗਨ

ਸਲੋਕ ਮਹਲਾ ਪਹਿਲਾ। ਪੈ ਵਿੱਚ ਪਵਨ ਵਹਿ ਸਦਭਾਉ, ਪੈ ਵਿੱਚ ਚੱਲੇ ਲਖ ਦਰਿਆਉ, ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਚਿੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦਵਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਇ।

0: ਸੱਚ ਇੱਕ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੀ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢੇ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲੇ ਆਲ ਪਤਾਲ।

0: ਦੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੂਰ ਹਿਕਮਤ ਹੁਕਮ ਖੁਆਰ ਪੌੜੀ
1: ਨਜ਼ਰ ਕਰੇ ਜੇ ਆਪਣੀ ਤਾਂ ਜੀ ਸਤਿਗੁਰ ਪਾਇਆ ਇਹੋ ਜਿਹੀ ਬਹੁਜਨ ਬ੍ਰਹਮਿਆ ਤਾਂ ਸਤਿਗੁਰ ਸੋ ਸੁਣਾਇਆ ਸਤਿਗੁਰ ਜੇ ਉੜਦਾਤਾ ਕੋ ਨਹੀਂ ਸਭ ਸੁਨੇਹ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਅਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
0: ਅਸਾ ਮਹੱਲਾ ਚੌਥਾ।

0: ਨਾਨਕ ਮੂਸੇ ਗਿਆਨ ਬਿਹੂਣੀ ਖਾਏ ਗਿਆ ਜਮਕਾਲ ਮਹਲਾ ਪਹਿਲਾ।
1: ਵਾਇਣ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ।

0: ਕੀਰਤਨ ਚ ਸਭ ਕੋਈ ਨੱਚ ਨੱਚ ਹੱਸੇ ਚੱਲੇ ਸੇ ਰੋਈ ਉੱਡਣਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਦਿਨ ਮਨ ਪਾਉ ਤਿਨਾ ਮਨ ਭਾਉ ਪੌੜੀ
1: ਨਾਉ ਤਿਰੰਕਾਰ ਹੈ ਨਾਇਲੇ ਨਰਕ ਨਾ ਜਾਈਏ ਜੀ ਆਪਣ ਸਭ ਤੁਸੀਂ ਤਾਂ ਦਿਖਾ ਜੇ ਅਗਵਾਈਏ ਜੇ ਲੋੜ ਚੰਗਾ ਆਪਣਾ ਕਰਪਨੋ ਨੀ ਸਦਾਈਏ ਜੇ ਜਰਵਾਣਾ ਪਰ ਹਰ ਜਰਵੇਸ ਕਰੇਂਦੀ ਆਈਏ ਤੂੰ ਰਹਿਣਾ ਪਰੀਏ ਪਾਈਏ ਰਹਿਣਾ ਪਰੀਏ ਪਾਈਏ
0: ਪੰਥ ਦਸਾਵਾ ਨਿਤ ਖੜੀ

ਸਤਿਗੁਰੂ ਗੁਣ ਨਾ ਪਾਇਓ, ਬਿਨ ਸਤਿਗੁਰੂ ਕਿਨ ਨਾ ਪਾਇਆ। ਸਤਿਗੁਰੂ ਵਿਚਾਰ ਰੱਖਿਆ ਨੂੰ ਕਰ ਪ੍ਰਗਟਿਆ ਸੁਨਾਇਆ, ਸਤਿਗੁਰੂ ਮਿਲੇ ਸਦਾ ਮੁਕਤ ਹੈ ਜਿਹਨੂੰ ਵਿੱਚ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਹਨੇ ਸੱਚੇ ਸੋ ਜਿਤਲਾਇਆ, ਜਗਜੀਵਨ ਦਾਤਾ ਪਾਇਆ, ਜਗਜੀਵਨ ਦਾਤਾ

0: ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਨ, ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਵਿਵਾਨ, ਲੱਖ ਸੁਰਤਨ ਸੰਗਰਾਮ, ਰਣ ਮੈਂ ਛੁੱਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ, ਧਿਆਨ ਪੜੀਏ ਪਾਠ ਪਾਰ, ਪੜੀਏ ਪਾਠ ਪੁਰਾਣ, ਜਿਨ ਕਰਤੈ ਕਰਣਾ ਕੀਆ, ਲਿਖੈ ਆਵਣ ਜਾਣ, ਨਾਨਕ ਮਤੀ ਮਿਥਿਆ, ਕਰਮ ਸੱਚਾ ਨਿਸ਼ਾਨ ਪੌੜੀ।
2: ਸੱਚਾ ਸਾਹਿਬ ਏਕ ਤੁਨ ਸੱਚੋ ਸਤ ਵਰਤਾਇਆ, ਇਸ ਤੋਂ ਦਿਲਸ ਮਿਲੇ ਸੱਚ ਤਾਂ ਤਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ।

0: ਮੜੀ ਮਸਾਣੀ ਆਂਦ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੇ ਨਿਹ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ
1: ਪਵਿੱਤਰੇ ਮਨ ਬਾਉਂਦੇ ਦੱਸੋ ਹੁਣ ਕੀਰਤ ਗਾਉਂਦੇ ਦਾਨ ਕਰਮਾ ਬਾਹਰੇ ਦਾਡੋ ਨਾ ਲਹਿਨੀ ਤਾਂ ਦੇਖ ਮੂੰ ਨਾ ਬੁੱਝਣੇ ਆਪਣਾ ਹੁੰਦਾ ਅਵਗਣਾਏ ਹਾਂ ਢਾਡੀ ਕਾਨੀ ਜਾਤ ਹੋ ਤੁਸ ਕਹਿੰਦੇ ਦਿਨ ਮੰਗਾ ਜੀ ਤੇ ਆਈਂਦੇ ਦਿਨ ਮੰਗਾ ਜੀ ਤੇ ਕਹਿੰਦੇ

0: ਸੱਚਾ ਸਿੱਖ ਸੱਚੀ ਲੇ ਦਇਆ ਜਾਣੈ ਜੀ ਕੀ ਕੁਛ ਪੁੰਨ ਦਾਨ ਕਰੇ ਸੱਚ ਤਾਂ ਪ੍ਰਜਾਣੀ ਜਾਤ ਤੀਰਤ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋਏ ਨਾਨਕ ਖਾਣੇ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ
1: ਦਾਨ ਹਿੰਦਾ ਤਲਿਖਾ
2: ਮਸਤ ਕਲਾਈ ਹੈ ਕੂੜਾ ਲਾਲਚ ਛੱਡੀ ਹੈ ਹਿਕਮਨ ਅਲਖ ਤੇ ਆਈ ਹੈ।

0: ਤੁਰ ਕਰਮ ਜਿਨ੍ਹਾਂ ਕੋ ਤੁਤ ਪਾਇਆ ਤਾਂ ਤਿੰਨੀ ਕਿਸਮ ਤਿਆਇਆ। ਇਹਨਾਂ ਜਨਤਾ ਕੇ ਵਸ ਕਿਸ਼ਨਾ ਹੀ ਦੋ ਇੱਕ ਜਗ ਤੇ ਪਾਇਆ, ਇੱਕ ਨਾਨੂ ਤੂੰ ਮੇਲ ਲਹਿ ਇੱਕ ਆਪ ਤੁਤ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਿਆ ਬੁਝਾਇਆ, ਸਹਿਜ ਹੀ ਸਸਮਾਇਆ ਸਹਿਜ ਹੀ ਸਸਮਾਇਆ।
1: ਰਹਿਣ

ਪੌੜੀ ਬਣਿਆ ਹੋ ਗੁਨੇਗਾ ਤੋਂ ਮਿਸਾ ਦਿਨ ਮਾਰੀ ਐ ਜਿਹਾ ਕਾਲੇ ਕਾਲ ਨਾ ਤੇ ਹੁਣ ਬਚਾਰੀ ਐ ਐਸੀ ਕਲਾ ਨਾ ਖੇਡੀ ਐ ਜਿੱਦਰ ਗਿਆ ਹਾਰੀ ਪੜਿਆ ਤਿਉ ਮੀਆਂ ਵਿਚਾਰ ਗਏ ਵਿਚਾਰੀਏ ਮੁਹਜ ਤੇ ਸੋਗੇ ਮਾਰੀਏ ਮੁਹਜ

ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਏ ਪ੍ਰਮਾਣ ਤਾਂ ਕਿਸਮੇ ਕਾ ਮਹਿਲ ਪਾਏ ਸੀ, ਕਿਸਮੇ ਪਾਵੇ ਸੋ ਕਰੇ ਮਨ ਜਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।

0: ਦਿਨ ਮਨ ਵਸਿਆ ਸੋਏ ਪੌੜੀ
1: ਤੁਰੇ ਬੁਲਾਣੇ ਪਾਉਣ ਵੇ ਖਰੰਗੀ ਹੰਸਵਾਰਿਆ ਕੋਠੇ ਮੰਡਣ ਬਾੜੀਆਂ ਲੈ ਬੈਠੀ ਕਰ ਪਸਾਰਿਆ ਚੀਤ ਕਰ ਮਨ ਭਾਵ ਦੇ ਹਰ ਬੁੱਝਣ ਨਾ ਹਾਰਿਆ ਕਰ ਫਰਮਾ ਸਿਖਾਇਆ ਵੇਖ ਮਹਿਲ ਮੈਨੂੰ ਸਾਰਿਆ ਜਰੇ ਆਈ ਜੋ ਬਣਹਾਰਿਆ ਜਰੇ ਆਈ ਜੋ ਬਣਹਾਰਿਆ
0: ਇੱਥੇ ਜਾਏ ਬਹਿ ਮੇਰਾ ਸਤਿਗੁਰੂ।

0: ਮੈਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਇ ਸੁਤ ਕਿਉ ਕਰ ਖੀਐ ਸੁਤ ਪਵੈ ਰਸੋਇ ਨਾਨਕ ਸੁਤ ਕੇ ਬਨ ਉਤਰੈ ਗਿਆਨ ਉਤਾਰੇ ਤੋਇ ਮਹਲਾ ਪਹਿਲਾ
1: ਮਨ ਕਾ ਸੂਤ ਕ ਲੋਭ ਹੈ ਜਿਹਵਾ ਸੂਤ ਕੂੜ ਅੱਖੀ ਸੂਤ ਕ ਵੇਖਣਾ ਪਾਰ ਤ੍ਰਿਆ ਪਰ ਧਨ ਰੂਪ ਕੰਨੀ ਸੂਤ ਕੰਨ ਪੈ ਲਾਏ ਇਤ ਬਾਰੀ ਖਾਏ ਨਾਨਕ ਹਸਾ ਆਦਮੀ ਬਦੇ ਜਮ ਪੁਰ ਜਾਏ ਮਹਲਾ ਪਹਿਲਾ
0: ਸਭ ਸੁਤਕ ਭਰਮ ਹੈ ਦੂਜੇ ਲੱਗੇ ਜਾਏ ਜਮਣ

0: ਤਿਨਾ ਸੁਤਕ ਨਾਏ ਪੌੜੀ।
1: ਸਤਿਗੁਰ ਵੱਡਾ ਕਾ ਸਲਾਹੀ ਆਇ ਸੁਜੁ ਡਿਆ ਡਿਆਈਆ ਸਹ ਮੇਲੇ ਦਾਂਦਰੀਆਂ ਆਈਆਂ ਜਾਤ ਸੁਭਾਨਤ ਮਨੁਸਾ ਕਰ ਹੁਕਮ ਮਸਤਕ ਹੱਥ ਤਾਰ ਵਿੱਚ ਮਾਰਕਟੀਆਂ ਬਰਿਆਈਆਂ ਸਤ ਉੱਠੇ ਨੁਣ ਦਵਾਈਆਂ ਸਤ ਉੱਠੇ ਨੁਣ।

0: ਆਹੋ ਭੰਡੂ ਹੋਵੇ ਦੋਸਤੀ ਭੰਡੂ ਚੱਲੇ ਰਾਹੋ ਭੰਡ ਮੂਹਾਂ ਭੰਡ ਭਾਲੀਐ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿੱਦ ਮੇਰਾ ਜਾਣ ਭੰਡੋ ਹੀ ਭਾਂਡੇ ਉਪਜੈ ਭੰਡੇ ਬਾਜਨ ਕੋਈ ਨਾਨਕ ਭੰਡੇ ਬਾਹਰ ਆ ਇੱਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿੱਤ ਸੱਚੈ ਦਰਬਾਰ ਪੌੜੀ
1: ਸਭ ਕੋ ਆਖਿਆ ਆਪਣਾ ਜਿਸਨਾ ਇਸੋ ਕੱਢੀਏ ਕਿਤਾਬ ਕੋ ਆਪਣਾ ਆਪੇ ਲਿਖ ਸੰਡੀਏ ਜਾ ਰਹਿਣਾ ਨਾਹੀ ਅੱਜ ਜਗਦਾ ਗਾਜਗਾਰ ਬਹੰਡੀਏ ਮੰਦਾ ਕਿਸਨਾ ਆਖੀਏ ਬੜਖਰ

0: ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੜ ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤੰਨੇ ਹੋ ਲੰਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਰੰਗ ਰੂਪ ਹੈ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਦਰਬਾਰ।

0: ਪੁੱਥਾ ਜਾਈ ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ ਪੌੜੀ
1: ਕੀਤਾ ਪਾਈ ਆਪਣਾ ਸਕਾਲ ਬਰੀਕ ਕਰ ਲਈਏ ਬੰਦਾ ਬੋਲਾ ਕਿ ਚੇ ਦਿਲ ਮਹੀਨਾ ਦਰ ਨਿਹਾਲੀਏ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਟਾਲੀ ਕੁਛ ਲਾਹੇ ਉੱਪਰ ਕਾਲੀ ਕੁਛ ਲਾਹੇ ਉੱਪਰ ਕਾਲੀਏ।

ਤੇਸਵੇ ਜੰਤੂ ਪਾਇ ਕੇ ਦੇਖੇ ਥਾਪ ਉਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਸ਼ ਆਪੇ ਆ ਪੌੜੀ ਵੜਕੇ ਵੜਿਆਈਆਂ।

0: ਨਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀ ਅਰਜ ਸੰਭਾਹ ਸਾਈ ਕਰ ਕਮਾਵਣੀ ਤੁਰ ਛੋਟੀ ਦਿਨੇ ਪਾਏ ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ।
1: ਆਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ।

ਸ਼ਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਜੀ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅੰਦਰ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਮੀਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸੋ ਕਹੋ ਟਲ ਗੁਰ ਸੇਵੀ ਐ, ਐਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਚੌਥਾ, ਪੰਜ ਪਦਾ ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੈ ਸਰ ਲਾਗੇ ਤਨ ਪੀਤਰ, ਤਾਂ ਭ੍ਰਮ ਘਟਿਆ ਜਾਈ। ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੈ ਸਰ ਲਾਗੇ ਤਨ ਪੀਤਰ, ਤਾਂ ਭ੍ਰਮ ਘਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ। ਗੁਰਮਤਿ ਰਾਮ ਨਾਮ ਵਰਗਾ ਸਹੋ, ਸਦਾ ਰਹੋ ਸਰਨਾਈ। ਰਹਾਉ ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤੇ ਅਜਾਣਾ। ਹਰ ਜੀਓ ਕਿਰਪਾ ਕਰੋ ਗੁਰ ਮੇਲੋ, ਤਾਂ ਹਰ ਨਾਮ ਸਮਾਣਾ। ਜਿਸ ਕੀ ਵਾਤ ਸੋਈ ਪ੍ਰਭ ਜਾਣ ਹੈ, ਜਿਹਨੂੰ ਦੇ ਸੋ ਪਾਏ। ਵਸਤਾ ਨੂੰ ਪਤਗ ਮੈਂ ਗੋਚਰ, ਗੁਰਪੂਰਾ ਲਖ ਲਖਾਏ। ਜਿਨ ਚਾਖੀ ਸੋਈ ਜਾਣੇ, ਗੁੰਗੇ ਕੀ ਮਠਿਆਈ। ਰਤਨ ਲੁਕਾਇਆ ਲੁਕੇ ਨਾਹੀ, ਜੇ ਕੋ ਰਖੇ ਲੁਕਾਈ। ਸਭ ਕੀ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਸਭ ਕਿਸ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਹਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗ ਜੀ, ਸਤਿਗੁਰ ਦੀ ਪਾਰ ਬਖਸ਼ ਰਹਿਮਤ ਹੋਈ, ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾ ਦੀਆਂ ਹਾਜ਼ਰੀਆਂ ਭਰੀਆਂ ਨੇ। ਨੇਤਨਾਮ ਸਾਹਿਬ ਬਾਣੀ ਦੇ ਪਾਠ ਉਪਰੰਤ ਆਸਕ ਵਾਰ ਦੇ ਕੀਰਤਨ ਸਰਮ ਕੀਤੇ ਨੇ, ਰਾਸ ਪ੍ਰਾਪਤ ਕੀਤਾ। ਸਰਬੱਤ ਦੇ ਭਲੇ ਲਈ ਆਪ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰਾਂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਨ ਕੀਤੇ ਨੇ। ਗੁਰੂ ਕਿਰਪਾ ਕਰੇ ਆਪ ਸਭ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ, ਸਿਰ ਤੇ ਮਿਹਰ ਭਰੇ ਹੱਥ ਰੱਖਣ। ਬਣੇ ਪ੍ਰੋਗਰਾਮ ਅਨੁਸਾਰ ਇਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਨੂੰ ਸ਼ਰਨ ਕਰਾਉਣਗੇ। ਸੋ ਆਪ ਬੜੇ ਪਿਆਰ ਨਾਲ ਸ਼ਰਨ ਕਰੀਏ। ਅੱਜ ਇੱਕ ਅਖੰਡ ਪਾਠ ਆਰੰਭ ਹੋਏਗਾ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਆਪ ਜੀ ਨੇ ਦਰਸ਼ਨ ਦੇਣੇ। ਸ਼ਰਨ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

صاحب ديو ਜਿੱਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮੇਰੇ ਉਪਾਵੋ

ਜਿਹੜਾ ਅਗਨ ਬਰਾਬਰ ਤਪੈ।

ਪ੍ਰਣਵਤ ਨਾਨਕ ਹੁਕਮ ਪਛਾਣੈ।

जुगो जुग अटल, चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते, दसां पातशाहियां दी जोत, साहब सतगुरु सच्चे पातशाह, धन धन धन गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सजे दीवानां दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुरु की अमृतमयी बाणी, आसा की वार दे कीर्तन, मेरे तो पहला गुरु घर के रागी जथे पासों सरवण कर रहे सी। उपरंत सत्कारयोग भाई साहब जी ने गुरु चरणा विच सरबत दे भले दी अरदास करके जो अज दा पावन मुखवाग है वो आप संगत दे नाल सांझा कीता है। तो आओ सात संगत पावन मुखवाक दी विचार नू रंभण तो पहला दर घर दी मर्यादा नू मुख रखदिया पाईए आपस विच फतेह दी सांझ। इक्के वारी कहण ते आखणा जी वाहिगुरु जी का खालसा, वाहिगुरु जी की फतेह। जो मुखवाक आप जी ने सरवण कीता है राग सोरठ विच चौथे पातशाह धन गुरु रामदास महाराज, तिन्हां दी रसना तों उचारण कीता होया गुरु ग्रंथ साहिब जी दे अंक 607 अते 8 दे उत्ते सुभायमान है। शब्द दा सिरलेख है सोरठ महला चौथा। सोरठ राग विच चौथा शरीर ये शब्द उच्चारण करता है। चौथा शरीर जाने के गुरु नानक साहब दा, गुरु रामदास साहब ने पंच पदा पंजा पदियां वाला ये शब्द है। रहाओ वाले बंद विच धन गुरु रामदास महाराज बख्शिश करदे आ फरमाउंदे ने, मेरे गोबिंद हे मेरे अकाल पुरख वाहिगुरु, हे मेरे गोबिंद अपने जन को दे वड्याई। जन दा अर्थ हुंदा है साध संगत जी सेवक, ते महाराज कहिंदे ने अपने सेवक नूं इक वड्याई दे। वैसे दुनिया दे विच जिहड़ी वड्याई माण हुंदा है ना वो पदार्थक हुंदा है। दुनिया दा माण ते वड्याई 4 दिन दा है, थोथा है, कूड़ा है। संसार विच जे सानू कोई वड्याई दिंदा है ते जिहड़ा अज वड्याई दे रहा है कल नू बदनामी भी देवेगा। जिहड़ी चीज़ दे सिर उत्ते असीं अपने आप नू वड्डा समझदे हाँ, वड्याई दा वैसे मीनिंग वड्डा होना ही हुंदा है। जिवें बंदे ने कोई काम किया उहदी 4 बंदिया ने तारीफ की, उस्तत की, तो वह वड्डा हो गया। इसे तरीके नाल सतगुरु महाराज कहिंदे ने जिहड़ी पदार्थ की वड्याई है ना वो सदीवी नहीं है, वह बिनस जाएगी, खत्म हो जाएगी। जिहड़ी वड्याई किसी अहुदे नाल किसी दुनिया की चीज़ नाल जुड़ी हुंदी है जदों वह वस्त साडे कोलों खुसदी है तो वड्याई भी नाल ही खुस जाती है। तो अमूमन संसार की यह धारणा है, तुसीं वेखो बंदे कोल कुछ ना ना होवे तो उहदी कोई नहीं सुनदा, भावें जिन्नी मर्जी सियाणी गल उह करदा होवे। ते बंदे कोल बहुत कुछ आ जावे तो भावें उहदे कोल सुणाउण लई कुछ भी ना होवे तो लोग उहदी गल सुणदे ने।
ਤੇ ਉਹ ਬੰਦਾ ਸਮਝਦਾ ਵੀ ਮੇਰੀ ਲੋਕ ਵਡਿਆਈ ਕਰ ਰਹੇ ਨੇ, ਜਦੋਂ ਕੱਲ ਨੂੰ ਉਹ ਬੰਦਾ ਫਿਰ ਕੰਗਾਲ ਹੋ ਜਾਵੇ ਤੇ ਫਿਰ ਉਹਦੀ ਕੋਈ ਨਹੀਂ ਸੁਣੇਗਾ। ਤੋ ਜਿੰਨੀਆਂ ਵੀ ਸੰਸਾਰ ਦੀਆਂ ਵਡਿਆਈਆਂ ਹੁੰਦੀਆਂ ਨੇ, ਜਿੰਨੀ ਵੀ ਸੰਸਾਰ ਸਾਨੂੰ ਵਡਿਆਈ ਦਿੰਦਾ ਹੈ, ਮਹਾਰਾਜ ਨੇ ਐਵੇਂ ਨਹੀਂ ਬਾਣੀ ਵਿੱਚ ਲਿਖਿਆ ਵੀ ਸੋ ਵੱਡਾ ਜਿਨ ਰਾਮ ਲਿਵਲਾਈ, ਕੌਣ ਵੱਡਾ? ਸਵਾਲ ਕੀਤਾ, ਆਖਿਆ ਵੱਡਾ ਕੌਣ ਹੈ? ਮਾਇਆ ਵਡਿਆਈ, ਵੀ ਜਿਹਦੇ ਕੋਲ ਮਾਇਆ ਦੀ ਵਡਿਆਈ ਹੈ ਉਹ ਵੱਡਾ ਹੈ? ਗੁਰਦੇਵ ਨੇ ਆਖਿਆ ਨਹੀਂ, ਪਹਿਲਾਂ ਸਵਾਲ ਕੀਤਾ ਵੀ ਕੌਣ ਵੱਡਾ, ਵੱਡਾ ਕੌਣ ਹੈ? ਮਾਇਆ ਵਡਿਆਈ, ਜਿਹਦੇ ਕੋਲ ਮਾਇਆ ਵਾਲੀ ਵਡਿਆਈ ਉਹ ਵੱਡਾ ਹੁੰਦਾ। ਤੇ ਅਗਲੀ ਪੰਕਤੀ ਵਿੱਚ ਮਹਾਰਾਜ ਜਵਾਬ ਦਿੰਦੇ ਨੇ, ਕਹਿੰਦੇ ਸੋ ਵੱਡਾ ਜਿਨ ਰਾਮ ਲਿਵ ਲਾਈ, ਵੱਡਾ ਵਡਿਆਈ ਵਾਲਾ ਉਹ ਹੁੰਦਾ ਹੈ ਜਿਹੜਾ ਰਾਮ ਦੇ ਵਿੱਚ ਰਮੇ ਹੋਏ, ਰੱਬ ਦੇ ਵਿੱਚ ਆਪਣੀ ਲਿਵ ਨੂੰ ਜੋੜਦਾ ਹੈ, ਉਹਦੇ ਵਿੱਚ ਜਿਹਨੇ ਆਪਣੀ ਸੁਰਤ ਨੂੰ ਜੋੜਿਆ। ਇਸ ਕਰਕੇ ਮਾਇਆਧਾਰੀ ਜਿਹੜਾ ਹੈ ਉਹ ਕਦੀ ਵੀ ਵੱਡਾ ਨਹੀਂ ਹੁੰਦਾ। ਮਾਇਆਧਾਰੀ ਉਹਨਾਂ ਵਾਸਤੇ ਵੱਡਾ ਹੁੰਦਾ ਏ ਜਿਨ੍ਹਾਂ ਦੀ ਆਪਣੀ ਸੁਰਤ ਮਾਇਆ ਦੇ ਵਿੱਚ ਹੈ, ਜਿਹੜੇ ਆਪ ਉਹਨਾਂ ਚੀਜ਼ਾਂ ਦੀ ਪ੍ਰਾਪਤੀ ਚਾਹੁੰਦੇ ਨੇ ਉਹਨਾਂ ਲਈ ਉਹ ਵੱਡਾ ਹੈ। ਪਰ ਜਿਹੜਾ ਅਧਿਆਤਮ ਦੇ ਰਾਹ ਉੱਤੇ ਤੁਰਿਆ ਹੈ, ਜਿਹੜਾ ਗੁਰੂ ਦੇ ਰਾਹ ਉੱਤੇ ਚੱਲਿਆ ਹੈ, ਉਹਦੇ ਦੇ ਲਈ ਤੇ ਕੋਈ ਵੀ ਮਾਇਆਧਾਰੀ ਵੱਡਾ ਨਹੀਂ ਹੈ। ਅਸੀਂ ਕਿੰਨਾ ਇਤਿਹਾਸ ਵਿੱਚੋਂ ਐਸੀਆਂ ਸਾਖੀਆਂ ਪੜ੍ਹਦੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰੇ ਜਾ ਕੇ ਬਹਿੰਦੇ ਨੇ, ਉਹਨਾਂ ਨੇ ਮਲਕ ਭਾਗੋ ਦੀ ਵੱਡੀ ਵਡਿਆਈ ਨੂੰ ਤਿਆਗ ਦਿੱਤਾ, ਜਿਹਦਾ ਡੰਕਾ ਬੜਾ ਵੱਜ ਰਿਹਾ ਸੀ ਨਾ, ਉਹਨੂੰ ਤਿਆਗ ਕੇ ਮਹਾਰਾਜ ਭਾਈ ਲਾਲੋ ਦੇ ਘਰੇ ਬੈਠੇ ਨੇ। ਤੇ ਇਸ ਕਰਕੇ ਨਹੀਂ ਬੈਠੇ ਵੀ ਉਹ ਗਰੀਬ ਹੈ, ਇਹ ਚੇਤਾ ਰੱਖ ਲਿਓ। ਇਸ ਕਰਕੇ ਬੈਠੇ ਨੇ ਵੀ ਉਹਦੇ ਅੰਦਰ ਉਹ ਗੁਣ ਨੇ, ਹਰ ਭਾਈ ਲਾਲੋ ਜਿਹੜਾ ਹੈ, ਹਰ ਬੰਦਾ ਗਰੀਬ ਭਾਈ ਲਾਲੋ ਨਹੀਂ ਹੋ ਸਕਦਾ ਤੇ ਹਰ ਅਮੀਰ ਮਲਕ ਭਾਗੋ ਨਹੀਂ ਹੁੰਦਾ, ਦੋਵੇਂ ਗੱਲਾਂ ਹੀ ਨੇ। ਹੁਣ ਸਤਿਗੁਰੂ ਮਹਾਰਾਜ, ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਵੀ ਜੀਵਨ ਪੜ੍ਹੋਗੇ, ਸਾਧ ਸੰਗਤ ਉਹ ਵੀ ਅਮੀਰ ਨੇ, ਐਸੀ ਗੱਲ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਅਮੀਰ ਨਹੀਂ ਹਨ, ਪਟਵਾਰੀ ਦੇ ਪੁੱਤਰ ਨੇ, ਘਰ ਵਿੱਚ ਧਨ ਦੌਲਤ ਸਾਰਾ ਕੁਝ ਹੀ ਹੈ। ਪਰ ਅਮੀਰ ਹੁੰਦਿਆਂ ਹੋਇਆਂ ਵੀ ਉਹ ਇਸ ਮਾਇਆ ਵਾਲੀ ਅਮੀਰੀ ਤੋਂ ਉੱਪਰ ਉੱਠ ਗਏ ਨੇ, ਨਹੀਂ ਤਾਂ ਜੇ ਅਮੀਰ ਹੋਣਾ ਮਾੜੀ ਗੱਲ ਹੁੰਦੀ ਤੇ ਗੁਰੂ ਨਾਨਕ ਸਾਹਿਬ ਜਿਹੜੇ ਨਾ ਉਹ ਅਮੀਰ ਨਾ ਹੁੰਦੇ। ਉਹਨਾਂ ਨੇ ਹੱਟੀ ਵੀ ਕੀਤੀ ਹੈ, ਵਾਹੀ ਵੀ ਕੀਤੀ ਹੈ ਅਖੀਰਲੇ ਸਮੇਂ, ਨੌਕਰੀ ਵੀ ਕੀਤੀ ਹੈ, ਚਾਕਰੀ ਵੀ ਕੀਤੀ ਹੈ, ਸਾਰਾ ਕੁਝ ਹੀ ਗੁਰੂ ਸਾਹਿਬ ਨੇ ਕੀਤਾ ਹੈ। ਤੋ ਇਸ ਕਰਕੇ ਜਿਨ੍ਹਾਂ ਨੂੰ ਮਾਇਆ ਦਾ ਹੰਕਾਰ ਸੀ, ਮਹਾਰਾਜ ਨੇ ਉਹਨਾਂ ਨੂੰ ਮੱਥਾ ਨਹੀਂ ਲਾਇਆ, ਉਹਨਾਂ ਦੇ ਨਾਲ ਮੂੰਹ ਨਹੀਂ ਲਾਇਆ ਕਹਿ ਲਓ। ਤੇ ਮਹਾਰਾਜ ਨੇ ਚੁਣਿਆ ਭਾਈ ਲਾਲੋ ਦਾ ਘਰ, ਜਿਹੜਾ ਬੜਾ ਸਿਦਕੀ ਸਿੱਖ ਸੀ। ਬਹੁਤ ਸਾਰੀਆਂ ਇਤਿਹਾਸ ਵਿੱਚ ਸਾਖੀਆਂ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਜਾਂਦੇ ਨੇ, ਉੱਥੇ ਇੱਕ ਮਾਈ ਹੈ, ਉਹ ਮਹਾਰਾਜ ਨੂੰ ਚੇਤੇ ਕਰਦੀ ਹੈ ਤੇ ਉਹਦੇ ਉਹਨੇ ਇੱਕ ਚੋਲਾ ਸੀਤਾ ਸੀ ਸਤਿਗੁਰ ਦੇ ਪਾਉਣ ਦੇ ਲਈ, ਤੇ ਉਹਦੀ ਇਹ ਇੱਛਾ ਸੀ ਵੀ ਮੈਂ ਆਪਣੇ ਹੱਥੀਂ ਸਤਿਗੁਰ ਨੂੰ ਇਹ ਭੇਟਾ ਕਰਾਂ, ਅਰਪਿਤ ਕਰਾਂ। ਤੇ ਮਹਾਰਾਜ ਉਹਦੇ ਕੋਲ ਪਹੁੰਚੇ ਨੇ, ਉਸ ਗਰੀਬ ਦੇ ਘਰ ਵਿੱਚ ਪਹੁੰਚੇ ਨੇ। ਤੋ ਗੁਰਦੇਵ ਮਹਾਰਾਜ ਕਹਿੰਦੇ ਨੇ, ਕਦੀ ਵੀ ਜਿਹੜੀ ਵਡਿਆਈ ਹੈ ਉਹ ਧਨ ਦੌਲਤ ਕਰਕੇ ਨਹੀਂ ਹੁੰਦੀ, ਵਡਿਆਈ ਤੁਹਾਡੇ ਸਿਦਕ ਕਰਕੇ ਹੈ। ਵਡਿਆਈ ਇਸ ਕਰਕੇ ਹੈ ਵੀ ਤੁਹਾਡੇ ਅੰਦਰ ਗਰੀਬੀ ਕਿੰਨੀ ਹੈ, ਅੰਦਰ ਦੀ ਗਰੀਬੀ ਕਿੰਨੀ ਹੈ, ਨਿਰਮਾਣਤਾ ਕਿੰਨੀ ਹੈ, ਤੁਹਾਡੇ ਅੰਦਰ ਗੁਣ ਕਿੰਨੇ ਨੇ। ਤੋ ਜਿਹਦੇ ਜੀਵਨ ਵਿੱਚ ਗੁਣ ਨੇ ਉਹ ਵਡਿਆਈ ਵਾਲਾ ਹੈ, ਜਿਹੜਾ ਗੁਣਾਂ ਤੋਂ ਸੱਖਣਾ ਹੈ ਉਹ ਮਾਇਆ ਦੀ ਵਡਿਆਈ ਜਿੰਨੀ ਮਰਜ਼ੀ ਚੁੱਕੀ ਫਿਰੇ। ਮਹਾਰਾਜ ਬਾਣੀ ਵਿੱਚ ਕਹਿੰਦੇ, ਤੁਸੀਂ ਜਪਜੀ ਸਾਹਿਬ ਵਿੱਚ ਹਰ ਰੋਜ਼ ਪੜ੍ਹਦੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਧਰਤੀ ਦੇ 9 ਖੰਡ ਮੰਨੇ ਗਏ ਨੇ। ਬਹੁਤ ਥਾਂ ਤੇ ਬਾਣੀ ਦੇ ਵਿੱਚ ਇਹ ਵਾਕ ਆਉਂਦਾ, 9 ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, 9 ਖੰਡ ਧਰਤੀ ਦੇ ਮੰਨੇ ਗਏ ਨੇ, 8 ਪੈਰੀ, 8 ਖੰਡ, 9 ਖੰਡ ਸਰੀਰ। ਤੋ 9 ਖੰਡ ਕਿਹੜੇ ਹੁੰਦੇ ਨੇ ਧਰਤੀ ਦੇ? ਜਿਵੇਂ 4 ਦਿਸ਼ਾਵਾਂ ਹੋ ਗਈਆਂ, ਇਹ 4 ਹਿੱਸੇ ਹੋ ਗਏ, ਤੇ ਉਸੇ 4 ਦਿਸ਼ਾਵਾਂ ਦੇ ਵਿੱਚ ਜੇ ਆਪਾਂ ਮਲਟੀਪਲਾਈ ਦਾ ਸਾਈਨ ਮਾਰ ਦਈਏ ਤੇ ਉਹ 8 ਬਣ ਜਾਂਦੇ ਨੇ। 8 ਖੰਡ ਹੋ ਗਏ ਧਰਤੀ ਦੇ, 8 ਟੁਕੜੇ ਹੋ ਗਏ। ਵੈਸੇ ਅਜੋਕੇ ਸਮੇਂ ਦੇ ਵਿੱਚ ਆਪਾਂ ਇਹੋ ਹੀ ਵੇਨੇ, ਇੱਕ ਨੌਰਥ ਪੋਲ ਹੈ ਤੇ ਇੱਕ
ਸਾਊਥ ਪੋਲ ਹੈ, ਉੱਥੇ ਕੋਈ ਈਸਟ ਵੈਸਟ ਦੀ ਗੱਲ ਨਹੀਂ ਹੈਗੀ, ਇੱਕ ਨੌਰਥ ਪੋਲ ਹੈ, ਦੂਜਾ ਸਾਊਥ ਪੋਲ ਹੈ। ਤਾਂ ਸਾਇੰਸ ਨੇ ਇੱਦਾਂ ਉਹਨੂੰ ਮੰਨਿਆ ਹੈ। ਅਤੇ ਜਦੋਂ ਆਪਾਂ ਇਸ ਗੱਲ ਨੂੰ ਵੇਹਨੇ ਹਾਂ ਤਾਂ ਆਪਾਂ ਜਿੱਥੇ ਖਲੋਤੇ ਹੋਈਏ ਉੱਥੋਂ ਆਪਾਂ ਕਹਿੰਦੇ ਹਾਂ ਵੀ ਇਹ ਉੱਤਰ ਦਿਸ਼ਾ ਹੈ, ਇਹ ਦੱਖਣ ਹੈ, ਇਹ ਪੂਰਬ ਹੈ ਅਤੇ ਇਹ ਪੱਛਮ ਹੈ, ਈਸਟ ਹੈ, ਵੈਸਟ ਹੈ, ਸਾਊਥ ਹੈ ਅਤੇ ਨੌਰਥ ਹੈ। ਤਾਂ ਮਹਾਰਾਜ ਨੇ ਆਖਿਆ ਵੀ ਧਰਤੀ ਦੇ ਨੌ ਖੰਡ ਮੰਨੇ ਗਏ ਨੇ। ਨੌ ਖੰਡ ਕਿਹੜੇ ਹੋ ਗਏ? ਆਖਿਆ ਅੱਠੀ ਪੈਰ ਨਹੀਂ, ਅੱਠ ਖੰਡ, ਅੱਠ ਪੈਰ ਹੋ ਗਏ, ਅੱਠ ਖੰਡ ਹੋ ਗਏ, ਖੰਡ ਮਤਲਬ ਪਾਰਟਸ ਟੁੱਟੇ ਹੋ ਗਏ। ਤਾਂ ਚਾਰ ਦਿਸ਼ਾਵਾਂ ਹੋ ਗਈਆਂ, ਚਾਰ ਵਿੱਚ ਤੁਸੀਂ ਮਲਟੀਪਲਾਈ ਦਾ ਨਿਸ਼ਾਨ ਬਣਾ ਦਿਓ ਅਤੇ ਉਹ ਅੱਠ ਬਣ ਜਾਂਦੀਆਂ ਨੇ, ਜੇ ਉਹਨਾਂ ਨੂੰ ਭਾਗਾਂ ਵਿੱਚ ਵੱਢ ਦਿਓ ਤੁਸੀਂ, ਕੋਰਨਰ ਵੀ ਲੈ ਲਓ। ਤਾਂ ਨਵਾਂ ਖੰਡ ਉਹ ਹੋ ਗਿਆ ਜਿੱਥੇ ਤੁਸੀਂ ਆਪ ਖਲੋਤੇ ਹੋ, ਜਿਹੜੀ ਜਗ੍ਹਾ ਉੱਤੇ ਤੁਸੀਂ ਆਪ ਖਲੋਤੇ ਹੋ, ਜਿਵੇਂ ਵਿੱਚ ਜਿਹੜਾ ਬਿੰਦੂ ਹੈ ਉਹ ਨੌਵਾਂ ਖੰਡ ਹੋ ਗਿਆ। ਤਾਂ ਮਹਾਰਾਜ ਨੂੰ ਪੁੱਛਿਆ, ਮਹਾਰਾਜ ਰੱਬ ਦਾ ਨਾਂ ਕਿੱਥੇ ਪਿਆ ਹੈ? ਉਹ ਕਹਿੰਦੇ ਨੌਵੇਂ ਖੰਡ ਦੇ ਵਿੱਚ ਰੱਬ ਦਾ ਨਾਂ ਪਿਆ ਹੈ। ਭਾਵ ਇਹ ਹੈ ਵੀ ਜਿੱਥੇ ਤੁਸੀਂ ਆਪ ਖਲੋਤੇ ਹੋ ਨਾ, ਤੁਹਾਡੇ ਅੰਦਰ ਹੈ, ਤੁਹਾਨੂੰ ਅੱਠਾਂ ਖੰਡਾਂ ਵਾਲੇ ਬੰਨੇ ਭੱਜਣ ਦੀ ਲੋੜ ਨਹੀਂ ਹੈ। ਅੱਠੀ ਪੈਰੀ ਅੱਠ ਖੰਡ, ਨਾਵਾਂ ਖੰਡ ਸਰੀਰ, ਤੁਹਾਡਾ ਸਰੀਰ ਨੌਵਾਂ ਖੰਡ ਹੈ। ਮਹਾਰਾਜ ਇਹਦੇ ਵਿੱਚ ਕੀ ਹੈ? ਆਖਿਆ ਤਿਸ ਵਿੱਚ ਨੌ ਨਿਧ ਨਾਮ ਹੈ, ਇਹਦੇ ਵਿੱਚ ਹੀ ਨੌ ਨਿਧੀਆਂ ਰੂਪੀ ਨਾਮ ਹੈ, ਨੌ ਖਜ਼ਾਨਿਆਂ ਰੂਪੀ ਨਾਂ ਹੈ। ਤਿਸ ਵਿੱਚ ਨੌ ਨਿਧ ਨਾਮ ਹੈ, ਭਾਲੇ ਗੁਣੀ ਗਹੀਰ। ਸਤਿਗੁਰੂ ਮਹਾਰਾਜ ਨੇ ਆਖਿਆ ਹੈ ਵੀ ਉਹਨੂੰ ਕੋਈ ਭਾਲ ਸਕਦਾ ਹੈ ਤੇ ਭਾਲ ਲਓ ਭਾਈ, ਜਿਹੜਾ ਗੁਣਾ ਵਾਲਾ ਹੋਵੇਗਾ, ਜਿਹੜਾ ਡੂੰਘਾ ਹੋਵੇਗਾ, ਜਿਹੜਾ ਗੱਲ ਨੂੰ ਸਮਝੇਗਾ ਉਹ ਭਾਲ ਲਵੇਗਾ। ਤੋ ਨਾਮ ਦੇ ਲਈ ਤੁਹਾਨੂੰ ਅੱਠਾਂ ਖੰਡਾਂ ਵਾਲੇ ਬੰਨੇ ਭੱਜਣ ਦੀ ਲੋੜ ਨਹੀਂ ਹੈ ਵੀ ਮੈਂ ਈਸਟ ਵੱਲ ਨੂੰ ਭੱਜ ਜਾਵਾਂ, ਵੈਸਟ ਵੱਲ ਨੂੰ ਭੱਜ ਜਾਵਾਂ, ਸਾਊਥ ਵੱਲ ਨੂੰ, ਨੌਰਥ ਵੱਲ ਨੂੰ ਭੱਜ ਜਾਵਾਂ ਜਾਂ ਕਿਸੇ ਹੋਰ ਦਿਸ਼ਾ ਵੱਲ ਨੂੰ ਭੱਜ ਜਾਵਾਂ। ਰੱਬ ਦਾ ਨਾਂ ਤੇ ਇਸੇ ਸਰੀਰ ਦੇ ਵਿੱਚ ਹੈ, ਤੇ ਇਸ ਵਿੱਚ ਨੌ ਨਿਧ ਨਾਮ ਹੈ। ਤੋ ਖੈਰ ਮੈਂ ਬੇਨਤੀ ਕਰ ਰਿਹਾ ਸੀ, ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਨਵਾਂ ਖੰਡਾਂ ਵਿੱਚ ਜਾਣੀ ਹੈ। ਇੱਥੇ ਵੀ ਉਦਾਹਰਣ ਇਹੋ ਹੀ ਦਿੱਤੀ ਵੀ ਨਵਾਂ ਖੰਡਾਂ ਵਿੱਚ ਤੇਰਾ ਬੋਲ ਬਾਲਾ ਹੋ ਜਾਵੇ, ਇਹਨਾਂ ਤੋਂ ਵੱਡਾ ਬੰਦਾ ਹੋਵੇ, ਇੰਨੀ ਤੇਰੀ ਵਡਿਆਈ ਹੋਵੇ, ਇੰਨੀ ਤੇਰੀ ਸ਼ੋਭਾ ਹੋਵੇ ਕਿ ਕੋਈ ਐਸਾ ਕੋਨਾ ਨਾ ਰਹੇ ਜਿੱਥੋਂ ਤੱਕ ਲੋਕ ਤੈਨੂੰ ਜਾਣਦੇ ਨਾ ਹੋਣ। ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ ਤੇ ਸਾਰੇ ਤੇਰੇ ਨਾਲ ਤੁਰਨ ਨੂੰ ਤਿਆਰ ਹੋਣ, ਨਾਲ ਚੱਲੇ ਸਭ ਕੋਏ। ਚੰਗਾ ਨਾਂ ਰਖਾਏ ਕਹਿ, ਤੇਰਾ ਨਾਮ ਨਾ ਵੀ ਚੰਗਾ ਹੋਵੇ, ਜਿਵੇਂ ਆਪਾਂ ਕਹਿੰਦੇ ਫਲਾਣੇ ਬੰਦਿਆਂ ਦਾ ਬੜਾ ਨਾਂ ਹੈ, ਕੀ ਫਰਕ ਪੈਂਦਾ ਇਹਦੇ ਨਾਲ? ਅਸੀਂ ਜਦੋਂ ਇੰਸਪਾਇਰ ਵੀ ਹੁੰਦੇ ਨਾ, ਪ੍ਰਭਾਵਿਤ ਵੀ ਹੁੰਦੇ ਹਾਂ, ਆਪਾਂ ਕਹਿੰਦੇ ਫਲਾਣਾ ਬੰਦਾ ਇੱਕ ਆਵਾਜ਼ ਮਾਰਦਾ ਹੈ ਸਾਰਾ ਪਿੰਡ ਉਹਦੇ ਮਗਰ ਤੁਰ ਪੈਂਦਾ ਹੈ। ਤਾਂ ਮਹਾਰਾਜ ਨੇ ਆਖਿਆ ਪਿੰਡ ਦੀ ਛੱਡੋ, ਜੇ ਦੁਨੀਆਂ ਵੀ ਸਾਰੀ ਉਹਦੇ ਮਗਰ ਤੁਰ ਪਵੇ ਤੇ ਇਦੋਂ ਵੱਡੀ ਗੱਲ ਤਾਂ ਨਹੀਂ ਨਾ ਹੋ ਸਕਦੀ। ਅਸੀਂ ਜਦੋਂ ਕਿਸੇ ਦੀ ਵਡਿਆਈ ਨੂੰ ਵੇਖਣਾ ਹੋਵੇ ਨਾ, ਵਡਿਆਈ ਨੂੰ ਵੇਖਣਾ ਹੋਵੇ ਤੇ ਸਾਡੇ ਪੈਮਾਨੇ ਹਮੇਸ਼ਾ ਹੀ ਇਹ ਹੁੰਦੇ ਨੇ ਵੀ ਭੀੜਾਂ ਕਿਹਦੇ ਮਗਰ ਤੁਰਦੀਆਂ ਨੇ, ਲੋਕ ਕਿਹਦੇ ਮਗਰ ਤੁਰਦੇ ਨੇ। ਹੁਣ ਤੇ ਗੁਰਦੁਆਰਿਆਂ ਵਾਲੇ ਵੀ ਇੱਕ ਦੂਜੇ ਨੂੰ ਜੱਜ ਇੱਦਾਂ ਹੀ ਕਰਦੇ ਨੇ ਵੀ ਉਹ ਗੁਰਦੁਆਰੇ ਸੰਗਤ ਜ਼ਿਆਦੀ ਹੈ, ਉੱਥੇ ਘੱਟ ਹੈ, ਇਸ ਕਰਕੇ ਜਿੱਥੇ ਜ਼ਿਆਦੀ ਹੈ ਉਹ ਗੁਰਦੁਆਰਾ ਵੱਡਾ ਹੋ ਗਿਆ, ਜਿੱਥੇ ਘੱਟ ਹੈ ਉਹ ਕੀ ਹੋ ਗਿਆ, ਛੋਟਾ ਹੋ ਗਿਆ। ਉਹ ਭਲੇ ਉਹ ਗੁਰੂ ਕਰਕੇ ਹੀ ਗੁਰਦੁਆਰਾ ਹੁੰਦਾ, ਗੁਰੂ ਕਰਕੇ। ਤੁਸੀਂ ਉੱਥੋਂ ਗੁਰੂ ਹਟਾ ਲਓ ਤੇ ਉਹ ਸੰਗਤ ਨਹੀਂ ਰਹਿਣੀ, ਉਹ ਭੀੜ ਹੀ ਰਹੇਗੀ। ਤੋ ਇਸ ਕਰਕੇ ਭੀੜਾਂ ਕਦੀ ਇਸ ਚੀਜ਼ ਦਾ ਚਿੰਨ੍ਹ ਨਹੀਂ ਹੁੰਦੀਆਂ ਵੀ ਕਿੱਥੇ ਜ਼ਿਆਦੀ ਹੈ। ਅਸੀਂ ਕਿਉਂਕਿ ਸਾਡੀ ਸੁਰਤ ਜਿਹੜੀ ਹੈ ਉਹ ਦੁਨੀਆਂ ਦੇ ਅਕੋਰਡਿੰਗ ਚੱਲਣ ਲੱਗ ਪਈ। ਜਿਵੇਂ ਅਸੀਂ ਕਹਿੰਦੇ ਹਾਂ ਵੀ ਕੋਈ ਬੰਦਾ ਵੱਡਾ ਹੈ ਜਿਹਦੇ ਕੋਲ ਧਨ ਦੌਲਤ ਜ਼ਿਆਦੀ ਹੈ, ਜਿਹਦੇ ਕੋਈ 10-12 ਘਰ ਨੇ, ਉਹ ਬੰਦਾ ਵੱਡਾ ਹੋ ਗਿਆ, ਦੂਜਾ ਕੀ ਹੋ ਗਿਆ, ਛੋਟਾ ਹੋ ਗਿਆ। ਜਿਹਦੇ ਇੱਕ ਹੋਕੇ ਦੇ ਉੱਤੇ ਸਾਰਾ ਪਿੰਡ ਤੁਰ ਪਿਆ, ਆਪਾਂ ਕਹਿੰਦੇ ਉਹ ਬੰਦਾ ਵੱਡਾ ਹੋ ਗਿਆ। ਜਿਹਦੇ ਇੱਕ ਹੋਕੇ ਉੱਤੇ ਉਹਦਾ ਡਿਸਟ੍ਰਿਕਟ ਤੁਰ ਗਿਆ, ਉਹ ਵੱਡਾ ਹੋ ਗਿਆ। ਇਹਦੇ ਇੱਕ ਹੋਕੇ ਤੇ ਪੰਜਾਬ ਤੁਰ ਪਿਆ, ਉਹ ਵੱਡਾ ਹੋ ਗਿਆ। ਮਹਾਰਾਜ ਨੇ ਆਖਿਆ ਫਿਰ ਕੀ ਹੋ ਗਿਆ, ਇਹਦੇ ਨਾਲ ਕੀ ਹੋਵੇਗਾ? ਤੋ ਇਹ ਕੋਈ ਪੈਮਾਨਾ ਨਹੀਂ ਹੈ ਵੀ ਜੇ ਕੋਈ ਬੰਦਾ ਜਿਹਨੂੰ ਭੀੜਾਂ ਵੱਧ ਜਾਣਦੀਆਂ ਹੋਣ। ਕਿੰਨੀਆਂ ਭੀੜਾਂ ਨੇ ਤੁਸੀਂ ਵੇਖੋ, ਆ ਜਿੰਨੇ ਪਖੰਡੀ ਲੋਕ ਬੈਠੇ ਨੇ, ਲੱਖਾਂ ਦੀ ਤਾਦਾਦ ਵਿੱਚ ਭੀੜਾਂ ਉਹਨਾਂ ਦੇ ਅੱਗੇ ਬੈਠੀਆਂ ਹੁੰਦੀਆਂ, ਥੋੜੀਆਂ ਭੀੜਾਂ ਨੇ। ਕਿੰਨੇ ਕਿੰਨੇ ਧਾਮਾਂ ਵਾਲੇ ਤੇ ਕਿੰਨੇ ਐਸੇ ਨੇ ਜਿਹੜੇ ਲੋਕਾਂ ਨੂੰ ਇੱਦਾਂ, ਕਿਉਂਕਿ ਲੋਕਾਂ ਦਾ ਬੌਧਿਕ ਪੱਧਰ ਉੱਦਾਂ ਦਾ ਹੈ, ਸਮਝ ਉੱਦਾਂ ਦੀ ਹੈ, ਤੇ ਬੜੇ ਐਸੇ ਨੇ ਜਿਹੜੇ ਅੱਗੇ ਬੈਠੇ ਨੇ।
ਤੇ ਮੈਂ ਤੇ ਇਹ ਵੇਖਦਾ ਹੁੰਦਾ ਵੀ ਤੁਸੀਂ ਅੱਜ ਕੱਲ ਨਾ ਜਿਹੜੀ ਮਰਜ਼ੀ ਦੁਕਾਨਦਾਰੀ ਖੋਲ੍ਹ ਲਓ, ਤੁਹਾਡੇ ਨਾਲ ਕੋਈ 100, 50, 200, 1000 ਬੰਦਾ ਜੋੜੀ ਜਾਣਾ, ਜੋ ਮਰਜ਼ੀ ਕਰ ਲਓ, ਕਿਉਂਕਿ ਜਿੱਦਾਂ ਦੀ ਸਾਡੀ ਮੈਂਟੈਲਿਟੀ ਹੈ ਉਦਾਂ ਦੇ ਦੁਨੀਆਂ ਵਿੱਚ ਲੋਕ ਬਥੇਰੇ ਤੁਰੇ ਫਿਰਦੇ ਨੇ, ਉਹਨਾਂ ਇਕੱਠੇ ਹੋ ਹੀ ਜਾਣਾ। ਤੋ ਉਹਨਾਂ ਨੂੰ ਦਿਸ਼ਾ ਚਾਹੀਦੀ ਹੈ, ਜਦੋਂ ਉਹਨਾਂ ਨੂੰ ਪਤਾ ਲੱਗੇਗਾ ਵੀ ਆਹ ਬੰਦਾ ਸਾਡੇ ਵਾਂਗੂ ਸੋਚਦਾ ਹੈ, ਉੱਥੇ ਲੱਖਾਂ ਦੀਆਂ ਭੀੜਾਂ ਨੇ, ਜਮ੍ਹਾਂ ਹੋ ਹੀ ਜਾਣਾ। ਤੋ ਇਹ ਪੈਮਾਨਾ ਨਹੀਂ ਹੈ, ਗੁਰਮਤ ਦਾ ਇਹ ਪੈਮਾਨਾ ਨਹੀਂ ਹੈ। ਗੁਰਮਤ ਦਾ ਪੈਮਾਨਾ ਇਹ ਹੈ, ਮਹਾਰਾਜ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀਏ, ਵੀ ਤੂੰ ਏਡਾ ਵੱਡਾ ਹੋ ਜਾਵੇਂ ਧਰਤੀ ਦੇ 9 ਖੰਡਾਂ ਵਿੱਚ ਤੈਨੂੰ ਲੋਕ ਜਾਣਨ ਲੱਗ ਪੈਣ। ਨਾਲ ਚੱਲੇ ਸਭ ਕੋਏ ਤੇ ਸਾਰੇ ਤੇਰੇ ਨਾਲ ਵੀ ਚੱਲ ਪੈਣ। ਵੈਸੇ ਇਹ ਗੱਲ ਮੁਸ਼ਕਲ ਹੁੰਦੀ ਹੈ, ਨਾਲ ਚੱਲਦਾ ਨਹੀਂ ਕੋਈ, ਪਰ ਜੇ ਚੱਲ ਪੈਣ, ਮੰਨ ਲਓ ਸਾਰੀ ਧਰਤੀ ਕਿਸੇ ਦੇ ਕੋਈ ਬੰਦਾ ਏਦਾਂ ਦਾ ਹੋਵੇ, ਉਹਦੇ ਆਲੇ ਦੁਆਲੇ ਹੋੜ ਕੇ ਇਕੱਠੀ ਹੋ ਜਾਵੇ ਵੀ ਆਹ ਬੰਦਾ ਸਾਡਾ ਆਗੂ ਹੈ, ਤੇ ਉਹ ਤੇ ਮਾਰ ਦੇਣਗੇ ਉਹਨੂੰ। ਮੰਨ ਲਓ ਜਿਹਦੇ ਮਗਰ ਕੋਈ 1000-2000 ਦੀ ਭੀੜ ਚੱਲ ਕੇ ਕਿਸੇ ਦੇ ਘਰ ਨੂੰ ਘੇਰਾ ਪਾ ਲਵੇਗੀ ਤੇ ਉਹ ਮਾਰੇਗੀ ਉਹਨੂੰ ਭੀੜ ਦੇ ਵਿੱਚੋਂ। ਤੋ ਇਸ ਕਰਕੇ ਉਹ ਸੱਚਾ ਸੁੱਚਾ ਨਹੀਂ ਹੋ ਜਾਂਦਾ, ਜਿਹੜਾ ਭੀੜ ਇਕੱਠੀ ਕਰ ਲੈਂਦਾ ਉਹ ਸੱਚਾ ਸੁੱਚਾ ਨਹੀਂ ਹੋ ਜਾਂਦਾ। ਨਾਲ ਚੱਲੇ ਸਭ ਕੋਈ ਚੰਗਾ ਨਾਉਂ ਰਖਾਏ ਕਹਿ, ਨਾਂ ਵੀ ਚੰਗਾ ਹੋਵੇ ਉਹਦਾ, ਤੁਸੀਂ ਕਹਿ ਦਿਓ ਵੀ ਇਹ ਬੜੀ ਧਾਰਮਿਕ ਪਰਸਨੈਲਿਟੀ ਹੈ, ਚੰਗਾ ਨਾਉਂ ਰਖਾਏ ਕਹਿ, ਨਾਂ ਵੀ ਉਹਨੇ ਚੰਗਾ ਰੱਖ ਲਿਆ ਆਪਣਾ। ਨਾਲ ਚੱਲੇ ਸਭ ਕੋਈ, ਤੋ ਮਹਾਰਾਜ ਨੇ ਆਖਿਆ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜੱਗ ਲੇ। ਜੇ ਉਹ ਸੰਸਾਰ ਦਾ ਜਸ ਕੋਈ ਕੀਰਤੀ ਖੱਟ ਲਵੇ, ਜੱਗ ਦੀ ਸਿਫਤ ਸਲਾਹ ਖੱਟ ਲਵੇ, ਜਸ ਕੀਰਤ ਜੱਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ। ਮਹਾਰਾਜ ਕਹਿੰਦੇ ਨੇ ਜੇ ਉਹ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਹੀਂ ਨਾ ਹੈਗਾ, ਜੇ ਉਹਦੇ ਜੀਵਨ ਵਿੱਚ ਗੁਰੂ ਦੀ ਬਖਸ਼ਿਸ਼ ਨਹੀਂ ਹੈਗੀ, ਗੁਰੂ ਵਾਲੀ ਵਿਚਾਰ ਤੋਂ ਉਹ ਵਾਂਝਾ ਹੈ, ਤੇ ਉਹ ਕੀ ਹੈ, ਕੀਟਾਂ ਅੰਦਰ ਕੀਟ ਕਰ ਦੋਛੀ ਦੋਸ਼ ਧਰੇ, ਉਹ ਕੀੜਿਆਂ ਤੋਂ ਵੀ ਗੰਦਾ ਕੀੜਾ ਹੈ। ਜਿਵੇਂ ਕੀੜੇ ਵੀ ਬਹੁਤ ਇਕੱਠੇ ਹੋ ਜਾਂਦੇ, ਕੀੜੇ ਵੀ ਕੀੜੇ ਗੰਦਗੀ ਦੇ ਜਿਹੜੇ ਹੁੰਦੇ ਨੇ ਨਾ, ਉਹ ਬਹੁਤ ਇਕੱਠੇ ਹੋ ਜਾਂਦੇ ਨੇ। ਤੋ ਆਖਿਆ ਉਹ ਜਿੰਨਾ ਮਰਜ਼ੀ ਦੁਨਿਆਵੀ ਤੌਰ ਉੱਤੇ ਵੱਡਾ ਹੋਵੇ, ਜਿੰਨਾ ਮਰਜ਼ੀ ਰੁਤਬਾ ਰੱਖਦਾ ਹੋਵੇ, ਉਹ ਏਦਾਂ ਹੈ ਵੀ ਜਿਵੇਂ ਕੀੜੇ ਬਹੁਤ ਸਾਰੇ ਇਕੱਠੇ ਹੋ ਜਾਣ। ਤੋ ਮਾਇਆ ਦੀ ਵਡਿਆਈ ਨੂੰ ਮਹਾਰਾਜ ਨੇ ਆਖਿਆ ਇਹਦਾ ਕੋਈ ਅਰਥ ਨਹੀਂ ਹੈ, ਇਹ ਕੋਈ ਚੰਗੀ ਵਡਿਆਈ ਨਹੀਂ ਹੈ। ਤੋ ਸਤਿਗੁਰੂ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਰਹਾਉ ਵਾਲੀ ਪੰਕਤੀ ਵਿੱਚ ਵਿਚਾਰ ਦਿੱਤੇ, ਮੇਰੇ ਗੋਬਿੰਦ, ਹੇ ਮੇਰੇ ਗੋਬਿੰਦ, ਆਪਣੇ ਜਨ ਕੋ ਦੇ ਵਡਿਆਈ, ਮੈਨੂੰ ਵਡਿਆਈ ਚਾਹੀਦੀ ਹੈ।

ਵਡਿਆਈ ਕਰਨ ਵਾਲੇ ਵੀ ਆ ਜਾਣੇ ਨੇ, ਨਿੰਦਿਆ ਕਰਨ ਵਾਲੇ ਵੀ ਆ ਜਾਣੇ ਨੇ, ਦੋਵੇਂ ਆ ਜਾਣੇ ਨੇ। ਕੋਈ ਕੰਮ ਕਰ ਦੋ ਦੁਨੀਆਂ ਉੱਤੇ। ਤੋ ਇਸ ਕਰਕੇ ਇਹ ਜਿਹੜੀ ਵਡਿਆਈ ਆ ਨਾ, ਇਹ ਨਹੀਂ ਮੰਗੀ ਮਹਾਰਾਜ ਨੇ। ਇਹ ਵਡਿਆਈ ਤੇ ਬੜੀ ਸੌਖੀ ਹੈ ਲੈਣੀ। ਤੁਸੀਂ ਇੱਥੇ ਬਾਹਰ ਖਲੋ ਕੇ ਸੜਕ ਉੱਤੇ ਕੋਈ ਚਾਹ ਦਾ ਸਟਾਲ ਲਾ ਦਿਓ ਤੇ ਉੱਥੇ ਵੀ ਵਡਿਆਈ ਮਿਲ ਜਾਣੀ ਹੈ। ਕੋਈ $50-100 ਖਰਚ ਦਿਓ ਤੇ ਵਡਿਆਈ ਉੱਥੇ ਵੀ ਮਿਲ ਜਾਣੀ ਹੈ, ਫ੍ਰੀ ਦੇ ਵਿੱਚ ਵਡਿਆਈ ਹੈ। ਤੋ ਮਹਾਰਾਜ ਨੇ ਆਖਿਆ ਨਹੀਂ, ਇਹ ਵਡਿਆਈ ਨਹੀਂ। ਮੈਨੂੰ ਕਿਹੜੀ ਵਡਿਆਈ ਚਾਹੀਦੀ ਹੈ? ਮੈਨੂੰ ਵਡਿਆਈ ਇਹ ਚਾਹੀਦੀ ਹੈ ਵੀ ਗੁਰਮਤ ਰਾਮ ਨਾਮ ਪ੍ਰਗਾਸ਼ ਹੋ, ਵੀ ਗੁਰੂ ਦੀ ਮੈਨੂੰ ਆਵੇ ਮਤ ਤੇ ਰੱਬ ਦੇ ਨਾਮ ਦਾ ਮੇਰੇ ਹਿਰਦੇ ਵਿੱਚ ਹੋਵੇ ਚਾਨਣ। ਗੁਰਮਤ ਰਾਮ ਨਾਮ ਪ੍ਰਗਾਸ਼ ਹੋ, ਸਦਾ ਰਹੂੰ ਸ਼ਰਨਾਈ। ਆਹ ਵਡਿਆਈ ਚਾਹੀਦੀ ਮੈਨੂੰ ਵੀ ਮੈਂ ਸਦਾ ਤੇਰੀ ਸ਼ਰਨ ਵਿੱਚ ਪਿਆ ਰਵਾਂ, ਤੇਰੀ ਜਿਹੜੀ ਵਿਚਾਰ ਹੈ ਉਹਦਾ ਪ੍ਰਗਾਸ਼ ਮੇਰੇ ਅੰਦਰ ਹੋਵੇ, ਤੇ ਆਹ ਵਾਲੀ ਵਡਿਆਈ ਮੈਨੂੰ ਚਾਹੀਦੀ ਹੈ। ਏਦਾਂ ਦੀ ਵਡਿਆਈ ਮੰਗਦਾ ਮੈਂ। ਬਾਕੀ ਤੇ ਵਡਿਆਈਆਂ ਸਾਰੀ ਦੁਨੀਆਂ ਖੱਟੀ ਜਾਂਦੀ ਹੈ। ਕਿੰਨੇ ਬਚਨ ਮਹਾਰਾਜ ਬਾਣੀ ਵਿੱਚ ਰੱਖਦੇ ਨੇ। ਫਿਰ ਸਤਿਗੁਰ ਨੇ ਆਖਿਆ, ਫਿਰ ਹੁਣ ਤਰੀਕਾ ਕੀ ਹੈ ਇਹਦਾ? ਸ਼੍ਰੀ ਰਾਗ ਵਿੱਚ ਗੁਰੂ ਅਮਰਦਾਸ ਸਾਹਿਬ ਦਾ ਇੱਕ ਬੋਲ ਹੈ, ਉਹਦੇ ਵਿੱਚ ਉਹ ਕਹਿੰਦੇ ਨੇ ਵੀ ਇਹ ਵਡਿਆਈ ਮਿਲਦੀ ਕਿਵੇਂ ਹੈ? ਜਿੰਨੀ ਸੁਣ ਕੇ ਮੰਨਿਆ ਤਿੰਨਾ ਨਿੱਜ ਘਰ ਵਾਸ। ਜੇ ਇਹ ਵਡਿਆਈ ਲੈਣੀ ਹੋਵੇ ਤੇ ਗੁਰੂ ਦੀ ਗੱਲ ਸੁਣ ਕੇ ਮੰਨਣੀ ਪੈਂਦੀ ਹੈ। ਜਪਜੀ ਸਾਹਿਬ ਦੇ ਵਿੱਚ ਪਹਿਲਾਂ ਪੌੜੀਆਂ ਸੁਣਨ ਦੀਆਂ ਨੇ, ਫਿਰ ਮੰਨਣ ਦੀਆਂ ਨੇ। ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜਿੰਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਪਹਿਲਾਂ ਸੁਣਿਆ ਤੇ ਫਿਰ ਮੰਨਿਆ, ਉਹਦੇ ਮੁਤਾਬਕ ਆਪਣੇ ਜੀਵਨ ਦੇ ਵਿੱਚ ਉਹ ਗੱਲ ਇੰਪਲੀਮੈਂਟ ਕੀਤੀ, ਧਾਰਨ ਕੀਤੀ। ਤਿੰਨਾ ਨਿੱਜ ਘਰ ਵਾਸ, ਉਹਨਾਂ ਦਾ ਵਾਸਾ ਕਿੱਥੇ ਹੋਇਆ? ਨਿੱਜ ਘਰ ਦੇ ਵਿੱਚ, ਇੱਥੇ ਟਿਕਾ ਆ ਗਿਆ ਉਹਨਾਂ ਦੇ। ਤਿੰਨਾ ਨਿੱਜ ਘਰ ਵਾਸ, ਗੁਰਮਤੀ ਸਲਾਹੇ ਸੱਚ ਹਰ ਪਾਇਆ ਗੁਣਤਾਸ। ਗੁਰੂ ਦੀ ਮਤ ਲੈ ਕੇ ਸਿਵ ਸਲਾਹ ਕਰਨੀ ਪੈਣੀ ਹੈ, ਫਿਰ ਸੱਚ ਦੀ ਪ੍ਰਾਪਤੀ ਹੋਵੇਗੀ। ਸ਼ਬਦ ਰਤੇ ਸੇ ਨਿਰਮਲੇ, ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਲਾਉਣਾ ਪੈਣਾ, ਫਿਰ ਨਿਰਮਲ ਹੋਵੇਗਾ, ਪਵਿੱਤਰ ਹੋਵੇਗਾ। ਸ਼ਬਦ ਰਤੇ ਸੇ ਨਿਰਮਲੇ ਹੋ ਸਦ ਬਲਿਹਾਰ ਤਾਸ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਗੁਰੂ ਦੀ ਮਤ ਦਾ ਚਾਨਣ ਲੈਣ ਲਈ ਸਭ ਤੋਂ ਪਹਿਲਾਂ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਆਪ ਨੂੰ ਲਾਉਣਾ ਪੈਣਾ। ਸ਼ਬਦ ਰਤੇ ਸੇ ਨਿਰਮਲੇ ਹੋ ਸਦ ਬਲਿਹਾਰ ਤਾਸ, ਹਿਰਦੈ ਜਿਨ ਕੈ ਹਰ ਵਸੈ ਤਿਤ ਘਟ ਹੈ ਪ੍ਰਗਾਸ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸ ਗਿਆ, ਉਹਨਾਂ ਦੇ ਅੰਦਰ ਕੀ ਹੋਇਆ? ਪ੍ਰਗਾਸ, ਪ੍ਰਗਾਸ ਦਾ ਮਤਲਬ ਹੁੰਦਾ ਹੈ ਚਾਨਣ, ਸੂਝ, ਸਮਝ ਆ ਜਾਣੀ। ਤੋ ਅਸੀਂ ਗੁਰੂ ਦੇ ਪਾਸੋਂ ਕਿਹੜੀ ਵਡਿਆਈ ਮੰਗਣੀ ਹੈ? ਵੀ ਮਹਾਰਾਜ ਜੀਵਨ ਜਿਉਣ ਦੀ ਸਮਝ ਆ ਜਾਵੇ। ਅਜੇ ਜੀਵਨ ਜਿਉਣ ਦੀ ਸੋਝ ਹੀ ਨਹੀਂ ਹੈ, ਸਮਝ ਨਹੀਂ ਹੈ। ਤੋ ਇਹ ਵਡਿਆਈ ਗੁਰੂ ਰਾਮਦਾਸ ਸਾਹਿਬ ਨੇ ਮੰਗੀ ਹੈ। ਹੁਣ ਕਈ ਵਾਰ ਹੁੰਦਾ ਹੈ ਵੀ ਅਸੀਂ ਵਡਿਆਈਆਂ ਤੇ ਮੰਗਦੇ ਹਾਂ, ਧੀਆਂ ਪੁੱਤਰਾਂ ਦੇ ਰੂਪ ਵਿੱਚ ਮੰਗਦੇ ਹਾਂ, ਧਨ ਦੌਲਤ ਪਦਾਰਥ ਦੇ ਰੂਪ ਦੇ ਵਿੱਚ ਮੰਗਦੇ ਹਾਂ। ਚਲੋ ਗੁਰੂ ਦਿੰਦਾ ਵੀ ਹੈ, ਬਖਸ਼ਾਂ ਵੀ ਕਰਦਾ ਹੈ, ਪਰ ਕਿਉਂਕਿ ਅਸੀਂ ਇਹ ਨਹੀਂ ਮੰਗਿਆ ਹੁੰਦਾ ਵੀ ਮਹਾਰਾਜ ਜੀਵਨ ਜੀਵਨ ਦੀ ਸੋਝੀ ਵੀ ਹੋਵੇ ਨਾ, ਪਦਾਰਥ ਤੇ ਹੋਣ ਪਰ ਸੋਝੀ ਵੀ ਤੇ ਹੋਵੇ ਨਾ। ਤੋ ਸੋਝੀ ਤੋਂ ਸੱਖਣੇ ਹੋਈਏ ਤੇ ਉਹ ਪਦਾਰਥ ਸਾਡੇ ਲਈ ਜ਼ਹਿਰ ਵੀ ਬਣ ਜਾਂਦਾ। ਤੇ ਮੈਂ ਤੇ ਇਹ ਗੱਲ ਕਹਿੰਦਾ ਹੁੰਦਾ, ਚਲੋ ਕੋਈ ਗੁਰੇਜ਼ ਨਹੀਂ ਹੈ ਵੀ ਅਸੀਂ ਰੱਬ ਦੇ ਕੋਲੋਂ ਮੰਗਦੇ ਹਾਂ ਪੁੱਤਰਾਂ ਦੀਆਂ ਦਾਤਾਂ, ਧੀਆਂ ਦੀਆਂ ਦਾਤਾਂ, ਬੱਚਿਆਂ ਦੀਆਂ ਦਾਤਾਂ। ਪਦਾਰਥ ਤੇ ਉਹਨੇ ਦੇ ਦਿੱਤਾ, ਧੀ ਦੇ ਰੂਪ ਵਿੱਚ ਦੇ ਦਿੱਤਾ, ਪੁੱਤਰ ਦੇ ਰੂਪ ਵਿੱਚ ਦੇ ਦਿੱਤਾ, ਤੇ ਬਾਅਦ ਵਿੱਚ ਉਹ ਹੀ ਬੰਦਾ ਵਿਲਕ ਵੀ ਰਿਹਾ ਹੁੰਦਾ, ਕਲਪ ਵੀ ਰਿਹਾ ਹੁੰਦਾ। ਉਸੇ ਪੁੱਤਰ ਨੇ ਜਦੋਂ ਸਤਾਇਆ ਹੁੰਦਾ ਤੇ ਫਿਰ ਕਲਪਦਾ ਵੀ ਹੈ। ਹੁਣ ਉਹ ਦਾਤ ਜ਼ਹਿਰ ਵੀ ਬਣ ਜਾਂਦੀ ਨਾ, ਤੇ ਫਿਰ ਚੂਕ ਕਿੱਥੇ ਹੋ ਗਈ? ਕਮੀ ਕਿੱਥੇ ਰਹਿ ਗਈ? ਕਮੀ ਇੱਥੇ ਰਹਿ ਗਈ ਵੀ ਅਸੀਂ ਪੁੱਤਰ ਤੇ ਮੰਗਿਆ ਪਰ ਸਿੱਖੀ ਨਹੀਂ ਮੰਗੀ, ਸੋਝ ਨਹੀਂ ਮੰਗੀ, ਸਮਝ ਨਹੀਂ ਮੰਗੀ। ਤੇ ਜੇ ਮੈਂ ਇਹ ਵੀ ਆਖਾਂ ਵੀ ਮਹਾਰਾਜ ਨਾਲ ਸੋਝੀ ਵੀ ਬਖਸ਼। ਅਸੀਂ ਅਰਦਾਸ ਵਿੱਚ ਇੱਕ ਬੋਲ ਪੜ੍ਹਦੇ, ਮੈਂ ਤੇ ਅਕਸਰ ਆ ਜਦੋਂ ਵੀਕਐਂਡ ਦੇ ਉੱਤੇ ਧੀਆਂ ਪੁੱਤਰਾਂ ਦੇ ਲੋਕ ਇੱਥੇ ਸ਼ੁਕਰਾਨੇ ਕਰਦੇ ਨੇ, ਤੇ ਮੈਂ ਕਹਿੰਦਾ ਵੀ ਮਹਾਰਾਜ ਦੀ ਕੋਲੋਂ ਇਹ ਵੀ ਮੰਗੋ ਵੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ। ਵੀ ਇਕੱਲਾ ਪੁੱਤਰ ਹੀ ਨਾ ਮੰਗੀਏ, ਉਸ ਪੁੱਤਰ ਦੇ ਕੋਲ ਜੀਵਨ ਦੀ ਸੋਝੀ ਹੋਵੇ ਤੇ

ਤੋਂ ਪਹਿਲਾਂ ਮੇਰੇ ਕੋਲ ਜੀਵਨ ਦੀ ਸੋਝੀ ਹੋਵੇ ਇਹ ਵੀ ਤੇ ਮੈਂ ਮੰਗਾ ਨਾ। ਇਹ ਵੀ ਗੁਰੂ ਦੇ ਅੱਗੇ ਅਰਜ ਕਰਾਂ ਵੀ ਮਹਾਰਾਜ ਪੁੱਤਰ ਦੇ ਦਿੱਤਾ ਇਹ, ਹੁਣ ਇਹਨੂੰ ਪਾਲਣ ਦੀ ਸੋਝੀ ਵੀ ਦਈਂ। ਜਿਵੇਂ ਨਾ ਕਿਸੇ ਮੂਰਖ ਬੰਦੇ ਦੇ ਕੋਲ ਕੋਈ ਬਹੁਤ ਵੱਡੀ ਚੀਜ਼ ਆ ਜਾਵੇ ਤੇ ਉਹਦੇ ਕੋਲ ਜਦੋਂ ਉਹ ਚੀਜ਼ ਆਵੇਗੀ ਜੇ ਉਹਨੂੰ ਸੋਝੀ ਨਹੀਂ ਹੋਵੇਗੀ ਤੇ ਚੰਗੀ ਭਲੀ ਚੀਜ਼ ਨੂੰ ਉਹ ਤਬਾਹ ਕਰ ਦੇਵੇਗਾ। ਮੂਰਖ ਦੇ ਕੋਲ ਕੋਈ ਚੀਜ਼ ਆਵੇ, ਵਸਤੂ ਆਵੇ, ਹੁਣ ਕਿਸੇ ਨੂੰ ਪਤਾ ਹੀ ਨਾ ਹੋਵੇ ਉਹ ਕੋਈ, ਵੈਸੇ ਤੇ ਚਲੋ ਕਿਸੇ ਨੇ ਬਣਾਇਆ ਤੇ ਯੋਗ ਜਿਹਾ ਹੀ ਹੈ ਵੀ ਕੋਈ ਬੰਦਾ ਨਾ ਕਹਿੰਦਾ ਵੀ ਚੱਲ ਤੁਹਾਡੇ ਘਰੇ ਗਰਮੀ ਬੜੀ ਤੈਨੂੰ ਮੈਂ AC ਲੈ ਦਿੰਦਾ। ਉਹਨਾਂ ਲੈ ਦਿੱਤਾ ਤੇ ਉਹਨਾਂ ਲਾ ਲਿਆ। ਹੁਣ ਇੰਡੀਆ ਵਾਲੇ ਜਿਹੜੇ ਸਾਡੇ AC ਨੇ, ਚਲੋ ਇੱਥੋਂ ਬਾਰੇ ਮੈਨੂੰ ਪਤਾ ਨਹੀਂ, ਉਹ ਪਤਾ ਹੈ ਵੀ ਇੱਕ ਪਾਸਾ ਉਹਦਾ ਠੰਡੀ ਹਵਾ ਦਿੰਦਾ ਹੈ, ਉਹ ਅੰਦਰ ਨੂੰ ਕਰਕੇ ਲਾਈਦਾ ਹੈ ਤੇ ਜਿੱਥੋਂ ਉਹਨੇ ਸਾਰੀ ਗਰਮ ਹਵਾ ਬਾਹਰ ਕੱਢਣੀ ਹੁੰਦੀ ਉਹ ਬਾਹਰ ਨੂੰ ਲਾਈਦਾ ਹੈ। ਉਹ ਪੁੱਠਾ ਲਾ ਬੈਠਾ, ਹੁਣ ਜਿਹੜੀ ਗਰਮ ਹਵਾ ਸੀ ਉਹ ਘਰ ਦੇ ਵਿੱਚ ਹੋਰ ਵੜਨ ਲੱਗ ਪਈ। ਤੁਸੀਂ ਚੀਜ਼ ਵੀ ਮਿਲ ਗਈ ਪਰ ਜੇ ਸੋਝੀ ਨਹੀਂ ਹੈ, ਜੇ ਸਮਝ ਨਹੀਂ ਹੈ ਤੇ ਉਹਦੀ ਵਰਤੋਂ ਵੀ ਕੀ ਹੋਵੇਗੀ, ਗਲਤ ਹੋਵੇਗੀ ਨਾ। ਉਹ ਜਿਹੜੀ ਚੀਜ਼ ਹੈ, ਉਹ ਜਿਹੜੀ ਜਿਹੜੀ ਜਿਹੜਾ ਵਸਤ ਮਿਲੀ ਹੈ, ਜੇ ਉਹਦੀ ਸੰਭਾਲ ਦੀ ਜਾਂਚ ਨਹੀਂ ਹੈ ਤੇ ਉਹ ਚੀਜ਼ ਦੁਖਦਾਈ ਵੀ ਬਣ ਜਾਵੇਗੀ। ਤੁਹਾਨੂੰ ਪ੍ਰਬੰਧ ਵੀ ਤੇ ਓਡਾ ਵੱਡਾ ਕਰਨਾ ਪਵੇਗਾ ਨਾ। ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ, ਇਤਿਹਾਸ ਨੇ ਲਿਖਿਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਨਾ ਇੱਕ ਵਾਰ ਮਰਾਸੀ ਆ ਗਏ। ਮਰਾਸੀ ਉਹ ਨਕਲਾਂ ਨੁਕਲਾਂ ਜਿਹੜੇ ਲਾਉਂਦੇ ਨੇ ਸੱਜਣ, ਚਲੋ ਉਹਨਾਂ ਦਾ ਪੇਸ਼ਾ ਹੈ, ਧੰਦਾ ਹੈ, ਲੋਕਾਂ ਨੂੰ ਮਨੋਰੰਜਨ ਕਰਦੇ ਨੇ, ਇੰਟਰਟੇਨ ਕਰਦੇ ਨੇ। ਤੇ ਉਹਨਾਂ ਨੇ ਨਾ ਆਣ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ, ਕਿਉਂਕਿ ਉਹਨਾਂ ਸਮਿਆਂ ਵਿੱਚ ਸ਼ੁਗਲਾਂ ਦੇ ਸ਼ੁਗਲ ਸ਼ਗਲ ਲਾਉਣ ਦੇ ਸੰਬੰਧ ਜਿਹੜੇ ਸੀ ਇੱਦਾਂ ਦੇ ਪ੍ਰਬੰਧ ਸਨ, ਅੱਜ ਤੇ ਚਲੋ ਆ ਫੋਨਾਂ ਨੇ ਬੜਾ ਕੁਝ ਕਰ ਦਿੱਤਾ। ਤੇ ਉਹਨਾਂ ਨੇ ਡਿਮਾਂਡ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਰੱਖ ਦਿੱਤੀ ਵੀ ਆਪ ਹਾਥੀ ਤੇ ਚੜਿਆ ਫਿਰਦਾ ਤੇ ਸਾਨੂੰ ਵੀ ਕੋਈ ਹਾਥੀ ਹੁਥੀ ਦੇ ਦੇ। ਹੁਣ ਮਰਾਸੀਆਂ ਨੇ ਮੰਗ ਤੇ ਲਿਆ। ਉਹ ਜਿਵੇਂ ਦਾਜ ਵਾਲੀ ਗੱਡੀ ਨਹੀਂ ਹੁੰਦੀ, ਕਈ ਬੜੇ ਹੁੱਬ ਕੇ ਮੰਗ ਲੈਂਦੇ ਨੇ, ਮੁੜ ਕੇ ਤੇਲ ਪਵਾਉਣ ਨੂੰ ਪੈਸੇ ਨਹੀਂ ਹੁੰਦੇ। ਗੱਡੀ ਤੇ ਮੰਗ ਲਈ ਵੱਡੀ, ਫਿਰ ਜਦੋਂ ਨੂੰਹ ਰਾਣੀ ਕਹਿੰਦੀ ਹੈ ਵੀ ਠੀਕ ਹੈ ਪਵਾਓ ਤੇਲ ਹੁਣ ਇਹਦੇ ਵਿੱਚ, ਫਿਰ ਤੇਲ ਆਸਤੇ ਪੈਸੇ ਨਹੀਂ ਹੁੰਦੇ, ਫਿਰ ਘਰੇ ਹੀ ਲੱਗੀ ਰਹਿੰਦੀ ਉਹ। ਹੁਣ ਇਹਨਾਂ ਮਰਾਸੀਆਂ ਨੇ ਕੀ ਕੀਤਾ ਜੀ, ਇਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਮੰਗਿਆ ਹਾਥੀ। ਮਹਾਰਾਜਾ ਕਹਿੰਦਾ ਕੋਈ ਨਹੀਂ ਲੈ ਜਾਓ, ਲੈ ਕੇ ਘਰੇ ਬੰਨ ਆਏ। ਤੇ ਆਮ ਨਿਗਾਹ ਜਿਹਾ ਘਰ ਸੀ, ਇੱਕ ਅੱਧਾ ਕਮਰਾ ਕੋਈ, ਹੁਣ ਪੁਰਾਣੇ ਘਰ ਤੁਹਾਨੂੰ ਪਤਾ ਹੀ ਕਿੱਦਾਂ ਦੇ ਹੁੰਦੇ ਸੀ, ਕੱਚੇ ਘਰ, ਇੱਕ ਅੱਧਾ ਕਮਰਾ ਇੱਦਾਂ। ਹੁਣ ਹਾਥੀ ਦੀ ਖੁਰਾਕ ਕਿੰਨੀ ਹੁੰਦੀ, ਸਵੇਰੇ ਉਹ ਗਏ ਕਿਤੇ ਅਜੇ ਲੈ ਕੇ ਹੀ ਆਏ ਸੀ, ਜਿਵੇਂ ਸ਼ਾਮਾਂ ਨੂੰ ਲਿਆਂਦਾ ਤੇ ਅਗਲੇ ਦਿਨ ਉਹਨਾਂ ਕੰਮ ਤੇ ਜਾਣਾ ਸੀ, ਥੋੜੇ ਬਹੁਤੇ ਉਹਨੂੰ ਜੋ ਪਾਉਣਾ ਸੀ ਪਾ ਪੂ ਦਿੱਤਾ ਚਾਰਾ, ਤੇ ਸਵੇਰੇ ਉਹ ਨਿਕਲ ਗਿਆ ਸਾਰਾ ਟੱਬਰ। ਤੇ ਜਦੋਂ ਸ਼ਾਮੀ ਆਏ ਤੇ ਲਿਖਣ ਵਾਲਿਆਂ ਨੇ ਲਿਖਿਆ ਵੀ ਹਾਥੀ ਨੇ ਕੀ ਕੀਤਾ ਵੀ ਜਿਹੜਾ ਉਹਨਾਂ ਦਾ ਘਰ ਘੁਰ ਸੀ ਉਹ ਢਾ ਕੇ ਤੇ ਆਪ ਉੱਥੇ ਬੈਠਾ, ਲੈ ਗਏ ਵਾਪਸ। ਫਿਰ ਆਂਦੇ ਆ ਰੱਖ ਲਓ, ਸਾਨੂੰ ਨਹੀਂ ਚਾਹੀਦਾ, ਇਹ ਸਾਨੂੰ ਬੜਾ ਮਹਿੰਗਾ ਪੈਣ ਡਿਆ। ਹੁਣ ਹਾਥੀ ਦੀ ਖੁਰਾਕ ਪਤਾ ਕਿੰਨੀ ਹੁੰਦੀ ਹੈ, ਬਾਬੇ ਨੇ ਬਾਣੀ 'ਚ ਲਿਖਿਆ 100 ਮਣ ਹਸਤੀ ਘਿਓ ਗੁੜ ਖਾਵੇ 5 ਸੈ ਦਾਣਾ ਖਾਏ। ਤੋ ਹਾਥੀ ਦੀ ਖੁਰਾਕ, ਹੁਣ ਜਿਹਦੇ ਜਿਹਨੂੰ ਆਪ ਇਹ ਸਹਿਮ ਹੈ ਵੀ ਸਵੇਰੇ ਕਮਾ ਕੇ ਸ਼ਾਮਾਂ ਨੂੰ ਖਾਣਾ ਹੈ, ਉਹਨੇ ਹਾਥੀ ਕਿੱਥੋਂ ਪਾਲ ਲੈਣਾ। ਤੋ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਜੀ ਵਾਪਸ ਲੈ ਲਓ ਆਪਣਾ ਹਾਥੀ, ਤੇ ਸਾਨੂੰ ਬੜਾ ਮਹਿੰਗਾ ਪੈ ਗਿਆ। ਉਹ ਕਹਿਣ ਲੱਗੇ ਕੀ ਗੱਲ ਹੋ ਗਈ ਮੀਰਜ਼ਾਦੇ, ਮੀਰਜ਼ਾਦਾ ਸ਼ਬਦ ਵਰਤਿਆ ਜਾਂਦਾ। ਕਹਿੰਦੇ ਬਾਬਾ ਇਹ ਸਾਨੂੰ ਵਾਰਾ ਨਹੀਂ ਖਾਂਦਾ, ਇਹ ਤੇ ਬੜਾ ਮਹਿੰਗਾ ਪੈ ਗਿਆ। ਤੋ ਸਾਡੀ ਵੀ ਸਿਚੁਏਸ਼ਨ ਕਈ ਵਾਰਾਂ ਦੀ ਇਹ ਹੁੰਦੀ ਹੈ ਵੀ ਜਿਹੜੇ ਧੀਆਂ ਪੁੱਤਰ ਜਿਹੜੇ ਪਦਾਰਥ ਆਪਾਂ ਮੰਗੇ ਹੁੰਦੇ ਨੇ, ਜਦੋਂ ਸਾਡੇ ਕੋਲ ਓਨੀ ਸਮਰੱਥਾ ਨਹੀਂ ਨਾ ਹੁੰਦੀ, ਓਨੀ ਸਮਝ ਨਹੀਂ ਹੁੰਦੀ, ਤੇ ਮੁੜ ਕੇ ਇਹ ਦਾਤਾਂ ਵੀ ਕਈ ਵਾਰਾਂ ਬੜੀਆਂ ਮਹਿੰਗੀਆਂ ਪੈ ਜਾਂਦੀਆਂ। ਤੋ ਹਾਥੀ ਮੰਗਣਾ ਕੋਈ ਗੁਨਾਹ ਨਹੀਂ, ਘਰ ਵਿੱਚ ਰੱਖਣਾ ਕੋਈ ਗੁਨਾਹ ਨਹੀਂ, ਪਰ ਪ੍ਰਬੰਧ ਵੀ ਓਦਾਂ ਦਾ ਕਰਨਾ ਜ਼ਰੂਰ ਚਾਹੀਦਾ, ਪ੍ਰਬੰਧ ਵੀ ਓਦਾਂ ਦਾ ਕਰਨਾ ਚਾਹੀਦਾ। ਦਾਤਾਂ ਮੰਗਣੀਆਂ ਕੋਈ ਗੁਨਾਹ ਨਹੀਂ ਹਨ, ਪਰ ਇਹ ਚੇਤਾ ਰੱਖੋ ਵੀ ਜੇ ਤੇ ਸਿਚੁਏਸ਼ਨ ਏਦਾਂ ਦੀ ਬਣ ਗਈ ਵੀ ਦਾਤ ਪਿਆਰੀ ਵਿਸਰਿਆ ਦਾਤਾਰਾ, ਵੀ ਦਾਤ ਪਿਆਰੀ ਹੋ ਗਈ, ਦਾਤਾਰ ਵਿਸਰ ਗਿਆ, ਪਰਮੇਸ਼ਰ ਭੁੱਲ ਗਿਆ, ਤੇ ਫਿਰ ਉਹ ਦਾਤ ਜਿਹੜੀ ਹੈ ਨਾ ਉਹ ਸਾਡੇ ਲਈ ਨੁਕਸਾਨਦੇਹ ਵੀ ਹੋ ਸਕਦੀ ਹੈ, ਤਬਾਹੀ ਵੀ ਮਚਾ ਸਕਦੀ ਹੈ। ਤੋ ਅਸੀਂ ਜਦੋਂ ਮਹਾਰਾਜ ਦੇ ਦਰ ਉੱਤੋਂ ਨਾ ਕੋਈ ਵੀ ਦਾਤ ਮੰਗਦੇ ਹਾਂ, ਤੇ ਇਹ ਨਾਲ ਜ਼ਰੂਰ ਆਖਿਆ ਕਰੋ ਮਹਾਰਾਜ ਦਾਤ ਤੇ ਦਿੱਤੀ ਹੈ, ਦਾਤ ਨੂੰ ਸਾਂਭਣ ਦੀ ਜਾਂਚ ਵੀ ਦੱਸ, ਕਿਉਂਕਿ ਦਾਤਾਂ ਹਰ ਇੱਕ ਨੂੰ ਪਚਦੀਆਂ ਨਹੀਂ, ਇਹ ਦਾਤਾਂ ਕਈਆਂ ਨੂੰ ਖੁਆਰ ਕਰ ਜਾਂਦੀਆਂ ਨੇ, ਕਈਆਂ ਨੂੰ ਤਬਾਹ ਕਰ ਜਾਂਦੀਆਂ ਨੇ। ਤੋ ਗੁਰਦੇਵ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ, ਆਖਿਆ ਮਹਾਰਾਜ ਮੈਨੂੰ ਕੀ ਚਾਹੀਦਾ ਹੈ, ਮੈਂ ਇਹ ਕਹਿ ਰਿਹਾ ਵੀ ਗੁਰਮਤ ਰਾਮ ਨਾਮ ਪ੍ਰਗਾਸ਼ੋ, ਗੁਰੂ ਦੀ ਮਤ ਜੀਵਨ ਵਿੱਚ ਆ ਜਾਵੇ, ਰੱਬ ਦਾ ਨਾਮ ਜੀਵਨ ਵਿੱਚ ਆ ਜਾਵੇ,
ਤੇ ਸਦਾ ਤੇਰੀ ਸ਼ਰਨ ਵਿੱਚ ਰਹਿਵਾਂ, ਆਹ ਮੈਨੂੰ ਵਡਿਆਈ ਚਾਹੀਦੀ ਹੈ, ਆਹ ਮਾਣ ਚਾਹੀਦਾ ਹੈ ਮੈਨੂੰ, ਇਹ ਦੇ ਮੈਨੂੰ। ਹੁਣ ਕਿੰਨੇ ਨੇ ਜਿਹੜੇ ਐਸੀ ਵਡਿਆਈ ਮੰਗਦੇ ਨੇ, ਜਿਹੜੇ ਕਹਿੰਦੇ ਨੇ ਵੀ ਗੁਰੂ ਸਾਹਿਬ ਸਭ ਕੁਝ ਹੀ ਹੈ, ਕੋਈ ਗੱਲ ਨਹੀਂ, ਜਿੰਨਾ ਵੀ ਹੈਗਾ ਸ਼ੁਕਰ ਹੈ ਤੇਰਾ, ਪਰ ਅਸੀਂ ਕਦੀ ਤੇਰੇ ਦਰ ਨੂੰ ਨਾ ਛੱਡੀਏ। ਅਸੀਂ ਤੇਰੀ ਇਬਾਦਤ, ਤੇਰੀ ਭਜਨ ਬੰਦਗੀ, ਤੇਰੀ ਵਿਚਾਰ ਨੂੰ ਕਦੀ ਜੀਵਨ ਵਿੱਚੋਂ ਨਾ ਕੱਢੀਏ। ਸਭ ਕੁਝ ਹੀ ਹੈ, ਕੋਈ ਗੱਲ ਨਹੀਂ, ਸਾਰਾ ਕੁਝ। ਤੋ ਪਹਿਲਾ ਬਚਨ ਮਹਾਰਾਜ ਨੇ ਰੱਖਿਆ, ਆਖਿਆ ਆਚਾਰ ਚਰੈ, ਆਚਾਰ, ਆਚਾਰ ਦਾ ਅਰਥ ਹੁੰਦਾ ਜੀ ਜਿਹਨੂੰ ਆਪਾਂ ਚਾ, ਜਿਵੇਂ ਨਾ ਆਪਾਂ ਇੱਕ ਸ਼ਬਦ ਵਰਤਦੇ ਹਾਂ, ਆਪਾਂ ਕਹਿੰਦੇ ਉਹ ਮੈਨੂੰ ਚਾਰ ਗਿਆ, ਫਲਾਨਾ ਬੰਦਾ ਮੈਨੂੰ ਚਾਰ ਗਿਆ। ਇੱਥੇ ਆਚਾਰ ਦਾ ਅਰਥ ਹੈ, ਚਾਰ ਕਹਿੰਦੇ ਨੇ ਕੋਈ ਤੁਹਾਡੇ ਉੱਤੇ ਜਦੋਂ ਕੋਈ ਕਾਬੂ ਕਰ ਲੈਂਦਾ ਤੁਹਾਨੂੰ, ਜਦੋਂ ਸਾਨੂੰ ਕੋਈ ਬੇਵਕੂਫ ਬਣਾ ਜਾਂਦਾ ਆਪਾਂ ਕਹਿੰਦੇ ਉਹ ਮੈਨੂੰ ਚਾਰ ਗਿਆ, ਉਹ ਤੇ ਸਾਰਿਆਂ ਨੂੰ ਚਾਰੀ ਜਾਂਦਾ, ਬੜਾ ਸਿੱਧਾ ਜਿਹਾ ਸ਼ਬਦ ਹੈ ਇੱਕ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਿਹੜੇ ਅਰਥ ਕੀਤੇ ਨੇ, ਉਹਨਾਂ ਕੀਤੇ ਨੇ ਆਚਾਰ, ਚਾਰ ਮਤਲਬ ਜਿੱਤਿਆ ਜਾਣ ਵਾਲਾ, ਜਿਹਨੂੰ ਤੁਸੀਂ ਚਾਰ ਸਕਦੇ ਹੋ, ਜਿੱਤ ਸਕਦੇ ਹੋ ਜਿਹਨੂੰ, ਤੇ ਆਚਾਰ ਕਹਿੰਦੇ ਨੇ ਜਿਹਨੂੰ ਜਿੱਤਿਆ ਨਹੀਂ ਜਾ ਸਕਦਾ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਜਿਹਨੇ ਆਚਾਰ ਨੂੰ ਚਰ ਲਿਆ। ਆਚਾਰ ਕੀ ਹੈ? ਬੰਦੇ ਦਾ ਮਨ। ਹੁਣ ਮਨ ਜਿੱਤਿਆ ਥੋੜਾ ਜਾਂਦਾ ਕਿਤੇ, ਜਿਹੜਾ ਇਸ ਨਾ ਜਿੱਤੇ ਜਾਣ ਵਾਲੇ ਮਨ ਨੂੰ ਜਿੱਤ ਲਵੇ, ਉਹਨੂੰ ਜਿੱਤਿਆ ਕਿੱਦਾਂ ਜਾਂਦਾ ਹੈ ਮਨ ਨੂੰ? ਤੇਰੇ ਨਾਏ ਰੱਤੇ ਸੇ ਜਿਣ ਗਏ, ਵਾਹਿਗੁਰੂ ਜਿਨ੍ਹਾਂ ਨੇ ਤੇਰੇ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜਿਆ, ਉਹਨਾਂ ਨੇ ਨਾ ਜਿੱਤਣ ਵਾਲੇ ਮਨ ਨੂੰ ਕੀ ਕਰ ਲਿਆ? ਜਿੱਤ ਲਿਆ। ਮਨ ਜੀਤਾ, ਜੱਗ ਜੀਤ, ਵੈਸੇ ਮਨ ਜਿੱਤਿਆ ਨਹੀਂ ਜਾਂਦਾ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਚਾਰ ਚਰੈ ਤਾਂ ਸਿੱਧ ਹੋਈ, ਜਿਹੜਾ ਨਾ ਜਿੱਤੇ ਜਾਣ ਵਾਲੇ ਮਨ ਨੂੰ ਜਿੱਤੇਗਾ ਉਹ ਸਿੱਧੀ ਪ੍ਰਾਪਤ ਕਰ ਲਵੇਗਾ। ਇਸ ਤੋਂ ਵੱਡੀ ਕੋਈ ਸਿੱਧੀ ਨਹੀਂ ਵੀ ਜਿਹੜਾ ਜਿੱਤਿਆ ਨਹੀਂ ਸੀ ਜਾਂਦਾ ਉਹਨੂੰ ਮੈਂ ਹੁਣ ਜਿੱਤ ਲਿਆ। ਇੱਕ ਬਚਨ ਹੈ ਸਤਿਗੁਰੂ ਦਾ ਬਾਣੀ ਦੇ ਵਿੱਚ, ਉਹਨਾਂ ਆਖਿਆ ਗੁਰਮੁਖ ਕਰਨੀ ਕਾਰ ਕਮਾਵ ਤਾਂ ਇਸ ਮਨ ਕੀ ਸੋਝੀ ਪਾਵੈ, ਗੁਰਮੁਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ। ਮਨ ਮੈਂ ਮਤ ਮੈਗਲ ਮਿਕਦਾਰਾ, ਜਿਹੜਾ ਮਨ ਹੈ ਨਾ ਇਹ ਕੀ ਹੋਇਆ ਹੈ ਵੀ ਇਹ ਹਉਮੈ ਦੀ ਸ਼ਰਾਬ ਵਿੱਚ ਮਸਤ ਰਹਿੰਦਾ, ਇਸ ਕਰਕੇ ਹੁਣ ਸ਼ਰਾਬੀ ਬੰਦੇ ਨੂੰ ਜਿੱਤਣਾ ਬੜਾ ਔਖਾ ਹੁੰਦਾ। ਕੋਈ ਬੰਦਾ ਨਸ਼ਾ ਪੱਤਾ ਕਰਦਾ ਹੋਵੇ ਉਹਨੂੰ ਕਿਵੇਂ ਜਿੱਤ ਲਓਗੇ ਤੁਸੀਂ? ਉਹਨੇ ਤਾਂ ਬੋਲੀ ਜਾਣਾ। ਆਪਾਂ ਆਮ ਕਹਿੰਦੇ ਹਾਂ ਵੀ ਨਸ਼ਈ ਬੰਦਾ ਇਹ ਛੱਡੋ, ਇਹਨੇ ਤਾਂ ਬੋਲੀ ਜਾਣਾ। ਹੁਣ ਕਈ ਕਈ ਤਾਂ ਐਸੇ ਹੁੰਦੇ ਨੇ ਜਿਹੜੇ ਸ਼ਰਾਬ ਦਾ ਨਸ਼ਾ ਕਰਦੇ ਨੇ, ਚਲੋ ਉਹ ਤੇ ਵਿਚਾਰੇ ਬਹੁਤ ਬਦਨਾਮ ਨੇ, ਉਹਨਾਂ ਬਾਰੇ ਤੇ ਆਪਾਂ ਬਹੁਤ ਮਾੜਾ ਚੰਗਾ ਬੋਲਦੇ ਹਾਂ ਵੀ ਇਹ ਸ਼ਰਾਬੀ ਨੇ, ਤੇ ਮੈਂ ਇਹ ਨਹੀਂ ਕਹਿ ਰਿਹਾ ਕੋਈ ਜਸਟੀਫਾਈ ਕਰ ਰਿਹਾ ਵੀ ਸ਼ਰਾਬ ਬੜਾ ਚੰਗਾ ਕੰਮ ਕਰਦੇ ਨੇ, ਹੈ ਤੇ ਚਲੋ ਮਾੜਾ ਕੰਮ ਹੀ ਹੈ, ਪਰ ਦੂਜੇ ਪਾਸੇ ਕਈਆਂ ਨੇ ਸ਼ਰਾਬ ਦਾ ਨਸ਼ਾ ਨਹੀਂ ਕੀਤਾ ਹੁੰਦਾ, ਉਹਨਾਂ ਨੂੰ ਹੋਰ ਕਈ ਤਰ੍ਹਾਂ ਦੇ ਨਸ਼ੇ ਹੁੰਦੇ ਨੇ। ਕਿਸੇ ਨੂੰ ਹੰਕਾਰ ਦਾ ਨਸ਼ਾ ਹੈ, ਕਿਸੇ ਨੂੰ ਲੋਭ ਦਾ ਨਸ਼ਾ ਹੈ, ਮੈਂ ਮੇਰੀ ਦਾ ਨਸ਼ਾ, ਇਹ ਵੀ ਤਾਂ ਨਸ਼ੇ ਹੀ ਨੇ ਨਾ, ਇਹ ਵੀ ਨਹੀਂ ਚਾਹੀਦੇ ਬੰਦੇ ਨੂੰ। ਗੁਰਦੁਆਰੇ ਕੋਈ ਆ ਜਾਵੇ ਸ਼ਰਾਬ ਪੀ ਕੇ ਨਸ਼ਾ ਕਰਕੇ, ਆਪਾਂ ਕਹਿੰਦੇ ਬਾਹਰ ਕੱਢੋ ਇਹਨੂੰ, ਇਹ ਬੰਦੇ ਦਾ ਆਪਣੇ ਆਪ ਉੱਤੇ ਕਾਬੂ ਨਹੀਂ ਹੈਗਾ, ਕੰਟਰੋਲ ਨਹੀਂ ਹੈਗਾ, ਸ਼ਰਾਬ ਪੀਤੀ ਇਹਨੇ। ਪਰ ਹੰਕਾਰ ਦਾ ਵੀ ਤੇ ਨਸ਼ਾ ਹੈ ਨਾ, ਤੁਸੀਂ ਜਦੋਂ ਬਾਣੀ ਦੇ ਵਿੱਚ ਪੜੋਗੇ ਤੇ ਬਾਣੀ ਨੇ ਤੇ ਇਹਨਾਂ ਨੂੰ ਨਸ਼ੇ ਕਿਹਾ ਵੀ ਸਭ ਤੋਂ ਵੱਡਾ ਨਸ਼ਾ ਹੀ ਇਹ ਹੈ। ਅਮਲ, ਅਮਲ ਕਿਹਨੂੰ ਕਹਿੰਦੇ ਨੇ? ਜਿਹੜਾ ਕੋਈ ਬੰਦਾ ਅਮਲ ਕਰਦਾ, ਤੇ ਬਾਣੀ ਨੇ ਤੇ ਇਹ ਵੀ ਆਖਿਆ ਵੀ ਜਿਹਦੇ ਜੀਵਨ ਵਿੱਚ ਕੂੜ ਹੈ, ਝੂਠ ਹੈ, ਉਹਨੇ ਅਮਲ ਦਾ ਅਮਲ ਕੀਤਾ ਹੋਇਆ, ਨਸ਼ਾ ਕੀਤਾ ਹੋਇਆ, ਝੂਠ ਦਾ ਹੀ। ਅਮਲ ਗਲੋਲਾ ਕੂੜ ਕਾ, ਕਾਹਦਾ ਗਲੋਲਾ? ਜਿਵੇਂ ਉਹ ਗੋਲੀ ਵੱਟ ਕੇ ਨਹੀਂ ਖਾਂਦੇ, ਉਹਨੂੰ ਗਲੋਲਾ ਕਹਿੰਦੇ ਨੇ, ਗੋਲੀ ਵੱਟ ਕੇ ਖਾਂਦੇ ਨੇ ਜਿਹੜੇ, ਕੋਈ ਫੀਮ ਖਾਂਦੇ ਨੇ, ਕੋਈ ਹੋਰ ਗੋਲੀ ਵੱਟ ਕੇ ਸੁੱਟ ਲੈਂਦੇ ਅੰਦਰ। ਤੋ ਸਤਿਗੁਰ ਨੇ ਆਖਿਆ ਕਈਆਂ ਨੇ ਕੂੜ ਦੀਆਂ ਗੋਲੀਆਂ ਵੱਟ ਵੱਟ ਕੇ ਆਪਣੇ ਅੰਦਰ ਸੁੱਟੀਆਂ ਹੋਈਆਂ। ਅਮਲ ਗਲੋਲਾ ਕੂੜਕਾ ਦਿੱਤਾ ਦੇਵਣ ਹਾਰ, ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ। ਤੇ ਉਹ ਕੀ ਹੈ ਵੀ ਕੂੜ ਦੇ ਉਸ ਗਲੋਲੇ ਦੇ ਵਿੱਚ ਚਿੰਬੜੇ ਹੋਏ ਨੇ ਤੇ ਬੜੇ ਖੁਸ਼ ਨੇ, ਜਿਵੇਂ ਅਮਲੀ ਨੂੰ ਕੋਈ ਮਿਲ ਜਾਵੇ ਨਾ ਉਹ ਕਹਿੰਦਾ ਥੋੜੀ ਖਵਾਹ ਹਾਂ ਪੂਰਾ, ਬੜਾ ਖੁਸ਼ ਹੁੰਦਾ ਉਹ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਇੱਥੇ ਕਈ ਕੂੜ ਨੂੰ ਜੀਵਨ ਵਿੱਚ ਗ੍ਰਹਿਣ ਕਰਕੇ ਬੜੇ ਖੁਸ਼ ਹੁੰਦੇ ਨੇ, ਕੂੜ ਦਾ ਨਸ਼ਾ ਕਰਦੇ ਨੇ, ਝੂਠ ਦਾ ਨਸ਼ਾ ਕਰਦੇ ਨੇ, ਤੇ ਇਹ ਝੂਠ ਦਾ ਨਸ਼ਾ ਚੋਲਿਆਂ ਵਾਲੇ ਧਾਰਮਿਕ ਬੰਦੇ ਵੀ ਕਰਦੇ ਨੇ, ਬੜਾ ਕਰਦੇ ਨੇ, ਰਾਜਨੀਤਿਕ ਵੀ ਕਰਦੇ ਨੇ,
ਜਿਨ੍ਹਾਂ ਨੇ ਆਪਣੀ ਰਾਜਨੀਤੀ ਚਮਕਾਉਣੀ ਹੈ ਉਹਨਾਂ ਨੇ ਕੀ ਕਰਨਾ, ਕੂੜ ਦਾ ਨਸ਼ਾ ਕਰਨਾ। ਧਾਰਮਿਕ ਬੰਦਾ ਵੀ ਕਰਦਾ ਹੈ ਤੇ ਬੜੀ ਆਜ਼ਾਦੀ ਨਾਲ ਕਰਦਾ ਹੈ। ਤਾਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਨਾਨਕ ਸਾਹਿਬ ਨੇ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਣ ਹਾਰ, ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ। ਚਾਰ ਚਾਰ ਦਿਨ ਉਹਦੀ ਖੁਸ਼ੀ ਰਹਿੰਦੀ ਹੈ। ਸਤਿਗੁਰੂ ਮਹਾਰਾਜ ਸੱਚ ਦੀ ਪ੍ਰਾਪਤੀ ਕਿਹਨੂੰ ਹੁੰਦੀ ਹੈ? ਕਿ ਸੱਚ ਮਿਲਿਆ ਤਿੰਨ ਸੋਫੀਆਂ। ਸੋਫੀਆਂ ਕਿਹਨੂੰ ਕਹਿੰਦੇ ਨੇ? ਜਿਹੜਾ ਸੋਫੀ ਹੋਵੇ, ਜਿਹੜਾ ਨਸ਼ਾ ਨਾ ਕਰਦਾ ਹੋਵੇ। ਸੋਫੀਆਂ ਦੇ ਕੋਲ ਸੱਚ ਹੁੰਦਾ ਹੈ ਤੇ ਦੂਜੇ ਪਾਸੇ ਦੁਨੀਆਂ ਜਿਹੜੀ ਹੈ ਉਹ ਕੂੜ ਖਾ ਖਾ ਕੇ ਕੂੜ ਦਾ ਨਸ਼ਾ ਕਰ ਕਰਕੇ ਆਪਣੇ ਆਪ ਨੂੰ ਵੀ ਤਬਾਹ ਕਰ ਰਹੀ ਤੇ ਸਮਾਜ ਨੂੰ ਵੀ ਤਬਾਹ ਕਰ ਰਹੀ। ਤਾਂ ਗੁਰਦੇਵ ਨੇ ਬਖਸ਼ਿਸ਼ ਕੀਤੀ, ਆਖਿਆ ਮਨ ਮੈਂ ਮਤ ਮੈਗਲ ਮਿਕਦਾਰਾ। ਜਿਹੜਾ ਬੰਦੇ ਦੀ ਜਿਹੜੀ ਮਤ ਹੈ ਨਾ, ਉਹ ਮੈਂ ਮੇਰੀ ਹਉਮੈ ਦੇ ਨਾਲ ਮਸਤ ਹੋਈ ਪਈ, ਐਨ ਰਚੀ ਪਈ ਹੈ। ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕਸ਼ ਮਾਰ ਜਿਵਾਲਣਹਾਰਾ, ਮਨ ਅਸਾਧ ਸਾਧੈ ਜਨ ਕੋਏ। ਮਨ ਜਿਹੜਾ ਹੈ ਨਾ, ਇਹਨੂੰ ਸਾਧਿਆ ਨਹੀਂ ਜਾ ਸਕਦਾ, ਕੋਈ ਵਿਰਲਾ ਸਾਧਦਾ ਇਹਨੂੰ। ਅਚਰ ਚਰੈ ਤਾਂ ਸਿੱਧ ਹੋਈ, ਨਾ ਜਿੱਤੇ ਜਾਣ ਵਾਲੇ ਮਨ ਨੂੰ ਜਿਹੜਾ ਜਿੱਤ ਲਵੇ ਉਹਨੇ ਸਿੱਧੀ ਪਾ ਲਈ। ਤੇ ਉੱਥੇ ਮਹਾਰਾਜ ਕਹਿੰਦੇ ਨੇ ਮਨ ਅਸਾਧ ਸਾਧੈ ਜਨ ਕੋਏ, ਅਚਰ ਚਰੈ ਤਾਂ ਨਿਰਮਲ ਹੋਏ। ਜਿਹਨੇ ਇਸ ਨਾ ਜਿੱਤੇ ਜਾਣ ਵਾਲੇ ਮਨ ਨੂੰ ਸਾਧ ਲਿਆ ਨਾ, ਜਿਹਨੇ ਚਰ ਲਿਆ, ਮਹਾਰਾਜ ਕਹਿੰਦੇ ਉਹ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਅਚਰ ਚਰੈ ਤਾਂ ਨਿਰਮਲ ਹੋਏ, ਗੁਰਮੁਖੇ ਮਨ ਲਿਆ ਸਵਾਰ, ਹਉਮੈ ਵਿੱਚੋਂ ਤਜੇ ਵਿਕਾਰ। ਗੁਰੂ ਵੱਲ ਮੁੱਖ ਕਰਕੇ ਇੱਕ ਨੇ ਇਹ ਆਪਣਾ ਮਨ ਸਵਾਰ ਲਿਆ, ਉਹਨੇ ਆਪਣੀ ਹਉਮੈ ਦੇ ਵਿਕਾਰਾਂ ਨੂੰ ਅੰਦਰੋਂ ਛੱਡ ਦਿੱਤਾ, ਤਿਆਗ ਦਿੱਤਾ। ਤੋ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕੀਤੀ ਆ, ਚਰ ਚਰੈ ਤਾਂ ਸਿੱਧ ਹੋਈ। ਕੀ ਹੋਇਆ? ਸਿੱਧੀ ਹੋ ਗਈ। ਸਿੱਧੀ ਤੇ ਬੁੱਧ ਪਾਈ, ਮਹਾਰਾਜ ਨੇ ਆਖਿਆ ਹੁਣ ਬੁੱਧੀ ਆ ਗਈ ਅੰਦਰ, ਅਕਲ ਹਾਸਲ ਹੋ ਜਾਂਦੀ ਆ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਹੁਣ ਪ੍ਰੇਮ ਦੇ ਤੀਰ ਅੰਦਰ ਲੱਗੇ, ਪ੍ਰੇਮ ਦੇ ਤੀਰ ਅੰਦਰ ਲੱਗ ਗਏ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭ੍ਰਮ ਕਾਟਿਆ ਜਾਈ। ਭ੍ਰਮ ਦਾ ਮਤਲਬ ਇੱਥੇ ਹੈ ਭਟਕਣਾ। ਜਿਹਦੇ ਅੰਦਰ ਗੁਰੂ ਦੇ ਪ੍ਰੇਮ ਦੇ ਤੀਰ, ਸ਼ਬਦ ਦੇ ਤੀਰ ਵੱਜ ਗਏ, ਉਹਦੇ ਜੀਵਨ ਦੀ ਭਟਕਣਾ ਖਤਮ ਹੋ ਗਈ, ਸਮਾਪਤ ਹੋ ਗਈ। ਅਗਲਾ ਬੋਲ ਹੈ, ਇਹ ਸੰਸਾਰ ਸਭ ਆਵਣ ਜਾਣਾ। ਮਹਾਰਾਜ ਕਹਿੰਦੇ ਸਾਰਾ ਸੰਸਾਰ ਭਟਕਣਾ ਵਿੱਚ ਪਿਆ ਹੋਇਆ। ਆਵਣ ਜਾਣ ਦਾ ਮਤਲਬ ਹੈ ਵੀ ਜਿਵੇਂ ਕੋਈ ਆਉਂਦਾ ਜਾਂਦਾ ਰਹਿੰਦਾ। ਹੁਣ ਇੱਕ ਬੱਚਾ ਘਰੋਂ ਬਾਹਰ, ਬਾਹਰੋਂ ਅੰਦਰ ਭੱਜਾ ਹੀ ਫਿਰੇ ਤੇ ਮਾਂ ਕਹਿੰਦੀ ਹੈ ਵੀ ਤੈਨੂੰ ਟਿਕਾ ਨਹੀਂ ਮਿਲਦਾ, ਜਾਂ ਅੰਦਰ ਬਹਿ ਜਾ ਜਾਂ ਬਾਹਰ ਚਲਿਆ ਜਾ, ਵੀ ਜਾਂ ਖੇਡ ਆ ਜਾਂ ਘਰੇ ਟਿਕ ਜਾ। ਇਹ ਕੀ ਗੱਲ ਹੋਈ ਵੀ ਇੱਕ ਮਿੰਟ ਬਾਅਦ ਤੂੰ ਘਰੇ ਆ ਜਾ, ਨਾ ਘਰੋਂ ਬਾਹਰ ਭੱਜ ਜਾ, ਨਾ ਬਾਹਰੋਂ, ਮਤਲਬ ਟਿਕਾ ਕਿਉਂ ਨਹੀਂ ਹੈ? ਫਿਰ ਬੱਚਾ ਵਜ੍ਹਾ ਦੱਸੇ ਵੀ ਮਾਂ ਇਸ ਕਰਕੇ ਟਿਕਾ ਨਹੀਂ ਹੈ। ਇੱਦਾਂ ਹੀ ਬੰਦੇ ਦੇ ਮਨ ਦੀ ਖੇਡ ਹੈ, ਇੱਥੇ ਵੀ ਟਿਕਾ ਨਹੀਂ ਹੈਗਾ, ਤੇ ਗੁਰੂ ਟਿਕਾ ਬਖਸ਼ੇਗਾ, ਗੁਰੂ ਫਿਰ ਸਾਨੂੰ ਮਾਰਗ ਦੱਸੇਗਾ ਨਾ। ਤੋ ਗੁਰੂ ਦੀ ਵਿਚਾਰ ਤੋਂ ਸੱਖਣੇ ਹੋਏ ਬੰਦੇ ਮਹਾਰਾਜ ਕਹਿੰਦੇ ਨੇ ਆਉਣ ਜਾਣ ਦੇ ਗੇੜ ਵਿੱਚ ਫਸੇ ਹੋਏ ਨੇ। ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਇਹ ਮੇਰੇ ਮੂਰਖ ਮਨ, ਅਣਜਾਣ ਮਨ, ਉਹਨੂੰ ਚੇਤ, ਉਹਨੂੰ ਚੇਤੇ ਕਰ। ਹਰ ਜੀਉ ਕਿਰਪਾ ਕਰੋ ਗੁਰ ਮੇਲੋ, ਹੇ ਰੱਬ ਜੀ ਮੇਰੇ ਉੱਤੇ ਕਿਰਪਾ ਕਰ, ਮੇਰਾ ਗੁਰੂ ਨਾਲ ਮਿਲਾਪ ਹੋ ਜਾਵੇ। ਵੇਖੋ ਇੱਦਾਂ ਅਸੀਂ, ਬੜੀ ਚੰਗੀ ਗੱਲ ਹੈ, ਅਸੀਂ ਰੋਜ਼ ਗੁਰੂ ਦਾ ਮਿਲਾਪ ਕਰਨ ਆਉਂਦੇ ਹਾਂ, ਸਰੀਰਕ ਕਰਕੇ ਮੱਥਾ ਟੇਕਦੇ ਹਾਂ, ਪਰਿਕਰਮਾ ਕਰਦੇ ਹਾਂ, ਪਰ ਇਸ ਤੋਂ ਅਗਲਾ ਸਟੈਪ ਹੈ ਵੀ ਚੰਗੀ ਤਰ੍ਹਾਂ ਸਾਡਾ ਮਿਲਾਪ ਹੋ ਜਾਵੇ। ਤੁਸੀਂ ਇੱਕ ਅਵਸਰ ਦੇ ਰੋਜ਼ ਦਰਸ਼ਨ ਕਰਦੇ ਹੋ, ਪਰ ਅਸਲੀ ਮਿਲਾਪ ਉਦਨ ਹੋਵੇਗਾ ਜਿੱਦਣ ਤੁਸੀਂ ਆਪਣੀ ਸਮੱਸਿਆ ਦਾ ਹੱਲ ਉਹਦੇ ਕੋਲੋਂ ਕਰਾ ਲਿਆ ਤੇ ਤੁਹਾਡੇ ਨਾਲ ਉਹ ਇੱਕਮਿਕ ਹੋ ਗਿਆ। ਇਹ ਵੀ ਇੱਕ ਮਿਲਾਪ ਦਾ ਢੰਗ ਹੈ। ਤਾਂ ਮਹਾਰਾਜ ਨੇ ਆਖਿਆ, ਹਰ ਜੀਉ ਕਿਰਪਾ ਕਰੋ ਗੁਰ ਮੇਲੋ, ਤਾਂ ਹਰ ਨਾਮ ਸਮਾਣਾ। ਤਾਂ ਮੈਂ ਤੇਰੇ ਨਾਮ ਵਿੱਚ ਸਮਾ ਸਕਦਾ ਜਦੋਂ ਤੂੰ ਮੇਰੇ ਉੱਤੇ ਕੀ ਕਰੇ, ਕਿਰਪਾ ਕਰੇ। ਜਿਸ ਕੀ ਵੱਥ ਸੋਈ ਪ੍ਰਭ ਜਾਣੈ,
ਜਿਸਨੋ ਦੇ ਸੋ ਪਾਏ ਮਨ ਨੂੰ ਟਿਕਾ ਦੇਣ ਵਾਲੀ ਉਹ ਵਸਤੂ ਜਿਹਨੂੰ ਨਾਮ ਕਿਹਾ ਗਿਆ, ਜਿਹਨੂੰ ਗੁਰੂ ਦਾ ਸ਼ਬਦ ਉਪਦੇਸ਼ ਕਿਹਾ ਗਿਆ, ਆਖਿਆ ਉਹ ਵਸਤੂ ਅਕਾਲ ਪੁਰਖ ਨੇ ਗੁਰੂ ਨੂੰ ਦਿੱਤੀ ਹੋਈ ਹੈ। ਜਿਸ ਕੀ ਵੱਥ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ, ਤੇ ਗੁਰੂ ਜਿਹਨੂੰ ਦਿੰਦਾ ਹੈ ਉਹ ਪਾ ਲੈਂਦਾ ਹੈ। ਗੁਰੂ ਕੋਲ ਵੀ ਵਸਤੂ ਹੈ। ਕਿਹੜੀ ਵਸਤੂ ਹੈ? ਜਿਹਨੂੰ ਪੜ੍ਹ ਕੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਆਪਾਂ ਕਹਿੰਦੇ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ। ਕੋਈ ਵਸਤੂ ਹੈ ਜਿਹਦੇ ਨਾਲ ਭੁੱਖ ਵੱਜਦੀ ਹੈ? ਹੁਣ ਰੋਟੀ ਦੀ ਭੁੱਖ ਤੇ ਚਲੋ ਲੱਗਣੀ ਹੈ, ਇਹ ਮਨ ਦੀ ਭੁੱਖ ਹੈ ਜਿਹਨੂੰ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਿਆ, ਭੁੱਖਿਆਂ ਭੁੱਖ ਨਾ ਜੇ ਬੰਨਾ ਪੁਰੀਆਂ, ਤੋ ਇਹ ਉਹ ਭੁੱਖ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਤ੍ਰਿਸ਼ਨਾ ਦੀ ਭੁੱਖ। ਜਿਸ ਕੀ ਵੱਥ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ ਵਸਤ ਅਨੂਪ। ਇਹ ਵਸਤ ਜਿਹੜੀ ਹੈ ਨਾ, ਇਹ ਅਨੂਪ ਹੈ। ਅਨੂਪ ਦਾ ਮਤਲਬ ਹੁੰਦਾ ਉਪਮਾ ਤੋਂ ਰਹਿਤ। ਅਨੂਪ, ਉਪ ਮਤਲਬ ਉਪਮਾ ਵਡਿਆਈ ਜਿਹਨੂੰ ਆਪਾਂ ਕਹਿੰਦੇ। ਆਖਿਆ ਇਹਦੀ ਵਡਿਆਈ ਏਡੀ ਵੱਡੀ ਹੈ ਵੀ ਉਪਮਾ ਕੀਤੀ ਨਹੀਂ ਜਾ ਸਕਦੀ। ਵਸਤ ਅਨੂਪ ਅਤ ਅਗੰਮ, ਅਗੰਮ ਮਤਲਬ ਅਪਹੁੰਚ, ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ। ਅਗੋਚਰ, ਅਗੋਚਰ ਦਾ ਮਤਲਬ ਹੁੰਦਾ ਵੀ ਗਿਆਨ ਇੰਦਰਿਆਂ ਦੀ ਪਹੁੰਚ ਵੀ ਉੱਥੋਂ ਤੱਕ ਨਹੀਂ ਹੋ ਸਕਦੀ। ਗਿਆਨ ਇੰਦਰਿਆਂ ਦੀ ਪਹੁੰਚ ਕਿਵੇਂ ਹੁੰਦੀ ਹੈ? ਵੀ ਜਿਵੇਂ ਕਿਸੇ ਆਪਾਂ ਜ਼ੁਬਾਨ ਦੇ ਉੱਤੇ ਕੋਈ ਚੀਜ਼ ਧਰੀਏ ਤੇ ਸਾਡੀ ਜ਼ੁਬਾਨ ਉਹਦੇ ਤੱਕ ਪਹੁੰਚ ਕੇ ਸਾਨੂੰ ਦੱਸ ਦਿੰਦੀ ਹੈ ਵੀ ਇਹ ਕੌੜਾ ਹੈ ਕਿ ਮਿੱਠਾ ਹੈ, ਲੂਣਾ ਹੈ, ਕਿੱਦਾਂ ਦਾ ਸਵਾਦ ਹੈ। ਅੱਖਾਂ ਨਾਲ ਆਪਾਂ ਕੋਈ ਚੀਜ਼ ਵੇਖੀ ਤੇ ਉਹਦੇ ਬਾਰੇ ਆਪਾਂ ਦੱਸ ਦਿੱਤਾ, ਗਿਆਨ ਇੰਦਰਿਆਂ ਦੀ ਪਹੁੰਚ ਉੱਥੋਂ ਤੱਕ ਹੋ ਗਈ। ਸਾਡੇ ਜਿਸਮ ਦੇ ਨਾਲ ਕਿਸੇ ਚੀਜ਼ ਨੂੰ ਟੱਚ ਕੀਤਾ ਤੇ ਆਪਾਂ ਉਹ ਸਪਰਸ਼ ਦੇ ਨਾਲ ਦੱਸ ਦਿੱਤਾ, ਪਹੁੰਚ ਹੋ ਗਈ ਗਿਆਨ ਇੰਦਰਿਆਂ ਰਾਹੀਂ। ਕੰਨਾਂ ਨਾਲ ਆਪਾਂ ਕੋਈ ਚੀਜ਼ ਸੁਣੀ ਤੇ ਆਪਾਂ ਦੱਸ ਦਿੱਤਾ, ਪਹੁੰਚ ਹੋ ਗਈ ਗਿਆਨ ਇੰਦਰਿਆਂ ਰਾਹੀਂ। ਤੋ ਮਹਾਰਾਜ ਕਹਿੰਦੇ ਨੇ ਵੀ ਜਿਹੜੀ ਰੱਬ ਦੀ ਵਸਤੂ ਹੈ, ਨਾਮ ਦੀ ਵਸਤੂ ਹੈ, ਉਹਦੀ ਪਹੁੰਚ ਇਹਨਾਂ ਗਿਆਨ ਇੰਦਰਿਆਂ ਨਾਲ ਨਹੀਂ ਹੋ ਸਕਦੀ। ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਸੰਦੋ, ਮਾਂ ਪਿਰੀ ਉਹ ਅੱਖਾਂ ਹੀ ਹੋਰ ਨੇ ਜਿਹਨਾਂ ਨਾਲ ਰੱਬ ਦਿਸਦਾ। ਤੋ ਜੇ ਕੋਈ ਆਖੇ ਨਾ ਵੀ ਮੈਂ ਇੱਦਾਂ ਫੜ ਲਵਾਂਗਾ ਉਹ ਵਸਤੂ, ਜਾ ਕੇ ਧੱਕੇ ਨਾਲ ਲੈ ਲਵਾਂਗਾ ਜਾਂ ਧੱਕੇ ਨਾਲ ਸੁਣ ਲਵਾਂਗਾ, ਤੇ ਉਹ ਵਸਤੂ ਇੱਦਾਂ ਨਹੀਂ ਮਿਲਦੀ। ਆਖਿਆ ਵਸਤ ਅਨੂਪ ਅਤਿ ਅਗੰਮ ਅਗੋਚਰ, ਗੁਰ ਪੂਰਾ ਅਲੱਖ ਲਖਾਏ। ਗੁਰੂ ਪੂਰਾ ਹੀ ਹੈ ਜਿਹੜਾ ਉਹ ਸਾਨੂੰ ਅਲੱਖ ਵਸਤੂ, ਜਿਹਨੂੰ ਲਖਿਆ ਨਹੀਂ ਜਾ ਸਕਦਾ, ਉਹਦਾ ਸਾਨੂੰ ਲਖਣ ਕਰਾਉਂਦਾ, ਉਹਦਾ ਸਾਨੂੰ ਗਿਆਨ ਦਿੰਦਾ। ਅੱਗੇ ਮਹਾਰਾਜ ਕਹਿੰਦੇ ਨੇ ਜਿਨ ਇਹ ਚਾਖੀ, ਜਿਹੜਾ ਇਹਨੂੰ ਚੱਖ ਲੈਂਦਾ ਸੋਈ ਜਾਣੈ, ਉਹੀ ਜਾਣਦਾ ਹੈ ਭਾਈ ਇਹਨੂੰ, ਇਹਦੇ ਚੱਖਣ ਤੋਂ ਬਿਨਾਂ ਨਹੀਂ ਗੱਲ ਪਤਾ ਲੱਗਣੀ। ਉਸ ਜੀਵਨ ਦਾ ਸਵਾਦ ਕੀ ਹੁੰਦਾ ਹੈ ਇਹ ਤੁਹਾਨੂੰ ਆਪ ਚੱਖਣਾ ਪੈਣਾ। ਇਹ ਵਸਤੂ ਇੱਦਾਂ ਦੀ ਹੈ ਜਿਹਨੂੰ ਇਹਦਾ ਸਵਾਦ ਆਉਂਦਾ ਨਾ, ਤੇ ਜੇ ਤੁਸੀਂ ਉਹ ਮੰਨਣਾ ਚਾਹੁੰਦੇ ਹੋ ਤੇ ਉਹ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਤੁਹਾਨੂੰ ਚੱਖ ਕੇ ਵੇਖਣਾ ਪੈਣਾ। ਜਿਨ ਇਹ ਚਾਖੀ ਸੋਈ ਜਾਣੈ, ਗੂੰਗੇ ਕੀ ਮਿਠਿਆਈ। ਜਿਵੇਂ ਗੂੰਗੇ ਦੇ ਕੋਲ ਮਠਿਆਈ ਹੋਵੇ, ਹੁਣ ਗੂੰਗੇ ਕੋਲ ਮਠਿਆਈ ਹੋਵੇ, ਉਹ ਖਾਵੇ, ਉਹਨੂੰ ਤੁਸੀਂ ਪੁੱਛੋ ਸਵਾਦ ਕਿੱਦਾਂ ਦਾ ਏ, ਤੇ ਉਹ ਕੀ ਦੱਸੇਗਾ ਵਿਚਾਰਾ, ਉਹ ਨਹੀਂ ਐਕਸਪਲੇਨ ਕਰ ਸਕਦਾ।

0: ਜਿਹੜਾ ਰਤਨ ਹੁੰਦਾ ਉਹ ਲੁਕਦਾ ਨਹੀਂ, ਹਨੇਰੇ ਦੇ ਵਿੱਚ ਤੁਸੀਂ ਨੁੱਕਰ 'ਚ ਹੀਰਾ ਰੱਖ ਦਿਓ, ਉਹਨੇ ਚਾਨਣ ਦੇ ਹੀ ਦੇਣਾ। ਤੋ ਜਿਹੜੇ ਇਸ ਵਸਤੂ ਨੂੰ ਧਾਰਨ ਕਰ ਲੈਂਦੇ ਨੇ ਮਹਾਰਾਜ ਕਹਿੰਦੇ ਨੇ ਉਹ ਇੰਨੇ ਉੱਚੇ ਜੀਵਨ ਵਾਲੇ ਰਤਨ ਬਣ ਜਾਂਦੇ ਨੇ, ਉਹ ਫਿਰ ਲੁਕਦੇ ਨਹੀਂ, ਉਹ ਪ੍ਰਗਟ ਹੋ ਜਾਂਦੇ ਨੇ। ਕਬੀਰ ਸਾਹਿਬ ਪ੍ਰਗਟ ਹੋ ਗਏ ਨਾ, ਗੁਰੂ ਨਾਨਕ ਸਾਹਿਬ ਪ੍ਰਗਟ ਹੋ ਗਏ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਅਖੀਰਲੇ ਪੰਜਵੇਂ ਨੰਬਰ ਪਦੇ ਵਿੱਚ ਮਹਾਰਾਜ ਨੇ ਕਿਹਾ ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਹੇ ਵਾਹਿਗੁਰੂ ਸਾਰੀ ਰਚਨਾ ਤੇਰੀ ਹੈ, ਤੂੰ ਅੰਤਰ ਜਾਮੀ ਹੈ, ਅੰਦਰ ਦੀ ਜਾਣਨ ਵਾਲਾ ਏ, ਤੂੰ ਸਭਨਾ ਕਾ ਪ੍ਰਭ ਸੋਈ। ਹੇ ਵਾਹਿਗੁਰੂ ਜੀ ਤੂੰ ਸਾਰਿਆਂ ਦੀ ਸਾਰ ਰੱਖਣ ਵਾਲਾ ਏ। ਸੋਈ ਕਹਿੰਦੇ ਨੇ ਜਿਹੜਾ ਸਾਰ ਰੱਖਦਾ, ਜਿਹਨੂੰ ਸਾਰਿਆਂ ਦੀ ਖਬਰ ਹੁੰਦੀ ਹੈ। ਹੁਣ ਆਪਾਂ ਨੂੰ ਸਾਰਿਆਂ ਦੀ ਖਬਰ ਥੋੜ੍ਹਾ ਹੋ ਸਕਦੀ ਹੈ, ਪਰ ਰੱਬ ਨੂੰ ਸਾਡੀ ਸਾਰਿਆਂ ਦੀ ਖਬਰ ਹੈ। ਅੰਤਰ ਜਾਮੀ ਪੁਰਖ ਵਿਧਾਤੇ, ਉਹਨੂੰ ਸਾਡੀ ਖਬਰ ਹੈ, ਅੰਤਰ ਜਾਮੀ ਹੈ, ਸਾਰ ਹੈ, ਸੋਝੀ ਹੈ, ਸਮਝ ਹੈ। ਉਹ ਸਾਡੇ ਐਕਸ਼ਨ ਵੱਲ ਨਹੀਂ ਵੇਖਦਾ ਵੀ ਬਾਹਰੋਂ ਐਕਸ਼ਨ ਕੀ ਕਰਦਾ, ਉਹ ਸਾਡੇ ਅੰਦਰ ਦੀ ਜਾਣਨ ਵਾਲਾ ਹੈ, ਅੰਦਰ ਦੀ ਖਬਰ ਹੈ। ਕਈ ਵਾਰ ਐਕਸ਼ਨ ਬਹੁਤ ਚੰਗੇ ਹੁੰਦੇ ਨੇ, ਪਰ ਅੰਦਰੋਂ ਬੰਦਾ ਓਨਾ ਹੀ ਘਟੀਆ ਦਰਜੇ ਦਾ ਵੀ ਹੁੰਦਾ। ਐਕਸ਼ਨ ਬਹੁਤ ਚੰਗੇ ਨੇ, ਵੇਖਣ ਨੂੰ ਜਿਹੜਾ ਹੈ ਬੰਦਾ ਬਹੁਤ ਚੰਗਾ ਹੈ, ਪਰ ਨੀਅਤ ਜਿਹੜੀ ਹੈ ਉਹ ਨਹੀਂ ਖੋਟੀ ਹੁੰਦੀ। ਤੋ ਕਈ ਵਾਰ ਕੀ ਹੁੰਦਾ ਹੈ ਵੀ ਬੰਦਾ ਨਾ ਚੰਗਾ ਕੰਮ ਕਰਦਾ ਵੀ ਪ੍ਰਤੀਤ ਹੁੰਦਾ, ਪਰ ਜੇ ਨੀਅਤ ਖੋਟੀ ਹੋਵੇ ਤੇ ਉਹ ਚੰਗਾ ਵੀ ਚੰਗਾ ਨਹੀਂ ਹੁੰਦਾ, ਉਹ ਚੰਗਾ ਵੀ ਚੰਗਾ ਨਹੀਂ ਹੁੰਦਾ। ਹੁਣ ਇਹਨੂੰ ਏਦਾਂ ਸਮਝ ਲਓ ਵੀ ਜਿਵੇਂ ਨਾ ਗੰਗੂ ਜਿਹੜਾ ਸੀ, ਗੰਗੂ ਸਾਧ ਸੰਗਤ, ਉਹਨੇ ਆਪਣੇ ਵੱਲੋਂ ਤੇ ਕੀ ਕਿਹਾ ਵੀ ਸਾਹਿਬਜ਼ਾਦੇ ਮੇਰੇ ਘਰ ਦੇ ਵਿੱਚ ਹੀ ਨੇ, ਮਾਤਾ ਗੁਜਰੀ ਵੀ ਮੇਰੇ ਘਰ ਦੇ ਵਿੱਚ ਨੇ। ਸੱਚ ਹੀ ਬੋਲਿਆ ਨਾ ਉਹਨੇ, ਝੂਠ ਤਾਂ ਨਹੀਂ ਕੋਈ ਬੋਲਿਆ, ਸੱਚ ਹੀ ਕਿਹਾ। ਆਪਾਂ ਕਹਿੰਦੇ ਸੱਚ ਬੋਲਣਾ ਚਾਹੀਦਾ, ਤੇ ਉਹਨੇ ਵੀ ਤੇ ਸੱਚ ਹੀ ਬੋਲਿਆ ਸੀ, ਗੰਗੂ ਨੇ ਵੀ ਸੱਚ ਹੀ ਬੋਲਿਆ ਸੀ, ਉਹਨੇ ਕਿਹਾ ਮੇਰੇ। ਪਰ ਉਹਦੀ ਨੀਅਤ ਵਿੱਚ ਬਹੁਤ ਵੱਡੀ ਖੋਟ ਸੀ, ਨੀਅਤ ਵਿੱਚ ਖੋਟ ਸੀ। ਖੋਟ ਇਹ ਸੀ ਵੀ ਉਹਨੇ ਸੱਜਣ ਬਣ ਕੇ ਧਰੋ ਕਮਾਇਆ। ਜੇ ਦੁਸ਼ਮਣ ਹੁੰਦਾ ਨਾ ਤੇ ਫਿਰ ਕਹਿ ਦਿੰਦਾ ਵੀ ਹਾਂ ਵੀ ਇੱਥੇ ਤੁਰੇ ਫਿਰਦੇ ਨੇ, ਫਿਰ ਗੱਲ ਹੋਰ ਸੀ। ਉਹਨੇ ਸੱਜਣ ਦੇ ਲਿਬਾਸ ਵਿੱਚ ਆਣ ਕੇ ਸਾਹਿਬਜ਼ਾਦਿਆਂ ਨਾਲ ਕੀ ਕਮਾਇਆ, ਧਰੋ ਕਮਾਇਆ। ਤਾਂ ਉਹ ਬੋਲਦਾ ਮੂੰਹ ਤੋਂ ਸੱਚ ਹੈ, ਪਰ ਉਹਦਾ ਇਹ ਸੱਚ ਹਜ਼ਾਰਾਂ ਝੂਠਾਂ ਨਾਲੋਂ ਵੀ ਮਾੜਾ ਹੈ। ਤੇ ਦੂਜੇ ਪਾਸੇ ਜਦੋਂ ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਉੱਚ ਦਾ ਪੀਰ ਬਣ ਕੇ ਨਿਕਲਦੇ ਨੇ ਤੇ ਸਿਪਾਹੀ ਪੁੱਛਦੇ ਨੇ ਇਹ ਕੌਣ ਹੈ, ਵੀ ਇਹ ਗੁਰੂ ਗੋਬਿੰਦ ਸਿੰਘ ਹੈ? ਉਹ ਕਹਿੰਦੇ ਨਹੀਂ, ਇਹ ਉੱਚ ਦਾ ਪੀਰ ਹੈ। ਝੂਠ ਬੋਲਿਆ ਨਾ ਉਹਨਾਂ ਨੇ, ਝੂਠ ਬੋਲਿਆ, ਪਰ ਉਹਨਾਂ ਦਾ ਇਹ ਝੂਠ ਝੂਠ ਨਹੀਂ ਹੈ, ਉਹਨਾਂ ਦਾ ਇਹ ਝੂਠ ਹਜ਼ਾਰਾਂ ਸੱਚਾਂ ਨਾਲੋਂ ਵੀ ਚੰਗਾ ਹੈ। ਅਸੀਂ ਇਕੱਲਾ ਇਹ ਨਾ ਵੇਖਿਆ ਕਰੀਏ ਵੀ ਬੰਦੇ ਜਿਹੜੇ ਨੇ ਉਹ ਕੀ ਐਕਸ਼ਨ ਕਰ ਰਹੇ ਨੇ, ਬੰਦੇ ਬਾਹਰੀ ਤੌਰ ਤੇ ਕੀ ਕਹਿ ਰਹੇ ਨੇ, ਨਹੀਂ ਨਹੀਂ ਨਹੀਂ ਪਿਛਲੀ ਮਨਸਾ ਨੂੰ ਪਛਾਣੀਏ ਵੀ ਇੱਛਾ ਕੀ ਹੈ, ਇਹ ਚਾਹੁੰਦਾ ਕੀ ਹੈ, ਕਿਉਂ ਭਾਈ ਇੱਦਾਂ ਕਿਉਂ ਕਰ ਰਹੇ ਨੇ ਮਨਸਾ। ਜਿੱਦਣ ਉਹਦੇ ਵੱਲ ਅਸੀਂ ਧਿਆਨ ਦੇਵਾਂਗੇ ਉਦਣ ਗੱਲ ਸਮਝ ਲੱਗੇਗੀ, ਨਹੀਂ ਤੇ ਇੱਥੇ ਜਦੋਂ ਬਾਬਾ ਜੀ ਬਾਣੀ 'ਚ ਕਹਿੰਦੇ ਨਾ ਰਾਮ ਰਾਮ ਕਰਤਾ ਸਭ ਜੱਗ ਫਿਰ ਵੀ ਬਾਬੇ ਨੇ ਤੇ ਗੱਲ ਕੀ ਕਹਿ ਦਿੱਤੀ, ਆਖਿਆ ਸਾਰਾ ਸੰਸਾਰ ਹੀ ਇੱਥੇ ਰਾਮ ਰਾਮ ਕਰਦਾ ਫਿਰਦਾ, ਮਤਲਬ ਸਾਰਾ ਸੰਸਾਰ ਹੀ ਇਹ ਪ੍ਰਟੈਂਡ ਕਰ ਰਿਹਾ ਵੀ ਮੈਂ ਸੱਚ ਹੀ ਬੋਲ ਰਿਹਾ, ਮੈਂ ਹੀ ਉੱਚਾ ਹਾਂ, ਮੈਂ ਹੀ ਸੱਚਾ ਹਾਂ, ਵੇਖੋ ਅਸੀਂ ਕੁਝ ਗਲਤ ਕਹਿ ਰਹੇ ਹਾਂ। ਪਰ ਨਹੀਂ, ਮਨਸਾ ਤੇ ਜਾਓ, ਮਨਸਾ ਤੇ, ਹਿਰਦੇ ਵਿੱਚ ਕਪਟ ਹੈ, ਹਿਰਦੇ ਵਿੱਚ ਫਰੇਬ ਹੈ। ਤੋ ਮਹਾਰਾਜ ਕਿਰਪਾ ਕਰਨ ਗੁਰਦੇਵ ਨੇ ਬਖਸ਼ਿਸ਼ ਕੀਤੀ, ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਸੋਈ ਦਾ ਮਤਲਬ ਹੁੰਦਾ ਜਿਹੜਾ ਸਾਰ ਰੱਖਣ ਵਾਲਾ, ਜਿਹੜਾ ਖਬਰ ਰੱਖਦਾ, ਜਿਸ ਨੂੰ ਦਾਤ ਕਰੈ ਸੋ ਪਾਏ ਜਨ ਨਾਨਕ ਅਵਰ ਨਾ ਕੋਈ, ਜਿਹਨੂੰ ਤੂੰ ਆਪਣੀ ਇਹ ਦਾਤ ਦਿੰਦਾ ਹੈ ਮਹਾਰਾਜ ਕਹਿੰਦੇ ਉਹ ਤੇਰੀ ਪ੍ਰਾਪਤੀ ਕਰਦੇ ਨੇ, ਹੋਰ ਕੋਈ ਨਹੀਂ ਕਰ ਸਕਦਾ। ਸੋ ਗੁਰੂ ਕਿਰਪਾ ਕਰੇ, ਇਹ ਸੀ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ, ਭਾਈ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਗੁਰੂ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਮੈਂ ਵੀ ਸੋਚ ਰਿਹਾ ਸੀ ਕਿ ਦੋ ਪ੍ਰਾਣੀ ਨੇ, ਦੋਨਾਂ ਪ੍ਰਾਣੀਆਂ ਨੇ ਇੱਕ ਚੀਜ਼ ਦਾ ਸੌਦਾ ਕਰਨਾ ਤੇ ਦੋਨੇ ਅਰਦਾਸ ਕਰਦੇ ਆ, ਤੇ ਦੋਨਾਂ ਵਿੱਚ ਅਰਦਾਸ ਦੀ ਇੱਕ ਦੀ ਭਾਵਨਾ ਕੀ ਹੁੰਦੀ ਆ ਤੇ ਦੂਜੇ ਦੀ ਕੀ ਭਾਵਨਾ, ਇੱਕ ਦੀ ਭਾਵਨਾ ਮੇਰਾ ਕੰਮ ਬਣ ਜੇ ਤੇ ਉਹਦਾ ਰਹਿ ਜੇ, ਤੇ ਜੇ ਉਹ ਕਰ ਰਿਹਾ ਤੇ ਉਹ ਦੂਜੇ ਨੂੰ ਕਹਿ ਰਿਹਾ। ਪਰ ਸਤਿਗੁਰ ਕਿਰਪਾ ਕਰੇ, ਉਹ ਤੇ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਅੱਗੇ ਕੀ ਚਿਹਰਦਾ ਉਹ ਜਾਣਦਾ ਸਾਰਾ ਕੁਛ, ਕਿਉਂਕਿ ਸਭ ਕੁਛ ਤੇਰਾ, ਤੂੰ ਅੰਤਰਜਾਮੀ, ਤੂੰ ਸਭਨਾ ਕਾ ਸਭ ਸੋਈ, ਉਹ ਅੰਤਰਜਾਮੀ ਹਰ ਇੱਕ ਦੇ ਅੰਦਰ ਦੀ ਜਾਣਨ ਵਾਲਾ। ਤੇ ਜਿਹੜੀ ਗੱਲ ਭਾਈ ਸਾਹਿਬ ਨੇ ਕਿ ਵੀ ਰਾਮ ਰਾਮ ਸਭ ਸਾਰੀ ਦੁਨੀਆਂ ਕਹਿ ਰਹੀ ਹੈ, ਪਰ ਸੇਵਕ ਸੇ ਪੂਜਨ ਸਭਾਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਕਾ ਤਿਨਗਾ ਹਰ ਥਾਂ ਭਾਈ ਜੀ, ਸਤਿਗੁਰ ਕੀ ਆਗਿਆ ਸਤ ਸਤ ਕਰਮਾਂ ਦੇ, ਉਹਦੇ ਹੁਕਮ ਨੂੰ ਮੰਨਣਾ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਬੈਠ ਕੇ ਸਰਵਣ ਕੀਤਾ, ਔਰ ਕੋਸ਼ਿਸ਼ ਵੀ ਕਰਿਆ ਕਰੋ, ਘਰਾਂ 'ਚ ਵੀ ਗੱਲਾਂ ਕਰਿਆ ਕਰੋ ਵੀ ਗੁਰਦੁਆਰੇ ਜਾਣ ਦਾ ਸਾਡਾ ਮਨੋਰਥ ਕੀ ਹੈ। ਸਿਰਫ ਸਾਡੀ ਇੱਕ ਟਰੈਡੀਸ਼ਨ ਬਣ ਚੁੱਕਾ ਸ਼ੁਰੂ ਤੋਂ, ਚਲੋ ਗੁਰਦੁਆਰੇ ਮੱਥਾ ਟੇਕ ਆਈਏ, ਇਸ ਗੱਲ ਨੂੰ ਬਦਲਣ ਦਾ ਯਤਨ ਕਰੀਏ। ਬੱਚਿਆਂ ਨੇ ਚਲੋ ਵੀ ਗੁਰਦੁਆਰੇ ਜਾ ਕੇ ਕੀਰਤਨ ਕਥਾ ਬਾਣੀ ਦਾ ਉਪਦੇਸ਼ ਸੁਣ ਕੇ ਆਈਏ, ਗੁਰੂ ਦੀ ਗੱਲ ਸੁਣ ਚੱਲੀਏ। ਜਦੋਂ ਅਸੀਂ, ਕਿਉਂਕਿ ਆਪਾਂ ਜੋ ਚਲਾਇਆ ਉਹ ਚਲਾਈ ਜਾ ਰਿਹਾ, ਜੋ ਪੁੱਤ ਬੱਚਾ ਰਿਹਾ ਉਹ ਦੱਸ ਕੇ ਗੁਰਦੁਆਰੇ ਨਾਸ ਕੇ ਮੱਥਾ ਟੇਕਾ, ਜੇ ਲੰਘਦੇ ਲੰਘਦੇ ਟਾਈਮ ਹੋਇਆ ਨਾ ਤਾਂ ਮੱਥਾ ਟੇਕ ਜੇ, ਇੱਦਾਂ ਨਹੀਂ। ਕੋਸ਼ਿਸ਼ ਕਰੋ, ਜਿਵੇਂ ਪੜ੍ਹਨ ਵਾਸਤੇ ਬੱਚਿਆਂ ਨੂੰ ਭੇਜੀਦਾ, ਉਹ 8-9 ਘੰਟੇ ਲਾਉਂਦੇ ਆ, ਹਰ ਇੱਕ ਥਾਂ 'ਤੇ ਕਿਸੇ ਨੂੰ ਭੇਜੀਦਾ ਅਤੇ ਉਹ ਜਾ ਕੇ ਉੱਥੇ ਸਮਾਂ ਲਾਉਂਦਾ, ਅਤੇ ਗੁਰਦੁਆਰਾ ਦਾ ਵਿੱਚ ਸਿਰਫ ਸਮਾਂ ਇੰਨਾ ਕੀ ਆ, ਮੱਥਾ ਟੇਕਿਆ, ਪ੍ਰਸ਼ਾਦ ਲਿਆ। ਅਤੇ ਹੁਣ ਤਾਂ ਹੋਰ ਸਾਡਾ ਟ੍ਰੈਂਡ ਬਣ ਗਿਆ, ਗੁਰਮੁਖ ਪੈਰੋਂ ਬੈਠ ਕੇ ਵੀ ਨਹੀਂ ਛਕਦੇ, ਤੁਰੇ ਤੁਰੇ ਜਾਂਦੇ ਛਕੀ ਜਾਂਦੇ। ਇਹ ਬਖਸ਼ਿਸ਼ ਹੈ ਗੁਰੂ ਦੀ। ਕਦੀ ਸੋਚਿਆ ਕਰੋ ਵੀ ਤੁਰ ਕੇ ਛਕਣਾ ਠੀਕ ਹੈ, ਜਦੋਂ ਪ੍ਰਸ਼ਾਦ ਲੈਂਦੇ ਜੇ ਇੱਥੇ ਬੈਠੋ, ਨਾਲ ਵਾਹਿਗੁਰੂ ਦਾ ਜਾਪ ਕਰਕੇ ਸਤਿਗੁਰ ਪਾਤਸ਼ਾਹ ਦਾ ਸ਼ੁਕਰਾਨਾ ਕਰੋ, ਅਤੇ 2 ਮਿੰਟ 'ਚ ਉਹਦੀ ਸਿਮਰਨ ਵੀ ਹੋ ਜਾਏਗਾ। ਮਿੰਟ 'ਤੇ 1 ਲੱਗਣਾ, 1 ਮਿੰਟ 'ਚ ਪਤਾ ਨਹੀਂ ਕਿੰਨੀ ਕਰ ਵਾਹਿਗੁਰੂ ਕਿਹਾ ਜਾਣਾ। ਪਰ ਅਸੀਂ ਤੁਰੇ ਤੁਰੇ ਜਾਂਦੇ, ਕਈ ਤਾਂ ਇੱਥੋਂ ਤੱਕ ਮੈਂ ਵੇਖਿਆ ਇੱਥੋਂ ਪ੍ਰਸ਼ਾਦ ਲੈ ਲੈਂਦੇ। ਵੈਸੇ ਬੈਗੀਆਂ ਦਾ ਕੰਮ ਤਾਂ ਠੀਕ ਆ, ਪਰ ਹੈ ਵੀ ਮਾੜਾ। ਅਸੀਂ ਰੋਜ਼ ਹੀ ਨਾ ਉੱਥੋਂ ਜਿਹੜੇ ਜਿੱਥੇ ਜੋੜੇ ਲੱਗਦੇ ਉੱਥੋਂ ਅਸੀਂ ਪ੍ਰਸ਼ਾਦ ਚੁੱਕਦੇ ਹਾਂ, ਇੱਥੋਂ ਲਾ ਜਾਂਦੇ ਨੇ, ਉਹ ਜੋੜੇ ਪਾਉਂਦੇ ਭੁੱਲ ਜਾਂਦੇ, ਉੱਥੇ ਛੱਡ ਕੇ ਚੱਲ ਜਾਂਦੇ ਨੇ। ਵੈਸੇ ਤਾਂ ਪ੍ਰਸ਼ਾਦ ਦਾ ਡਰ ਆ ਵੀ ਜੇ ਬੰਦਾ ਇੱਥੇ ਲਵੇ, ਇੱਥੇ ਛਕੇ, ਪ੍ਰਸ਼ਾਦਾ ਵੀ ਇੱਥੇ ਛਕੇ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਆਓ ਬੜੇ ਪਿਆਰ ਨਾਲ ਭਾਈ ਸਾਹਿਬ, ਭਾਈ ਹਰਮਨਦੀਪ ਸਿੰਘ ਜੋ ਦਰਬਾਰ ਸਾਹਿਬ ਦੇ ਜੁਰਰਾਗੀ ਸਤ ਜਥਾ, ਇਹਨਾਂ ਪਾਸੋਂ ਕੀਰਤਨ ਸਾਨੂੰ ਕਰੀਏ। ਔਰ ਤਕਰੀਬਨ 1 ਤਰੀਕ ਤੱਕ ਸਾਡੇ ਧੰਨਵਾਦ ਇਹਨਾਂ ਦਾ, ਕਿਉਂਕਿ ਜਥੇ ਦੀ ਥੋੜ੍ਹੀ ਜਿਹੀ ਆ ਰਹੇ ਹੈ, ਨਹੀਂ ਜਥਾ ਸਾਡੇ ਪਾਸ ਬਾਰੇ ਬੜੇ ਪਿਆਰ ਨਾਲ ਸਾਰੇ ਪ੍ਰੋਗਰਾਮ ਨਿਭਾ ਰਹੇ ਨੇ, ਆਪਾਂ ਵੀ ਮਾਣ ਸਤਿਕਾਰ ਕਰਿਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀਆਂ ਸਵਾਵਾਂ ਪ੍ਰਵਾਨ ਕਰਨ, ਕੀਰਤਨ ਕਰਦੇ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਨੇ ਅਲਾਹੀ ਬਾਣੀ ਦੇ ਮਨੋਹਰ ਕੀਰਤਨ ਰਸਪਿੰਜ ਰਸਾਂ ਦੁਆਰਾ ਸਰਵਣ ਕਰਾਏ ਨੇ। ਜਥੇ ਨੂੰ ਸਭ ਕੁਝ ਚੜ੍ਹਦੀਆਂ ਕਲਾ ਬਖਸ਼ਣ, ਪਹਿਲੀ ਤਰੀਕ ਤੱਕ ਸਾਡੇ ਪਾਸ ਨੇ। ਉਸ ਤੋਂ ਬਾਅਦ ਇਹਨਾਂ ਦਾ ਦੂਸਰੇ ਸ਼ਹਿਰ ਦਾ ਪ੍ਰੋਗਰਾਮ ਹੈ, ਗੁਰੂ ਕਿਰਪਾ ਕਰੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ, ਉਸ ਤੋਂ ਬਾਅਦ ਢਾਡੀ ਜਥਾ ਆਪਦੀ ਸੇਵਾ ਵਿੱਚ ਹਾਜ਼ਰ ਹੋਏਗਾ। ਔਰ ਨਡਾਲਾ ਜ਼ਿਲ੍ਹਾ ਕਪੂਰ ਸਿੰਘ ਜ਼ਿਲ੍ਹਾ ਦੀਆਂ ਸੰਗਤਾਂ ਵੱਲੋਂ ਅਖੰਡ ਪਾਠ 2 ਹਾਲ ਦੇ ਵਿੱਚ ਆਰੰਭ ਹੋਣ ਵਾਲੇ ਨੇ। ਸੋ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਹਾਲ ਨੰਬਰ 2 ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨ, ਉੱਥੇ ਆਪਾਂ ਅਖੰਡ ਪਾਠ ਦੀ ਸੇਵਾ ਜਿਹੜੀ ਆਰੰਭ ਕਰਨੀ ਹੈ। ਆਪ ਜੀ ਨੂੰ ਬੇਨਤੀ ਹੈ 3 ਦਿਨ ਦਰਸ਼ਨ ਦੇਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਤੂੰ ਸਮਰੱਥ ਅਕਥ ਅਗੋਚਰ।

ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ

ਜੀੜਾਇਆ ਬਰਾਬਰ ਤਪੈ ਪੀਤਰ ਵਗੈ ਕਾਤੀ।

ਵਾਹਿਗੁਰੂ ਸਾਹਿਬ ਜੀਓ, ਗੌੜੀ ਰਾਮ ਜਪੋ ਜੀ ਐਸੇ ਐਸੇ।

0: जुगो जुगा टालो, चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत, साहब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तो सजे दवाना दीआं हाजरियां भर रहे सन्मान योग सत्कार योग सतसंगी जनों, सतगुरां ने बड़ी बख्शिश कीती है आप सब। गुरदेव दी पावन हजूरी विच जुड़ बैठ के मेरे तो पहला हजूरी रागी श्री दरबार साहब अमृतसर वाले भाई हरमनदीप सिंह जी तिन्हां दे पासों मुबारक बाणी दे कीर्तन सरवण कर रहे सी। तो आओ साध संगत, समा है लड़ीवार चल रही गुरबाणी की कथा विचार दा। जिन्ने शरीर आप सतगुरां दे हजूर बैठे हो, विचारां नूं अरंभण तो पहला फतेह की सांझ पाईए जी। वाहिगुरू जी का खालसा, वाहिगुरू जी की फतेह। पावन शब्द राग गौड़ी विच गुरु ग्रंथ साहब जी दे अंक 337 दे उत्ते भगत कबीर साहब दी रचना तो उचारण कीता होया दर्ज है। इस पावन शब्द दी रहाओ वाली पंक्ति है, दीन दयाल भरोसे तेरे सब परिवार चढ़ाया बेड़े। दीन दा अर्थ हुंदा है जिन्हों आपां निमाणा कहिंदे आ, दयाल कहिंदे ने जिहड़ा दया करन वाला है, जिहड़ा तरस करन वाला है। धन गुरु ग्रंथ साहिब महाराज की समुची बाणी विच रब दा जिहड़ा सुभाव बयानिया है, वह हमेशा ही तरस करन वाला बयानिया है। कदी भी रब नूं क्रूर, बड़ा भयानक ते खतरनाक नहीं दर्शाया गया। तो आम कई शब्द असीं बाणी विचों पढ़दे हां, जिवें रहीम है। रहीम दा मतलब भी इहो ही हुंदा है जिहड़ा रहम करन वाला है, जिहड़ा सदा ही तेरे घर सदा सदा है न्याउ, जिन्हें सदा तरस करना है, न्याय करना है। तो जिन्ने भी शब्द रब्बी उपमा विच वरते गए ने उत्थे इहो किया गया है भी तू दया करदा है, तू तरस करदा है, तू मेहर करदा है, तू रहमत करदा है, तू रहीम है। तो रब दा सुभाव ही ऐसा है। तो महाराज ने इत्थे बख्शिश कीती भी दीन दयाल, हे दीना उत्ते दया करन वाले, निमाणिया उत्ते गरीबा उत्ते मस्कीना उत्ते दया करन वाले वाहिगुरू, मैनू हुण सिर्फ तेरा भरोसा है, भरोसे तेरे सब परिवार चढ़ाया बेड़े। बेड़ा दरिया तो समुंदरां तो पार लंघन लई काम आउंदा है। तो महाराज कहिंदे ने इसे तरह तेरे बेड़े विच मैं अपने सारे परिवार नूं चढ़ाया होया। हुण परिवार दो तरह दे हुंदे ने, एक साडा बाहरी परिवार है धीआं पुत्तर ने, एक परिवार है जिहड़ा मेरे ज्ञान इंद्रे ने कर्म इंद्रे ने, यह भी मेरा परिवार है। मेरी अखां मेरा परिवार है, नक परिवार है, जिन्ने इंद्रे ने मेरा परिवार ही है, मेरा टब्बर ही है। तो आख्या भी सारा परिवार जिहड़ा है मैं तेरे बेड़े दे विच चढ़ाया होया। हां बाहरी तौर उत्ते भी परिवार नूं इको बेड़ी विच सवार करना चाहीदा सानू सारिआं नूं। वह बेड़ी केड़ी है? वह गुरु ग्रंथ साहब की बेड़ी है। वह जहाज केड़ा है? वह गुरु की विचार का जहाज है। महाराज बाणी विच बख्शिश करते ने भी नानक बेड़ी सच की तरी गुर विचार। तो बेड़ी का अर्थ है सच की विचार, जिदे उत्ते चढ़ के जिदे उत्ते असीं जे अपने आप नूं खलारांगे तो संसार रूपी भाव सागर विचों पार उतर जावांगे। बहुत सारे ऐसे शब्द वरते ने महाराज, कहिंदे गुर जहाज खेवट गुर, गुरु जहाज है ते गुरु ही मलाह है जिहड़ा सानू पार उतारेगा। मत को भरम भुलै संसार गुरबिन कोई ना उतरस पार। आख्या इस संसार दे लोको मता किसी भरम विच रह जिओ, जिन्ना चिर तुसी गुरु दी विचार दे बेड़े विच सवार नहीं हुंदे तुसी पार नहीं उतर सकते, तुहाडा पार उतारा नहीं होवेगा। तो जिन्नी छेती हो सके इस बेड़े दे विच सवार होना चाहीदा है, जिन्नी छेती हो सके। तो महाराज ने बख्शिश की, दीन दयाल भरोसे तेरे सब परिवार चढ़ाया बेड़े। हुण भरोसे की गल है, जिवें ना असी समुंदरी जहाज राही कोई यात्रा करनी होवे जां आम जहाज उत्ते चढ़ना भी होवे ते सानू एक फेथ रखना पैंदा, एक विश्वास रखना पैंदा जिहड़ा जहाज नू चलाउण वाला होवे उहदे उत्ते। बड़ियां घटनावां ऐसियां वापरदियां ने जिथे जहाज डुब भी जांदे ने समुंदरां दे विच, पर कुछ मलाह ऐसे हुंदे ने जिन्हां उत्ते इह माण हुंदा है वी इन्हां ने किसी भी हालत दे विच सानू पार लंघा देना है, इन्हां ने नजिठ लैणा है समें दे नाल। तो वह मलाह कौन है? महाराज कहिंदे उह गुरु मलाह है, जिन्हें इहदे बेड़े विच अपने आप नू सवार कर लिया वह पार उतरेगा। ते जे इस गुरु ग्रंथ साहिब शब्द दे मलाह नू छड के, जे इस बेड़े इस जहाज नू छड के ते तुसी अपने आप नू सवार कर लिया होर किसी विच ते डुबना तय है, फिर डुब जावांगे। क्योंकि जिहड़े आप डुबे ने उह कदी भी किसी नू पार नहीं लंघा सकदे। तो महाराज ने बख्शिश कीती भी हे दीना उत्ते दया करन वाले वाहिगुरु, मेरा मुकम्मल रूप विच जिहड़ा फेथ है, जिहड़ा भरोसा है, वह तेरे उत्ते है, होर किसे उत्ते नहीं है। हुण पहले बंद विच महाराज कहिंदे ने, राम जपो जी ऐसे ऐसे। आख्या विश्वास इदां होना चाहीदा है जिवें ध्रुव ते प्रहलाद दा सी। उदाहरणां दो भगतां दीआं दित्तीआं, एक ध्रुव भगत दी ते दूजी प्रहलाद दी। बहुत सारियां पुरातन जिहड़ियां घटनावां आपां सुणदे सां प्रचलित, महाराज ने उहनां नूं बाणी दे विच वरत्या है। बड़ियां ऐसियां साखियां जिहड़ियां ध्रुव बारे, प्रहलाद बारे, गणका बारे प्रचलित सन। गुरु तेग बहादुर साहब की बाणी विच ते खास करके इहनां उदाहरणां नूं बहुत वरत्या गया। उहदा एक रीजन भी सी, जदों ना तुसीं गुरु तेग बहादुर साहब की बाणी पढ़ोगे ते सब तों वध गणका दीआं, प्रहलाद दीआं, जां अजामल दीआं, जां हाथी दे छुट्टण दीआं साखियां तुहानूं जिहड़ियां ने ना, वह एग्जाम्पलां गुरु तेग बहादुर साहब की बाणी च मिलणगीआं। हाँ, बाकी गुरु साहब ने भी उदाहरणां वरतीआं ने, पर गुरु तेग बहादुर साहब महाराज ने बहुत वरतीआं ने। तो उहदा एक कारण भी है। कारण की है? गुरु तेग बहादुर साहब महाराज ने लम्मा समा उस इलाके विच प्रचार कीता है जिथे लोग इन्हां साखियां नाल जुड़े हुए सी, जिथे लोगों की सुरत विच इह साखियां बड़ियां डूंघियां बैठियां हुईयां सन। वह एक रीजन है, क्योंकि आपां नूं पता है कि आपां जिहड़े मुल्क दे विच जाने आ उहदे अकॉर्डिंग जे उत्थों दे लोगों का सुभाअ तुहानूं नहीं ना पता ते तुसीं उहनां नूं कोई गल समझा नहीं सकदे। मैं तो कहना हुंना भी हुण आपां इन्हां मुल्कां च आए हाँ, इत्थे हुण बच्चियां नूं स्पाइडरमैन बारे पता है, इत्थे बच्चियां नूं बैडमैन बारे पता है, इत्थों दी हिस्टरी इत्थों दा कल्चर वक्खरा है, ते जिहड़े साडे सियाणे प्रचारक ने उहनां नूं इधर दे अकॉर्डिंग अपनी गल जिहड़ी है उह कहणी चाहीदी है। तो जे असीं उहदे अकॉर्डिंग कह नहीं सकदे ते फिर बच्चियां नूं गल जिहड़ी है उह समझ नहीं लगेगी। तो बाणी जिहड़ी है ना, जे आपां कहिंदे आ वी 1430 अंक गुरु ग्रंथ साहिब महाराज की बाणी जिहड़ी है, सारी बाणी है महाराज की, ते बाणी भी जिहड़ी है उह इलाकियां ते खित्तियां दे मुताबक हुंदी है। हाँ, बाणी दा सच कोई खित्ते मुताबक नहीं हुंदा, उह सारिआं लई है, उह सारिआं लई इक्वल है। पर उदां जे तुसीं हुण शेख फरीद साहब की बाणी पढ़ो ते फरीद साहब की बाणी च एक भी उदाहरण हिंदूइज़म दे नाल रिलेटड नहीं है। ਸ਼ੇਖ ਫਰੀਦ ਸਾਹਿਬ ਦੀ ਬਾਣੀ ਚੋਂ ਤੁਹਾਨੂੰ ਪ੍ਰਹਿਲਾਦ ਥੋੜਾ ਲੱਭਣਾ, ਸ਼ੇਖ ਫਰੀਦ ਸਾਹਿਬ ਦੀ ਬਾਣੀ ਚੋਂ ਤੁਹਾਨੂੰ ਅਜਾਮਲ, ਗਣਕਾ, ਇਹ ਚੀਜ਼ਾਂ ਨਹੀਂ ਲੱਭਣੀਆਂ। ਹੁਣ ਸ਼ੇਖ ਫਰੀਦ ਸਾਹਿਬ ਦੀ ਬਾਣੀ ਚੋਂ ਤੁਹਾਨੂੰ ਕੀ ਲੱਭੇਗਾ, ਕਿਉਂਕਿ ਉਹ ਇਸਲਾਮੀ, ਉਹਨਾਂ ਦੀ ਬੈਕਗ੍ਰਾਉਂਡ ਹੈ, ਮੁਸਲਮਾਨ ਸੀ ਉਹ ਤੇ ਸੂਫੀ ਸਨ। ਤੋ ਸ਼ੇਖ ਫਰੀਦ ਸਾਹਿਬ ਦੀ ਬਾਣੀ ਵਿੱਚ ਜਿੰਨੀਆਂ ਐਗਜ਼ਾਮਪਲਸ ਨੇ ਉਹ ਸਾਰੀਆਂ ਕਿਹੜੀਆਂ ਨੇ, ਉਹ ਨੇ ਫਰਿਸ਼ਤਿਆਂ ਦੀਆਂ, ਉਹ ਨੇ ਇਸਲਾਮੀ, ਮਤਲਬ ਉਹ ਗੱਲ ਕਰਨਗੇ ਮੱਕੇ ਦੀ, ਕਾਬੇ ਦੀ, ਉਹ ਗੱਲ ਕਾਹਦੀ ਕਰਨਗੇ, ਵੀ ਇੱਕ ਅਜ਼ਰਾਇਲ ਫਰਿਸ਼ਤੇ ਦੀ ਗੱਲ ਕਰਨਗੇ, ਉਹ ਮਲਕਲ ਫਰਿਸ਼ਤੇ ਦੀ ਗੱਲ ਕਰਨਗੇ, ਮਤਲਬ ਉਹ ਸਾਰੀਆਂ ਉਦਾਹਰਨਾਂ ਇੱਦਾਂ ਦੀਆਂ ਦੇਣਗੀਆਂ। ਕਿਉਂਕਿ ਜਿਹੜਾ ਫਰੀਦ ਸਾਹਿਬ ਜਿਹੜੇ ਇਨਵਾਇਰਮੈਂਟ ਵਿੱਚ ਲੋਕਾਂ ਨੂੰ ਗੱਲ ਸਮਝਾ ਰਹੇ ਨੇ, ਉੱਥੇ ਬਤਾਂਤ ਗਿਣਤੀ ਉਹਨਾਂ ਚੀਜ਼ਾਂ ਨੂੰ ਮੰਨਦੀ ਹੈ। ਇਹ ਗੱਲ ਬੜੀ ਸਿੱਧੀ ਜੀ ਜਿਹੜੀ ਸਾਡੇ ਸਮਝਣ ਵਾਲੀ ਹੈ। ਤੋ ਕਬੀਰ ਸਾਹਿਬ ਜਿਹੜੇ ਸਨ, ਉਹਨਾਂ ਨੇ, ਉਹਨਾਂ ਦੀ ਬਾਣੀ ਵਿੱਚ ਤੁਹਾਨੂੰ ਮੁਸਲਮਾਨਾਂ ਦੀਆਂ ਵੀ ਉਦਾਹਰਨਾਂ ਮਿਲ ਜਾਣਗੀਆਂ, ਹਿੰਦੂਇਜ਼ਮ ਦੀਆਂ ਉਦਾਹਰਨਾਂ ਵੀ ਮਿਲਣਗੀਆਂ। ਤੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੇ ਇਲਾਕੇ ਵਿੱਚ ਪ੍ਰਚਾਰ ਕਰਦੇ ਰਹੇ, ਲੰਮਾ ਸਮਾਂ ਉਹਨਾਂ ਪਟਨਾ, ਬਿਹਾਰ, ਇੱਧਰ ਮੱਧ ਪ੍ਰਦੇਸ਼, ਅੱਗੇ ਨੂੰ ਚਲੇ ਜਾਓ ਤੁਸੀਂ ਬੰਗਾਲ, ਇੱਧਰ ਨੂੰ ਮਹਾਰਾਜ ਢਾਕੇ ਤੱਕ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਚਾਰ ਕੀਤਾ ਹੈ। ਤੋ ਸਾਧ ਸੰਗਤ ਤਾਂ ਕਰਕੇ ਉਹਨਾਂ ਦੀ ਬਾਣੀ ਦੇ ਵਿੱਚ ਜਿੰਨੀਆਂ ਉਦਾਹਰਨਾਂ ਨੇ ਉਹ ਵਾਲੀਆਂ ਨੇ। ਗੱਲ ਇਹ ਨਹੀਂ ਹੈ ਵੀ ਮਹਾਰਾਜ ਸਾਖੀ ਨੂੰ ਮੰਨਦੇ ਨੇ ਕਿ ਨਹੀਂ ਮੰਨਦੇ, ਗੱਲ ਇਹ ਹੈ ਵੀ ਕਿਸੇ ਨੂੰ ਸਮਝਾਉਣ ਦੇ ਲਈ ਨਾ ਫਿਰ ਉਹਨੂੰ ਉਹਦੇ ਤਰੀਕੇ ਨਾਲ ਗੱਲ ਕਹਿਣੀ ਪੈਂਦੀ ਹੈ। ਤੋ ਜਿਹੜੀਆਂ ਸਾਖੀਆਂ ਉਹਨਾਂ ਦੇ ਵਿੱਚ ਪ੍ਰਚਲਿਤ ਸਨ, ਮਹਾਰਾਜ ਨੇ ਆਖਿਆ ਤੁਸੀਂ ਸਾਖੀਆਂ ਹੀ ਗਾਈ ਜਾ ਰਹੇ ਹੋ, ਆਪਣੇ ਜੀਵਨ ਨੂੰ ਵੀ ਸਵਾਰੋ। ਕੱਲੀ ਸਾਖੀ ਗਾਉਣੀ ਥੋੜ੍ਹਾ ਕੋਈ ਮਹਾਨ ਗੱਲ ਹੁੰਦੀ ਹੈ, ਗੱਲ ਹੈ ਵੀ ਆਪਣੇ ਆਪ ਨੂੰ ਸਵਾਰੋ ਵੀ ਨਾ ਭਾਈ। ਤੁਸੀਂ ਕਿਹਾ ਵੀ ਗਣਕਾ ਦਾ ਉਧਾਰ ਹੋ ਗਿਆ, ਪੂਤਨਾ ਦਾ ਉਧਾਰ ਹੋ ਗਿਆ, ਤੁਸੀਂ ਕਿਹਾ ਵੀ ਜਿਹੜਾ ਪ੍ਰਹਲਾਦ ਸੀ ਉਹਨੇ ਬੜੀ ਦ੍ਰਿੜਤਾ ਕੀਤੀ, ਜਿਹੜਾ ਧਰੂ ਸੀ ਉਹਨੇ ਬੜੀ ਦ੍ਰਿੜਤਾ ਨਾਲ ਨਾਮ ਜਪਿਆ, ਉਹ ਕਹਿੰਦੇ ਵੀ ਤੁਹਾਨੂੰ ਫਿਰ ਕੀ ਹੋਇਆ, ਤੁਸੀਂ ਵੀ ਜਪੋ। ਤੋ ਸਾਖੀਆਂ ਮਹਾਰਾਜ ਨੇ ਇਸ ਤਰੀਕੇ ਨਾਲ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ ਉੱਥੇ ਉਹਨਾਂ ਨੇ ਬੋਲ ਰੱਖੇ ਨੇ, ਆਖਿਆ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਹੇ ਮੇਰੇ ਮਨ ਪ੍ਰਭੂ ਦੀ ਸ਼ਰਨ ਦੀ ਵਿਚਾਰ ਕਰ, ਉਹਦਾ ਧਿਆਨ ਧਰਿਆ ਕਰ। ਵਿਚਾਰਨ ਦਾ ਮਤਲਬ ਹੈ ਉਹਦਾ ਧਿਆਨ ਧਰਿਆ ਕਰ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ। ਜਿਹਦਾ ਸਿਮਰਨ ਕਰਦੇ ਆ ਗਣਕਾ ਦਾ ਉਧਾਰ ਹੋ ਗਿਆ, ਤੇਰਾ ਵੀ ਹੋਵੇਗਾ ਭਾਈ, ਤੂੰ ਵੀ ਉਸ ਰੱਬ ਨੂੰ ਚੇਤੇ ਕਰਿਆ ਕਰ। ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਉਸ ਵਾਹਿਗੁਰੂ ਦਾ, ਉਸ ਰੱਬ ਦਾ ਜਸ ਆਪਣੇ ਹਿਰਦੇ ਵਿੱਚ ਧਾਰਨ ਕਰ, ਉਹਨੂੰ ਅਪਣਾ। ਤੋ ਕੱਲੀ ਗੱਲ ਇਹ ਨਹੀਂ ਹੈ ਵੀ ਗਣਕਾ ਦੀ ਸਾਖੀ ਸੁਣ ਲਈ, ਵੀ ਜੇ ਤੇਰਾ ਜੀਵਨ ਗਣਕਾ ਵਰਗਾ ਹੋ ਗਿਆ, ਤੇਰਾ ਜੀਵਨ ਪਲੀਤ ਹੋ ਗਿਆ, ਤੇ ਤੂੰ ਵੀ ਕੀ ਕਰਿਆ ਕਰ, ਵੀ ਜਿੱਦਾਂ ਗਣਕਾ ਜਿਹੜੀ ਹੈ ਉਹ ਵਿਕਾਰਾਂ ਵਿੱਚ ਡੁੱਬੀ ਹੋਈ ਕੱਢ ਲਈ ਰੱਬ ਨੇ, ਤੈਨੂੰ ਵੀ ਵਿਕਾਰਾਂ ਵਿੱਚ ਡੁੱਬੇ ਹੋਏ ਨੂੰ ਵਾਹਿਗੁਰੂ ਕੱਢੇਗਾ, ਤੂੰ ਵੀ ਉਹਨੂੰ ਚੇਤੇ ਕਰਨਾ ਸ਼ੁਰੂ ਕਰ। ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ। ਆਖਿਆ ਜਿਹਦਾ ਸਿਮਰਨ ਕਰਕੇ ਧਰੂ ਜਿਹੜਾ ਸੀ ਉਹ ਅਟਲ ਹੋ ਗਿਆ। ਅੱਜ ਵੀ ਦੁਨੀਆਂ ਵਿੱਚ ਨਾ, ਖਾਸ ਕਰਕੇ ਹਿੰਦੁਸਤਾਨ ਵਿੱਚ ਇਹ ਗੱਲ ਪ੍ਰਚਲਿਤ ਹੈ ਵੀ ਧਰੂ ਤਾਰਾ ਜਿਹੜਾ ਅੱਜ ਵੀ ਲੋਕਾਂ ਨੂੰ ਰਾਹ ਦੱਸਦਾ, ਤੇ ਉਹ ਮਨੌਤ ਇਹੋ ਹੀ ਹੈ ਵੀ ਜਿਹੜਾ ਧਰੂ ਸੀ ਉਹ ਉਹਦੇ ਨਾਲ ਵਿਤਕਰਾ ਹੋਇਆ। ਉਹ ਭਾਈ ਗੁਰਦਾਸ ਸਾਹਿਬ ਨੇ ਇੱਕ ਪੌੜੀ ਲਿਖੀ, ਉਹਨਾਂ ਆਖਿਆ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ। ਵੀ ਧਰੂ ਜਿਹੜਾ ਸੀ ਉਹ ਆਪਣੇ ਪਿਓ ਦੀ ਕੁੱਛੜ ਵਿੱਚ ਬਹਿ ਗਿਆ ਜਾ ਕੇ, ਬੱਚਾ ਸੀ ਨਾ, ਤੇ ਜਿਹੜੀ ਉਹਦੀ ਮਤਰੇਈ ਮਾਂ ਸੀ ਉਹਨੇ ਖਿੱਚ ਕੇ ਉਹਨੂੰ ਲਾ ਦਿੱਤਾ। ਧਰੂ ਹੱਸਦਾ ਉਸ ਬੱਚੇ ਨਾਲ ਇੱਦਾਂ ਹੋਇਆ, ਰਾਜਾ ਸੀ ਉਹਦਾ ਪਿਤਾ, ਤੇ ਧਰੂ ਹੱਸਦਾ ਘਰ ਆਇਆ ਕਰ ਪਿਆਰ, ਪਿਓ ਵਾਸਤੇ ਤੇ ਇੱਕੋ ਜਿਹੀ ਨੇ, ਕਰ ਪਿਆਰ ਪਿਓ ਕੁੱਛੜ ਲੀਤਾ, ਪਿਓ ਦੀ ਉਹ ਕੁੱਛੜ ਵਿੱਚ ਜਾ ਕੇ ਬਹਿ ਗਿਆ, ਉਹਦੀ ਗੋਦ ਵਿੱਚ ਜਾ ਕੇ ਬਹਿ ਗਿਆ। ਬਾਂਹ ਪਕੜ ਉਠਾਇਆ, ਉਹਨੂੰ ਬਾਂਹ ਫੜ ਕੇ ਉਸ ਬੱਚੇ ਨੂੰ ਜਿਹੜਾ ਖਿੱਚ ਕੇ ਉਹਦੀ ਮਤਰੇਈ ਮਾਂ ਨੇ ਉਹਨੂੰ ਲਾਹ ਦਿੱਤਾ। ਵੀ ਮਨ ਵਿੱਚ ਰੋਸ ਮਤਰੇਈ ਕੀਤਾ, ਜਿਹੜੀ ਮਤਰੇਈ ਸੀ ਉਹਨੇ ਰੋਸ ਕੀਤਾ। ਤੇ ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸੁਰੀਤਾ, ਤੇ ਹੋਕੇ ਭਰਦਾ ਹੋਇਆ ਆਪਣੀ ਮਾਂ ਨੂੰ ਪੁੱਛਦਾ ਵੀ ਮਾਂ ਤੂੰ ਹੀ ਰਾਣੀ ਹੈ ਕਿ ਤੂੰ ਇੱਥੇ ਗੁਲਾਮ ਹੈ, ਨੌਕਰਾਣੀ ਹੈ ਇੱਥੇ, ਵੀ ਤੂੰ ਹੀ ਤੇ ਰਾਣੀ ਹੈ, ਤੇ ਮੈਨੂੰ ਇਸ ਗੱਲ ਦਾ ਜਵਾਬ ਦੇ। ਤੇ ਮੈਨੂੰ ਉਹਨੇ ਕਿਉਂ ਲਾਹ ਦਿੱਤਾ ਖਿੱਚ ਕੇ, ਤੇਰਾ ਵੀ ਤੇ ਅਧਿਕਾਰ ਓਨਾ ਹੀ ਹੈ, ਤੂੰ ਵੀ ਤੇ ਉਸੇ ਰਾਜੇ ਦੀ ਰਾਣੀ ਹੈ, ਮੈਨੂੰ ਉਹਨੇ ਲਾਹ ਦਿੱਤਾ। ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਕਿ ਸੁਧਮ ਤੇ ਰਾਜ ਮਿਲੇ। ਤੋ ਇਹ ਸਾਖੀ ਜਿਹੜੀ ਹੈ ਉਹ ਬੜੀ ਪ੍ਰਚਲਿਤ ਸੀ। ਫਿਰ ਉਹ ਜੰਗਲ ਵਿੱਚ ਗਿਆ, ਉੱਥੇ ਜਾ ਕੇ ਉਹਨੇ ਤਪੱਸਿਆ ਕੀਤੀ, ਬੜੀ ਧੁੱਪ ਨਾ ਵੇਂਹਦਿਆਂ ਹੋਇਆ, ਛਾਂ ਨਾ ਵੇਂਹਦਿਆਂ ਹੋਇਆ, ਮੀਂਹ ਨਾ ਵੇਂਹਦਿਆਂ ਹੋਇਆ, ਇੰਨੀ ਉਹਨੇ ਕਠਿਨ ਤਪੱਸਿਆ ਘਾਲੀ ਤੇ ਫਿਰ ਉਹਨੇ ਜਿਹੜਾ ਹੈ ਉਹਨੂੰ ਰਾਜ ਮਿਲਿਆ ਤੇ ਉਹ ਧਰੁਵ ਤਾਰਾ ਬਣ ਕੇ ਅੱਜ ਵੀ ਚਮਕ ਰਿਹਾ। ਤੋ ਇਹ ਗੱਲ ਜਿਹੜੀ ਸੀ ਇਹ ਸਿੰਬੋਲਿਕ ਤੌਰ ਤੇ ਸਾਡੇ ਵਾਲੀ ਵੀ ਸਾਨੂੰ ਵੀ ਸਮਝਣ ਦੀ ਲੋੜ ਸੀ ਵੀ ਧੁੱਪ ਹੋਵੇ ਛਾਂ ਹੋਵੇ, ਦੁੱਖ ਹੋਣ ਸੁੱਖ ਹੋਣ, ਮੈਂ ਆਪਣੀ ਜ਼ਿੰਦਗੀ ਵਿੱਚ ਰੱਬੀ ਇਬਾਦਤ ਨੂੰ ਕਦੀ ਵੀ ਛੱਡਣਾ ਨਹੀਂ ਹੈ। ਜਿੱਦਾਂ ਜੇ ਸੁੱਖ ਦੇ ਤਾਂ ਤੁਝੈ ਰਾਧੀ, ਦੁੱਖ ਵੀ ਤੁਝੈ ਧਿਆਈ। ਮਤਲਬ ਸਾਖੀਆਂ ਤੋਂ ਇੰਨੀ ਕੁ ਸਿੱਖਿਆ ਜਿਹੜੀ ਹੈ ਉਹ ਗ੍ਰਹਿਣ ਕਰਨ ਦੀ ਲੋੜ ਸੀ ਵੀ ਜਿੱਦਾਂ ਧਰੁਵ ਭਗਤ ਜਿਹੜਾ ਸੀ ਉਹਨੇ ਮੀਂਹ ਕਣੀ ਹਨੇਰੀ ਦੇ ਵਿੱਚ ਰੱਬ ਦੀ ਇਬਾਦਤ ਨਹੀਂ ਛੱਡੀ। ਝੱਖੜ ਝਾਂਗੀ ਮੀਂਹ ਵਰਸੇ ਪੀ ਗੁਰ ਦੇਖਣ ਜਾਈ, ਵੀ ਭਾਵੇਂ ਜਿੰਨਾ ਮਰਜ਼ੀ ਮੀਂਹ ਵਰਦਾ ਹੋਵੇ, ਜਿੰਨੇ ਮਰਜ਼ੀ ਦੁੱਖ ਹੋਣ, ਜਿੰਨੇ ਮਰਜ਼ੀ ਝੱਖੜ ਝੁੱਲ ਜਾਣ। ਹੁਣ ਇੱਥੇ ਮੀਂਹ ਏਦਾਂ ਨਹੀਂ ਵੀ ਕੋਈ ਬਾਹਰ ਮੀਂਹ ਵਰਦਾ ਹੈ, ਉਹ ਨਹੀਂ ਗੱਲ, ਗੱਲ ਇਹ ਵੀ ਜ਼ਿੰਦਗੀ ਵਿੱਚ ਜਿੰਨੀਆਂ ਮਰਜ਼ੀ ਰੁਕਾਵਟਾਂ ਆਉਣ ਪਰ ਮੈਂ ਜਿਹੜਾ ਪ੍ਰਯੋਜਨ ਹੈ ਆਪਣੀ ਜ਼ਿੰਦਗੀ ਦਾ ਰੱਬੀ ਮਿਲਾਪ ਦਾ ਉਹਨੂੰ ਕਦੀ ਖੁੰਝਣ ਨਹੀਂ ਦੇਣਾ, ਜਿਵੇਂ ਭਗਤ ਧਰੁਵ ਨੇ ਆਪਣੇ ਜੀਵਨ ਦੇ ਵਿੱਚ ਖੁੰਝਣ ਨਹੀਂ ਦਿੱਤਾ। ਤੋ ਇਹਨਾਂ ਸਾਰਿਆਂ ਦੀਆਂ ਸਾਖੀਆਂ ਵਰਤ ਕੇ ਮਹਾਰਾਜ ਨੇ ਸਾਨੂੰ ਸਮਝਾਇਆ, ਆਖਿਆ ਅਟਲ ਭਇਓ ਧਰੁਵ ਜਾ ਕੇ ਸਿਮਰਨ। ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਜਿਹਨੂੰ ਯਾਦ ਕਰਦਿਆਂ ਜਿਹੜਾ ਧਰੁਵ ਸੀ ਉਹ ਅਟਲ ਹੋ ਗਿਆ, ਧਰੁਵ ਤਾਰਾ ਬਣ ਕੇ ਚਮਕ ਉੱਠਿਆ, ਔਰ ਨਿਰਭੈ ਪਦ ਪਾਇਆ, ਉਹਨੇ ਨਿਰਭੈ ਪਦ ਦੀ ਜਿਹੜੀ ਹੈ ਪ੍ਰਾਪਤੀ ਕਰ ਲਈ, ਡਰ ਤੋਂ ਰਹਿਤ ਅਵਸਥਾ ਦੀ ਪ੍ਰਾਪਤੀ ਕਰ ਲਈ। ਦੁੱਖ ਹਰਤਾ ਹੈ ਬਿਧ ਕੋ ਸਵਾਮੀ, ਜਿਹੜਾ ਮੇਰਾ ਵਾਹਿਗੁਰੂ ਹੈ ਉਹ ਵੀ ਦੁੱਖਾਂ ਨੂੰ ਨਾਸ਼ ਕਰਦਾ ਹੈ। ਦੁੱਖ ਹਰਤਾ ਹੈ ਬਿਧ ਕੋ ਸਵਾਮੀ, ਉਹ ਸਵਾਮੀ ਮਾਲਕ ਜਿਹੜਾ ਹੈ ਇਸੇ ਤਰੀਕੇ ਨਾਲ ਦੁੱਖਾਂ ਨੂੰ ਕੱਟ ਦਿੰਦਾ ਜਿਵੇਂ ਉਹਨੇ ਧਰੁਵ ਦੇ ਕੱਟੇ, ਜਿਵੇਂ ਉਹਨੇ ਪ੍ਰਹਲਾਦ ਦੇ ਕੱਟੇ, ਜਿਵੇਂ ਉਹਨੇ ਗਣਕਾ ਦੇ ਕੱਟੇ, ਜਿਵੇਂ ਉਹਨੇ ਪੂਤਨਾ ਦੇ ਕੱਟ ਦਿੱਤੇ, ਜਿੰਨੇ ਇਹ ਪਾਤਰ ਸਨ ਸਾਰਿਆਂ ਦੇ ਜਿਹੜੇ ਨੇ ਉਹਨੇ ਦੁੱਖ ਕੱਟ ਦਿੱਤੇ। ਤੂੰ ਵੀ ਉਹਨੂੰ ਯਾਦ ਕਰ, ਉਹਨੂੰ ਚੇਤੇ ਕਰਿਆ ਕਰ, ਉਹਦਾ ਚਿੰਤਨ ਕਰਿਆ ਕਰ। ਤੋ ਮਹਾਰਾਜ ਅੱਜ ਜਿਹੜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੁਵ। ਹੁਣ ਪਹਿਲੀ ਗੱਲ ਕਿਹਦੀ ਆਈ? ਧਰੁਵ ਦੀ, ਵੀ ਆਪਣੀ ਜ਼ਿੰਦਗੀ ਵਿੱਚ ਡਰੀ ਨਾ, ਘਬਰਾਈ ਨਾ। ਤੇ ਰਾਮ ਜਪਣਾ ਕੀ ਹੈ ਗੁਰਮਤ ਵਿੱਚ? ਬੇਸ਼ੱਕ ਸਾਖੀ ਉਹਨਾਂ ਦੀ ਹੈ, ਪਰ ਰਾਮ ਨੂੰ ਜਪਣਾ ਕੀ ਹੈ? ਵੀ ਉਹ ਸੱਚੀ ਇਬਾਦਤ ਕਰਨ ਤੋਂ, ਸੱਚ ਦੇ ਰਾਹ ਤੇ ਚੱਲਣ ਤੋਂ ਘਬਰਾਈ ਨਾ, ਜਿੰਨੀਆਂ ਮਰਜ਼ੀ ਤਕਲੀਫਾਂ ਹੋਣ ਧਰੁਵ ਵਾਂਗੂ, ਅਖੀਰ ਤੇ ਤੂੰ ਜਿੱਤੇਗਾ, ਤੈਨੂੰ ਜਿੱਤ ਪ੍ਰਾਪਤ ਹੋਵੇਗੀ। ਤੇਰੇ ਨਾਏ ਰਤੇ ਸੀ ਜਿਣ ਗਏ, ਹਾਰ ਗਏ ਸੇ ਠੱਗਣ ਵਾਲੇ, ਅਖੀਰ ਤੇ ਜਿੱਤੇਗਾ, ਜਿੱਤ ਪ੍ਰਾਪਤ ਹੋਵੇਗੀ। ਹੁਣ ਪਹਿਲੀ ਉਦਾਹਰਨ ਬਾਬਾ ਜੀ ਨੇ ਧਰੁਵ ਦੀ ਵਰਤੀ ਤੇ ਦੂਜੀ ਉਦਾਹਰਨ ਵਰਤੀ ਪ੍ਰਹਲਾਦ ਦੀ। ਪ੍ਰਹਲਾਦ ਦਾ ਆਪਣਾ ਜੀਵਨ ਬੜਾ ਮਹਾਨ ਹੈ, ਜਿਹੜਾ ਪ੍ਰਹਲਾਦ ਹੈ ਉਹਦੀ ਟੱਕਰ ਕਿਹਦੇ ਨਾਲ ਸੀ? ਪ੍ਰਹਲਾਦ ਦੀ ਆਪਣੇ ਪਿਤਾ ਨਾਲ। ਸਭ ਤੋਂ ਔਖਾ ਹੁੰਦਾ ਆਪਣੇ ਘਰ 'ਚ ਲੜਨਾ। ਕਈ ਵਾਰ ਬੰਦਾ ਕਹਿੰਦਾ ਨਹੀਂ ਵੀ ਵੈਸੇ ਤੇ ਮੈਂ ਦੁਨੀਆਂ ਜਿੱਤ ਲਵਾਂ ਪਰ ਆਪਣੇ ਬੱਚਿਆਂ ਦੇ ਹੱਥੋਂ ਹੀ ਹਾਰ ਗਿਆ। ਚੰਗੇ ਚੰਗੇ ਬੰਦੇ ਜਿਹੜੇ ਹੁੰਦੇ ਨੇ ਨਾ ਦੁਨੀਆਂ ਨੂੰ ਜਿੱਤਣ ਵਾਲੇ, ਜਦੋਂ ਵੀ ਕਦੇ ਹਾਰੇ ਨੇ ਤੇ ਆਪਣੇ ਟੱਬਰਾਂ ਵਿੱਚ ਆਣ ਕੇ ਹੀ ਉਹ ਹਾਰ ਜਾਂਦੇ ਨੇ। ਤੋ ਸਭ ਤੋਂ ਔਖਾ ਹੁੰਦਾ ਹੈ ਮੱਥਾ ਲਾਉਣਾ ਆਪਣੇ ਹੀ ਟੱਬਰ ਦੇ ਨਾਲ, ਕਿਵੇਂ ਲਾਓਗੇ ਤੁਸੀਂ? ਤੋ ਪ੍ਰਹਲਾਦ ਭਗਤ ਦਾ ਨਾਂ ਦੁਨੀਆਂ ਉੱਤੇ ਚਮਕਦਾ ਤਾਂ ਹੈ ਉਹਨੇ ਆਪਣੇ ਪਿਓ ਨਾਲ ਮੱਥਾ ਲਾ ਲਿਆ। ਤੇ ਪਿਓ ਲਈ ਵੀ ਇਹ ਚੀਜ਼ ਨੱਕ ਦਾ ਸਵਾਲ ਬਣ ਗਈ ਵੀ ਮੇਰਾ ਪੁੱਤਰ ਹੀ ਮੇਰੀ ਗੱਲ ਨੂੰ ਨਹੀਂ ਮੰਨਦਾ। ਹਾਂ ਜੇ ਤੇ ਗੱਲ ਕੋਈ ਬਹੁਤ ਵਾਜਬ ਹੁੰਦੀ ਤੇ ਸ਼ਾਇਦ ਦੁਨੀਆਂ ਕਹਿੰਦੀ ਵੀ ਜਿਹੜਾ ਪ੍ਰਹਲਾਦ ਹੈ ਉਹ ਆਪਣੇ ਪਿਓ ਦਾ ਆਗਿਆਕਾਰੀ ਕਿਉਂ ਨਹੀਂ ਬਣਿਆ? ਜਿਵੇਂ ਦੁਨੀਆਂ ਵਿੱਚ ਆਪਾਂ ਉਹ ਪੜ੍ਹਦੇ ਹੁੰਦੇ, ਲੇਖ ਕਿਤਾਬਾਂ ਵਿੱਚ ਪੜ੍ਹਾਏ ਜਾਂਦੇ ਨੇ, ਮਾਤਾ ਪਿਤਾ ਦੇ ਆਗਿਆਕਾਰੀ ਬਣ ਕੇ ਰਹੋ, ਸਿਖਾਈਆਂ ਜਾਂਦੀਆਂ ਨੇ, ਇੱਦਾਂ ਦੀ ਸਕੂਲਿੰਗ ਹੁੰਦੀ ਹੈ ਨਾ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਵੀ ਹਮੇਸ਼ਾ ਕਿਹਦੇ ਆਗਿਆਕਾਰੀ ਬਣ ਕੇ ਰਹਿਣਾ? ਆਪਣੇ ਮਾਤਾ ਪਿਤਾ ਦੇ। ਫਿਰ ਭਗਤ ਪ੍ਰਹਲਾਦ ਤੇ ਰਿਹਾ ਹੀ ਕੋਈ ਨਹੀਂ, ਉਹ ਨਹੀਂ ਬਣਿਆ ਆਗਿਆਕਾਰੀ। ਜੇ ਉਹ ਆਗਿਆਕਾਰੀ ਹੁੰਦਾ ਤੇ ਅੱਜ ਉਹਦਾ ਨਾਂ ਕਦੀ ਵੀ ਚਮਕਦਾ ਨਾ। ਹਰ ਵਾਰਾਂ ਆਗਿਆਕਾਰੀ ਬਣਨਾ ਜ਼ਰੂਰੀ ਵੀ ਨਹੀਂ ਹੁੰਦਾ। ਜਿੰਨੇ ਆਗਿਆਕਾਰੀ ਬੱਚੇ ਹੁੰਦੇ ਨੇ ਕੋਈ ਬਹੁਤੇ ਚੰਗੇ ਵੀ ਨਹੀਂ ਹੁੰਦੇ। ਕਦੀ ਕਦੀ ਬੱਚਿਆਂ ਨੂੰ ਬਗਾਵਤ ਕਰਨੀ ਵੀ ਆਉਣੀ ਚਾਹੀਦੀ ਹੈ। ਤੋ ਦੁਨੀਆਂ ਦੀ ਇਹ ਦੁਨੀਆਂ ਦੇ ਸਕੂਲ ਦੇ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਵੀ ਮਾਤਾ ਪਿਤਾ ਦੇ ਆਗਿਆਕਾਰੀ ਬਣ ਕੇ ਰਹਿਣਾ ਚਾਹੀਦਾ ਹੈ, ਉਸਤਾਦਾਂ ਦੇ ਆਗਿਆਕਾਰੀ ਬਣ ਕੇ ਰਹਿਣਾ ਚਾਹੀਦਾ ਹੈ। ਅਧਿਆਤਮਕ ਖੇਤਰ ਵਿੱਚ ਇਹ ਸਿੱਖਿਆ ਨਹੀਂ ਦਿੱਤੀ ਜਾਂਦੀ, ਇੱਥੇ ਨਹੀਂ ਇਹ ਸਿਖਾਇਆ ਜਾਂਦਾ, ਇੱਥੇ ਫਰਕ ਹੈ। ਇੱਥੇ ਆਗਿਆਕਾਰੀ ਕਿਹਦੇ ਬਣਨਾ ਹੈ? ਇੱਥੇ ਆਗਿਆਕਾਰੀ ਬਣਨਾ ਹੈ ਸੱਚ ਦੇ, ਨਿਆਂ ਦੇ, ਧਰਮ ਦੇ। ਜੇ ਤੇ ਉਹਦੇ ਆਗਿਆਕਾਰੀ ਹੋ ਤੇ ਫਿਰ ਤੇ ਸਾਰਾ ਕੁਝ ਠੀਕ ਹੈ, ਜੇ ਉਹਦੇ ਆਗਿਆਕਾਰੀ ਨਹੀਂ ਤੇ ਤੁਸੀਂ ਜਿੰਨੇ ਮਰਜ਼ੀ ਆਗਿਆਕਾਰੀ ਬਣੇ ਫਿਰ ਉਹ ਸਭ ਢੋਂਗ ਹੈ, ਵਿਖਾਵਾ ਹੈ, ਕੋਈ ਅਰਥ ਨਹੀਂ ਹੈ। ਤਾਂ ਪ੍ਰਹਲਾਦ ਭਗਤ ਜੀ ਜਿਹੜਾ ਸੀ ਉਹਨੇ ਕੀ ਕੀਤਾ ਵੀ ਉਹਦਾ ਪਿਤਾ ਰਨਾਕਸ਼ ਕਹਿੰਦਾ ਹੈ ਵੀ ਮੈਂ ਰੱਬ ਹੋ ਗਿਆ, ਸਾਰੀ ਪ੍ਰਜਾ ਮੈਨੂੰ ਆਣ ਕੇ ਨਮਸਕਾਰ ਕਰੇ, ਨਮਨ ਕਰੇ, ਮੱਥੇ ਟੇਕੇ। ਤੇ ਲੋਕਾਂ ਨੇ ਕੀਤਾ ਵੀ ਏਦਾਂ, ਰਾਜਾ ਰੱਬ ਬਣ ਕੇ ਬਹਿ ਗਿਆ ਤੇ ਲੋਕ ਪ੍ਰਜਾ ਕੀ ਕਰਦੀ ਹੈ, ਜਾ ਕੇ ਡੰਡੌਤ ਕਰਦੀ ਹੈ, ਨਮਸਕਾਰ ਕਰਦੀ ਹੈ, ਮੱਥੇ ਟੇਕਦੀ ਹੈ। ਪਰ ਭਗਤ ਪ੍ਰਹਲਾਦ ਵੇਰ ਗਿਆ, ਉਹ ਕਹਿੰਦਾ ਨਹੀਂ ਇਹ ਝੂਠ ਬੋਲਦਾ, ਕੁਫਰ ਤੋਲਦਾ, ਇਹ ਰੱਬ ਥੋੜਾ ਹੈ, ਕਿੱਡੀ ਵੱਡੀ ਗੱਲ ਹੈ। ਬੰਦੇ ਨੂੰ ਚੈਲੰਜ ਉਹਦੇ ਘਰੋਂ ਹੀ ਮਿਲ ਗਿਆ, ਕਹਿੰਦਾ ਇਹ ਰੱਬ ਨਹੀਂ ਹੈਗਾ। ਚਲੋ ਪਹਿਲਾਂ ਤੇ ਹੁੰਦਾ ਹੈ ਵੀ ਜਿਵੇਂ ਸ਼ਾਮ ਦਾਮ ਦੰਡ ਭੇਦ ਇਹ ਨੀਤੀਆਂ ਹੁੰਦੀਆਂ ਨੇ, ਪਹਿਲਾਂ ਕਿਸੇ ਤਰੀਕੇ ਨਾਲ ਇਹਨੂੰ ਮਨਾਓ। ਸਭ ਤੋਂ ਪਹਿਲਾਂ ਮਾਂ ਨੇ ਸਮਝਾਇਆ, ਮਾਂ ਕਹਿੰਦੀ ਪੁੱਤ ਸਾਰੀ ਦੁਨੀਆਂ ਸਾਰੀ ਪ੍ਰਜਾ ਤੇਰੇ ਪਿਓ ਨੂੰ ਰੱਬ ਕਹਿੰਦੀ ਹੈ, ਤੂੰ ਹੀ ਮੰਨ ਲਾ। ਕਹਿੰਦਾ ਨਾ, ਮਾਂ ਵਾਲਾ ਜਿਹੜਾ ਉਹਨੇ ਬੜੀ ਮਮਤਾ ਪਿਆਰ ਰੋ ਕਰਲਾ ਕੇ ਕਿੱਦਾਂ ਭਗਤ ਨੂੰ ਕਿਹਾ ਹੋਊਗਾ, ਉਹਨੇ ਨਹੀਂ ਮੰਨੀ। ਫਿਰ ਦੂਜਾ ਹਥਿਆਰ ਵਰਤਿਆ ਵੀ ਟੀਚਰਾਂ ਨੂੰ ਕਹੋ, ਅਧਿਆਪਕਾਂ ਨੂੰ ਕਹੋ। ਉਹਦੇ ਅਧਿਆਪਕਾਂ ਦਾ ਨਾਂ ਸੀ, ਇੱਕ ਦਾ ਨਾਂ ਸੰਡਾ ਤੇ ਦੂਜੇ ਦਾ ਨਾਂ ਮਰਕਾ। ਉਹਨਾਂ ਵੀ ਜਾ ਕੇ ਸਮਝਾਇਆ, ਉਹ ਵੀ ਕਹਿਣ ਲੱਗੇ ਵੀ ਭਾਈ ਤੂੰ ਮੰਨ ਲਾ, ਪ੍ਰਹਲਾਦ ਪਠਾਏ ਪੜ੍ਹਨ ਸ਼ਾਲ, ਪ੍ਰਹਲਾਦ ਪਾਠਸ਼ਾਲਾ ਦੇ ਵਿੱਚ ਪੜ੍ਹਨ ਲਈ ਗਿਆ, ਸੰਗ ਸਖਾ ਬੋਲੀਏ ਬਾਲ, ਉਹਦੇ ਨਾਲ ਉਹਦੇ ਸਾਥੀ ਸਨ। ਧੰਨ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਬਾਣੀ ਚ ਸ਼ਬਦ ਦਰਜ ਹੈ, ਪ੍ਰਹਲਾਦ ਪਠਾਏ ਪੜ੍ਹਨ ਸ਼ਾਲ, ਸੰਗ ਸਖਾ ਬੋਲੀਏ ਬਾਲ, ਮੁੱਕ ਕਹਾਂ ਪੜਾਵਸ ਆਲ ਜਾਲ। ਹੁਣ ਜਿਹੜਾ ਉੱਥੇ ਪੜ੍ਹਾਉਣ ਵਾਲਾ ਸੀ, ਜਦੋਂ ਉਹ ਰੱਬ ਦੀ ਗੱਲ ਕਰੇ ਤੇ ਆਖੇ ਰੱਬ ਹਰਨਾਕਸ਼ ਹੈ, ਉਹ ਕਹਿੰਦਾ ਤੂੰ ਕੀ ਪੜ੍ਹਾ ਰਿਹਾ ਮੈਨੂੰ, ਮੈਨੂੰ ਪਤਾ ਹੈ ਨਾ ਵੀ ਉਹ ਰੱਬ ਨਹੀਂ ਹੈਗਾ, ਕਿਉਂ ਐਵੇਂ ਵਾਧੂ ਦੀਆਂ ਆਲ ਜਾਲ ਦਾ ਮਤਲਬ ਹੁੰਦਾ ਫਜ਼ੂਲ ਦੀਆਂ ਗੱਲਾਂ ਪੜ੍ਹਾ ਰਿਹਾ ਮੈਨੂੰ। ਹੁਣ ਏਦਾਂ ਕੋਈ ਬੱਚਾ ਸਾਡਾ ਸਕੂਲ ਵਿੱਚ ਜਾਵੇ, ਜਾ ਕੇ ਟੀਚਰ ਨੂੰ ਕਹਿ ਦੇਵੇ ਤੇ ਏਦਾਂ ਹੁੰਦਾ ਵੀ ਹੈ। ਮੈਨੂੰ ਯਾਦ ਹੈ ਵੀ ਅਸੀਂ ਨਾ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੀ ਹੈ, ਖਾਸ ਕਰਕੇ ਇੰਡੀਆ ਦੀ ਗੱਲ ਕਰ ਰਿਹਾ ਮੈਂ, ਉਹਦੇ ਵਿੱਚ ਹੈ ਸਾਰਾ ਕੁਝ ਏਦਾਂ ਹੀ ਹੈ। ਮੇਰਾ ਸਿੰਘ ਪੜ੍ਹਦਾ ਸੀ ਸਕੂਲ ਦੇ ਵਿੱਚ ਤੇ ਉਹਨੇ ਨਾ ਇੱਕ ਕੋਈ ਆਂਸਰ ਦਿੱਤਾ, ਕੁਸ਼ਚਨ ਦਾ ਆਂਸਰ ਦਿੱਤਾ ਤੇ ਮੈਡਮ ਨੇ ਗਲਤ ਕੀਤਾ, ਐਂ ਕਰਕੇ ਕਾਂਟਾ ਮਾਰਿਆ ਉਹਦੇ ਉੱਤੇ। ਜਦੋਂ ਘਰੇ ਆਇਆ ਤੇ ਮੈਨੂੰ ਕਹਿੰਦਾ ਵੀ ਮੇਰਾ ਸਵਾਲ ਦਾ ਆਂਸਰ ਤੇ ਠੀਕ ਸੀ ਪਰ ਮੈਡਮ ਨੇ ਗਲਤ ਕਰ ਦਿੱਤਾ। ਮੈਂ ਪੁੱਛਿਆ ਵੀ ਰੀਜ਼ਨ ਕੀ ਹੈ, ਵੀ ਜੇ ਠੀਕ ਹੈ ਤੇ ਫਿਰ ਗਲਤ ਕਿਉਂ ਕੀਤਾ, ਇਹ ਤਾਂ ਕੋਈ ਸੈਂਸ ਨਹੀਂ ਬਣਦੀ। ਹੁਣ ਵੇਖੋ ਸਾਡੇ ਬੱਚਿਆਂ ਦੀ ਜਿਹੜੀ ਜ਼ੇਹਨ ਹੈ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਂਦਾ, ਮਾਇੰਡ ਨੂੰ ਕਿੱਦਾਂ ਕੰਟਰੋਲ ਆਗਿਆਕਾਰੀ ਬਣਾਇਆ ਜਾਂਦਾ। ਤੇ ਮੈਂ ਉਹਦੀ ਕਿਤਾਬ ਖੋਲ ਕੇ ਤੇ ਮੈਂ ਵੇਖਿਆ ਤੇ ਵਾਕਈ ਉੱਤੇ ਕਾਂਟਾ ਫੇਰਿਆ ਹੋਇਆ ਟੀਚਰ ਨੇ। ਮੈਂ ਕਿਹਾ ਵੀ ਸਵਾਲ ਵਾਕਈ ਆਂਸਰ ਤੇ ਠੀਕ ਹੈ, ਵੀ ਉਹਨੇ ਗਲਤ ਕਿਉਂ ਕਰ ਦਿੱਤਾ? ਉਹ ਕਹਿੰਦਾ ਵੀ ਮੈਡਮ ਕਹਿੰਦੀ ਜਿੱਦਾਂ ਮੈਂ ਲਿਖਵਾਇਆ ਸੀ ਤੂੰ ਉੱਦਾਂ ਨਹੀਂ ਲਿਖਿਆ। ਮਤਲਬ ਉਹਨੂੰ ਆਂਸਰ ਦੇ ਠੀਕ ਹੋਣ ਨਾਲ ਕੋਈ ਮੀਨਿੰਗ ਮਤਲਬ ਨਹੀਂ ਹੈ। ਉਹ ਕਹਿੰਦੀ ਜਿੱਦਾਂ ਮੈਂ ਲਿਖਾਇਆ ਸੀ ਨਾ, ਜਿਹੜੀ ਕਾਪੀ ਤੈਨੂੰ ਮੈਂ ਦਿੱਤੀ ਸੀ, ਜਿੱਦਾਂ ਮੈਂ ਕਿਹਾ ਸੀ ਲਿਖਣ ਨੂੰ, ਤੂੰ ਉੱਦਾਂ ਨਹੀਂ ਲਿਖਿਆ। ਹੁਣ ਟੀਚਰ ਦੀ ਹਉਮੈ ਨੂੰ ਕੀ ਵੱਜ ਗਈ? ਸੱਟ ਵੱਜ ਗਈ। ਹੁਣ ਹੋ ਸਕਦਾ ਤੁਹਾਨੂੰ ਇਹ ਲੱਗਣ ਵੀ ਇਹ ਗੱਲਾਂ ਕਿੱਦਾਂ ਦੀਆਂ ਹੋ ਰਹੀਆਂ ਨੇ, ਨਹੀਂ ਐਸਾ ਨਹੀਂ ਹੈ। ਵੀ ਜੇ ਕੋਈ ਵੱਡਾ ਹੈ, ਜੇ ਕੋਈ ਉੱਚਾ ਹੈ, ਜੇ ਆਪਣੇ ਨੂੰ ਉੱਚਾ ਸਮਝਦਾ ਹੈ ਤੇ ਉਹਨੂੰ ਉਸ ਅਹੁਦੇ ਦੀ ਗਰੀਮਾ ਦਾ ਖਿਆਲ ਵੀ ਰੱਖਣਾ ਚਾਹੀਦਾ। ਹੁਣ ਪ੍ਰਹਲਾਦ ਜਿਹੜਾ ਹੈ ਉਹਦਾ ਟੀਚਰ ਉਹਨੂੰ ਸਮਝਾ ਰਿਹਾ, ਕਹਿੰਦਾ ਜੀ ਹਰਨਾਕਸ਼ ਰੱਬ ਹੈ। ਉਹ ਕਹਿੰਦਾ ਨਹੀਂ, ਹਰਨਾਕਸ਼ ਰੱਬ ਨਹੀਂ ਹੈਗਾ। ਹੋ ਸਕਦਾ ਮੇ ਵੀ, ਚਲੋ ਇਹ ਤੇ ਸ਼ਬਦ ਹੈ ਵੀ ਉਹਦੇ ਵਿੱਚ ਉਨੀ ਕੁ ਪੋਇਟਰੀ ਦੇ ਵਿੱਚ ਕਵਿਤਾ ਵਿੱਚ ਉਨੀ ਕੁ ਗੱਲ ਆਈ ਹੈ, ਪਰ ਕੀ ਪਤਾ ਉਹਨੇ ਹੋਰ ਕੀ ਕਿਹਾ ਹੋਵੇਗਾ ਪ੍ਰਹਲਾਦ ਨੂੰ ਵੀ ਤੂੰ ਟੀਚਰ ਦੀ ਗੱਲ ਨਹੀਂ ਮੰਨਦਾ, ਤੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਹਿ ਰਿਹਾ। ਤੋ ਪ੍ਰਹਲਾਦ ਨੇ ਉੱਥੇ ਕਿਹਾ ਕਿ ਮੋਕੋ ਕਹਾ ਪੜਾਵਸ ਆਲ ਜਾਲ, ਮੈਨੂੰ ਇਹ ਕੀ ਆਲ ਜਾਲ ਦੀਆਂ ਗੱਲਾਂ ਪੜਾ ਰਿਹਾ ਤੂੰ। ਗੁਰੂ ਨਾਨਕ ਸਾਹਿਬ ਨੇ ਵੀ ਇਹੋ ਗੱਲ ਕਹੀ ਸੀ ਜਦੋਂ ਪਾਂਧੇ ਦੇ ਕੋਲ ਪੜ੍ਹਨ ਗਏ ਸੀ ਨਾ, ਇਹੋ ਹੀ ਗੱਲ ਕਹੀ ਸੀ ਉਹਨਾਂ ਨੇ। ਮੋਕੋ ਕਹਾ ਪੜਾਵਸ ਆਲ ਜਾਲ, ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ। ਉਹਨਾਂ ਆਖਿਆ ਮੇਰੀ ਜਿਹੜੀ ਪੱਟੀ ਹੈ ਨਾ, ਪੱਟੀ ਕਿਹਨੂੰ ਕਹਿੰਦੇ ਨੇ, ਉਹ ਪੱਟੀ ਪੋਚਦੇ ਹੁੰਦੇ ਸੀ ਪਹਿਲਾਂ, ਆਖਿਆ ਇੱਥੇ ਸ਼੍ਰੀ ਗੋਪਾਲ ਲਿਖ, ਇੱਥੇ ਹਰਨਾਕਸ਼ ਨਾ ਲਿਖ, ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ, ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ, ਮੈਂ ਤੇਰੀ ਹੋਰ ਕੋਈ ਆ ਫਜ਼ੂਲ ਦੀ ਪੜ੍ਹਾਈ ਨਹੀਂ ਪੜ੍ਹਨੀ, ਜਿਹੜਾ ਤੂੰ ਮੇਰੇ ਦਿਮਾਗ ਦੇ ਵਿੱਚ ਮੇਰੀ ਸੁਰਤ ਵਿੱਚ ਪਾਉਣਾ ਚਾਹੁੰਦਾ ਨਾ ਗੱਲ ਵੀ ਹਰਨਾਕਸ਼ ਰੱਬ ਹੈ, ਮੈਂ ਇਹ ਗੱਲ ਨਹੀਂ ਸੁਣਨਾ ਚਾਹੁੰਦਾ, ਮੇਰੀ ਤੇ ਫੱਟੀ ਉੱਤੇ ਸ਼੍ਰੀ ਗੋਪਾਲ ਲਿਖ, ਰੱਬ ਦਾ ਨਾਂ ਲਿਖ ਜਿਹੜਾ ਸੱਚੀ ਰੱਬ ਹੈ, ਮੇਰਾ ਪਿਓ ਰੱਬ ਨਹੀਂ ਹੈ। ਇਹ ਬਗਾਵਤ ਸੀ ਆਪਣੇ ਹੀ ਪਿਓ ਦੇ ਖਿਲਾਫ, ਆਪਣੇ ਹੀ ਟੀਚਰਾਂ ਦੇ ਖਿਲਾਫ। ਤੋ ਸੰਡੇ ਮਰ ਕੇ ਕਹਿਓ ਜਾਏ, ਪੂਰਾ ਸ਼ਬਦ ਹੈ, ਸੰਡੇ ਮਰ ਕੇ ਕਹਿਓ ਜਾਏ, ਪ੍ਰਹਲਾਦ ਬੁਲਾਏ ਬੇਗ ਤਾਏ। ਆਖਿਆ ਤੂੰ ਰਾਮ ਕਹਿਣ ਕੀ ਛੋੜ ਬਾਨ, ਆ ਜਿਹੜਾ ਤੂੰ ਰਾਮ ਰਾਮ ਕਹਿੰਦਾ ਨਾ, ਪ੍ਰਹਲਾਦ ਨੂੰ ਕਹਿੰਦੇ ਨੇ, ਕਹਿੰਦੇ ਛੱਡ ਦੇ ਇਹ ਬਾਨ, ਛੱਡ ਦੇ ਇਹਨੂੰ, ਏਦਾਂ ਨਾ ਬੋਲ। ਤੂੰ ਰਾਮ ਕਹਿਣ ਕੀ ਛੋੜ ਬਾਣ, ਤੁਝ ਤੁਰਤ ਛਡਾਊ ਮੇਰੋ ਕਹਿਓ ਮਾਨ, ਮੈਂ ਤੈਨੂੰ ਫਿਰ ਛਡਾ ਲਵਾਂਗਾ, ਤੈਨੂੰ ਫੜ ਲੈਣਾ ਇਹਨਾਂ ਨੇ, ਆ ਰਾਮ ਰਾਮ ਵਾਲੀ ਰੱਟ ਛੱਡ ਦੇ। ਤੁਝ ਤੁਰਤ ਛਡਾਊ ਮੇਰੋ ਕਹਿਓ ਮਾਨ, ਤੇ ਅੱਗੋਂ ਪ੍ਰਹਲਾਦ ਜੀ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਮੋਕੋ ਕਹਾਂ ਸਤਾਵੋ ਬਾਰ ਬਾਰ, ਮੈਨੂੰ ਕਿਉਂ ਵਾਰ ਵਾਰ ਸਤਾ ਰਹੇ ਹੋ, ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀਏ ਪਹਾੜ। ਆਖਿਆ ਉਹ ਪ੍ਰਭੂ ਹੈ ਜਿਹਨੇ ਜਲ ਥਲ ਆ ਪਹਾੜ ਬਣਾਏ, ਉਹ ਰੱਬ ਹੈ, ਇਹ ਮੇਰਾ ਪਿਓ ਰੱਬ ਨਹੀਂ ਹੈਗਾ। ਪ੍ਰਭ ਜਲ ਥਲ ਗਿਰ, ਗਿਰ ਕਹਿੰਦੇ ਨੇ ਪਹਾੜਾਂ ਨੂੰ, ਪ੍ਰਭ ਜਲ ਥਲ ਗਿਰ ਕੀਏ ਪਹਾੜ, ਇੱਕ ਰਾਮ ਨਾ ਛੋਡੋ ਗੁਰੈ ਗਾਰ। ਆਖਿਆ ਮੈਂ ਰੱਬ ਨਹੀਂ ਜੇ ਛੱਡਣਾ, ਇਹ ਜੇ ਮੈਂ ਛੱਡ ਦਿੱਤਾ ਤੇ ਮੇਰੇ ਗੁਰੂ ਨੂੰ ਗਾਲ ਹੋਵੇਗੀ। ਇੱਕ ਰਾਮ ਨਾ ਛੋਡੋ ਗੁਰੈ ਗਾਰ, ਮੋਕੋ ਘਾਲ ਜਾਰ ਭਾਵੇਂ ਮਾਰ ਡਾਰ। ਤੋ ਭਗਤ ਪ੍ਰਹਲਾਦ ਕਹਿਣ ਲੱਗਾ, ਭਾਵੇਂ ਮੈਨੂੰ ਮਾਰ ਦੇ, ਭਾਵੇਂ ਸੁੱਟ ਦੇ, ਭਾਵੇਂ ਜਲਾ ਦੇ, ਇਹ ਤੇਰੀ ਮਰਜ਼ੀ ਹੈ, ਮੈਂ ਰੱਬ ਦਾ ਨਾਂ ਨਹੀਂ ਛੱਡਣਾ। ਤੋ ਪ੍ਰਹਲਾਦ ਨੇ ਐਸੀ ਦ੍ਰਿੜਤਾ ਵਿਖਾਈ, ਇਹੋ ਜਿਹਾ ਉਹ ਦ੍ਰਿੜ ਹੋ ਗਿਆ, ਪੱਕਾ ਹੋ ਗਿਆ ਉਹ। ਤੋ ਤਾਂ ਮਹਾਰਾਜ ਬਾਬਾ ਕਬੀਰ ਸਾਹਿਬ ਵੀ ਕਹਿੰਦੇ ਨੇ, ਰਾਮ ਜਪੋ ਜੀ ਐਸੇ ਐਸੇ ਧਰੂ, ਪ੍ਰਹਲਾਦ ਜਪਿਓ ਹਰ ਜੈਸੇ। ਏਦਾਂ ਦੀ ਦ੍ਰਿੜਤਾ ਹੋਵੇ, ਏਦਾਂ ਦਾ ਭਰੋਸਾ ਹੋਵੇ ਤੁਹਾਡਾ। ਅਗਲਾ ਬਚਨ ਹੈ, ਆਖੇ ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕਹੋ ਪਾਰ ਲੰਘਾਵੈ। ਤੋ ਉਹਦੇ ਜਿੱਦਾਂ ਉਹਨੂੰ ਪਾਉਂਦਾ ਹੈ, ਜਿਹੜਾ ਉਹਦੇ ਹੁਕਮ ਨੂੰ ਮੰਨਦਾ ਹੈ, ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕਹੋ ਪਾਰ ਲੰਘਾਵੇ। ਇਹ ਜਿਹੜਾ ਜ਼ਿੰਦਗੀ ਰੂਪੀ ਬੇੜਾ ਹੈ, ਇਹਨੂੰ ਫਿਰ ਉਹ ਪਾਰ ਲੰਘਾ ਲੈਂਦਾ, ਉਤਰ ਜਾਂਦਾ। ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਗੁਰੂ ਦੀ ਕਿਰਪਾ ਦੇ ਨਾਲ ਇਹੋ ਜਿਹੀ ਬੁੱਧੀ ਆ ਗਈ, ਇਹੋ ਜਿਹੀ ਸਮਝ ਜੀਵਨ ਵਿੱਚ ਸਮਾ ਗਈ। ਗੁਰੂ ਦੀ ਕਿਰਪਾ ਤੋਂ ਬਿਨਾਂ ਬੁੱਧੀ ਨਹੀਂ ਮਿਲੇਗੀ, ਸਮਝ ਨਹੀਂ ਮਿਲੇਗੀ। ਉਹਦਾ ਵੀ ਤਰੀਕਾ ਮਹਾਰਾਜ ਨੇ ਦੱਸਿਆ, ਜਿਹੜਾ ਅੱਜ ਦਾ ਹੁਕਮਨਾਮਾ ਮੁੱਖ ਵਾਕ ਹੈ ਨਾ, ਉਹਦੇ ਵਿੱਚ ਇਹੋ ਹੀ ਗੱਲ ਮਹਾਰਾਜ ਨੇ ਆਖੀ ਹੈ, ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਨਾ ਜਿੱਤਿਆ ਜਾਣ ਵਾਲਾ ਮਨ, ਜਦੋਂ ਅਸੀਂ ਗੁਰੂ ਦੇ ਵਿਚਾਰ ਦੁਆਰਾ ਜਿੱਤਾਂਗੇ ਨਾ, ਫਿਰ ਸਾਨੂੰ ਬੁੱਧੀ ਦੀ ਪ੍ਰਾਪਤੀ ਹੋਵੇਗੀ, ਫਿਰ ਸਾਨੂੰ ਸੋਝੀ ਪਵੇਗੀ। ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਪ੍ਰੇਮ ਦੇ ਤੀਰ ਜਿਹੜਾ ਗੁਰੂ ਮਾਰਦਾ ਹੈ ਨਾ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ, ਤਾਂ ਭਟਕਣਾ ਮੁੱਕੇਗੀ, ਜਦੋਂ ਗੁਰੂ ਕੋਲੋਂ ਬੁੱਧੀ ਲਵਾਂਗੇ, ਸਮਝ ਲਵਾਂਗੇ। ਤੋ ਮਹਾਰਾਜ ਨੇ ਇੱਥੇ ਆਖਿਆ, ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਗੁਰੂ ਦੀ ਕਿਰਪਾ ਨਾਲ ਇਹੋ ਜਿਹੀ ਬੁੱਧੀ ਅੰਦਰ ਸਮਾ ਗਈ, ਚੂਕ ਗਈ ਫਿਰਾਵਣ ਜਾਨੀ। ਹੁਣ ਜਿਹੜਾ ਆਉਣ ਜਾਣ ਦਾ ਗੇੜ ਸੀ ਨਾ, ਜਨਮ ਤੇ ਮਰਨ ਦਾ ਗੇੜ ਜਿਹਦੇ ਵਿੱਚ ਮੈਂ ਫਸਿਆ ਹੋਇਆ ਸੀ, ਉਹ ਹੁਣ ਮੁੱਕ ਗਿਆ। ਹੁਣ ਜੰਮਣ ਮਰਨ ਦੇ ਵਿੱਚ ਨਹੀਂ ਪੈਂਦਾ ਮੈਂ, ਹੁਣ ਦੁੱਖ ਤੇ ਸੁੱਖ ਦੇ ਵਿੱਚ ਮੈਂ ਮਰਦਾ ਨਹੀਂ ਹਾਂ। ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਣ ਜਾਨੀ। ਅਖੀਰਲੀਆਂ ਤੁਕਾਂ ਵਿੱਚ, ਅਖੀਰਲੇ ਪਦੇ ਵਿੱਚ ਬਾਬਾ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹੋ ਕਬੀਰ ਭੱਜ ਸਾਰੰਗ ਪਾਣੀ। ਆਖਿਆ ਉਸ ਸਾਰੰਗ ਪਾਣੀ, ਸਾਰੰਗ ਕਹਿੰਦੇ ਨੇ ਜਿਹਦੇ ਹੱਥ ਵਿੱਚ ਧਨੁੱਖ ਹੋਵੇ ਨਾ, ਉਹਨੂੰ ਸਾਰੰਗ ਕਹਿੰਦੇ ਨੇ। ਵਿਸ਼ਨੂੰ ਦੇ ਹੱਥ ਵਿੱਚ ਧਨੁੱਖ ਹੁੰਦਾ ਸੀ, ਪਾਨੀ ਦਾ ਮਤਲਬ ਹੈ ਹੱਥ, ਸਾਰੰਗ ਦਾ ਮਤਲਬ ਹੁੰਦਾ ਧਨੁੱਖ, ਵਿਸ਼ਨੂੰ ਦੇ ਧਨੁੱਖ ਦਾ ਨਾਮ ਸੀ ਸਾਰੰਗ। ਇੱਥੇ ਕੀ ਆਖਿਆ, ਰੱਬ ਅਕਾਲ ਪੁਰਖ ਹੈ, ਇੱਥੇ ਉਹ ਵਿਸ਼ਨੂੰ ਨਹੀਂ ਹੈ। ਕਹੋ ਕਬੀਰ ਭੱਜ ਸਾਰੰਗ ਪਾਣੀ, ਉਰਵਾਰ ਪਾਰ ਸਭ ਇੱਕੋ ਦਾਨੀ। ਆਖਿਆ ਉਰਲੇ ਬੰਨੇ ਤੇ ਪਰਲੇ ਬੰਨੇ ਜਿਹੜਾ ਇੱਕੋ ਹੀ ਪਰਮੇਸ਼ਰ ਹੈ, ਉਹੋ ਹੀ ਰਮਿਆ ਹੋਇਆ ਹੈ, ਉਹੋ ਹੀ ਵਸਿਆ ਹੋਇਆ, ਉਹਨੂੰ ਚੇਤੇ ਕਰ। ਤੋ ਸਤਿਗੁਰ ਨੇ ਉਦਾਹਰਨਾਂ ਵਰਤ ਕੇ ਇਸ ਪਾਵਨ ਸ਼ਬਦ ਦੇ ਵਿੱਚ ਨਾ ਇਹ ਸਾਨੂੰ ਸਮਝਾਇਆ ਵੀ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ, ਉਹ ਆਪਣੇ ਮਨ ਤੇ ਗਿਆਨ ਇੰਦਰੀਆਂ ਨੂੰ ਰੱਬ ਦੀ ਯਾਦ ਵਿੱਚ ਜੋੜਦਾ, ਤੇ ਸੰਸਾਰ ਸਮੁੰਦਰ ਵਿੱਚ ਜਿਹੜੀਆਂ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਨੇ ਨਾ, ਜਿਹਨੂੰ ਬਾਬਾ ਜੀ ਨੇ ਆਖਿਆ ਲੋਭ ਲਹਿਰ ਅਤ ਨੀਜਰ ਬਾਜੇ ਕਾਇਆ ਡੋਬੈ ਕੇਸ਼ਵਾ। ਕਾਇਆ ਸਰੀਰ ਨੂੰ ਕਹਿੰਦੇ ਨੇ, ਸਰੀਰ ਡੁੱਬ ਰਿਹਾ ਹੈ ਗਰੀਡ ਵਿੱਚ, ਲਾਲਚ ਵਿੱਚ, ਲੋਭ ਵਿੱਚ। ਤੋ ਉਹ ਇਹਨਾਂ ਲਹਿਰਾਂ ਤੋਂ ਬਚ ਜਾਂਦਾ, ਉਹ ਤਰ ਜਾਂਦਾ, ਕਿਉਂਕਿ ਸਮੁੰਦਰ ਦੀਆਂ ਲਹਿਰਾਂ ਬੜੀਆਂ ਖਤਰਨਾਕ ਨੇ। ਉਹਨੂੰ ਪਾਰ ਲੰਘਣ ਲਈ ਕੀ ਚਾਹੀਦਾ? ਬੇੜਾ ਚਾਹੀਦਾ। ਇੱਦਾਂ ਹੀ ਜਿਹੜੀਆਂ ਮੇਰੇ ਅੰਦਰ ਇੱਕ ਲਹਿਰਾਂ ਉੱਠ ਰਹੀਆਂ, ਵੇਵਸ ਉੱਠ ਰਹੀਆਂ ਨੇ, ਕਾਹਦੀਆਂ? ਮੇਰੇ ਖਿਆਲਾਂ ਦੀਆਂ, ਮੇਰੇ ਥੋਟਸ ਦੀਆਂ ਜਿਹੜੀਆਂ ਵੇਵਸ ਉੱਠਦੀਆਂ ਨੇ, ਜਿਹੜੇ ਗਲਤ ਵਿਚਾਰ ਨੇ, ਜੇ ਉਹਨਾਂ ਤੋਂ ਪਾਰ ਲੰਘਣਾ ਚਾਹੁੰਦਾ ਤੇ ਮੈਨੂੰ ਵੀ ਇੱਕ ਬੇੜਾ ਲੈਣਾ ਪੈਣਾ। ਉਹ ਕਿਹਦੇ ਪਾਸੋਂ ਪ੍ਰਾਪਤ ਹੁੰਦਾ? ਗੁਰੂ ਦੇ ਕੋਲੋਂ। ਤੋ ਬਾਬਾ ਕਬੀਰ ਸਾਹਿਬ ਨੇ ਆਖਿਆ ਵੀ ਜਿਹੜਾ ਵੀ ਆਪਣੇ ਗਿਆਨ ਇੰਦਰੀਆਂ ਨੂੰ, ਮਤਲਬ ਜਿਹਨੂੰ ਆਪਾਂ ਕਹਿੰਦੇ ਸੈਂਸ ਔਰਗਨ ਜਿਹੜੇ ਆਪਣੇ ਹੁੰਦੇ ਨੇ, ਜਿਹੜਾ ਗਿਆਨ ਇੰਦਰੀਆਂ ਨੂੰ ਰੱਬ ਦੀ ਯਾਦ ਵਿੱਚ ਜੋੜਦਾ, ਉਹ ਸੰਸਾਰ ਸਮੁੰਦਰ ਦੀਆਂ ਇਹ ਜਿਹੜੀਆਂ ਵਿਕਾਰਾਂ ਦੀਆਂ ਲਹਿਰਾਂ ਪ੍ਰਬਲ ਹੋ ਰਹੀਆਂ, ਤੋ ਉਹ ਤੋਂ ਪਾਰ ਉੱਤਰ ਜਾਂਦਾ ਤੇ ਉਹਦੇ ਜੀਵਨ ਵਿੱਚੋਂ ਭੜਕਣਾ ਖਤਮ ਹੋ ਜਾਂਦੀ। ਤੋ ਬਾਬੇ ਨੇ ਆਖਿਆ ਉਹਦੇ ਅੰਦਰ ਇੱਦਾਂ ਦੀ ਦ੍ਰਿੜਤਾ ਆ ਜਾਂਦੀ ਫਿਰ, ਜਿੱਦਾਂ ਧਰੂ ਤੇ ਪ੍ਰਹਲਾਦ ਵਿੱਚ ਆ ਗਈ ਸੀ। ਤੋ ਇਹਨਾਂ ਦੋਵਾਂ ਬੱਚਿਆਂ ਦਾ ਜ਼ਿਕਰ ਬਾਣਾ ਦੀ ਬਾਣੀ ਦੇ ਵਿੱਚ ਬਹੁਤ ਆਇਆ ਹੈ, ਤੇ ਇਹਨਾਂ ਨੂੰ ਜਿਹੜਾ ਹੈ ਉਹ ਸਰਮੌਰ ਭਗਤਾਂ ਦੇ ਵਿੱਚ ਇਸੇ ਕਰਕੇ ਰੱਖਿਆ ਗਿਆ ਵੀ ਦੋਵਾਂ ਹੀ ਬੱਚਿਆਂ ਨੂੰ ਚੈਲੰਜ ਬਾਹਰੋਂ ਨਹੀਂ ਸੀ, ਆਪਣੇ ਘਰ ਚੋਂ ਸੀ। ਪ੍ਰਹਲਾਦ ਨੂੰ ਚੈਲੰਜ ਕਿੱਥੋਂ ਸੀ? ਆਪਣੇ ਹੀ ਘਰ ਦੇ ਵਿੱਚੋਂ, ਮਿਤਰੇਈ ਮਾਂ ਵੱਲੋਂ, ਆਪਣੇ ਪਿਓ ਵੱਲੋਂ। ਤੇ ਪ੍ਰਹਲਾਦ ਨੂੰ ਚੈਲੰਜ ਕਿੱਥੋਂ ਸੀ? ਆਪਣੇ ਹੀ ਪਿਤਾ ਵੱਲੋਂ। ਸੋ ਬੜੀ ਵੱਡੀ ਗੱਲ ਹੁੰਦੀ, ਅਜੇ ਦੁਨੀਆਂ ਬਾਹਰ ਦੇ ਚੈਲੰਜਾਂ ਨਾਲ ਨਜਿੱਠ ਲੈਂਦਾ। ਤੁਹਾਨੂੰ ਨਾ ਬਾਹਰੋਂ ਕੋਈ ਚੈਲੰਜ ਆਵੇਗਾ, ਤੁਸੀਂ ਨਜਿੱਠ ਲਵੋਗੇ। ਜਿਹੜਾ ਤੁਹਾਨੂੰ ਸਭ ਤੋਂ ਔਖੀ ਪ੍ਰੋਬਲਮ ਉਹ ਫੇਸ ਕਰਨੀ ਹੁੰਦੀ ਹੈ ਜਿਹੜੀ ਤੁਹਾਨੂੰ ਆਪਣੇ ਘਰ ਦੇ ਵਿੱਚੋਂ ਮਿਲਦੀ, ਉਹ ਬਹੁਤ ਔਖੀ ਹੁੰਦੀ। ਦੁਨੀਆਂ ਹੁਣ ਇੱਦਾਂ ਹੀ ਹੈ, ਜੇ ਇਹਨੂੰ ਆਪਾਂ ਉੱਦਾਂ ਵੀ ਲਾ ਕੇ ਵੇਖੀਏ, ਜੇ ਤੇ ਸਾਡਾ ਕੋਈ ਬਾਹਰੀ ਦੁਸ਼ਮਣ ਹੋਵੇ ਤੇ ਆਪਾਂ ਉਹਦੇ ਨਾਲ ਨਜਿੱਠ ਲਈਏ। ਜਿਹੜੇ ਕੌਮੀ ਸਾਡੀ ਕੌਮ ਦੇ ਵਿੱਚ ਜਿਹੜੇ ਸਾਡੇ ਦੁਸ਼ਮਣ ਬਣੇ ਫਿਰਦੇ ਨੇ, ਉਹਨਾਂ ਨਾਲ ਕਿਵੇਂ ਨਜਿੱਠੋਗੇ ਤੁਸੀਂ? ਉਹਨਾਂ ਦੀ ਕਿਵੇਂ ਪਛਾਣ ਕਰੋਗੇ? ਉਹ ਸਭ ਤੋਂ ਔਖੀ ਖੇਡ ਹੁੰਦੀ। ਵੀ ਜੇ ਤੁਹਾਨੂੰ ਨਿਸ਼ਾਨਦੇਹੀ ਕਰਕੇ ਦੱਸ ਵੀ ਦਈਏ ਨਾ ਵੀ ਆਹ ਵਾਕਈ ਦੁਸ਼ਮਣ ਨੇ, ਕਾਹਦੇ ਦੁਸ਼ਮਣ ਨੇ? ਦੁਸ਼ਮਣ ਨੇ ਗੁਰੂ ਸਾਹਿਬ ਦੇ ਸਿਧਾਂਤਾਂ ਤੇ, ਗੁਰੂ ਸਾਹਿਬ ਦੀ ਵਿਚਾਰ ਦੇ ਦੁਸ਼ਮਣ ਨੇ। ਤੋ ਉਹਨਾਂ ਨਾਲ ਨਜਿੱਠਣਾ ਬੜਾ ਔਖਾ ਹੁੰਦਾ, ਸਭ ਤੋਂ ਔਖਾ ਚੈਲੰਜ ਹੀ ਉਹ ਹੁੰਦਾ ਜਿਹੜਾ ਉਹਨੂੰ ਆਪਣੇ ਘਰੋਂ ਮਿਲਦਾ। ਤੋ ਧਰੂ ਤੇ ਪ੍ਰਹਲਾਦ ਦੋਵਾਂ ਨੂੰ ਚੈਲੰਜ ਕਿੱਥੋਂ ਮਿਲਿਆ? ਆਪਣੇ ਘਰੋਂ ਮਿਲਿਆ, ਦੋਵਾਂ ਦੇ ਹੀ ਪਿਓ ਸਾਨੂੰ। ਦੋਵੇਂ ਹੀ ਇੱਕ ਕਹਿ ਰਹੇ ਨੇ ਵੀ ਇੱਕ ਤੇ ਕਿਸ ਉਦਮ ਤੇ ਰਾਜ ਮਿਲੇ, ਇੱਕ ਨਾਲ ਉਹਦੀ ਮਿਤਰੇਈ ਮਾਂ ਵਿਤਕਰਾ ਕਰ ਰਹੀ ਹੈ, ਦੂਜਾ ਉਹ ਹੈ ਜਿਹੜਾ ਆਪਣੇ ਆਪ ਨੂੰ ਰੱਬ ਘੁਆਰਿਆ। ਕਿੱਡਾ ਵੱਡਾ ਚੈਲੰਜ ਸੀ। ਤੋ ਉਹਨਾਂ ਨੇ ਜਿਹੜੀ ਦ੍ਰਿੜਤਾ ਧਾਰਨ ਕੀਤੀ ਨਾ, ਮਹਾਰਾਜ ਕਹਿੰਦੇ ਇੱਦਾਂ ਹੀ ਜੇ ਤੂੰ ਵੀ ਆਪਣੇ ਅੰਦਰ ਉਹਨਾਂ ਵਰਗੀ ਦ੍ਰਿੜਤਾ ਧਾਰਨ ਕਰ ਲਵੇਂ ਤੇ ਫਿਰ ਤੇਰਾ ਬੇੜਾ ਬੰਨੇ ਲੱਗ ਸਕਦਾ। ਤੋ ਗੁਰੂ ਕਿਰਪਾ ਕਰੇ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਪਾਤਸ਼ਾਹ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦਾ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਧਰੂਵਰ ਭਗਤ ਜੀ ਦੇ ਜੀਵਨ ਦੇ ਵਿੱਚੋਂ ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੇ ਆਮ ਤੌਰ ਤੇ ਬਾਣੀ ਚ ਵੀ ਇਹ ਗੱਲ ਜਿਹੜੀ ਸਪਸ਼ਟ ਹੈ ਕਿ ਰਾਮ ਜੇ ਉਹਨੂੰ ਕਿ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਉਦਾਹਰਣ ਵੀ ਇਹਨਾਂ ਦੀ ਦਿੱਤੀ ਹੈ ਭਈ ਆਪਾਂ ਇਸ ਤਰ੍ਹਾਂ ਨਾਮ ਜਪਣਾ। ਕਿਉਂਕਿ ਬਚਪਨ ਸੀ, ਬੱਚੇ ਸਨ, ਮਨ ਬੜਾ ਕਲੀਅਰ ਸੀ, ਸਾਫ਼ ਸੀ, ਸ਼ੁੱਧ ਸੀ। ਔਰ ਬਾਕੀ ਜਿਹੜੀਆਂ ਗੱਲਾਂ ਭਾਈ ਸਾਹਿਬ ਨੇ ਕੀਤੀਆਂ, ਇਹ ਆਪਾਂ ਨੂੰ ਆਪਣੇ ਘਰ ਦੇ ਚੈਲੰਜ ਜਿਹੜੇ ਨਾ ਉਹ ਨਹੀਂ ਟਿਕਣ ਦਿੰਦੇ ਕਿ ਜੇ ਘਰ ਵਿੱਚ ਠੀਕ ਹੋਵੇ ਤੇ ਬਾਹਰ ਦੀ ਤਾਂ ਪ੍ਰੋਬਲਮ ਕੋਈ ਨਹੀਂ। ਸਾਨੂੰ ਪ੍ਰੋਬਲਮ ਤਾਂ ਬਾਹਰ ਦੀ ਹੁਣ ਕੋਈ ਨਹੀਂ, ਕੋਈ ਔਰੰਗਜ਼ੇਬ ਨਹੀਂ ਹੈਗਾ ਕੋਈ ਅਬਦਾਲੀ ਨਹੀਂ ਹੈਗਾ, ਕੋਈ ਸਾਡਾ ਦੁਸ਼ਮਣ ਨਹੀਂ, ਸਿਰਫ ਦੁਸ਼ਮਣ ਅਸੀਂ ਆਪਣੇ, ਕਿਉਂਕਿ ਸਿੱਖ ਰਾਜ ਵੀ ਸਾਡੇ ਆਪਣਿਆਂ ਨੇ ਗਵਾਇਆ। ਸੋ ਇਸ ਕਰਕੇ ਗੁਰਮੁਖ ਪਿਆਰੋ ਕੋਸ਼ਿਸ਼ ਕਰੀਏ ਕਿ ਆਪਾਂ ਉਸ ਚੀਜ਼ ਨੂੰ ਸਮਝਣ ਦਾ ਯਤਨ ਕਰੀਏ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ ਗਿਆ ਜੀ ਦਾ ਧੰਨਵਾਦ। ਨਡਾਲਾ ਨਗਰ ਵੱਲੋਂ ਅਖੰਡ ਪਾਠ ਆਰੰਭ ਹੋ ਚੁੱਕਾ, ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ 3 ਦਿਨ ਉਹਨਾਂ ਵੱਲੋਂ, ਔਰ ਐਤਵਾਰ ਨੂੰ ਭੋਗ ਪੈਣਗੇ, ਆਪ ਜੀ ਨੂੰ ਬੇਨਤੀ ਦਰਸ਼ਨ ਦੇਣੇ। ਸਵਾ ਹੁਣ ਭਾਈ ਸਾਹਿਬ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਾ ਢਾਡੀ ਜਥਾ ਢਾਡੀ ਵਾਲਾ ਤਿਆਰ ਸਰਵਨ ਕਰਾਉਣਗੇ, ਬੜੇ ਪਿਆਰ ਨਾਲ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

0: ਬਲਵੀਰ ਸੰਗਤਾਂ ਤਾਂ ਬਲਵੀਰ ਸੰਗਤਾਂ ਗੁਰੂ ਗ੍ਰੰਥ ਲੜ ਲਾਈਆਂ ਤਾਂ ਬਲਵੀਰ ਸੰਗਤਾਂ ਗੁਰੂ ਗ੍ਰੰਥ ਲੜ ਲਾਈਆਂ ਤਾਂ ਬਲਵੀਰ ਸੰਗਤਾਂ ਗੁਰੂ ਗ੍ਰੰਥ ਲੜ ਲਾਈਆਂ
1: ਅਵਲ ਹਮਦ ਜਨਾਬ ਅੱਲਾ ਦੀ ਨੂੰ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ ਅਵਲ ਦਾ ਮਤਲਬ ਹੈ ਸਭ ਤੋਂ ਪਹਿਲਾਂ ਹਮਦ ਦਾ ਮਤਲਬ ਹੈ ਨਮਸਕਾਰ ਤੇ ਜਨਾਬ ਆਖਿਆ ਉਸ ਵਾਹਿਗੁਰੂ ਪਰਮਾਤਮਾ ਨੂੰ ਮੇਰਾ ਸਭ ਤੋਂ ਪਹਿਲਾ ਸਜਦਾ ਮੇਰੀ ਸਭ ਤੋਂ ਪਹਿਲੀ ਨਮਸਕਾਰ ਉਸ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜਾ ਕੁਦਰਤੀ ਖੇਲ ਬਣਾਉਂਦਾ ਈ 14 ਤਪਕਾਂ ਦੀ ਨਕਸ਼ੋ ਨਗਾਰ ਕਰਕੇ ਰੰਗ ਰੰਗ ਦੇ ਬਾਗ ਲਗਾਉਂਦਾ ਈ ਸਫਾ ਪਿਛਲੀਆਂ ਸਭ ਲਪੇਟ ਲੈਂਦਾ ਅੱਗੋਂ ਹੋਰ ਹੀ ਹੋਰ ਵਿਛਾਮਦਾ ਈ ਸ਼ਾਹ ਮੁਹੰਮਦ ਉਸ ਤੋਂ ਸਦਾ ਡਰੀਏ ਜੋ ਬਾਦਸ਼ਾਹਾਂ ਤੋਂ ਭੀਖ ਮੰਗਵਾਉਂਦਾ ਈ ਇੱਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ ਦਗੇ ਬਾਜਾਂ ਦਾ ਧਾਰ ਕੇ ਭੇਸਮੀਆਂ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਬਾਲ ਵਰੇਸ਼ਮੀਆਂ ਸਦਾ ਨਹੀਂ ਜੇ ਦੌਲਤਾਂ ਫੀਲ ਘੋੜੇ ਸਦਾ ਨਹੀਂ ਜੇ ਰਾਜਿਆਂ ਦੇਸ਼ਮੀਆਂ ਸ਼ਾਹ ਮੁਹੰਮਦ ਸਦਾ ਨੇ ਰੂਪ ਦੁਨੀਆਂ ਤੇ ਸਦਾ ਰਹਿਣੇ ਨੀ ਕਾਲੜੇ ਕੇਸਮੀਆਂ ਇਹ ਜੱਗ ਸਰਾਏ ਮੁਸਾਫਰਾਂ ਦੀ ਇਹ ਜੱਗ ਸਰਾਏ ਮੁਸਾਫਰਾਂ ਦੀ ਇੱਥੇ ਜ਼ੋਰ ਵਾਲੇ ਕਈ ਆਏ ਗਏ ਸ਼ਹਿਦਾਦ ਨਮਰੂਦ ਫਰਯੂਨ ਜੇ ਦਾਵਾ ਬੰਨ ਖੁਦਾਏ ਕਹਾਏ ਗਏ ਅਕਬਰ ਸ਼ਾਹ ਜੈ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣਜਾਰਿਆਂ ਪਾਏ ਗਏ ਸ਼ਾਹ ਮੁਹੰਮਦ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਏ ਗਏ ਵਾਜੇ ਕੂੜ ਦੇ ਕਈ ਵਜਾਏ ਗਏ ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਜੁਗੋ ਜੁਗ ਅਟਲ ਮੇਰੇ ਪੂਜੇ ਮਹਿਰਮ ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਪਹਿਰੇਦਾਰ ਇਲਾਹੀ ਸਾਜਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਤਾ ਦੇ ਯੋਗ ਹੋ ਗੁਰੂ ਪਿਆਰਿਓ ਤੁਸੀਂ ਸ਼ਹਿਨਸ਼ਾਹ ਦੇ ਚਰਨ ਪਰਸਣ ਵਾਸਤੇ ਨਿੱਤ ਦੀ ਤਰ੍ਹਾਂ ਆਪਣੇ ਰਝੇਵਿਆਂ ਚੋਂ ਕੁਝ ਪਲ ਕੱਢੇ ਤੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆ ਕੇ ਸੱਜ ਕੇ ਬੈਠੇ ਹੋ ਕੀਰਤਨ ਸਰਵਣ ਕਰ ਰਹੇ ਹੋ ਕਥਾ ਵਿਚਾਰਾਂ ਗੁਰਮਤ ਵਿਚਾਰਾਂ ਔਰ ਢਾਡੀ ਜਥੇ ਨੂੰ ਇਤਿਹਾਸਕ ਪ੍ਰਸੰਗ ਕਹਿਣ ਦਾ ਮੌਕਾ ਮਿਲਦਾ ਤੁਸੀਂ ਬੜੇ ਪਿਆਰ ਦੇ ਨਾਲ ਸਤਿਕਾਰਯੋਗ ਪਵਿੱਤਰ ਰੂਹਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਕੇ ਸੱਜਦੇ ਹੋ। ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਐਸੀਆਂ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਆਉਂਦੇ ਹਾਂ। ਸੋ ਢਾਡੀ ਜਥਾ ਕੁਝ ਅਰਸੇ ਤੋਂ ਆਪ ਸਿੱਖ ਸੰਗਤਾਂ ਦੇ ਨਾਲ ਇਤਿਹਾਸ ਦੀ ਸਾਂਝ ਪਾ ਰਿਹਾ ਤਕਰੀਬਨ ਇੱਕ ਹਫ਼ਤਾ ਹੋਰ ਬਾਕੀ ਹੈ ਤੁਹਾਡੇ ਦਰਸ਼ਨ ਦਾਰੇ ਕਰਨੇ ਆ ਫਿਰ ਇਸ ਤੋਂ ਅੱਗੇ ਜਿੱਥੇ ਦਾਣਾ ਪਾਣੀ ਹੋਇਆ ਉੱਥੇ ਚਲੇ ਜਾਣਾ ਕੋਈ ਹੋਰ ਜਥਾ ਆਵੇਗਾ ਔਰ ਤੁਸੀਂ ਇਸੇ ਤਰ੍ਹਾਂ ਮਾਣ ਬਖਸ਼ੇ ਦੇ ਰਹੇ ਹੋ ਜਿੱਦਾਂ ਨਿਮਾਣਿਆਂ ਨੂੰ ਮਾਣ ਬਖਸ਼ਿਆ। ਸਤਸੰਗ ਜੀ ਆਪਾਂ ਤੁਹਾਡੇ ਨਾਲ ਇਸ ਸਮੇਂ ਜਿਹੜਾ ਦੁਪਹਿਰ ਦੇ ਵਕਤ ਇਤਿਹਾਸ ਸਾਂਝਾ ਕਰਿਆ ਕਰਦੇ ਹਾਂ ਕੌਮ ਦੇ ਉਹਨਾਂ ਯੋਧਿਆਂ ਦਾ ਲਸਾਨੀ ਇਤਿਹਾਸ ਬੇਮਿਸਾਲ ਇਤਿਹਾਸ ਔਰ ਜਿਹਨੂੰ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਆ। ਦਰਅਸਲ ਇਹ ਸਪਿਰਿਟ ਆਈ ਕਿੱਥੋਂ ਸੀ ਉਹਨਾਂ ਦੇ ਕੋਲ? ਮੌਤ ਨੂੰ ਮਜ਼ਾਕਾ ਕਰਨ ਦੀ, ਚਰਖੜੀਆਂ ਤੇ ਚੜ੍ਹਨ ਦੀ, ਕੋਪਰ ਲਵਾਉਣ ਦੀ, ਬੰਦ ਬੰਦ ਕਟਵਾਉਣ ਦੀ, ਪੁੱਠੀਆਂ ਖੱਲਾਂ ਲਵਾਉਣ ਦੀ। ਹੁਣ ਗੁਰੂ ਇਹ ਵੀ ਕਈ ਵਾਰ ਬੰਦਾ ਸੋਚਦਾ ਵੀ ਅਰਦਾਸਾਂ ਵਿੱਚ ਨਾਂ ਤੇ ਲੈ ਲੈਂਦੇ ਬਾਬਾ ਜੀ ਕੋਈ ਏਦਾਂ ਦੇ ਪੁੱਠੀਆਂ ਖੱਲਾਂ ਲੁਹਾਉਣ ਵਾਲੇ ਵੀ ਹੋ। ਗੁਰੂ ਪਿਆਰਿਓ ਸਾਡੇ ਬਾਬੇ ਜਿਹਨਾਂ ਨੇ ਧਰਮ ਦੀ ਖਾਤਰ ਪੁੱਠੀਆਂ ਖੱਲਾਂ ਵੀ ਲਾ ਲਈਆਂ, ਏਦਾਂ ਦਾ ਗੌਰਵਮਈ ਇਤਿਹਾਸ ਦੁਨੀਆਂ ਦੇ ਵਿੱਚ ਕਿਸੇ ਕੌਮ ਦੇ ਕੋਲ ਨਹੀਂ ਹੈ। ਦੁਨੀਆਂ ਦੇ ਕੋਲ ਇੱਕ ਇੱਕ ਬੰਦਾ ਸ਼ਹੀਦ ਹੋਇਆ ਉਹਨਾਂ ਦੀ ਕੌਮ ਦੇ ਵਿੱਚ ਔਰ ਉਹਨਾਂ ਨੇ ਆਪਣੇ ਝੰਡੇ ਦੁਨੀਆਂ ਦੇ ਉੱਤੇ ਲਹਿਰਾ ਦਿੱਤੇ, ਬੜਾ ਪ੍ਰਚਾਰ ਕੀਤਾ ਇੱਕ ਇੱਕ ਦਾ ਕਰਕੇ, ਇੱਕੋ ਹੀ ਹੈ ਇੱਕ ਦਾ ਕਰਕੇ ਉਹਨਾਂ ਨੇ ਇੱਕ ਇੱਕ ਆਪਣੇ ਧਰਮ ਦੇ ਆਗੂ ਦਾ ਰਹਿਬਰ ਦਾ ਪ੍ਰਚਾਰ ਕਰਕੇ ਦੁਨੀਆਂ ਦੇ ਵਿੱਚ ਬੜੀਆਂ ਉਹ ਵੱਡੀਆਂ ਕੌਮਾਂ ਬਣ ਗਈਆਂ। ਪਰ ਯਾਦ ਰੱਖਿਓ ਕਿ ਸਿੱਖ ਕੌਮ ਇੱਕ ਏਦਾਂ ਦੀ ਕੌਮ ਹੈ ਜਿਹਦੇ ਕੋਲ ਘਰ ਘਰ ਦੇ ਅੰਦਰ ਸ਼ਹੀਦ ਹੈ, ਇੱਕ ਇੱਕ ਘਰ ਦੇ ਵਿੱਚ ਕਈ ਕਈ ਸ਼ਹੀਦ ਨੇ। ਭਾਵੇਂ ਅਸੀਂ ਉਹ ਰੁਤਬਾ ਨਹੀਂ ਪਾ ਸਕੇ ਗੁਰੂ ਪਿਆਰਿਓ ਦਰਅਸਲ ਰੁਤਬੇ ਉਹਨਾਂ ਕੌਮਾਂ ਦਾ ਨਾਂ ਜ਼ਿਆਦਾ ਵੱਧਦਾ ਜਿਹਦੇ ਕੋਲ ਆਜ਼ਾਦੀ ਹੋਵੇ। ਔਰ ਜਿਹੜੀਆਂ ਕੌਮਾਂ ਆਜ਼ਾਦੀ ਦਾ ਨਿੱਘ ਮਾਣ ਲੈਂਦੀਆਂ ਨਾ ਔਰ ਆਜ਼ਾਦੀ ਹਾਸਲ ਕਰ ਲੈਂਦੀਆਂ, ਫਿਰ ਉਹ ਦੁਨੀਆਂ ਦੇ ਉੱਤੇ ਆਪਣਾ ਤਲਵਾਰ ਦੇ ਨਾਲ, ਡੰਡੇ ਦੇ ਜ਼ੋਰ ਦੇ ਨਾਲ ਆਪਣੇ ਧਰਮ ਫੈਲਾਇਆ ਕਰਦੀਆਂ। ਪਰ ਸਾਡੇ ਸੱਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹ ਤੇ ਪਿਆਰ ਦੇ ਹਾਮੀ ਸਨ। ਉਹ ਤਾਂ ਕਹਿੰਦੇ ਸੀ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪ ਪਾਇਓ। ਸਾਡੇ 10 ਗੁਰੂ ਸਾਹਿਬਾਨਾਂ ਨੇ ਪ੍ਰੇਮ ਦੀ ਇੱਕ ਮਨੁੱਖਤਾ ਦੇ ਅੰਦਰ ਝਲਕ ਪੈਦਾ ਕਰ ਦਿੱਤੀ। ਔਰ ਧੰਨ ਗੁਰੂ ਮਹਾਰਾਜ, ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਵਿਚਰੇ ਔਰ ਲੱਭ ਲੱਭ ਕੇ ਪਾਪੀ ਜੀਵਾਂ ਦਾ ਉਧਾਰ ਕੀਤਾ। ਜਿੱਥੇ ਕਿਤੇ ਪਤਾ ਲੱਗਦਾ ਹੈ ਕਿ ਫਲਾਨੀ ਜਗ੍ਹਾ ਦੇ ਉੱਤੇ ਕੋਈ ਪਾਪੀ ਮਨੁੱਖਤਾ ਨੂੰ ਦਰਦ ਦੇ ਰਿਹਾ, ਤੇ ਸਤਸੰਗ ਜੀ ਭਾਵੇਂ ਹਜ਼ਾਰਾਂ ਮੀਲ ਪਿੰਡਾਂ ਚੱਲ ਕੇ ਗੁਰੂ ਮਹਾਰਾਜ ਜੀ ਨੂੰ ਜਾਣਾ ਪਿਆ, ਸੱਚੇ ਸਤਿਗੁਰੂ ਉਹਦੇ ਦਰਵਾਜ਼ੇ ਦੇ ਉੱਤੇ ਜਾ ਕੇ ਉਹਨੂੰ ਸਿੱਧੇ ਰਸਤੇ ਪਾਉਂਦੇ ਨੇ। ਉਹਦੇ ਵਿੱਚ ਸੱਜਣ ਠੱਗ ਹੋਵੇ, ਮਲਕ ਭਾਗੋ ਹੋਵੇ, ਔਰ ਉਹਦੇ ਵਿੱਚ ਕੌਡਾ ਰਾਕਸ਼ ਹੋਵੇ, ਔਰ ਉਹਦੇ ਵਿੱਚ ਭੂਮੀਆਂ ਚੋਰ ਹੋਵੇ, ਜਿਹਦੀ ਆਪਾਂ ਬੜੇ ਇਤਿਹਾਸ ਦੇ ਵਿੱਚ ਇਦਾਂ ਦੇ ਮਨੁੱਖ ਆਉਣਗੇ ਜਿਹੜੇ ਰੱਬ ਵੱਲੋਂ ਟੁੱਟੇ ਹੋਏ ਤੇ ਮਨੁੱਖਤਾ ਦੇ ਲਹੂ ਪੀ ਰਹੇ ਸਨ। ਸੋ ਐਸੇ ਪਾਪੀ ਜੀਵਾਂ ਨੂੰ ਸਤਿਗੁਰਾਂ ਨੇ ਸੁਧਾਰਨ ਦਾ ਉਪਰਾਲਾ ਕੀਤਾ, ਬੀੜਾ ਚੱਕਿਆ ਔਰ 10 ਜਾਮਿਆਂ ਦੇ ਵਿੱਚ ਵਿਚਰ ਕੇ ਤਕਰੀਬਨ 239 ਸਾਲਾਂ ਦੇ ਅੰਦਰ ਇੱਕ ਸਿੱਖ ਦੀ ਸਿਰਜਣਾ ਕੀਤੀ ਸੀ, ਸਿੱਖ ਬਣਾ ਕੇ ਗਏ ਸੀ। ਤਲਵਾਰ ਦੀ ਧਾਰ ਦੇ ਵਿੱਚੋਂ ਜਦੋਂ ਸਿੱਖ ਪੈਦਾ ਕਰ ਦਿੱਤਾ ਨਾ, ਪੰਜ ਪਿਆਰੇ ਉਹਨਾਂ ਨੂੰ ਆਖ ਦਿੱਤਾ, ਪੰਜ ਪਿਆਰੇ ਨੇ। ਹੁਣ ਗੁਰੂ ਪਿਆਰਿਓ, ਉਹਨਾਂ ਪੰਜਾਂ ਪਿਆਰਿਆਂ ਦਾ ਜੀਵਨ ਇੱਕ ਨਵੇਕਲਾ ਜੀਵਨ ਸੀ ਔਰ ਉਸੇ ਤੋਂ ਸੇਧ ਲੈ ਕੇ ਅੱਜ ਸਾਡੀ ਕੌਮ ਜਿਹੜੀ ਹੈ ਨਾ, ਜਿੱਦਾਂ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਜਾਂ ਦਾ ਮਾਣ ਕੀਤਾ ਸੀ, ਪੰਜਾਂ ਦੇ ਸਾਹਮਣੇ ਬੁੱਕ ਕੀਤਾ ਸੀ, ਗੁਰੂ ਪਿਆਰਿਓ ਨਾਲ ਆਖਿਆ ਇਹ ਮੇਰੇ ਪੰਜ ਪਿਆਰੇ ਨੇ, ਅੱਜ ਤੱਕ ਸਾਡੀ ਕੌਮ ਉਹਨਾਂ ਪੰਜਾਂ ਪਿਆਰਿਆਂ ਦਾ ਵਿਸ਼ੇਸ਼ ਤੌਰ ਦੇ ਉੱਤੇ ਮਾਣ ਸਤਿਕਾਰ ਕਰਦੀ ਆ ਰਹੀ ਹੈ। ਸਤਿਗੁਰਾਂ ਦਾ ਪਾਵਨ ਸਰੂਪ ਸਵਾਰੀ ਕਿਤੇ ਜਾਣੀ ਹੋਵੇ, ਨਗਰ ਕੀਰਤਨ ਹੋਵੇ, ਤਾਂ ਪੰਜ ਪਿਆਰੇ ਸਾਹਿਬਾਨ ਅਗਵਾਈ ਕਰਦੇ ਨੇ ਔਰ ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਸਰੂਪ ਸਮਝਿਆ ਜਾਂਦਾ ਵੀ ਜਿਹੜੇ ਪੰਜ ਪਿਆਰੇ ਨੇ ਨਾ, ਇਹ ਕਲਗੀਆਂ ਵਾਲੇ ਪਾਤਸ਼ਾਹ ਦਾ ਇਹ ਸਰੂਪ ਹੈ, ਇੱਦਾਂ ਦਾ ਪਾਤਸ਼ਾਹ ਦਾ ਸਰੂਪ ਹੁੰਦਾ ਸੀ ਔਰ ਇੱਦਾਂ ਦੇ ਉਹ ਪੰਜ ਪਿਆਰੇ ਜਿਹੜੇ ਧਰਮ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਗਏ। ਸੋ ਪਿਆਰਿਓ, ਇੱਦਾਂ ਦੇ ਯੋਧਿਆਂ ਦਾ ਇਤਿਹਾਸ ਤੁਹਾਡੇ ਨਾਲ ਕਿ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਲਿਆ, ਪਰ ਈਨ ਨਹੀਂ ਮੰਨੀ, ਦੁਸ਼ਮਣ ਦੀ ਈਨ ਨਹੀਂ ਮੰਨੀ ਹੈ ਔਰ ਕੁਛ ਅਰਸੇ ਤੋਂ ਤੁਹਾਡੇ ਨਾਲ ਇੱਦਾਂ ਦਾ ਇਤਿਹਾਸ ਸਾਂਝਾ ਕਰਦੇ ਆਉਂਦੇ ਹਾਂ ਔਰ ਨਵੇਕਲਾ ਤੁਹਾਡਾ ਇਤਿਹਾਸ ਹੈ, ਨਵੇਕਲਾ ਤੁਹਾਡਾ ਧਰਮ ਹੈ ਤੇ ਤੁਹਾਡੇ ਧਰਮ ਦੀ ਸੁੰਦਰਤਾ ਜਿਹੜੀ ਹੈ ਨਾ, ਇਹ ਕਿਸੇ ਤੋਂ ਝੱਲੀ ਨਹੀਂ ਜਾਂਦੀ। ਇਸੇ ਤਰ੍ਹਾਂ ਥਾਂ ਥਾਂ ਦੇ ਉੱਤੇ ਗੁਰੂ ਪਿਆਰਿਓ ਸਿੱਖਾਂ ਦੇ ਨਾਲ ਜਿਹੜੀਆਂ ਵਧੀਕੀਆਂ ਹੋ ਰਹੀਆਂ, ਪੰਜਾਬ ਦੇ ਵਿੱਚ ਹੋਇਆ ਜਾਂ ਭਾਰਤ ਦੇ ਅੰਦਰ ਹੋਇਆ, ਇਹ ਤੁਹਾਡੀ ਸੁੰਦਰਤਾ ਦਾ ਕਰਕੇ ਹੈ। ਦਰਅਸਲ ਸੁੰਦਰਤਾ ਜਿਹੜੀ ਹੈ ਨਾ, ਕਿਸੇ ਵੀ ਚੀਜ਼ ਦੀ ਸੁੰਦਰਤਾ ਹੋਵੇ ਉਹਦੀ ਜਾਨ ਦੀ ਦੁਸ਼ਮਣ ਬਣ ਜਾਂਦੀ ਹੈ। ਫੁੱਲ ਲਿਆ ਇਹਨੇ, ਕਿਸੇ ਦਾ ਕੀ ਵਿਗਾੜਿਆ ਸੀ ਵਿਚਾਰੇ ਨੇ, ਫੁੱਲ ਲਿਆ ਟਾਹਲੀ ਦੇ ਨਾਲ ਲੱਗਾ ਹੋਇਆ, ਖਿੜਿਆ ਹੋਇਆ ਔਰ ਗੁਲਜ਼ਾਰਾਂ ਵੰਡ ਰਿਹਾ, ਮਹਿਕ ਵੰਡ ਰਿਹਾ ਔਰ ਕਿਸੇ ਦੀ ਅੱਖਾਂ ਦੇ ਵਿੱਚ ਪੈ ਕੇ, ਤੇ ਗੁਰੂ ਪਿਆਰਿਓ ਉਹਨੂੰ ਬਹੁਤ ਇੱਕ ਵਧੀਆ ਤਰ੍ਹਾਂ ਦੀ ਅੱਖਾਂ ਦੇ ਵਿੱਚ ਉਹਦੀ ਲਚਕ ਦੇਣ ਦਾ ਯਤਨ ਕਰਦਾ ਹੈ। ਹੁਣ ਫੁੱਲ ਦਾ ਕਸੂਰ ਤੇ ਕੋਈ ਨਹੀਂ ਸੀ, ਟਾਹਣੀ ਦੇ ਨਾਲ ਖਿੜ ਖੜ ਹੱਸੇ ਜੋਬਨ ਭਰਿਆ ਫੁੱਲਾ, ਚੁੱਪ ਕਰਕੇ ਜੇ ਦਿਨ ਨਾ ਕੱਟੇ ਤਾਂ ਸਮਝੀ ਝੱਖੜ ਚੁੱਲਾ, ਲੁੱਟ ਕੇ ਹੁਸਨ ਹੋਣਗੇ ਰਾਹੀ, ਇੱਥੇ ਸਕਾ ਕੌਣ ਕਿਸੇ ਦਾ, ਦੁਨੀਆਂ ਕੋਲੋਂ ਨਹੀਂ ਚੱਲ ਹੋਣਾ ਚੋਬਨ ਤੇਰਾ ਡੁੱਲਾ। ਹੁਣ ਫੁੱਲ ਦਾ ਕਸੂਰ ਤਾਂ ਕੋਈ ਨਹੀਂ ਸੀ, ਮਨੁੱਖ ਨੇ ਟਾਹਣੀ ਦੇ ਨਾਲ ਤੋੜਿਆ, ਧਾਗੇ ਦੇ ਨਾਲ ਸੂਈ ਦੇ ਨਾਲ ਉਹਦੀ ਹਿੱਕ ਨੂੰ ਬੰਨਿਆ ਤੇ ਕੁਝ ਪਾਲੀ ਆਪਣੇ ਗਲ ਦੇ ਵਿੱਚ ਹਾਰ ਪਾ ਕੇ ਉਹਦਾ ਕੁਝ ਪਾਲੀ ਆਪਣੇ ਆਪ ਨੂੰ ਸ਼ਿੰਗਾਰਿਆ ਤੇ ਸ਼ਾਮ ਦੇ ਵਕਤ ਉਹਨੂੰ ਰੂੜੀ ਦੇ ਉੱਤੇ ਸੁੱਟ ਦਿੱਤਾ ਵੀ ਹੁਣ ਤੂੰ ਰੂੜੀ ਦਾ ਸ਼ਿੰਗਾਰ ਬਣ ਜਾ। ਔਰ ਦੁਸ਼ਮਣ ਕੌਣ ਬਣਿਆ ਉਹਦਾ, ਨਹੀਂ ਤਾਂ ਗੁਰੂ ਪਿਆਰਿਓ ਟਾਹਣੀ ਦੇ ਨਾਲ ਖਿੜਿਆ ਹੋਇਆ ਸੁਗੰਧੀ ਵੰਡ ਰਿਹਾ ਸੀ, ਉਹ ਮਹਿਕਾਂ ਵੰਡ ਰਿਹਾ ਸੀ, ਹਰ ਆਉਣ ਜਾਣ ਵਾਲੇ ਨੂੰ ਵਧੀਆ ਲੱਗਦਾ ਸੀ, ਪਰ ਉਹਦਾ ਹੁਸਨ, ਉਹਦਾ ਨਿਆਰਾਪਨ, ਉਹਦੀ ਸੁੰਦਰਤਾ ਉਹਦੀ ਦੁਸ਼ਮਣ ਬਣ ਗਿਆ। ਇੱਕ ਬੁੱਢਾ ਕਾਜੀ ਹੈ ਲਾਹੌਰ ਦੇ ਅੰਦਰ, ਗੁਰੂ ਪਿਆਰਿਓ ਆਪਣੇ ਮੰਜੇ ਦੇ ਉੱਤੇ ਬੈਠਾ, ਰੇਸ਼ਮੀ ਚਾਦਰ ਵਿਛੀ ਹੋਈ ਹੈ ਤੇ ਢੋ ਦਾ ਸਰਾਣਾ ਲਾ ਕੇ ਧੂਈ ਪਿੱਛੇ ਨੂੰ ਲਾ ਕੇ ਤੇ ਬੈਠਾ ਦਰਵਾਜ਼ੇ ਵੱਲ ਨੂੰ ਤੱਕ ਰਿਹਾ ਔਰ ਉਹਦੇ ਮੱਥੇ ਦੇ ਉੱਤੇ ਡੂੰਘੀਆਂ ਤੂੜੀਆਂ ਨੇ। ਹੁਣ ਦੇਖ ਰਿਹਾ ਦਰਵਾਜ਼ੇ ਦੇ ਵੱਲ, ਦਰਵਾਜ਼ਾ ਮਾੜਾ ਜਿਹਾ ਹਵਾ ਦੇ ਨਾਲ ਵੀ ਖੜਕਦਾ ਤੇ ਇੱਕਦਮ ਦਰਵਾਜ਼ੇ ਵੱਲ ਨੂੰ ਉਹਦੀ ਨਿਗਾਹ ਜਾਂਦੀ ਹੈ, ਫਿਰ ਸ਼ਾਂਤ ਹੋ ਜਾਂਦਾ, ਮਨ ਦੇ ਅੰਦਰ ਗੁੱਸਾ ਆਉਂਦਾ ਔਰ ਉਹਦੀਆਂ ਲਲਚਾਈਆਂ ਹੋਈਆਂ ਅੱਖਾਂ ਕਿਸੇ ਦੀ ਭਾਲ ਕਰ ਰਹੀਆਂ ਤੇ ਕੁਝ ਸਮੇਂ ਬਾਅਦ ਦਰਵਾਜ਼ਾ ਖੁੱਲਦਾ ਤੇ ਇੱਕ 18 ਕੁ ਸਾਲ ਦਾ ਗੱਭਰੂ ਇਹਦੀਆਂ ਨਜ਼ਰਾਂ ਦੇ ਸਾਹਮਣੇ ਆਉਂਦਾ। ਹੁਣ ਪਿਆਰਿਓ ਉਸ ਗੱਭਰੂ ਦਾ ਜੋਬਰ ਜਿਹੜਾ ਉਹ ਝੱਲਿਆ ਨਹੀਂ ਸੀ ਜਾ ਰਿਹਾ, ਉਹਦੀ ਸੁੰਦਰਤਾ ਬਾ ਕਮਾਲ ਸੀ। ਸੀਸ ਦੇ ਉੱਤੇ ਦਸਤਾਰ ਸਜੀ ਹੈ, ਛੋਟੀ ਛੋਟੀ ਮੁੱਛ ਫੁੱਟਦੀ ਹੈ, 18 ਕੁ ਸਾਲ ਦੀ ਉਮਰ ਹੈ, ਸੂਰਜ ਨੂੰ ਮਾਤ ਪਾਉਂਦਾ ਚਿਹਰਾ ਜਿਹੜਾ ਸੀ ਉਹ ਝਲਕ ਰਿਹਾ ਸੀ। ਮਾਨੋ ਜਾਪ ਰਿਹਾ ਸੀ ਆਕਾਸ਼ੀ ਸੂਰਜ ਨੂੰ ਮਾਤ ਪਾਉਣ ਵਾਸਤੇ ਦੁਨੀਆਂ ਦੇ ਉੱਤੇ ਕੋਈ ਵੱਖਰਾ ਸੂਰਜ ਚੜ ਕੇ ਆ ਗਿਆ ਹੋਵੇ। ਕਾਜੀ ਦੇ ਸਾਹਮਣੇ ਆ ਕੇ ਉਹਨੂੰ ਨਮਸਕਾਰ ਕੀਤੀ ਹੈ, ਜਿਸ ਨੂੰ ਉਡੀਕ ਰਿਹਾ ਸੀ ਕਾਜੀ ਉਹਦੇ ਨੌਜਵਾਨ ਸਾਹਮਣੇ ਖੜਾ ਹੈ। ਕਾਜੀ ਨੂੰ ਆ ਕੇ ਨਮਸਕਾਰ ਕਰਦਾ ਉਹ ਨੌਜਵਾਨ ਤੇ ਕਾਜੀ ਉਹਨੂੰ ਆਖਦਾ ਹੈ, ਕਹਿੰਦਾ ਬੱਚਾ ਮੇਰੀ ਜ਼ਿੰਦਗੀ, ਤੇਰੀ ਜ਼ਿੰਦਗੀ ਤੇ ਮੌਤ ਮੇਰੇ ਹੱਥ ਦੇ ਵਿੱਚ ਹੈ, ਮੈਂ ਚਾਹੁੰਦਾ ਤੇ ਕਿ ਤੂੰ ਮੇਰਾ ਪੁੱਤਰ ਬਣ ਕੇ ਆਉਣ ਵਾਲੀ ਸਮੇਂ ਜ਼ਿੰਦਗੀ ਜਿਹੜੀ ਬਤੀਤ ਕਰੇ ਤੇ ਤੂੰ ਮੇਰੇ ਘਰ ਦਾ ਸ਼ਿੰਗਾਰ ਬਣੇ, ਤੂੰ ਮੇਰਾ ਜਵਾਈ ਬਣ ਕੇ ਮੇਰੇ ਘਰ ਦੇ ਵਿੱਚ ਜੀਵਨ ਬਸਰ ਕਰੇ। ਤੇਰੇ ਵਰਗਾ ਸਿਆਣਾ, ਤੇਰੇ ਵਰਗਾ ਸੂਝਵਾਨ ਮੈਂ ਦੁਨੀਆਂ ਤੇ ਅੱਜ ਤੱਕ ਨਹੀਂ ਦੇਖਿਆ। ਤੇਰੀ ਜਵਾਨੀ ਔਰ ਤੇਰੀ ਸੁੰਦਰਤਾ, ਤੇਰੀ ਲਿਆਕਤ ਤੇ ਤੇਰਾ ਦਿਮਾਗ ਜਿਹੜਾ ਨਾ ਇਹਨੇ ਮੈਨੂੰ ਪ੍ਰਭਾਵਿਤ ਕਰ ਲਿਆ। ਔਰ ਗੁਰੂ ਪਿਆਰਿਓ ਉੱਥੇ ਉਹ ਨੌਜਵਾਨ ਆਖਣ ਲੱਗਾ, ਕਹਿੰਦਾ ਕਾਜੀ ਸਾਹਿਬ ਮੈਂ ਤੁਹਾਡੀ ਹਰ ਦਲੀਲ ਦਾ ਕਾਇਲ ਹਾਂ ਔਰ ਮੈਂ ਤੁਹਾਡਾ ਸਤਿਕਾਰ ਕਰਦਾ, ਤੁਹਾਨੂੰ ਨਮਸਕਾਰ ਕੀਤੀ ਹੈ, ਜੋ ਵੀ ਤੁਸੀਂ ਆਖਦੇ ਹੋ ਮੈਂ ਕਰਨ ਵਾਸਤੇ ਤਿਆਰ ਹਾਂ ਔਰ ਜਿਹੜੀ ਤੁਸੀਂ ਗੱਲ ਆਖੀ ਹੈ ਕਿ ਮੇਰੇ ਆਖੇ ਲੱਗ ਜਾ। ਕਾਜੀ ਸਾਹਿਬ, ਮੌਲਵੀ ਸਾਹਿਬ, ਮੈਂ ਤੁਹਾਡੇ ਹਰ ਤਰ੍ਹਾਂ ਆਖੇ ਲੱਗਦਾ ਤੇ ਲੱਗਦਾ ਰਹਾਂਗਾ, ਪਰ ਜਿੱਥੇ ਮੇਰੇ ਧਰਮ ਦੇ ਸਵਾਭੀਮਾਨ ਦੀ ਗੱਲ ਹੋਵੇ, ਜਿੱਥੇ ਮੇਰੇ ਧਰਮ ਦੀ ਗੱਲ ਹੋਵੇ, ਜਿੱਥੇ ਮੇਰੇ ਧਰਮ ਨੂੰ ਆਂਚ ਆਉਂਦੀ ਹੋਵੇ, ਉੱਥੇ ਮੇਰੀ ਜ਼ਿੰਦਗੀ ਤੇ ਭਾਵੇਂ ਚਲੇ ਜਾਵੇ, ਮੈਂ ਆਪਣੇ ਧਰਮ ਨੂੰ ਆਂਚ ਨਹੀਂ ਆਉਣ ਦੇਵਾਂਗਾ, ਉਹ ਨੌਜਵਾਨ ਕਹਿੰਦਾ ਹੈ। ਹੁਣ ਗੁਰੂ ਪਿਆਰਿਓ ਕਾਜੀ ਆਪਣੇ ਤੋਂ ਆਪਣੇ ਆਪ ਤੋਂ ਬਾਹਰ ਹੋਇਆ, ਕਹਿੰਦਾ ਬਸ ਸ਼ਾਬਾਸ਼ ਸਿੰਘ, ਮੈਂ ਹੋਰ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਔਰ ਇਸ ਬੱਚੇ ਦਾ, ਇਸ ਨੌਜਵਾਨ ਦਾ ਨਾਂ ਹੈ ਸ਼ਾਬਾਸ਼ ਸਿੰਘ। ਕਹਿੰਦਾ ਮੈਂ ਹੋਰ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਤੇ ਉਹ ਨੌਜਵਾਨ ਇੰਨੀ ਗੱਲ ਕਹਿ ਕੇ ਤੇ ਬਾਹਰ ਚਲੇ ਜਾਂਦਾ ਤੇ ਇਹ ਕਾਜੀ ਫਿਰ ਉਸੇ ਵੇਲੇ ਲਾਹੌਰ ਦਰਬਾਰ ਦੇ ਵਿੱਚ ਉਸ ਵੇਲੇ ਦੇ ਸੂਬੇਦਾਰ ਯਹੀਆ ਖਾਂ ਦੇ ਕੋਲ ਜਾ ਕੇ ਇਸ ਬੱਚੇ ਤੇ ਇਹਦੇ ਬਾਪੂ ਸੁਬੇਗ ਸਿੰਘ ਦੇ ਵਰਖਿਲਾਫ ਜਿਹੜੀਆਂ ਚੁਗਲੀਆਂ ਲਾਉਂਦਾ, ਸੋ ਉਸ ਵੇਲੇ ਦੀ ਦਾਸਤਾਨ ਢਾਡੀ ਜਥਾ ਤੁਹਾਡੇ ਨਾਲ ਇਉਂ ਸਾਂਝੀ ਕਰਦਾ।

ਭਾਈ ਸੁਬੇਗ ਸਿੰਘ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਮਿਸਲਾਂ ਦਾ ਇਤਿਹਾਸ, ਖਾਸ ਕਰਕੇ ਜਕਰੀਆ ਖਾਨ ਦੇ ਵਕਤ, ਇਹ ਨਾਂ ਸਾਡੇ ਸਾਹਮਣੇ ਵਾਰ ਵਾਰ ਆਉਂਦਾ, ਭਾਈ ਸੁਬੇਗ ਸਿੰਘ। ਇਹ ਸੰਧੂ ਜੱਟ, ਔਰ ਗੁਰੂ ਪਿਆਰਿਓ ਇਹਦਾ ਪਿੰਡ ਬੰਜਰ ਲਾਹੌਰ ਜ਼ਿਲ੍ਹੇ ਦੇ ਬਿਲਕੁਲ ਨਾਲ ਲੱਗਦਾ ਸੀ, ਔਰ ਇਹਦਾ ਖਾਨਦਾਨ ਵਪਾਰ ਦਾ ਕੰਮ ਕਰਦਾ ਸੀ, ਠੇਕੇਦਾਰੀਆਂ ਲੈਂਦਾ ਸੀ, ਠੇਕੇਦਾਰ ਸੀ। ਪਿੱਛੋਂ ਜੱਦੀ ਪੁਸ਼ਤੀ ਠੇਕੇਦਾਰ ਚੱਲਦੇ ਆ ਰਹੇ ਸਨ, ਤੇ ਹੁਣ ਇਹ ਜਕਰੀਆ ਖਾਨ ਦੇ ਰਾਜ ਵਿੱਚ ਵੀ ਸਿੱਖੀ ਸਰੂਪ ਦੇ ਵਿੱਚ ਰਹਿੰਦਾ ਹੋਇਆ ਇਹ ਮਿਲ ਵਰਤਣੀਆਂ ਸਿੱਖ ਤੇ ਠੇਕੇਦਾਰੀ ਦਾ ਕੰਮ ਕਰਦਾ ਸੀ। ਆਖਰ ਜਕਰੀਆ ਖਾਨ ਦੇ ਮਰਨ ਦੇ ਸਮੇਂ, ਆਖਰੀ ਸਮੇਂ, ਇਹਨੂੰ ਕੋਤਵਾਲ ਵੀ ਬਣਾ ਦਿੱਤਾ ਜਾਂਦਾ, ਇੱਕ ਥਾਣੇ ਦਾ ਕੋਤਵਾਲ ਬਣਾ ਦਿੱਤਾ ਜਾਂਦਾ। ਇਹਦੀ ਬੜੀ ਰਾਜ ਭਾਗ ਦੇ ਵਿੱਚ ਜੀ ਆਇਆ ਸੀ, ਇਹਦਾ ਮਾਣ ਸਤਿਕਾਰ ਕੀਤਾ ਜਾਂਦਾ ਸੀ, ਔਰ ਮਿਲ ਵਰਤਣੀਆਂ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਬਗਾਵਤ ਨਹੀਂ ਸੀ ਕੀਤੀ ਇਹਨੇ। ਤੇ ਇਹਦਾ 18 ਸਾਲ ਦਾ ਪੁੱਤਰ ਹੈ ਸ਼ਾਹਬਾਜ ਸਿੰਘ, ਜਿਹਦਾ ਜ਼ਿਕਰ ਆਇਆ। ਹੁਣ ਇਸ ਭਾਈ ਸੁਬੇਗ ਸਿੰਘ ਦੀ ਗੱਲ ਕਰਦੇ ਹਾਂ, ਤੇ ਜਦੋਂ ਨਵਾਬੀ ਦਾ ਵੀ ਇੱਕ ਸਮੇਂ ਵਕਤ ਆਇਆ ਨਾ, ਨਵਾਬੀ ਹੁਣ ਉਸ ਵੇਲੇ ਦੀ ਹਕੂਮਤ ਸਿੰਘਾਂ ਦੇ ਨਾਲ ਸੁਲਾ ਸਫਾਈ ਕਰਨੀ ਚਾਹੁੰਦੀ ਆ, ਵੀ ਇਹਨਾਂ ਨਾਲ ਲੜ ਕੇ ਅਸੀਂ ਅੱਜ ਤੱਕ ਕੁਝ ਨਹੀਂ ਖੱਟ ਸਕੇ, ਅਜੇ ਤੱਕ ਕੁਝ ਨਹੀਂ ਖੱਟਿਆ ਲੜ ਕੇ ਇਹਨਾਂ ਦੇ ਨਾਲ, ਤੇ ਕਿਉਂ ਨਾ ਇਹਨਾਂ ਦੇ ਨਾਲ ਸੁਲਾ ਸਫਾਈ ਕਰ ਲਈ ਜਾਵੇ, ਇਹਨਾਂ ਨੂੰ ਥੋੜਾ ਜਿਹਾ ਏਰੀਆ ਦੇ ਦਿੱਤਾ ਜਾਈਏ, ਕੁਛ ਕੁ ਇਹਨਾਂ ਨੂੰ ਆਪਾਂ ਪੈਸੇ ਧੇਲੇ ਦੇ ਦਿਆ ਕਰੀਏ ਸਾਲ ਕੁ ਦੇ, ਤੇ ਇਹ ਟਿਕ ਟਕਾ ਕੇ ਮਾੜਾ ਮੋਟਾ ਆਪਣਾ ਇਹ ਬੁੱਤਾ ਲਾਉਣ, ਤੇ ਇਹ ਰਾਜ ਦਰਬਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਗਾਵਤ ਨਾ ਕਰਨ। ਔਰ ਇਸ ਕੰਮ ਵਾਸਤੇ ਨਵਾਬੀ ਦੇਣ ਵਾਸਤੇ ਇਸੇ ਹੀ ਭਾਈ ਸੁਬੇਗ ਸਿੰਘ ਜੀ ਨੂੰ ਖਾਲਸੇ ਵੱਲ ਭੇਜਿਆ ਸੀ, ਔਰ ਇੱਥੇ ਖਾਲਸਾ ਨਾ ਵੀ ਕਰ ਦਿੰਦਾ ਹੈ, ਕਹਿੰਦਾ ਅਸੀਂ ਨਹੀਂ ਨਵਾਬੀ ਲੈਣੀ, ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਸਾਡੇ ਕੋਈ ਤਾਕਤ ਹੋਈ ਅਸੀਂ ਆਪਣਾ ਰਾਜ ਲਵਾਂਗੇ। ਭਾਈ ਸੁਬੇਗ ਸਿੰਘ ਕਹਿੰਦਾ ਤੁਸੀਂ ਕਿਹੜਾ ਮੰਗ ਕੇ ਲੈ ਰਹੇ ਹੋ, ਮੰਗ ਕੇ ਲੈਣ ਦਾ ਅਲਾਮਾ ਜੇ ਦੁਸ਼ਮਣ ਆਪ ਤੁਹਾਡੀ ਤਾਕਤ ਦੇ ਕਾਇਲ ਹੋ ਕੇ ਜੇ ਤੁਹਾਨੂੰ ਨਵਾਬੀ ਦੇ ਰਿਹਾ ਤੇ ਲੈ ਲੈਣੀ ਚਾਹੀਦੀ ਹੈ, ਫਿਰ ਗੁਰੂ ਕਾ ਖਾਲਸਾ ਮੰਨ ਜਾਂਦਾ, ਨਵਾਬੀ ਲਈ ਜਾਂਦੀ ਆ। ਔਰ ਇਸ ਕਰਕੇ ਰਾਜ ਦਰਬਾਰ ਵਿੱਚ ਵੀ ਤੇ ਗੁਰੂ ਕੇ ਖਾਲਸੇ ਤੱਕ ਵੀ ਇਸ ਭਾਈ ਸੁਬੇਗ ਸਿੰਘ ਦਾ ਬਹੁਤ ਪਿਆਰ ਬਣਿਆ ਹੋਇਆ ਸੀ। ਜਦੋਂ ਮਾੜਾ ਮੋਟਾ ਸਰਕਾਰ ਦੇ ਵਿੱਚ ਕੋਈ ਗੱਲਬਾਤ ਤੋੜਨੀ ਹੁੰਦੀ ਸੀ ਖਾਲਸੇ ਦੀ, ਤੇ ਭਾਈ ਸੁਬੇਗ ਸਿੰਘ ਵਿੱਚ ਪੈ ਕੇ ਗੱਲ ਕਰਵਾਇਆ ਕਰਦਾ ਸੀ। ਤੇ ਜਦੋਂ ਜਕਰੀਆ ਖਾਨ ਦਾ ਅੰਤਮ ਸਮਾਂ ਆਉਂਦਾ ਹੈ, ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਦੇ ਨਾਲ ਇਹਨੂੰ ਮੋਹਰੇ ਲਾ ਕੇ ਲਿਜਾਇਆ ਜਾਂਦਾ ਨਾ, ਤੇ ਇਹ ਨਿਟਾਲ ਹੋਇਆ ਜਕਰੀਆ ਖਾਨ, ਇਹਨੂੰ ਜਦੋਂ ਪਿਸ਼ਾਬ ਦਾ ਬੰਨ ਪੈ ਜਾਂਦਾ ਤੇ ਫਿਰ ਇਸੇ ਭਾਈ ਸੁਬੇਗ ਸਿੰਘ ਨੂੰ ਸੱਦਿਆ ਜਾਂਦਾ, ਸੁਬੇਗ ਸਿੰਘ ਸੱਜਣਾ ਤੂੰ ਮੈਨੂੰ ਭਾਈ ਤਾਰੂ ਸਿੰਘ ਤੋਂ ਇੱਕ ਵਾਰ ਮਾਫ਼ ਕਰਵਾ ਦੇ, ਤੇਰਾ ਸਿੱਖ ਭਰਾ ਆ, ਤੂੰ ਮਾਫ਼ ਕਰਵਾ ਦੇ। ਤੇ ਉੱਥੇ ਸੁਬੇਗ ਸਿੰਘ ਕਹਿੰਦਾ ਜਕਰੀਆ ਖਾਨ, ਤੇਰੇ ਵਰਗੇ ਦੀ ਸਿਫਾਰਿਸ਼ ਕਰਨਾ ਗੁਰੂ ਕੇ ਖਾਲਸੇ ਦੇ ਕੋਲ, ਜੇ ਮੈਂ ਤੇਰੀ ਸਿਫਾਰਿਸ਼ ਕਰਾਂ ਤੇ ਪਤਾ ਨਹੀਂ ਉਹ ਸੰਤ ਕਿਹੋ ਜਿਹਾ ਬਚਨ ਬੋਲ ਦੇਵੇ, ਮੇਰੀ ਕੁੱਲ ਦਾ ਨਾਸ ਹੋ ਜਾਵੇਗਾ, ਮੈਂ ਤੇਰੀ ਸਿਫਾਰਿਸ਼ ਨਹੀਂ ਕਰਦਾ। ਫਿਰ ਗੁਰੂ ਦਾ ਵਾਸਤਾ ਪਾਉਂਦਾ ਜਕਰੀਆ ਖਾਨ, ਕਹਿੰਦਾ ਸੁਬੇਗ ਸਿੰਘ ਜੀ ਤੈਨੂੰ ਤੇਰੇ ਗੁਰੂ ਦਾ ਵਾਸਤਾ। ਤੇ ਗੁਰੂ ਦਾ ਵਾਸਤਾ ਜਦੋਂ ਸੁਣਿਆ ਨਾ, ਫਿਰ ਭਾਈ ਸੁਬੇਗ ਸਿੰਘ ਭਾਈ ਤਾਰੂ ਸਿੰਘ ਦੇ ਕੋਲ ਜਾ ਕੇ ਸਾਰੀ ਗੱਲਬਾਤ ਦੱਸਦਾ ਕਿ ਉਹ ਪਾਪੀ ਮੰਜੇ ਦੇ ਉੱਤੇ ਪਿਆ ਵਿਲਕ ਰਿਹਾ ਤੇ ਉਹ ਕੋਈ ਨਾ ਕੋਈ ਇਲਾਜ ਭਾਲਦਾ। ਕਹਿੰਦਾ ਮੈਂ ਲੈ ਕੇ ਦੇਣ ਵਾਸਤੇ ਤਿਆਰ ਆ, ਮੈਂ ਕਦੀ ਗੁਨਾਹ ਨਹੀਂ ਕਰਾਂਗਾ ਜਦ ਤੱਕ ਜੀਂਦਾ, ਮੈਂ ਬੰਦੇ ਦੇ ਉੱਤੇ ਤੇ ਕੀ ਕਿਸੇ ਜਾਨਵਰ ਦੇ ਵੀ ਸੋਟੀ ਨਹੀਂ ਮਾਰਾਂਗਾ। ਉਹ ਖਾਲਸਾ ਜੀ ਇੰਨਾ ਉਹ ਇਸ ਵੇਲੇ ਡਰ ਚੁੱਕਾ ਮੌਤ ਤੋਂ। ਤੇ ਭਾਈ ਤਾਰੂ ਸਿੰਘ ਕਹਿੰਦਾ ਹੁਣ ਤੀਰ ਕਮਾਨੋਂ ਨਿਕਲ ਚੁੱਕਾ, ਸੁਬੇਗ ਸਿੰਘ ਜੀ ਹੁਣ ਜੋ ਅਸੀਂ ਆਖਣਾ ਸੀ ਆਖ ਚੁੱਕੇ ਹਾਂ, ਅਸੀਂ ਉਸ ਪਾਪੀ ਨੂੰ ਆਖਿਆ ਸੀ ਬਈ ਤੈਨੂੰ ਜੁੱਤੀਆਂ ਮਾਰ ਕੇ ਮੋਹਰੇ ਲਾ ਕੇ ਲੈ ਕੇ ਜਾਣਾ, ਉਹਨੂੰ ਕਹਿ ਹੁਣ ਤਿਆਰ ਹੋ ਜਾ, ਹਾਂ ਜੇ ਤੂੰ ਆਇਆ ਤੇ ਗੁਰੂ ਕੇ ਖਾਲਸੇ ਦੇ ਕੋਲ ਪੰਥ ਦੇ ਕੋਲ ਚਲਿਆ ਜਾ ਦਰਬਾਰ ਸਾਹਿਬ, ਉੱਥੇ ਖਾਲਸਾ ਪੰਥ ਉਤਰਿਆ ਔਰ ਉਹ ਜਿਹੜਾ ਮਾੜੀ ਮੋਟੀ ਦਵਾਈ ਦੇਊਗਾ, ਜੜੀ ਬੂਟੀ ਦੇਊਗਾ, ਉਹਦੇ ਨਾਲ ਇਲਾਜ ਕਰਕੇ ਇਹਦਾ ਦੇਖ ਲਿਓ। ਇਹੀ ਭਾਈ ਸੁਬੇਗ ਸਿੰਘ ਖਾਲਸੇ ਪੰਥ ਦੇ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਜਾ ਕੇ ਸਾਰੀ ਗੱਲਬਾਤ ਦੱਸਦਾ ਤੇ ਉਹੀ ਖਾਲਸਾ ਪੰਥ ਭਾਈ ਸੁਬੇਗ ਸਿੰਘ ਨੂੰ ਇੱਕ ਪੁੜੀ ਦਵਾਈ ਦੀ ਤਿਆਰ ਕਰਕੇ ਦਿੰਦਾ ਹੈ। ਉਹ ਪੁੜੀ ਕੀ ਸੀ? ਇੱਕ ਕਾਗਜ਼ ਦੇ ਉੱਤੇ ਕੁਝ ਸਤਰਾਂ ਲਿਖ ਦਿੱਤੀਆਂ ਕਲਮ ਦੇ ਨਾਲ ਕਿ ਭਾਈ ਤਾਰੂ ਸਿੰਘ ਦਾ ਜੋੜਾ ਹੋਵੇ ਤੇ ਜਿਸ ਮੋਚੀ ਦੇ ਹੱਥ ਵਿੱਚ ਰੰਬੀ ਫੜਾਈ ਸੀ
ਉਸ ਮੋਚੀ ਦੇ ਹੱਥ ਵਿੱਚ ਭਾਈ ਤਾਰੂ ਸਿੰਘ ਦਾ ਜੋੜਾ ਹੋਵੇ ਤੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਤਾੜ ਤਾੜ ਕਰਕੇ ਵੱਜਣ ਔਰ ਇਹਦਾ ਪਾਪੀ ਦਾ ਮਾੜਾ ਮੋਟਾ ਪੰਜਾਬ ਦਾ ਬੰਨ ਖੁੱਲੂਗਾ ਪਰ ਇਹਨੇ ਬਚਣਾ ਹੈ ਨਹੀਂ ਉਹ ਇਹ ਸਾਰਾ ਕੁਝ ਇਹ ਵਿਚੋਲਗੀ ਭਾਈ ਸੁਬੇਗ ਸਿੰਘ ਕਰ ਰਿਹਾ ਸੀ ਦੇਖੋ ਕਿੰਨਾ ਉਹਦਾ ਮਾਣ ਹੋਵੇਗਾ ਰਾਜ ਦਰਬਾਰ ਦੇ ਵਿੱਚ ਹੁਣ ਜ਼ਕਰੀਆ ਖਾਨ ਨੂੰ ਉਹ ਆ ਕੇ ਚਿੱਠੀ ਦਿੰਦਾ ਹੈ ਪੁੱਛਦਾ ਦਵਾਈ ਲੈ ਕੇ ਆਇਆ ਕਹਿੰਦਾ ਲੈ ਆਉਂਦੀ ਆ ਕਹਿੰਦਾ ਲਿਆ ਫਿਰ ਪਾਣੀ ਦਾ ਗਲਾਸ ਦਵਾਈ ਛਕੀਏ ਕਹਿੰਦਾ ਪਾਣੀ ਨਾ ਨੀ ਇਹ ਖਾਧੀ ਜਾਣੀ ਫਿਰ ਕਾਹਦੇ ਨਾਲ ਖਾਧੀ ਜਾਣੀ ਸੁਬੇਗ ਸਿਆ ਦੁੱਧ ਨਾਲ ਦੁੱਧ ਦਾ ਗਲਾਸ ਲਿਆ ਕਹਿੰਦਾ ਨਹੀਂ ਦੁੱਧ ਨਾਲ ਵੀ ਨੀ ਖਾਧੀ ਜਾਣੀ ਫਿਰ ਕੱਚ ਘਿਓ ਚ ਪਾ ਕੇ ਜਾਂ ਮੱਖਣੀ ਚ ਦੇ ਕੇ ਗੁਰੂ ਕੇ ਖਾਲਸੇ ਨੇ ਇਹ ਦਵਾਈ ਦਿੱਤੀ ਆ ਵੀ ਇੱਦਾਂ ਛਕੀ ਜਿੱਦਾਂ ਦਿੱਤੀ ਆ ਉਹ ਜਲਦੀ ਤੋਂ ਜਲਦੀ ਬੰਦੋਬਸਤ ਕਰ ਤੇ ਭਾਈ ਸੁਬੇਗ ਸਿੰਘ ਜ਼ਕਰੀਆ ਖਾਨ ਨੂੰ ਕਹਿੰਦਾ ਜ਼ਕਰੀਆ ਖਾਨ ਇਹ ਨਾ ਦੁੱਧ ਚ ਨਾ ਇਹ ਪਾਣੀ ਨਾਲ ਤੇ ਨਾ ਇਹ ਘਿਓ ਮੱਖਣੀ ਨਾਲ ਇਹ ਭਾਈ ਤਾਰੂ ਸਿੰਘ ਦੇ ਛਿੱਤਰ ਚ ਪਾ ਕੇ ਖਾਣੀ ਪੈਣੀ ਆ ਇਹ ਸੁਬੇਗ ਸਿੰਘ ਹੈ ਜਿਹਦੇ ਨਾਲ ਵਿਵਹਾਰ ਤਾਂ ਆਹ ਹੁਣ ਜਿਹੜਾ ਪ੍ਰਸੰਗ ਚੱਲ ਰਿਹਾ ਇਸੇ ਹੀ ਭਾਈ ਸੁਬੇਗ ਸਿੰਘ ਦਾ ਹੈ ਮੈਂ ਤਾਂ ਡਿਟੇਲ ਦੇ ਨਾਲ ਤੁਹਾਡਾ ਥੋੜਾ ਜ਼ਿਕਰ ਕਰਦਾ ਵੀ ਦੇਖੋ ਇਹਦਾ ਕਿੱਡਾ ਵੱਡਾ ਰੁਤਬਾ ਸੀ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ ਤੇ ਇਲਾਜ ਵਾਸਤੇ ਇਹਨੂੰ ਸੱਦਿਆ ਵੀ ਸੁਬੇਗ ਸਿੰਘ ਹੁਣ ਤੂੰ ਮਾੜਾ ਮੋਟਾ ਓਟ ਪੋਟ ਕਰ ਸਕਦਾ ਤੇ ਇਹੀ ਭਾਈ ਸੁਬੇਗ ਸਿੰਘ ਫੇ ਕਹਿੰਦਾ ਕਹਿੰਦਾ ਹੁਣ ਮੋਚੀ ਨੂੰ ਸੱਦ ਤੇ ਸੁਬੇਗ ਸਿੰਘ ਆਪਣਾ ਜ਼ਕਰੀਆ ਖਾਨ ਕਹਿੰਦਾ ਕਿਹਨੇ ਸੱਦਣਾ ਤੈਂ ਹੀ ਸੱਦਣਾ ਹੁਣ ਮੋਚੀ ਨੂੰ ਬੁਲਾਇਆ ਗਿਆ ਜ਼ਕਰੀਆ ਖਾਨ ਦੇ ਵਿੱਚ ਜੁੱਤੀਆਂ ਵੱਜੀਆਂ ਤੇ 17-18 ਦਿਨ ਜੁੱਤੀਆਂ ਖਾ ਕੇ ਉਹ ਪਾਪੀ ਮੌਤ ਨੂੰ ਪਿਆਰਾ ਹੋ ਗਿਆ ਸੋ ਇਸ ਤਰ੍ਹਾਂ ਦਾ ਇਹ ਭਾਈ ਸੁਬੇਗ ਸਿੰਘ ਦਾ ਸ਼ਹੀਦੀ ਤੋਂ ਪਹਿਲਾਂ ਦਾ ਇਤਿਹਾਸ ਸੀ ਠੇਕੇਦਾਰੀ ਕਰਿਆ ਕਰਦੇ ਸਨ ਬੜਾ ਅਮੀਰ ਖਾਨਦਾਨ ਸੀ ਬੜਾ ਚੜ੍ਹਦੀ ਕਲਾ ਵਾਲਾ ਪਰਿਵਾਰ ਸੀ ਪਰ ਗੁਰੂ ਪਿਆਰਿਓ ਇਹ ਨਹੀਂ ਸੀ ਕਿ ਅਸੀਂ ਮੁਗਲੀਆ ਦਰਬਾਰ ਦੀ ਨੌਕਰੀ ਕਰਦੇ ਹਾਂ ਜਾਂ ਠੇਕੇਦਾਰੀ ਕਰਦੇ ਹਾਂ ਤੇ ਅਸੀਂ ਆਪਣੇ ਧਰਮ ਨੂੰ ਤਿਆਗ ਦਈਏ ਏਦਾਂ ਦਾ ਕੁਛ ਨਹੀਂ ਸੀ ਧਰਮ ਦੇ ਵਿੱਚ ਓਨਾ ਹੀ ਪੱਕਾ ਸੀ ਜਿੰਨੇ ਬਾਕੀ ਸਿੱਖ ਸਨ ਔਰ ਇਸ ਵੇਲੇ ਉਹ ਬੁੱਢਾ ਕਾਜੀ ਇਹਦੇ ਪੁੱਤਰ ਭਾਈ ਸ਼ਹਿਬਾਜ ਸਿੰਘ ਦੇ ਹੁਸਨ ਦੇ ਉੱਤੇ ਲੋਟੂ ਹੋ ਜਾਂਦਾ ਘਰ ਦੇ ਵਿੱਚ ਉਹਦੀ ਜਵਾਨ ਧੀ ਹੈ ਤੇ ਇਹਦੇ ਘਰ ਦੇ ਵਿੱਚੋਂ ਕਾਜੀ ਦੇ ਕੋਲੋਂ ਮੌਲਵੀ ਦੇ ਕੋਲੋਂ ਇਹ ਬੱਚਾ ਭਾਈ ਸ਼ਹਿਬਾਜ ਸਿੰਘ ਵਿੱਦਿਆ ਪੜ੍ਹਨ ਵਾਸਤੇ ਆਉਂਦਾ ਔਰ ਉਹਦੀ ਵਿੱਦਿਆ ਤੋਂ ਉਹਦੇ ਹੁਸਨ ਤੋਂ ਉਹਦੇ ਦਿਮਾਗ ਤੋਂ ਇੰਨਾ ਕਾਇਲ ਹੈ ਕਿ ਕੱਲੇ ਆਪਣੇ ਧਰਮ ਦਾ ਗਿਆਨ ਨਹੀਂ ਉਹ ਇਸਲਾਮ ਦੇ ਬਾਰੇ ਵੀ ਕੱਲੀ ਕੱਲੀ ਗੱਲ ਜਾਣਦਾ ਔਰ ਆਇਤਾਂ ਦੇ ਇਸਲਾਮ ਦੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਦੇ ਬਾ ਕਮਾਲ ਦੇ ਉਹ ਅਰਥ ਕਰਿਆ ਕਰਦਾ ਸੀ ਗੁਰੂ ਪਿਆਰੇ ਉਹ ਇਹ ਉਹਦੇ ਗੁਣਾਂ ਦਾ ਕਰਕੇ ਕਾਜੀ ਉੱਤੇ ਮੋਹਿਤ ਹੋ ਜਾਂਦਾ ਕਹਿੰਦਾ ਤੂੰ ਮੇਰਾ ਪੁੱਤ ਬਣ ਜਾ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਰੱਖਣਾ ਚਾਹੁੰਦਾ ਦੱਸ ਤੈਨੂੰ ਦੁਨੀਆਂ ਦੇ ਉੱਤੇ ਕਿਹੜੀ ਚੀਜ਼ ਕਹਿੰਦਾ ਉਹ ਕਹਿੰਦਾ ਕਾਜੀ ਸਾਹਿਬ ਮੈਂ ਤੁਹਾਡਾ ਪੁੱਤ ਹੀ ਹਾਂ ਹੋਰ ਕੀ ਆ ਕਹਿੰਦਾ ਐਦਾਂ ਨਹੀਂ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਤੈਨੂੰ ਇਸਲਾਮ ਦੇ ਵਿੱਚ ਲਿਆਉਣਾ ਚਾਹੁੰਦਾ ਹੈ ਭਾਈ ਸ਼ਹਿਬਾਜ ਸਿੰਘ ਕਹਿੰਦਾ ਮੌਲਵੀ ਸਾਹਿਬ ਤੁਹਾਡਾ ਧਰਮ ਤੈਨੂੰ ਪਿਆਰਾ ਤੇ ਮੇਰਾ ਧਰਮ ਮੈਨੂੰ ਪਿਆਰਾ ਆਹ ਗੱਲਾਂ ਛੱਡ ਬਾਕੀ ਤੇਰੀ ਮੈਂ ਸਭ ਗੱਲ ਮੰਨਣ ਵਾਸਤੇ ਤਿਆਰ ਹਾਂ ਸੋ ਗੁਰੂ ਪਿਆਰਿਓ ਜ਼ਕਰੀਆ ਖਾਨ ਦੇ ਕੋਲ ਜਾ ਕੇ ਫਿਰ ਇੱਕ ਮੌਲਵੀ ਕੰਨ ਭਰਦਾ ਹੈ ਯਹੀਆ ਖਾਨ ਉਸ ਵੇਲੇ ਯਹੀਆ ਖਾਨ ਲਾਹੌਰ ਦਾ ਸੂਬੇਦਾਰ ਸੀ ਕਹਿੰਦਾ ਤੁਹਾਡੇ ਦਰਬਾਰ ਦੇ ਵਿੱਚ ਨਿਤ ਆਉਣ ਵਾਲਾ ਸੁਬੇਗ ਸਿੰਘ ਇਸ ਵੇਲੇ ਦਲ ਖਾਲਸੇ ਦੇ ਨਾਲ ਰਲ ਚੁੱਕਾ ਹੈ ਤੇ ਉਹ ਲਾਹੌਰ ਦਰਬਾਰ ਦੇ ਉੱਤੇ ਅਟੈਕ ਕਰਨ ਵਾਸਤੇ ਔਰ ਸਿੰਘਾਂ ਦੇ ਨਾਲ ਮਿਲ ਵਰਤਨ ਕਰਕੇ CID ਸਾਰੀ ਜਿਹੜੀ ਆ ਉਹ ਦੇ ਰਿਹਾ ਔਰ ਉਹਦੇ ਪੁੱਤ ਨੂੰ ਤੇ ਉਹਨੂੰ ਸ਼ਹਿਬਾਜ ਸਿੰਘ ਤੇ ਸੁਬੇਗ ਸਿੰਘ ਨੂੰ ਸੱਦ ਕੇ ਦਰਬਾਰ ਦੇ ਵਿੱਚ ਨਾਲੇ ਤੇ ਉਹਨਾਂ ਨੂੰ ਪੁੱਛਿਆ ਜਾਵੇ ਤੇ ਨਾਲ ਉਹਨਾਂ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਵੇ ਜੇ ਨਹੀਂ ਇਸਲਾਮ ਦੇ ਵਿੱਚ ਆਉਂਦੇ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਹੁਣ ਗੁਰੂ ਪਿਆਰਿਓ ਇਦੋਂ ਪਹਿਲਾਂ ਥੋੜਾ ਸਮਾਂ ਪਹਿਲਾਂ ਗੁਰੂ ਕੇ ਖਾਲਸੇ ਦੇ ਖੂਨ ਦੀ ਹੋਲੀ ਖੇਡੀ ਗਈ ਸੀ ਉਹ ਕਿਹਦੇ ਵੱਲੋਂ ਇੱਕ ਹਿੰਦੂ ਵੱਲੋਂ ਇੱਕ ਲਖਪਤ ਰਾਏ ਵੱਲੋਂ ਤੇ ਜਿਹਨੂੰ ਸਾਡੀ ਸਿੱਖ ਕੌਮ ਨਫ਼ਰਤ ਦੇ ਨਾਲ ਲੱਖੂ ਆਖਦੀ ਹੈ ਔਰ ਉਸ ਪਾਪੀ ਨੇ ਸਾਡੇ ਸਿੱਖਾਂ ਦੇ ਉੱਤੇ ਜਿਹੜਾ ਛੋਟਾ ਘੱਲੂ ਘਾਰਾ ਕੀਤਾ ਇਹ 1.5-2 ਮਹੀਨਿਆਂ ਦੇ ਵਿੱਚ ਤਕਰੀਬਨ 12-13 ਹਜ਼ਾਰ ਦੇ ਕਰੀਬ ਸਿੰਘ ਜਿਹੜੇ ਸੀ ਉਹ ਮੌਤ ਦੇ ਘਾਟ ਉਤਾਰ ਦਿੱਤੇ ਸ਼ਹੀਦ ਕਰ ਦਿੱਤੇ ਪਿੰਡਾਂ ਦੇ ਵਿੱਚੋਂ ਸਿੰਘ ਲੱਭ ਲੱਭ ਕੇ ਬੱਚੇ ਸਿੱਖਾਂ ਦੇ ਲੱਭ ਕੇ ਔਰਤਾਂ ਸਿੱਖਾਂ ਦੀਆਂ ਤੇ ਬਜ਼ੁਰਗਾਂ ਨੂੰ ਲੱਭ ਲੱਭ ਕੇ ਲਾਹੌਰ ਦੇ ਵਿੱਚ ਤਸੀਹੇ ਦੇ ਕੇ ਇਸ ਪਾਪੀ ਲਖਪਤ ਰਾਏ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹਿੰਦੂ ਸੀ ਗੁਰੂ ਪਿਆਰਿਓ ਦੇਖੋ ਇਸ ਹਿੰਦੁਸਤਾਨ ਨੂੰ ਬਚਾਉਣ ਵਾਸਤੇ ਸਾਡੇ ਬਜ਼ੁਰਗਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਸਿਰ ਧੜ ਦੀਆਂ ਬਾਜ਼ੀਆਂ ਲਾ ਦਿੱਤੀਆਂ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਕੁਰਬਾਨੀ ਦੇ ਦਿੰਦੇ ਨੇ ਆਪਣਾ ਸੀਸ ਪੇਟ ਕਰ ਦਿੰਦੇ ਨੇ
ਇਸ ਹਿੰਦ ਦਾ ਹਿੰਦੂ ਨਾ ਕਦੇ ਹੁੰਦਾ, ਇਸ ਹਿੰਦ ਦਾ ਹਿੰਦੂ ਨਾ ਕਦੇ ਹੁੰਦਾ ਜੇਕਰ ਡੁੱਲਦਾ ਲਹੂ ਪੰਜਾਬ ਦਾ ਨਾ। ਬੋਧੀ ਧੋਤੀ ਤੇ ਤਿਲਕ ਸਭ ਰੁਲ ਜਾਂਦੇ, ਹਿੰਦੂ ਹੁੰਦਾ ਬੀਤੇ ਖੁਆਬ ਦਾ ਨਾ। ਖੈਬਰ ਦਰੇ ਉਸਾਰ ਕੇ ਕੰਧ ਉੱਚੀ, ਮੁੱਖ ਮੋੜ ਦਾ ਅਟਕ ਚਨਾਬ ਦਾ ਨਾ। ਇਹ ਕਰਤ ਘਣ ਜੇ ਕੀਤੀ ਨੂੰ ਯਾਦ ਰੱਖਦੇ, ਹੁੰਦਾ ਮੰਦੜਾ ਹਾਲ ਪੰਜਾਬ ਦਾ ਨਾ। ਜਿਨ੍ਹਾਂ ਦੀ ਖਾਤਰ ਸਿਰ ਵਾਰੇ ਸਨ, ਉਹਨਾਂ ਨੇ ਸਾਡੇ ਹਰਿਮੰਦਰ ਦੇ ਉੱਤੇ ਟੈਂਕਾਂ ਤੇ ਤੋਪਾਂ ਚਾੜ ਕੇ ਲੈ ਕੇ ਆਏ ਸੀ, ਤੇ ਇਹੀ ਅੱਜ ਲਖਪਤ ਰਾਏ ਵੀ ਸਰਕਾਰ ਦਾ ਇੱਕ ਹੱਥ ਠੋਕੂ ਬਣ ਕੇ, ਕਿਉਂਕਿ ਗੁਰੂ ਕੇ ਖਾਲਸੇ ਨੇ ਇਹਦਾ ਭਰਾ ਕਤਲ ਕਰ ਦਿੱਤਾ ਸੀ, ਪਰ ਭਰਾ ਆਪਣੀ ਕਰਤੂਤੀ ਮਰਿਆ ਸੀ। ਜਸਪਤ ਰਾਏ ਖਾਲਸਾ ਇਹਦੇ ਤਰਲੇ ਕਰਦਾ ਰਿਹਾ ਸੀ, ਜਿਹੜਾ ਕੱਲ ਆਪਾਂ ਪਿਛਲਾ ਇਤਿਹਾਸ ਪੜਿਆ ਨਾ, ਔਰ ਉਹਦੇ ਵਿੱਚ ਗੁਰੂ ਕਾ ਖਾਲਸਾ ਇਹਦੇ ਤਰਲੇ ਕਰ ਰਿਹਾ ਸੀ, ਜਸਪਤ ਤੇਰੇ ਨਾਲ ਸਾਡੀ ਕੋਈ ਲੜਾਈ ਨਹੀਂ ਹੈ, ਤੂੰ ਸਾਡਾ ਹਿੰਦੂ ਭਰਾ ਆ, ਜਾ ਵਾਪਸ ਚਲਿਆ ਜਾ। ਪਰ ਇਹ ਪਾਪੀ ਨਾ ਜਦੋਂ ਟਲਿਆ ਤੇ ਗੁਰੂ ਕਾ ਖਾਲਸਾ ਇਹਦਾ ਸਿਰ ਵੱਢ ਲੈਂਦਾ, ਔਰ ਇਸੇ ਹੀ ਕਰਕੇ ਇਹ ਲਖਪਤ ਰਾਏ ਸਿੰਘਾਂ ਦਾ ਦੁਸ਼ਮਣ ਬਣ ਗਿਆ। ਇਥੋਂ ਤੱਕ ਇਹਨੇ ਆਖ ਦਿੱਤਾ ਸੀ ਕਿ ਜੇ ਅੱਜ ਤੱਕ ਗੁਰੂ ਕਾ ਖਾਲਸਾ ਬਚਿਆ ਤੇ ਮੇਰੀ ਨਰਮੀ ਦਾ ਕਰਕੇ ਬਚਿਆ। ਇੱਕ ਹਿੰਦੂ ਗੁਰੂ ਨਾਨਕ ਨੇ, ਬੇਦੀਆਂ ਦੇ ਮੁੰਡੇ ਨਾਨਕ ਨੇ ਇਸ ਧਰਮ ਨੂੰ ਪੈਦਾ ਕੀਤਾ ਸੀ, ਤੇ ਅੱਜ ਇੱਕ ਖੱਤਰੀਆਂ ਦਾ ਮੁੰਡਾ ਇਸ ਧਰਮ ਨੂੰ ਖਤਮ ਕਰ ਦੇਵੇਗਾ। ਆਪਣੇ ਆਪ ਨੂੰ ਉਹ ਖੱਤਰੀ ਆ ਕੇ ਕਹਿੰਦਾ ਵੀ ਅੱਜ ਤੱਕ ਸ਼ਾਇਦ ਇਹ ਸਿੱਖ ਧਰਮ ਬਚਿਆ ਆ ਰਿਹਾ ਤੇ ਮੇਰੀ ਭਲਵਾਨ ਸੀਦਾ ਕਰਕੇ ਬਚਿਆ ਰਿਹਾ, ਨਹੀਂ ਤੇ ਮੈਂ ਇਹਨੂੰ ਕਦੋਂ ਦਾ ਖਤਮ ਕਰ ਦਿੰਦਾ। ਔਰ ਨਾਲ ਏਦਾਂ ਦੀਆਂ ਗੱਲਾਂ ਕਰਦਾ ਕਿ ਗੁਰੂ ਗ੍ਰੰਥ ਨੂੰ, ਜਿਹੜੇ ਵੀ ਕਿਸੇ ਵੀ ਧਰਮ ਦਾ ਕੋਈ ਗ੍ਰੰਥ ਹੈ ਨਾ, ਉਹਨੂੰ ਗ੍ਰੰਥ ਨਾ ਆਖਿਆ ਜਾਵੇ, ਪੋਥੀ ਆਖਿਆ ਜਾਵੇ। ਕਾਰਨ ਵੀ ਜਦੋਂ ਗ੍ਰੰਥ ਕਹਿੰਦੇ ਆ ਕਿਸੇ ਧਾਰਮਿਕ ਪੁਸਤਕ ਨੂੰ, ਤੇ ਗੁਰੂ ਗ੍ਰੰਥ ਸਾਹਿਬ ਦਾ ਚੇਤਾ ਆਉਂਦਾ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦਾ ਚੇਤਾ ਆਉਂਦਾ, ਪੋਥੀ ਆਖਿਆ ਜਾਵੇ, ਉਹ ਕਿਸੇ ਵੀ ਧਰਮ ਦਾ ਗ੍ਰੰਥ ਹੋਵੇ। ਗੁੜ ਨੂੰ ਗੁੜ ਨਾ ਆਖਿਆ ਜਾਵੇ, ਇਹਨੂੰ ਰੋੜੀ ਜਾਂ ਭੇਲੀ ਆਖਿਆ ਜਾਵੇ। ਗੁੜ ਨੂੰ ਗੁੜ ਨਹੀਂ ਸੀ ਕਹਿਣ ਦਿੰਦਾ, ਸਜ਼ਾ ਮਿਲਦੀ ਸੀ। ਉਹਦਾ ਕਾਰਨ ਵੀ ਜਦੋਂ ਗੁੜ ਨੂੰ ਗੁੜ ਕਹਿੰਦੇ ਆ ਤੇ ਸਿੱਖਾਂ ਦੇ ਗੁਰੂ ਗੁੜ ਤੋਂ ਗੁਰੂ ਦਾ ਚੇਤਾ ਆਉਂਦਾ। ਗੁਰੂ ਪੈ ਰਿਹਾ ਏਦਾਂ ਦੇ ਲਫ਼ਜ਼ ਬੋਲਣ ਤੋਂ ਇਹਨਾਂ ਨੇ ਪਾਬੰਦੀਆਂ ਲਾ ਦਿੱਤੀਆਂ। ਹੁਣ ਇਹੀ ਲਖਪਤ ਰਾਏ ਨੇ ਜ਼ੁਲਮ ਕੀਤਾ ਸੀ, ਤੇ ਗੁਰੂ ਪਿਆਰਿਓ ਹੁਣ ਲਖਪਤ ਰਾਏ ਨੇ ਪਹਿਲਾਂ ਤੇ ਕੋਈ ਛੱਡਿਆ ਹੀ ਨਹੀਂ। ਪਹਿਲੀ ਤੇ ਗੱਲ ਕਿ ਲਾਹੌਰ ਦੇ ਲਾਗੇ ਛਾਗੇ ਕੋਈ ਸਿੱਖ ਬਚ ਜਾਵੇ, ਇਹਨੇ ਛੱਡਿਆ ਨਹੀਂ। ਤੇ ਇਹ ਜਿਹੜੇ ਭਾਈ ਸੁਬੇਗ ਸਿੰਘ ਬਚਦੇ ਆ ਰਹੇ ਸਨ, ਕਿਉਂਕਿ ਉਹ ਇਸਲਾਮ ਦੇ ਨਾਲ ਮੁਸਲਮਾਨਾਂ ਦੇ ਨਾਲ ਉਹ ਮਿਲ ਵਰਤਣੀਏ ਸਿੰਘ ਸਨ, ਉਹਨਾਂ ਤੋਂ ਸਰਕਾਰ ਨੂੰ ਕੋਈ ਖਤਰਾ ਨਹੀਂ ਸੀ, ਇਸ ਕਰਕੇ ਬਚੇ ਆ ਰਿਹਾ ਸੀ। ਤੇ ਹੁਣ ਇਹੀ ਲਖਪਤ ਰਾਏ ਨੂੰ ਹੁਕਮ ਕੀਤਾ ਕਿ ਜਾਉ ਸ਼ਾਹਬਾਜ਼ ਸਿੰਘ ਤੇ ਸੁਬੇਗ ਸਿੰਘ ਨੂੰ ਪੇਸ਼ ਕੀਤਾ ਜਾਵੇ, ਤੇ ਲਖਪਤ ਨੂੰ ਚਾਅ ਚੜ ਗਿਆ ਵੀ ਜਿਹੜਾ ਅੱਜ ਤੱਕ ਬਚਿਆ ਆ ਰਿਹਾ ਸੀ, ਜਿਹਦੇ ਤੇ ਸ਼ੱਕ ਕੀਤੀ ਜਾ ਰਹੀ ਸੀ ਵੀ ਇਹ ਸਿੰਘਾਂ ਨਾਲ ਰਲਿਆ, ਹੁਣ ਉਹਦੀ ਪੇਛੀ ਹੋਵੇਗੀ, ਹੁਣ ਦਿਲ ਦੇ ਗੁਬਾਰ ਕੱਢਣ ਦਾ ਯਤਨ ਕਰਾਂਗੇ। ਸੋ ਗੁਰੂ ਪਿਆਰਿਓ ਭਾਈ ਸ਼ਾਬੇਗ ਸਿੰਘ ਤੇ ਉਹਦੇ ਪੁੱਤਰ 18 ਸਾਲਾਂ ਦੇ ਸ਼ਾਹਬਾਜ਼ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ, ਤੇ ਲਾਹੌਰ ਦਾ ਸੂਬੇਦਾਰ ਯਹੀਆ ਖਾਨ ਸੁਬੇਗ ਸਿੰਘ ਨੂੰ ਬੜੇ ਪਿਆਰ ਦੇ ਨਾਲ ਆਖਣ ਦਾ ਯਤਨ ਕਰਦਾ, ਕਹਿੰਦਾ ਸੁਬੇਗ ਸਿੰਘਾ ਬੜੀ ਬਣੀ ਹੋਈ ਆ ਆਪਣੀ, ਮੇਰੇ ਪਿਓ ਦੇ ਨਾਲ ਤੇਰੀ ਯਾਰੀ ਬੜੀ ਨਿਭੀ ਆ, ਔਰ ਤੁਹਾਡਾ ਆਪਸ ਵਿੱਚ ਬੜਾ ਪਿਆਰ ਸੀ, ਔਰ ਇਹ ਪਿਆਰ ਨੂੰ ਹੁਣ ਆਪਾਂ ਹਕੀਕਤ ਦੇ ਵਿੱਚ ਬਦਲ ਲਈਏ। ਇਹ ਜਿਹੜਾ ਪਿਆਰ ਹੈ ਨਾ, ਜਾਂ ਉੱਪਰੋਂ ਉੱਪਰੋਂ ਪਿਆਰ ਸੀ, ਉਹਨੂੰ ਹੁਣ ਆਪਾਂ ਸੱਚੇ ਪਿਆਰ ਦੇ ਵਿੱਚ ਬਦਲ ਲਈਏ। ਤੇ ਸੁਬੇਗ ਸਿੰਘ ਕਹਿੰਦੇ ਖਾਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕਹਿੰਦਾ ਜੋ ਮੈਂ ਕਹਿਣਾ ਚਾਹੁੰਦਾ ਉਹ ਸਮਝ ਗਿਆ, ਲੇਕਿਨ ਜੇ ਨਹੀਂ ਸਮਝਿਆ ਤੇ ਮੈਂ ਦੱਸ ਦਿੰਦਾ ਕਿ ਹੁਣ ਤੂੰ ਇਸਲਾਮ ਦੇ ਵਿੱਚ ਆਪਣੇ ਪਰਿਵਾਰ ਸਮੇਤ ਆ ਜਾ, ਹੁਣ ਤੂੰ ਇਸਲਾਮ ਦਾ ਸੱਚਾ ਮਿੱਤਰ ਬਣ ਜਾ, ਹੁਣ ਤੂੰ ਕਲਮਾ ਪੜ੍ਹ। ਤੇ ਉਸ ਵੇਲੇ ਸਰਦਾਰ ਸੁਬੇਗ ਸਿੰਘ ਜੀ ਆਖਣ ਲੱਗੇ, ਕਹਿੰਦੇ ਖਾਨ ਸਾਹਿਬ, ਸੂਬੇਦਾਰ ਸਾਹਿਬ, ਠੀਕ ਹੈ ਮੈਂ ਤੁਹਾਡੀ ਨੌਕਰੀ ਚਾਕਰੀ ਕਰਦਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਡੇ ਰਾਜ ਦਰਬਾਰ ਦੇ ਵਿੱਚ ਰਹਿੰਦਾ ਆਪਣੇ ਮੈਂ ਧਰਮ ਨੂੰ ਭੁੱਲ ਗਿਆ। ਨਾ ਨਾ, ਇਹ ਕਿਤੇ ਮਨ ਦੇ ਵਿੱਚ ਨਾ ਲਿਆ। ਜਿੱਦਾਂ ਸਾਡੇ ਬਜ਼ੁਰਗ ਪਹਿਲਾਂ ਭਾਈ ਮਨੀ ਸਿੰਘ ਹੋਣੀ ਆਪਣਾ ਧਰਮ ਨਿਭਾ ਗਏ, ਜਿੱਦਾਂ ਭਾਈ ਤਾਰੂ ਸਿੰਘ ਧਰਮ ਨਿਭਾ ਗਿਆ, ਜਿੱਦਾਂ ਬਾਕੀ ਦੇ ਸਿੰਘ ਭਾਈ ਤਾਰਾ ਸਿੰਘ ਵਾਂ ਵਰਗੇ ਆਪਣਾ ਧਰਮ ਨਿਭਾ ਗਏ, ਔਰ ਉਦਾਂ ਹੀ ਮੈਂ ਵੀ ਆਪਣਾ ਧਰਮ ਨਿਭਾ ਦੇਵਾਂਗਾ। ਆਹ ਜਿਹੜੀ ਫੋਕੀ ਵਡਿਆਈ ਤੂੰ ਮੇਰੀ ਨਾ ਕਰੀ, ਔਰ ਮੈਨੂੰ ਆਪਣਾ ਧਰਮ ਪਿਆਰਾ ਤੇ ਤੈਨੂੰ ਆਪਣੇ ਧਰਮ ਦੇ ਵਿੱਚ, ਅਸੀਂ ਕੋਈ ਤੇਰੇ ਧਰਮ ਤੇ ਕੋਈ ਸ਼ੱਕ ਥੋੜੋ ਕਰਦੇ ਹਾਂ, ਤੂੰ ਆਪਣੇ ਧਰਮ ਦੇ ਵਿੱਚ ਜੀ, ਸਾਨੂੰ ਆਪਣੇ ਧਰਮ ਦੇ ਵਿੱਚ ਜੀਣ ਦਿੱਤਾ ਜਾਵੇ। ਸੋ ਗੁਰੂ ਪਿਆਰੇ ਉਹ ਕ੍ਰੋਧ ਚੜ ਜਾਂਦਾ ਇਹਨੂੰ, ਦੋਵੇਂ ਪਿਓ ਪੁੱਤਾਂ ਨੂੰ ਦਰਬਾਰ ਦੇ ਵਿੱਚ ਸੱਦਿਆ ਹੋਇਆ ਸੀ, ਤੇ ਫਿਰ ਉਸ ਵੇਲੇ ਆਪਣੇ ਜਲਾਦਾਂ ਨੂੰ ਹੁਕਮ ਕਰਦਾ ਹੈ
ਕਿ ਇਹਨਾਂ ਨੂੰ ਚਰਖੜੀ ਦੇ ਉੱਤੇ ਚਾੜ ਕੇ ਇਹਨਾਂ ਦਾ ਬੁਰਾ ਹਾਲ ਇਹਨਾਂ ਨੂੰ ਤਸੀਹੇ ਦਿੱਤੇ ਜਾਣ। ਹੁਣ ਗੁਰੂ ਪਿਆਰਿਓ ਇਹਨਾਂ ਦੋਨਾਂ ਸਿੱਖਾਂ ਨੂੰ ਪਿਓ ਪੁੱਤ ਨੂੰ ਚਰਖੜੀ ਦੇ ਉੱਤੇ ਚਾੜ ਕੇ ਜਿਹੜਾ ਇਹਨਾਂ ਦੇ ਨਾਲ ਤਸ਼ੱਦਦ ਕੀਤਾ ਜਾਂਦਾ, ਸੋ ਉਸ ਕੁਵੇਲੇ ਦੇ ਵਾਰਤਾ ਨੂੰ ਤੁਹਾਡੇ ਨਾਲ ਮੇਰੇ ਸਾਥੀ ਇਉਂ ਸਾਂਝਾ ਕਰਾਂਗਾ।

ਗੁਰੂ ਪਿਆਰਿਓ, ਜੇ ਸਾਡੀ ਸਿੱਖ ਕੌਮ ਅੱਜ ਬਚੀ ਹੋਈ ਹੈ ਨਾ, ਤੇ ਉਹਨਾਂ ਯੋਧਿਆਂ ਦੀ ਕੁਰਬਾਨੀ ਦਾ ਕਰਕੇ ਬਚੀ ਹੋਈ ਹੈ। ਨਿੱਤ ਉਹਨਾਂ ਦਾ ਇਤਿਹਾਸ ਆਪਾਂ ਯਾਦ ਰੱਖਦੇ ਹਾਂ ਤੇ ਮਾੜਾ ਮੋਟਾ ਫਿਰ ਸਾਨੂੰ ਵੀ ਤਰਸ ਤੇ ਆ ਜਾਂਦਾ ਵੀ ਦਾਤਾ ਤੇਰੇ ਸਿੱਖਾਂ ਨੇ ਐਡੀਆਂ ਕੁਰਬਾਨੀਆਂ ਕੀਤੀਆਂ, ਚਲੋ ਅਸੀਂ ਵਿੱਚੋਂ ਨਹੀਂ ਉਹਨਾਂ ਵਰਗੇ ਬਣ ਸਕਦੇ ਤੇ ਚਲੋ ਘੱਟੋ ਘੱਟ ਉੱਪਰੋਂ ਤੇ ਬਣ ਜਾਈਏ। ਮੁਬਾਰਕ, ਚਲੋ ਅਸੀਂ ਉੱਪਰਲਾ ਹੀ ਭੇਸ ਸਾਂਭ ਕੇ ਰੱਖਿਆ। ਸਤਿਗੁਰ ਕਿਰਪਾ ਕਰਨ, ਜੇ ਉੱਪਰਲਾ ਸਾਂਭ ਕੇ ਰੱਖਿਆ ਤੇ ਇੱਕ ਦਿਨ ਅੰਦਰਲਾ ਵੀ ਬਣ ਜਾਵੇਗਾ। ਇਹ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਆਪਾਂ ਅਰਦਾਸ ਬੇਨਤੀ ਕਰਦੇ ਹਾਂ। ਦੋਨੇ ਪਿਓ ਪੁੱਤ ਗੁਰੂ ਪਿਆਰਿਓ, ਚਰਖੜੀ ਉਸ ਵੇਲੇ ਦਾ ਸਭ ਤੋਂ ਖੌਫਨਾਕ ਤਸੀਹਾ ਹੁੰਦਾ ਸੀ। ਚਰਖੜੀ ਦੇ ਦੰਦਿਆਂ ਦੇ ਨਾਲ ਇਹਨਾਂ ਦਾ ਸਰੀਰ ਤੂੰਬੇ ਤੂੰਬੇ ਕਰਕੇ ਉਡਾ ਦਿੱਤਾ, ਦੋਨਾਂ ਨੂੰ ਚਰਖੜੀ ਦੇ ਉੱਤੇ ਚਾੜ ਲਿਆ ਗਿਆ। ਜੇ ਇਸਲਾਮ ਨੂੰ ਨਹੀਂ ਕਬੂਲਣਾ ਤੇ ਤੁਹਾਨੂੰ ਚਰਖੜੀ ਦੇ ਉੱਤੇ ਚਾੜ ਦਿੱਤਾ ਜਾਵੇਗਾ। ਤੇ ਭਾਈ ਸਵੇਕ ਸਿੰਘ ਕਹਿੰਦਾ ਉਹ ਬਥੇਰੇ ਸਾਡੇ ਸਿੰਘ ਇਸ ਚਰਖੜੀ ਦਾ ਸਵਾਦ ਦੇ ਗਏ ਆ। ਤੂੰ ਭਾਈ ਤਾਰੂ ਸਿੰਘ ਨੂੰ ਚਰਖੜੀ ਦੇ ਉੱਤੇ ਚਾੜਿਆ ਸੀ, ਕੀ ਕਰ ਲਿਆ? ਉਹਦਾ ਧਰਮ ਡੁਲਾਇਆ? ਤੂੰ ਉਹਦਾ ਧਰਮ ਨਹੀਂ ਡੁਲਾ ਸਕਿਆ ਤੇ ਹੁਣ ਵੀ ਤੂੰ ਤਾਣ ਲਾ ਕੇ ਦੇਖ ਲਾ, ਜਿਹੜੀ ਕੋਈ ਤੇਰੇ ਵਿੱਚ ਮਾੜੀ ਮੋਟੀ ਕਸਰ ਬਚੀ ਆ ਨਾ ਉਹ ਲਾ ਕੇ ਦੇਖ ਲਾ। ਮੈਨੂੰ ਆਪਣੇ ਗੁਰੂ ਦੇ ਉੱਤੇ ਚਰਨਾਂ ਦੇ ਵਿੱਚ ਪੂਰਾ ਭਰੋਸਾ ਹੈ। ਮੇਰਾ ਸਿੱਖੀ ਸਿਦਕ ਜਿੱਦਾਂ ਸਾਡੇ ਯੋਧਿਆਂ ਦਾ, ਜਿੱਦਾਂ ਬਾਬਾ ਮਨੀ ਸਿੰਘ ਦਾ, ਧਾਈ ਭਾਈ ਤਾਰੂ ਸਿੰਘ ਦਾ ਤੇ ਹੋਰ ਸਿੰਘਾਂ ਦਾ ਕੇਸਾਂ ਸਵਾਸਾਂ ਦੇ ਨਾਲ ਨਿਭ ਗਿਆ, ਸਾਡਾ ਵੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇਗਾ। ਸੋ ਚਰਖੜੀ ਤੇ ਚਾੜ ਕੇ ਤੂੰਬਾ ਤੂੰਬਾ ਕਰਕੇ ਉਡਾ ਦਿੱਤਾ ਗਿਆ, ਸਰੀਰ ਦੇ ਵਿੱਚ ਚਰਗੜ ਪੈ ਗਿਆ, ਜ਼ਖਮ ਹੋ ਗਿਆ। ਜਦੋਂ ਚਰਖੜੀ ਦੇ ਦੰਦਿਆਂ ਨੇ ਨਾ ਇਹਨਾਂ ਦੇ ਸਰੀਰ ਨੂੰ ਵਿੱਚੋਂ ਬੋਟੀਆਂ ਭਰ ਭਰ ਕੇ ਬਾਹਰ ਨੂੰ ਖਿੱਚਿਆ ਤੇ ਚਰਗੜ ਪੈ ਗਏ ਨੇ, ਮਾਸ ਹੱਡੀਆਂ ਦੇ ਨਾਲੋਂ ਅਲੱਗ ਹੋਇਆ। ਗੁਰੂ ਪਿਆਰਿਓ, ਆਪਾਂ ਤੇ ਗੱਲਾਂ ਕਰ ਸਕਦੇ ਹਾਂ, ਸੁਣ ਸਕਦੇ ਹਾਂ, ਪਰ ਇਹਨੂੰ ਫੀਲਿੰਗ ਲੈ ਕੇ ਆਓ। ਜੇ ਕਿਤੇ ਸਾਡੇ ਕੰਡਾ ਚੁੱਭ ਜਾਵੇ ਤੇ ਉਹਨੂੰ ਹੀ ਬੰਦਾ, ਉਹਦਾ ਦਰਦ ਨਹੀਂ ਸਹਿ ਹੁੰਦਾ। ਤੇ ਗੁਰੂ ਪਿਆਰਿਓ, ਜਿਹਦੇ ਡੇਢ ਡੇਢ ਦੋ ਦੋ ਇੰਚ ਲੰਬੇ ਕਿੱਲਾਂ ਵਰਗੇ ਸੂਏ ਖੁੱਭ ਕੇ ਤੇ ਸਰੀਰ ਦੀਆਂ ਬੋਟੀਆਂ ਉਡਾ ਦਿੱਤੀਆਂ ਜਾਣ, ਉਹਨਾਂ ਸਰੀਰਾਂ ਦਾ ਕੀ ਹਾਲ ਹੋਇਆ ਹੋਗਾ ਤੇ ਉਹ ਗੁਰੂ ਕੇ ਸਿੱਖ ਕਿੱਦਾਂ ਬਰਦਾਸ਼ਤ ਕਰ ਗਏ ਹੋਣਗੇ, ਕਿੱਡਾ ਸਿਰੜ ਹੋਵੇਗਾ ਉਹਨਾਂ ਦੇ ਅੰਦਰ, ਕਿੱਦਾਂ ਦਾ ਸਿੱਖੀ ਦਾ ਜਜ਼ਬਾ ਹੋਵੇਗਾ। ਹੁਣ ਪਿਆਰ ਵਾਲਿਓ, ਦੋਵੇਂ ਗੁਰੂ ਕੇ ਸਿੰਘ ਨਿਟਾਲ ਹੋ ਜਾਂਦੇ ਨੇ, ਇਹਨਾਂ ਨੂੰ ਅਲੱਗ ਅਲੱਗ ਕਰ ਦਿੱਤਾ ਜਾਂਦਾ। ਫਿਰ ਇਹ ਸੂਬੇਦਾਰ ਭਾਈ ਸ਼ਾਹਬਾਜ ਸਿੰਘ, ਜਿਹੜਾ 18 ਸਾਲਾਂ ਦਾ ਪੁੱਤ ਸੀ ਨਾ, ਉਹਨੂੰ ਦਰਬਾਰ ਦੇ ਵਿੱਚ ਸੱਦਦਾ, ਉਹਨੂੰ ਕੁਝ ਪ੍ਰੇਰਨ ਦਾ ਯਤਨ ਕਰਦਾ। ਕਹਿੰਦਾ ਪੁੱਤਰਾ, ਤੂੰ ਮੇਰੇ ਬੱਚਿਆਂ ਵਰਗਾ 18 ਸਾਲਾਂ ਦੀ, ਤੂੰ ਆਪਣੀ ਜਵਾਨੀ ਦੇ ਉੱਤੇ ਤਰਸ ਕਰ, ਤੂੰ ਇਸਲਾਮ ਨੂੰ ਕਬੂਲ ਕਰ, ਸ਼ਾਹੀ ਜ਼ਿੰਦਗੀ ਜੀਵੇਂਗਾ, ਆਹ ਜਿਹੜਾ ਮਾੜਾ ਮੋਟਾ ਤੇਰੇ ਜ਼ਖਮ ਹੈ ਇਹ ਅਸੀਂ ਠੀਕ ਕਰਵਾ ਕੇ ਤੈਨੂੰ ਤੰਦਰੁਸਤ ਕਰਕੇ ਤੇ ਕਾਜੀ ਸਾਹਿਬ ਦੇ ਘਰ ਦੀ ਸ਼ਾਨ ਬਣ ਜਾ, ਤੂੰ ਉਹਦਾ ਦਮਾਦ ਬਣ ਜਾ, ਵੇਖ ਕਾਜੀ ਸਾਹਿਬ ਤੇ ਕਿੱਡੇ ਤਰੁੱਠੇ ਨੇ। ਤੇ ਗੁਰੂ ਪਿਆਰਿਓ, ਉਸ ਵੇਲੇ ਫਿਰ ਭਾਈ ਸ਼ਾਹਬਾਜ ਸਿੰਘ ਇਸ ਸੂਬੇਦਾਰ ਨੂੰ, ਜਿਹਦਾ ਯਹੀਆ ਖਾਨ ਨੂੰ ਜਿਹੜਾ ਜਵਾਬ ਦਿੰਦਾ, ਆਪਸ ਵਿੱਚ ਸੂਬੇਦਾਰ ਤੇ ਭਾਈ ਸ਼ਾਹਬਾਜ ਸਿੰਘ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਉਸ ਕੁ ਵੇਲੇ ਦੀਆਂ ਸਤਰਾਂ ਨੂੰ ਢਾਡੀ ਜਥਾ ਇਉਂ ਕਹਿੰਦਾ।

0: ਸਿੱਖ ਕੌਮ ਦੇ ਉੱਤੇ ਤਸੀਹਾਂ ਦੀ ਲੜੀ ਬੜੀ ਲੰਬੀ ਹੈ। ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਜਾਂਦੀਆਂ ਤੱਤੀਆਂ ਤਵੀਆਂ ਤੋਂ ਲੈ ਕੇ ਭਾਈ ਮਤੀ ਦਾਸ ਹੁਣਾਂ ਤੱਕ ਆਰਾ ਆ ਜਾਂਦਾ, ਸਿਰ ਤੋਂ ਲੈ ਕੇ ਪੈਰਾਂ ਤੱਕ ਚਿਰ ਕੇ ਰੱਖ ਦਿੱਤਾ। ਉੱਬਲਦੀਆਂ ਦੇਗਾਂ ਆ ਜਾਂਦੀਆਂ ਔਰ ਉਸ ਤੋਂ ਅੱਗੇ ਸਰਹੰਦ ਦੀਆਂ ਦੀਵਾਰਾਂ ਵੀ ਆਉਂਦੀਆਂ ਔਰ ਛੁਰੀਆਂ ਦੇ ਨਾਲ ਬੱਚਿਆਂ ਦੇ ਕਾਲਜੇ ਕੱਢ ਕੱਢ ਕੇ ਬਾਪ ਦੇ ਮੂੰਹਾਂ ਦੇ ਵਿੱਚ ਤੁੰਨੇ ਜਾਣੇ। ਇਹ ਸਾਡੇ ਇਤਿਹਾਸ ਦਾ ਇੱਕ ਹਿੱਸਾ ਹੈ। ਚਰਖੜੀਆਂ ਤੇ ਚੜ ਜਾਣਾ, ਤੂੰਬਾ ਤੂੰਬਾ ਅੜਵਾ ਦੇਣਾ, ਬੰਦ ਬੰਦ ਕਟਵਾ ਲੈਣੇ, ਕੋਪਰੀਆਂ ਉਤਾਰ ਲੈਣੀਆਂ, ਇਹ ਉਦੋਂ ਦਾ ਤੇ ਮੌਜੂਦਾ ਇਤਿਹਾਸ। ਇਹ ਅਸੀਂ ਉਸ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਸਾਡੀ ਕੌਮ ਦੇ ਯੋਧੇ ਗੁਰੂ ਪਿਆਰਿਓ, ਧਰਮ ਦੇ ਉਹ ਉਪਾਸ਼ਕ, ਧਰਮ ਦੇ ਸੱਚੇ ਆਸ਼ਕ ਇਤਿਹਾਸ ਨੂੰ ਦੁਬਾਰਾ ਦੁਬਾਰਾ ਦੁਹਰਾਉਂਦੇ ਰਹਿੰਦੇ ਆ। ਜੇ ਉਦੋਂ ਤੱਤੀਆਂ ਤਵੀਆਂ ਆਈਆਂ ਤੇ ਅੱਜ ਵੀ ਮੌਜੂਦਾ ਸੰਘਰਸ਼ ਜਿਹੜਾ ਚੱਲਿਆ ਸੀ ਨਾ, ਸਾਡੀ ਕੌਮ ਦੇ ਨੌਜਵਾਨਾਂ ਦੇ ਪਿੱਠਾਂ ਤੇ ਬਗਲਾਂ ਦੇ ਵਿੱਚ ਤਪਦੀਆਂ ਪ੍ਰੇਸਾਂ ਲਾ ਲਾ ਕੇ ਉਹਨਾਂ ਦੇ ਸਰੀਰ ਸਾੜ ਦਿੱਤੇ ਗਏ ਸਨ। ਗਰਮ ਲੋਹੇ ਦੀਆਂ ਸੀਕਾਂ ਇਹਨਾਂ ਦੀਆਂ ਅੱਖਾਂ ਦੇ ਵਿੱਚ, ਸਰੀਰ ਦੇ ਵਿੱਚ ਜੇ ਉਦੋਂ ਤੱਸੀਆਂ ਗਈਆਂ ਤੇ ਅੱਜ ਵੀ, ਜੇ ਉਦੋਂ ਖੋਪਰ ਉਤਾਰ ਦਿੱਤੇ ਗਏ ਤੇ ਅੱਜ ਵੀ ਦੋ ਦੋ ਇੰਚ ਕਿੱਲ ਜਿਹੜੇ ਸੀ ਖੋਪਰੀਆਂ ਦੇ ਵਿੱਚ ਗੱਡ ਗੱਡ ਕੇ ਕੌਮ ਦੇ ਉਹਨਾਂ ਬਹਾਦਰਾਂ ਨੂੰ ਸ਼ਹੀਦ ਕੀਤਾ। ਸੋ ਆਉਣ ਵਾਲੇ ਵਕਤ ਦੇ ਵਿੱਚ ਕਿ ਭਾਈ ਸ਼ਬੇ ਸਿੰਘ, ਭਾਈ ਸ਼ਾਹਬਾਜ ਸਿੰਘ ਦੋਨਾਂ ਪਿਓ ਪੁੱਤਰਾਂ ਦੀ ਸ਼ਹਾਦਤ ਕਿਵੇਂ ਹੁੰਦੀ ਹੈ, ਉਹ ਇਤਿਹਾਸ ਤੁਹਾਡੇ ਨਾਲ, ਬਾਕੀ ਬਚਿਆ ਇਤਿਹਾਸ ਸਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ। ਸੋ ਢਾਡੀ ਜਥੇ ਨੂੰ ਬੁਲਾਓ, ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਫਤਿਹ। ਤੂੰ ਠਾਕਰ ਤੂੰ ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ, ਉਚੇ ਤੇ ਉਚਾ ਸਗਲ ਸਮਗਰੀ ਤੁਮਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜੀ ਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਬਹੁਤ ਜੀ ਸਹਾਇ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰ ਨੌਣ ਦਿਆਵੇ ਤਾਏ, ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਇ, ਦਸੋ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ, ਚੌਹ ਸਭ ਜਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ ਦੇ ਕੇ ਅੰਡ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਤਿਕਾਰ, ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆ ਦੇਹ ਤੇ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇਸ ਦਾਨ, ਚੌਂਕੀਆਂ ਝੰਡੇ

ਸਤਨਾਮ ਵਾਹਿਗੁਰੂ ਸਾਹਿਬ ਜੀ ਜੇ ਸਿਮਰਤ ਸਭ ਕਿਲ ਵਿਖਨਾਸੇ ਪਿਤਰੀ ਹੋਇਆ ਦਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨ ਪਾਰੋ ਪੋਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀ ਸੋ ਕਹੋ ਟਲ ਗੁਰੂ ਸੇਵੀ ਹੈ ਐਨ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਚੌਥਾ ਪੰਚ ਪਦਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕਾਟਿਆ ਜਾਈ ਅਚਰ ਚਰੇ ਤਾਂ ਸਿੱਧ ਹੋਈ ਸਿੱਧੇ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਘਾਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ ਗੁਰਮਤਿ ਰਾਮ ਨਾਮ ਪਰਗਾਸੋ ਸਦਾ ਰਹੋ ਸਰਨਾਈ ਰਹਾਓ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜਿਉ ਕਿਰਪਾ ਕਰੋ ਗੁਰ ਮੇਲੋ ਤਾਂ ਹਰ ਨਾਮ ਸਮਾਣਾ ਜਿਸ ਕੀ ਵੱਥ ਸੋਈ ਪ੍ਰਭ ਜਾਣੇ ਜਿਹਨੂੰ ਦੇ ਸੋ ਪਾਏ ਵਸਤਨ ਉਪਤ ਅਗਮੈ ਗੋਚਰ ਗੁਰਪੂਰਾ ਲਖ ਲਖਾਏ ਜਿਹਨੇ ਚਾਖੀ ਸੋਈ ਜਾਣੇ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੋਕੇ ਨਾਹੀ ਜੇ ਕੋ ਰਖੇ ਲੁਕਾਈ ਸਭ ਗੇ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਹਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਸਭ ਕੁਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਹਨੂੰ ਦਾਤ ਕਰੇ ਸੋ ਪਾਏ ਜਨ ਨਾਨਕ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਰੇ ਸਤਿਗੁਰ ਦੀ ਰਹਿਮਤ ਹੋਈ ਹੈ ਗੁਰੂ ਚਰਨਾਂ ਵਿੱਚ ਜੁੜ ਕੇ ਬੜੇ ਪਿਆਰ ਨਾਲ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਦੀਆਂ ਹਾਸਰੀਆਂ ਭਰੀਆਂ ਨੇ ਕੀਰਤਨ ਕਥਾ ਭਾਈ ਸਾਹਿਬ ਦੇ ਜਥੇ ਦਾ ਧੰਨਵਾਦ ਜਿਹਨਾਂ ਨੇ ਢਾਡੀ ਵਾਰਾਂ 'ਤੇ ਆਸਰਮ ਕਰਾਏ ਨੇ ਉਪਰੰਤ ਆਪ ਦਾ ਵੀ ਧੰਨਵਾਦ ਅਰਦਾਸ ਹੋਈ ਹੈ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਅਤੇ ਕਾਕਾ ਨੀਕੋ ਸਿੰਘ ਦਾ ਅੱਜ ਜਨਮ ਦਿਨ ਸ਼ੁਕਰਾਨੇ ਵਜੋਂ ਨਡਾਲਾ ਨਗਰ ਦੀ ਚੜ੍ਹਦੀ ਕਲਾ ਲਈ ਔਰ ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਹੁਣ ਬੱਚੇ ਦੇ ਜਨਮ ਦਿਨ ਦੀਆਂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਕਿਰਪਾ ਕਰੇ ਬੱਚੇ ਨੂੰ ਮਾਤਾ ਪਿਤਾ ਅੱਗੇ ਕਰੀ ਬੱਚਾ ਦੇਸ਼ ਕੌਮ ਦਾ ਸਿੱਖ ਸ਼ੁਭ ਗੁਣ ਬਖਸ਼ਿਸ਼ ਕਰਨ ਆਉਣ ਵਾਲਾ ਸਮਾਂ ਬੱਚੇ ਲਈ ਚੜ੍ਹਦੀ ਕਲਾ ਦਾ ਹੋਵੇ ਸਤਿਗੁਰ ਨੇ ਕੀ ਰਹਿਮਤ ਬਖਸ਼ੀ ਹੈ ਧੰਨ ਧੰਨ ਸ਼੍ਰੀ ਰਾਮਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਹੈ ਆਪਾਂ ਇੱਥੇ ਬੈਠੇ ਹਾਂ ਆਪਾਂ ਮਨ ਦੀ ਜੋਤ ਨੂੰ ਜਗਾਉਣ ਅਤੇ ਮਨ ਦੀ ਗੱਲ ਨੂੰ ਸਮਝਣ ਵਾਸਤੇ ਇੱਥੇ ਬੈਠੇ ਹਾਂ ਪਾਤਸ਼ਾਹ ਨੇ ਅੱਜ ਇਹ ਗੱਲ ਕਹੀ ਆ ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ ਦਾਤਾ ਆਪਣੇ ਸੇਵਕ ਦੇ ਸਿਰ 'ਤੇ ਮਿਹਰ ਕਰ ਕਿਰਪਾ ਕਰ ਰਹਿਮਤ ਕਰ ਕੀ ਗੁਰਮਤਿ ਰਾਮ ਨਾਮ ਪਰਗਾਸੋ ਕਿ ਮੈਨੂੰ ਗੁਰਮਤਿ ਦੀ ਮੱਤ ਮੈਂ ਤੇਰੇ ਚਰਨਾਂ ਵਿੱਚ ਜੁੜ ਕੇ ਮੇਰੇ ਅੰਦਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦਾ ਪ੍ਰਗਾਸ ਹੋ ਜਾਵੇ ਮੇਰੇ ਅੰਦਰ ਗੁਰੂ ਦੀ ਬਖਸ਼ਿਸ਼ ਹੋ ਜਾਏ ਮੈਂ ਗੁਰਮਤਿ ਦੇ ਅਨੁਸਾਰ ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਰੱਖ ਸਕਾਂ ਅਤੇ ਸਦਾ ਰਹੋਂ ਅਤੇ ਸਦਾ ਤੇਰੀ ਸ਼ਰਨ ਵਿੱਚ ਜੁੜਿਆ ਰਹਾਂ ਅਤੇ ਸਦਾ ਤੇਰਾ ਨਾਮ ਜਪਦਾ ਰਹਾਂ ਮੇਰੇ ਤੇ ਦਾਤਾ ਇਹ ਕਿਰਪਾ ਕਰ ਮੈਨੂੰ ਇਹ ਬਖਸ਼ਿਸ਼ ਕਰ ਕਿੱਡੀ ਸੌਖੀ ਬਾਣੀ ਕਿ ਦਾਦਾ ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ
ਤੇ ਆਪਣੇ ਸੇਵਕ ਨੂੰ ਕੀ ਕਰ, ਨਾਮ ਦੀ ਦਾਤ ਬਖਸ਼, ਤਾਂ ਕਿ ਮੈਂ ਤੇਰੀ ਸ਼ਰਨ ਵਿੱਚ ਰਹਿ ਕੇ ਸਦਾ ਤੇਰਾ ਨਾਮ ਜਪਦਾ ਰਵਾਂ, ਸਦਾ ਤੇਰੇ ਗੁਣ ਗਾਉਂਦਾ ਰਵਾਂ, ਸਦਾ ਤੇਰੇ ਨਾਲ ਜੁੜਿਆ ਰਵਾਂ, ਤੇ ਆਪਣੇ ਜੀਵਨ ਨੂੰ ਮੈਂ ਸਫਲ ਕਰ ਸਕਾਂ। ਹੁਣ ਅਗਲੀ ਗੱਲ ਇਹ ਰਹਾ ਉਹਦੀ, ਇਹ ਕਿਵੇਂ ਹੋਏਗਾ? ਇਹ ਜਿਹੜਾ ਮਨ ਹੈ ਇਹ ਅਜੇਤ ਵਾ, ਇਹਨੂੰ ਕੋਈ ਜਿੱਤ ਨਹੀਂ ਸਕਦਾ, ਇਹ ਤੁਰਿਆ ਹੀ ਫਿਰਦਾ। ਸਭ ਤੋਂ ਵੱਧ ਸਪੀਡ ਦੁਨੀਆਂ ਦੇ ਵਿੱਚ ਜੇ ਹੈ ਨਾ, ਉਹ ਗੁਰਮੁਖ ਪੈਰੋਂ ਮਨ ਦੀ ਆ। ਦੇਖੋ ਇੱਥੇ ਬੈਠਾ ਮਨ, ਬੈਠਾ ਇੱਥੇ ਆ ਸਰੀਰ, ਮਨ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਰਿਹਾ। ਆ ਇੱਥੇ ਬੈਠੇ ਆ ਨਾ, ਹੁਣੇ ਪਿੰਡ ਦੀਆਂ ਗਲੀਆਂ ਚੱਲ ਜਾਣਾ, ਆਖੋ ਸਤਿਨਾਮ ਸ੍ਰੀ, ਇਹਦੀ ਇੰਨੀ ਸਪੀਡ ਹੈ। ਇੱਥੇ ਬੈਠਾ ਮਨ ਵੀ ਇੱਥੇ ਨਹੀਂ ਟਿਕਦਾ, ਅਤੇ ਜੇ ਕਿਤੇ ਗੁਰੂ ਦੀ ਕਿਰਪਾ ਹੋ ਜੇ, ਮਨ ਟਿਕ ਜਾਵੇ, ਮਨ ਜਿੱਤਿਆ ਜਾਵੇ, ਗੱਲ ਤਾਂ ਮਨ ਦੀ ਆ ਗੁਰਮੁਖ ਪਿਆਰੋ, ਮਨ ਨਹੀਂ ਸਾਨੂੰ ਟਿਕਣ ਨਹੀਂ ਦਿੰਦਾ, ਮਨ ਨਹੀਂ ਹਰ ਇੱਕ ਗੱਲ ਮੰਗਦਾ, ਕਿਉਂਕਿ ਜੋ ਕੁਛ ਵੀ ਆ ਮਨ ਕਰ ਰਿਹਾ। ਅਤੇ ਜੇ ਮਨ ਨੂੰ ਸਮਝਾ ਲਈਏ ਤਾਂ ਮਨ ਸਮਝ ਵੀ ਜਾਂਦਾ, ਪਰ ਮਨ ਨੂੰ ਸਮਝਾਉਣ ਦਾ ਤਰੀਕਾ ਇਹ ਆ ਵੀ ਉਹਨੂੰ ਆਪਾਂ ਗੁਰਮਤ ਅਨੁਸਾਰ ਉਹਦੇ ਮੁਤਾਬਕ ਸਮਝਾਈਏ, ਨਹੀਂ ਤਾਂ ਔਗਣਾਂ ਨੂੰ ਤਾਂ ਝੱਟ ਫੜਦਾ, ਮਿੰਟ ਨਹੀਂ ਲਾਉਂਦਾ, ਨਾਰੇ ਲਾਉਣ ਲੱਗੇ ਮਿੰਟ ਨਹੀਂ ਲਾਈ ਦੇ, ਲਾ ਦੀ ਦੇ ਨਾ, ਪਰ ਇਸ ਪਾਸੇ ਨੂੰ ਆਉਣ ਨੂੰ ਟਾਈਮ ਲੱਗਦਾ। ਪਾਤਸ਼ਾਹ ਨੇ ਕਿਹਾ ਅਜਿੱਤ ਅਚਰ ਚਰੇ ਤਾਂ ਸਿੱਧ ਹੋਏ, ਜੇ ਕਹਿੰਦਾ ਅਜਿੱਤ ਮਨ ਕਿਤੇ ਜਿੱਤੇ ਆ ਜਾਵੇ ਤਾਂ ਫਿਰ ਤਾਂ ਸਿੱਧੀ ਆ, ਫਿਰ ਤਾਂ ਬਖਸ਼ਿਸ਼ ਕੋਈ ਨਹੀਂ, ਕਿਉਂਕਿ ਮਨ ਦੀ ਭਟਕੜਾਂ ਖਲੋਣ ਨਹੀਂ ਦਿੰਦੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨ ਭਜਾਈ ਫਿਰਦਾ, ਭਜਾਈ ਫਿਰਦਾ, ਪਰ ਮਾਲਕ ਪਤਾ ਕੀ ਕਹਿੰਦਾ, ਕਹਿੰਦਾ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋਚ, ਕਿਹੜਾ ਨਹੀਂ ਚਾਹੁੰਦਾ ਮੈਂ ਅਮੀਰ ਹੋਵਾਂ, ਕਿਹੜਾ ਨਹੀਂ ਚਾਹੁੰਦਾ ਮੇਰੇ ਕੋਲ ਮਾਇਆ ਹੋਵੇ, ਕਿਹੜਾ ਨਹੀਂ ਚਾਹੁੰਦਾ ਮੇਰੇ ਕੋਲ ਚੰਗਾ ਘਰ ਹੋਵੇ। ਪਰ ਗੁਰਮੁਖ ਪਿਆਰਿਓ, ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਈ, ਜੋ ਲਿਖਿਆ ਸੋ ਵਰਤਦਾ ਸੋ ਬੂਝੇ ਜਿਸ ਨੂੰ ਨਦਰ ਹੋਏ। ਭਾਈ ਜੋ ਭਾਗ ਨੇ ਸਾਡੇ, ਕਿਉਂਕਿ ਮਾਲਕ ਨੇ ਸਾਨੂੰ ਜਨਮ ਤੋਂ ਪਹਿਲਾਂ, ਸਮਝਣ ਦੀ ਗੱਲ ਆ ਭਾਅ ਜੀ, ਜਨਮ ਤੋਂ ਪਹਿਲਾਂ ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਸਵਾਸ ਤੱਕ ਸਾਡੇ ਜੀਵਨ ਦਾ ਕੀ ਮਨੋਰਥ ਹੈ, ਇਹਨੂੰ ਕੀ ਉਹਨੇ ਦੇਣਾ, ਉਹ ਲਿਖ ਕੇ ਪਾ ਕੇ ਤੋਰਦਾ। ਪਾਤਸ਼ਾਹ ਨੇ ਕਿਹਾ ਜੋ ਕਿਸ਼ ਪਾਇਆ ਸੋ ਇੱਕ ਆਵਾ, ਇੱਕ ਵਾਰੀ। ਤੁਸੀਂ ਦੇਖੋ ਇੱਥੇ ਆਉਣ ਨੂੰ ਲੋਕ ਬਹੁਤ ਤਰਸਦੇ ਆ ਵੀ ਆਪਾਂ ਕੈਨੇਡਾ ਚੱਲੀਏ, ਚਲੋ ਹੁਣ ਤਾਂ ਸਮਾਂ ਬਦਲ ਗਿਆ ਨਾ, ਜਦੋਂ ਦੇ ਅਸੀਂ ਆਏ ਹਾਂ ਨਾ ਉਦੋਂ ਬਹੁਤ ਗੁਰਮੁਖ ਪਿਆਰੋ ਮੁਸ਼ਕਿਲਾਂ ਸੀ ਇੱਥੇ ਆਉਣ ਦੀਆਂ, ਅਤੇ ਆ ਕੇ ਅਸੀਂ ਸੁੱਖ ਵੀ ਲਏ ਅਤੇ ਸੁੱਖ ਲੈ ਵੀ ਰਹੇ ਹਾਂ, ਅਜੇ ਵੀ ਫਰਕ ਆ ਬਹੁਤ ਜ਼ਿਆਦਾ। ਪਰ ਕਈ ਬੜੀ ਮਿਹਨਤ ਕਰਦੇ ਆ ਪਰ ਉਹ ਨਹੀਂ ਆਉਂਦੇ, ਕਈ ਐਸੇ ਨੇ ਜਿਹੜੇ ਕਿਸੇ ਰਿਸ਼ਤੇਦਾਰ ਰਾਹੀਂ ਆ ਜਾਂਦੇ ਨੇ, ਪਰ ਕੁਛ ਐਸੇ ਨੇ ਜਿਨ੍ਹਾਂ ਦਾ ਕੋਈ ਨਹੀਂ ਉਹ ਵੀ ਇੱਥੇ ਆਉਂਦੇ ਆ। ਉਹਦਾ ਮਨੋਰਥ ਕੀ, ਉੱਥੇ ਇੱਥੇ ਆਉਣ ਦਾ ਮਕਸਦ ਕੀ ਹੈ? ਦੇਖੋ ਜਿਹਦਾ ਕਿਸੇ ਦਾ ਲੈਣ ਦੇਣਾ ਨਾ, ਉਹਨੇ ਲੈ ਲੈਣਾ ਗੁਰਮੁਖ ਪਿਆਰੋਂ, ਕਿਸੇ ਤਰੀਕੇ ਨਾਲ ਲੈਣਾ। ਜਿਵੇਂ ਅਰਦਾਸ ਭੇਟਾ, ਚਲੋ ਪਰਿਵਾਰ ਨੇ ਦਿੱਤੀ, ਸਾਡਾ ਲੈਣ ਦੇਣਾ ਬਣਿਆ, ਭਾਵੇਂ ਹੁਣ ਕਿਸੇ ਨੇ ਮੰਗਿਆ, ਕਿਉਂਕਿ ਉਹ ਲੈਣਾ ਦੇਣਾ ਬਣਿਆ ਜਿੱਥੇ ਜਿੱਥੇ ਬਣਿਆ। ਇੱਥੇ ਆਉਣ ਦਾ ਸਾਡਾ ਇੱਕੋ ਮਕਸਦ ਆ, ਨਾ ਕੋਈ ਇੱਥੇ ਕਿਸੇ ਨੂੰ ਲਿਆਉਂਦਾ ਜੇ, ਨਾ ਕੋਈ ਕਰ ਹੀ ਸਕਦਾ। ਪਰ ਇੱਥੇ ਇੱਕ ਉਹ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ, ਜੇ ਉਹਨੂੰ ਆਪਾਂ ਸਮਝ ਲਈਏ ਤਾਂ ਆਪਾਂ ਬੜੀ ਸੌਖੀ ਆ, ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆ। ਉਸ ਪੰਕਤੀ ਕੀ ਆ, ਨੱਕ ਨੱਖ ਨੱਕ ਨੱਥ ਖਸਮ ਹੱਥ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਜਿਵੇਂ ਆਪਣੇ ਪਸ਼ੂ ਹੁੰਦੇ ਸੀ, ਬਜ਼ੁਰਗ ਬੈਠੇ ਆ, ਹੁਣ ਤਾਂ ਚਲੋ ਜ਼ਮਾਨਾ ਮਸ਼ੀਨਰੀ ਆ ਗਿਆ ਨਾ, ਅਸੀਂ ਤਾਂ ਹਲ ਵਾਹੁੰਦੇ ਰਹੇ ਹਾਂ, ਗੋਡੀਆਂ ਕਰਦੇ ਰਹੇ ਹਾਂ, ਜ਼ਮੀਨਾਂ 'ਚ ਫਿਰਦੇ ਰਹੇ ਹਾਂ। ਹੁਣ ਆ ਜਿਹੜੇ ਮਾਈਆਂ ਮੂਈਆਂ ਲਾਉਂਦੇ ਨੇ ਵਿਆਹਾਂ 'ਤੇ, ਸਾਨੂੰ ਇਹ ਵੀ ਨਹੀਂ ਪਤਾ ਵੀ ਮਾਈਆਂ ਹੁੰਦੀਆਂ ਕੀ ਆ, ਪਰ ਆਪਾਂ ਮਾਈਆਂ ਲਾਉਂਦੇ ਜ਼ਰੂਰ ਆ। ਪਰ ਮਾਈਆਂ ਕੀ ਹੁੰਦੀਆਂ ਸੀ? ਇਹ ਜਦੋਂ ਸਾਡਾ ਵਿਆਹ ਆਇਆ ਸੀ ਨਾ, ਜਦੋਂ ਆ ਪੁਰਾਣੇ ਬਜ਼ੁਰਗ ਬੈਠੇ, ਪੁੱਛੋ ਇਹਨਾਂ ਨੂੰ, ਅਸੀਂ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ, ਧੁੱਪ ਮਿੱਟੀ ਘੱਟਾ ਬਹੁਤ, ਮਹਾਰਾਜ ਦੀ ਕਿਰਪਾ ਹੁੰਦੀ ਸੀ ਉਸ ਸਮੇਂ ਦੇ ਵਿੱਚ, ਰੰਗ ਕਾਲੇ ਹੋਏ ਹੋਣੇ। ਅਤੇ ਜਦੋਂ ਵਿਆਹ ਹੋਣਾ ਨਾ, ਅਤੇ ਵਿਆਹ ਤੋਂ ਕੁਛ ਦਿਨ ਪਹਿਲਾਂ ਨਾ, ਬੀਬੀਆਂ ਨੇ ਹਲਦੀ ਆਟਾ ਵਿੱਚ ਪਾ ਕੇ ਨਾ, ਗੁਰਮੁਖ ਪਿਆਰ ਥੋੜ੍ਹਾ ਜਿਹਾ, ਅਤੇ ਤੇਲ ਪਾ ਕੇ, ਅਤੇ ਵਟਣਾ ਬਣਾ ਕੇ ਨਾ, ਕੁੜੀ ਅਤੇ ਮੁੰਡੇ ਦੇ ਮੂੰਹ 'ਤੇ ਲਾਉਣਾ, ਪੈਰਾਂ 'ਤੇ ਲਾਉਣਾ, ਤਾਂ ਕਿ ਥੋੜ੍ਹਾ ਰੰਗ ਬਦਲ ਜਾਏ, ਜਿਹੜੀਆਂ ਬਿਆਈਆਂ ਬੁਈਆਂ ਫੁੱਟੀਆਂ ਨਾ ਇਹ ਠੀਕ ਹੋ ਜਾਣ, ਕਿਉਂਕਿ ਮਾਂਜੇ ਚਾੜ ਦਿੰਦੇ ਸੀ ਬੱਚੇ ਨੂੰ। ਅੱਜ ਮੈਨੂੰ ਖਿਮਾ ਕਰਨਾ, ਲਾਈਆਂ ਸਾਨੂੰ ਵੀ ਸੀ, ਸਾਡੇ ਵੀ ਵਟਣਾ ਫੇਰਿਆ ਗਿਆ ਸੀ। ਅੱਜ ਹਾਲਾਂ 'ਚ ਵਟਣਾ ਕਿੰਨੇ ਨੂੰ ਫਿਰਦਾ, ਆਖੋ ਸਤਨਾਮ, ਕਿੰਨੇ ਨੂੰ ਮਾਈਆਂ ਚੱਲਦੀਆਂ। ਹਾਲਾਂ ਇਹਦਾ ਹੁਣ ਇੰਨੇ ਪਰਫਿਊਮ ਨੇ, ਇੰਨੀ ਸਾਡੀ ਕਿਸੇ ਦੀਆਂ ਬੈਗੀਆਂ ਫੁੱਟੀਆਂ, ਦੱਸਿਓ ਮੈਨੂੰ ਕਿਸੇ ਦੇ ਮੂੰਹ 'ਤੇ ਹੈ ਨਾ। ਇਹ ਸਿਰਫ ਮਕਸਦ ਇੰਨਾ ਹੁੰਦਾ ਮਾਈਆਂ ਲਾਉਣ ਦਾ ਕਿ ਉਹ ਸੀ, ਲੇਕਿਨ ਅੱਜ
ਖਿਮਾ ਕਰਨਾ ਉਂਝ ਤਾਂ ਖਿਮਾ ਕਰਨਾ ਅੱਜ ਤੇ ਵਿਆਹ ਤੋਂ ਪਹਿਲਾਂ ਬੱਚਾ ਤੇ ਬੱਚੀ ਪਹਿਲੋਂ ਬਿਊਟੀਸ਼ੀਅਨ ਤੇ ਜਾਂਦੇ ਆ ਵੀ ਸਾਡਾ ਸਰੀਰ ਸੁਰ ਬਣਾ ਦਿਓ ਆਖੋ ਸਤਨਾਮ ਤੇ ਫਿਰ ਮਾਈਆਂ ਦੀ ਕੀ ਲੋੜ ਰਹੀ ਫਿਰ ਗੁਰਮੁਖ ਪਿਆਰਿਓ ਫਿਰ ਮਾਈਆਂ ਹੋ ਗਈਆਂ ਫਿਰ ਮਹਿੰਦੀ ਲਾਉਣੀ ਹੋ ਗਈ ਇਹ ਰਿਵਾਜ ਨੇ ਫਿਰ ਚੁੰਨੀ ਚੜਾਉਣੀ ਹੁਣ ਇਹ ਚੁੰਨੀ ਚੜਾਉਣੀ ਦਾ ਕੰਮ ਕਿੱਥੋਂ ਆਇਆ ਚੁੰਨੀ ਚੜਾਉਣੀ ਅਸਲੀ ਜਿਹੜਾ ਚੁੰਨੀ ਚੜਾਉਣੀ ਇਹ ਮੁਸਲਮਾਨਾਂ ਦੀ ਨਿਕਾਹ ਵਾ ਉਹਨਾਂ ਵੱਲੋਂ ਆਇਆ ਕਿਉਂਕਿ ਉਹ ਆਪਣਾ ਪਰਿਵਾਰ ਦੇ ਮੁੰਡੇ ਨੂੰ ਲੜਕੀ ਨੂੰ ਚੁੰਨੀ ਚੜਾ ਕੇ ਘਰ ਲੈ ਜਾਂਦੇ ਆ ਉਹਨਾਂ ਦਾ ਵਿਆਹ ਹੋ ਗਿਆ ਜੈਮਾਲਾ ਇਸਾਈਆਂ ਦੀ ਆ ਉਹ ਇਸਾਈਆਂ ਦੀ ਹੋ ਜਾਂਦੀ ਆ ਸਾਡੇ ਸਿਰਫ ਆਨੰਦ ਕਾਰਜ ਨੇ ਜਿਹੜੇ 20-25 ਮਿੰਟ ਇੱਥੇ ਲੱਗਦੇ ਉਹ ਆਨੰਦ ਕਾਰਜ ਹੁੰਦੇ ਆ ਸਮਾਂ ਲੱਗਦਾ ਬਿਠਾਉਣ ਨੂੰ ਸਾਰੇ ਕੰਮ ਨੂੰ ਲੇਕਿਨ ਵਿਆਹ ਦੇ 20-25 ਮਿੰਟ ਦਾ ਅਤੇ ਚੁੰਨੀ ਚੜਾਉਣੀ ਸਾਡੀ ਬੀਬੀ ਨੇ ਵੀ ਚੜਾਈ ਸੀ 5 ਰੁਪਈਆਂ ਦੀ ਚੁੰਨੀ ਲਈ ਜਾ ਕੇ ਕੁੜੀ ਦੇ ਸਿਰ 'ਤੇ ਦੇ ਗਏ ਅੱਜ ਚੁੰਨੀ ਕਿੰਨੇ ਨੂੰ ਪੈਂਦੀ ਆ ਆਖੋ ਸਤਨ ਅੱਗੇ ਜੇ ਕਿਤੇ ਇੱਕ ਦਿਨ ਬਰਾਤ ਰਹਿ ਜਾਣੀ ਮੈਂ ਕੱਲ੍ਹ ਵੀ ਗੱਲ ਕੀਤੀ ਆ ਅਤੇ ਲੋਕਾਂ ਕਹਿਣਾ ਵੀ ਬਾਈ ਇੱਕ ਰਾਤ ਬਰਾਤ ਰਹੀ ਅੱਜ ਖਿਮਾ ਕਰਨਾ ਵਿਆਹ ਮਹੀਨੇ ਤੋਂ ਵੱਧ ਲੱਗਦਾ ਆਖੋ ਸਤਨਾਮ ਸ੍ਰੀ ਇੰਨੀ ਤਰੀਕ ਨੂੰ ਜਾਗੋ ਇੰਨੀ ਤਰੀਕ ਨੂੰ ਮਾਈਆਂ ਇੰਨੀ ਤਰੀਕ ਨੂੰ ਚੂੜਾ ਇੰਨੀ ਤਰੀਕ ਨੂੰ ਮਹਿੰਦੀ ਹੁੰਦਾ ਨਾ ਸਾਰਾ ਕੁਝ ਤੋ ਮਹਾਰਾਜ ਕਹਿੰਦੇ ਜੇ ਮਨ ਜਿੱਤ ਜਾਵੇ ਜੇ ਮਨ ਅਜਿੱਤ ਹੈ ਜੇ ਜਿੱਤਿਆ ਜਾਵੇ ਤੇ ਸਭ ਕੁਝ ਠੀਕ ਆ ਤੇ ਪ੍ਰੇਮ ਕੇ ਸਿਰ ਲੱਗ ਗਏ ਤਨ ਪੀਤ ਤਾਂ ਭਰਮ ਕੱਟਿਆ ਇਹ ਭਰਮ ਕਿਉਂ ਜੇ ਸ਼ਬਦ ਦਾ ਤੀਰ ਲੱਗ ਜਾਵੇ ਗੁਰਮਤਿ ਦੀ ਗੱਲ ਸਮਝ ਪੈ ਜੇ ਸਿਧਾਂਤ ਨੂੰ ਅਸੀਂ ਸਮਝ ਲਈਏ ਤੇ ਫਿਰ ਸਾਡੇ ਭਰਮ ਤੇ ਕੱਟੇ ਜਾਣੇ ਆ ਇਹ ਭੁਲੇਖੇ ਹੀ ਆ ਭਰਮ ਹੀ ਆ ਕੁਛ ਨਹੀਂ ਰਿਵਾਜ ਇਹ ਸਾਡੇ ਪਾਏ ਹੋਏ ਨੇ ਤੇ ਸਤਿਗੁਰੂ ਕਹਿੰਦੇ ਸੰਸਾਰ ਸਭ ਆਵਣ ਜਾਣਾ ਮਨ ਇਹ ਸੰਸਾਰ ਦੇ ਵਿੱਚ ਆਉਣ ਜਾਣ ਜੰਮਣ ਤੇ ਮਰਨ ਬਣਿਆ ਪਰ ਮੂਰਖਾ ਤੋਂ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਨਾਮ ਕਿਉਂ ਨਹੀਂ ਜਪਦਾ ਤੇ ਸਤਿਗੁਰ ਕਹਿੰਦੇ ਹਰ ਜੀਓ ਕਿਰਪਾ ਕਰੋ ਗੁਰ ਮਿਲ ਜੇ ਗੁਰੂ ਕਿਰਪਾ ਕਰ ਦੇਵੇ ਆਪਣੇ ਨਾਲ ਮਿਲਾ ਲੈ ਤੇ ਫਿਰ ਉਹਦੇ ਹਿਰਦੇ ਵਿੱਚ ਨਾਮ ਟਿਕ ਜਾਂਦਾ ਜਿਸ ਕੀ ਵੱਤ ਇਹ ਪਰਮਾਤਮਾ ਦੀ ਵੱਤ ਹੈ ਉਹੀ ਜਾਣਦਾ ਤੇ ਬੜੀ ਅਗੋਮਾ ਗੋਚਰਾ ਪਹੁੰਚ ਇੱਥੋਂ ਤੱਕ ਜਾਇਆ ਨਹੀਂ ਜਾ ਸਕਦਾ ਪਰ ਮਿਲਦੀ ਕਿਹਨੂੰ ਆ ਜਿਹਦੇ ਤੋਂ ਉਹਦੀ ਕਿਰਪਾ ਹੋਵੇ ਜਿਹਨੇ ਚੱਖੀ ਸੋਈ ਜਾਣੇ ਗੁੰਗੇ ਕੀ ਮਿਠਾਈ ਨਾਮ ਦਾ ਰਸ ਜਿਹਨੇ ਚੱਖ ਲਿਆ ਨਾ ਉਹ ਦੱਸ ਨਹੀਂ ਸਕਦਾ ਜੇ ਗੁੰਗੇ ਨੂੰ ਕਹੀਏ ਨਾ ਕੀ ਸਵਾਦ ਗੁੜ ਦਾ ਉਹ ਨਹੀਂ ਦੱਸ ਸਕਦਾ ਕਿਉਂਕਿ ਜਿਨ ਹਰ ਪਾਇਆ ਤਿੰਨੇ ਛਪਾਇਆ ਉਹ ਦੱਸ ਨਹੀਂ ਸਕਦਾ ਅੱਗੇ ਕਹਿੰਦੇ ਨੇ ਸਭ ਕੁਛ ਤੇਰਾ ਤੂੰ ਅੰਤਰ ਜਾਵੇਂ ਸਭ ਕੁਛ ਦਾਦਾ ਤੇਰਾ ਤੂੰ ਹਰ ਕਦੇ ਅੰਦਰ ਦੀ ਜਾਣਨ ਵਾਲਾ ਤੂੰ ਸਭਨਾਂ ਦਾ ਸਾਰੇ ਤੇਰੇ ਨੇ ਤੇ ਜਿਸ ਨੂੰ ਦਾਤ ਕਰੇ ਸੋ ਪਾਏ ਜਿਹਦੇ ਤੇ ਕਿਰਪਾ ਕਰਕੇ ਤੂੰ ਇਹ ਦਾਤ ਬਖਸ਼ਿਸ਼ ਕਰਦੇ ਉਹੀ ਇਹ ਦਾਤ ਪ੍ਰਾਪਤ ਕਰਦਾ ਹੋਰ ਕੋਈ ਇਹ ਨਾਮ ਸਿਮ ਬੰਦਗੀ ਤੇ ਸ਼ੁਭ ਗੁਣਾਂ ਦੀ ਦਾਤ ਕੋਈ ਨਹੀਂ ਦੇ ਸਕਦਾ ਇੱਕੋ ਤੂੰ ਹੀ ਰੱਬ ਹੈ ਪਰਮਾਤਮਾ ਜੋ ਇਹ ਸਾਰੀਆਂ ਕਿਉਂਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਦਾਦਾ ਦਾਤਾ ਏਕ ਹੈ ਇੱਕੋ ਹੀ ਦਾਤਾ ਜਿਹਨੇ ਇਹ ਬਖਸ਼ਿਸ਼ਾਂ ਕਰਨੀਆਂ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ ਲੰਗਰ ਤਿਆਰ ਛੱਕ ਕੇ ਜਾਇਓ ਨਡਾਲਾ ਦੀਆਂ ਸੰਗਤਾਂ ਨੂੰ ਖੰਡ ਪਟਰੰਭ ਨੇ ਐਤਵਾਰ ਨੂੰ ਭੋਗ ਪੈਣਗੇ ਤੁਹਾਨੂੰ ਬੇਨਤੀ 3 ਦਿਨ ਦਰਸ਼ਨ ਦੇਣੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਇਹ ਮਨ ਨੂੰ ਜਿੱਤਣ ਦਾ ਯਤਨ ਕਰੀਏ ਰੋਜ਼ ਪੜ੍ਹਦੇ ਹਾਂ ਮਨ ਜੀਤੇ ਜੱਗ ਜੀਤ ਜੇ ਮਨ ਜਿੱਤਿਆ ਗਿਆ ਨਾ ਸਾਰਾ ਸੰਸਾਰ ਹੀ ਜਿੱਤਿਆ ਜਾਣਾ ਮਨ ਨੂੰ ਸਮਝਾਉਣ ਦੀ ਲੋੜ ਹੈ ਮਨ ਨੂੰ ਹੀ ਮਨਾਉਣ ਦੀ ਲੋੜ ਹੈ ਗੁਰੂ ਤੇ ਮੰਨਿਆ ਮੰਨਿਆ ਅਸੀਂ ਕੀ ਕਰਦੇ ਹਾਂ ਅਸੀਂ ਗੁਰੂ ਨੂੰ ਮਨਾਉਣ 'ਤੇ ਜ਼ੋਰ ਲਾਇਆ ਫਿਰ ਮਾਲੇ ਦੇ ਦਿਓ ਆਹ ਕਰ ਦਿਓ ਉਹ ਕਰ ਦਿਓ ਅਤੇ ਮਨ ਮੰਨਦਾ ਹੀ ਨਹੀਂ ਮਨ ਮੰਨਦਾ ਨਾ ਸ਼ਰਾਬ ਛੱਡਣੋਂ ਹਟਦਾ ਨਾ ਨਸ਼ਾ ਛੱਡਣੋਂ ਹਟਦਾ ਨਾ ਘਰ ਦੇ ਵਿੱਚ ਲੜਾਈਆਂ ਛੱਡਦਾ ਇੱਕ ਦੂਜੇ ਦਾ ਵੱਢ ਕੁੱਟ ਕਿੱਦਾਂ ਹੋ ਰਿਹਾ ਕੌਮ ਦੇ ਵਿੱਚ ਇਹ ਮਨ ਛੱਡਦਾ ਆਪਾਂ ਆਪ ਹੀ ਇੱਕ ਦੂਜੇ ਦੇ ਵਿਰੋਧ ਸਿੱਖ ਸਿੱਖ ਦੇ ਵਿਰੋਧ ਹੋ ਗਿਆ ਗੁਰੂ ਖਿਮਾ ਕਰਨਾ ਗੁਰਦੁਆਰਿਆਂ ਦੇ ਬਜ਼ਾਰੇ ਹੋਣੇ ਸ਼ੁਰੂ ਹੋ ਗਏ ਇਹ ਕੋਈ ਦੇਖ ਸਿੱਖੀ ਆ ਸਾਡੀ ਸਭ ਦਾ ਧੰਨਵਾਦ ਭੁੱਲਾਂ ਚੁੱਕਾਂ ਨੇ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੇ ਹਾਲ 'ਚ ਅਖੰਡ ਪਾਠ ਸਾਹਿਬ ਨੇ ਆਪ ਉੱਥੇ ਹਾਜ਼ਰੀ ਭਰ ਸਕਦੇ ਜੇ

ਭਵ ਆਇਆ ਤਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਲਿਚ ਚਲਾਏ ਨੇ ਸੰਗ ਹੋਏ ਵਰਤਾ ਅਫਰਿਆ ਸਭ ਕੋ ਵਸਗਤ ਕਰ ਲਏ ਉਨ ਮੇਰੇ ਨਾਵਾ ਖਾ ਕਰ ਲਿਆ ਕੋਟ ਤੇਤੀ ਸੇਵਕਾ ਸੇ ਸਾਧਕ ਦਾਰੇ ਖਰਿਆ ਗਰਮ ਬਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹਲਾ ਪੰਜਵਾਂ ਭਲਕੇ ਉੱਠ ਪਪੋਲੀਆ ਬਿਨ ਬੁੱਝੇ ਮੁਗਦੇ ਜਾਣ ਸੋ ਪ੍ਰਭ ਚੇਤਨ ਆਇਓ ਛੁੱਟੇ ਗੀਬੇ ਬਾਣ ਸਤਿਗੁਰ ਸੇਤੀ ਚਿੱਤ ਲਾਇਓ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੁਕ ਫਕੁੜੇ ਸਮੁਖ ਦੀ ਚੱਲੀ ਰਹਿਣ ਰਹਾਓ ਕੁਦਮ ਕਰੇ ਪਸ ਪੰਖੀਆਂ ਦਿਸਾ ਨਾਹੀ ਕਾਲ ਉਥਾ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਮੁਕਤੇ ਸਹੀ ਪਾਲੀਏ ਜਿਸ ਸੱਚਾ ਨਾਮ ਸਮਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ ਫਾਥੇ ਸੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲਕੈ ਆਏ ਪਿਆ ਸ਼ਰਨ ਆਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਤ ਕਾ ਪਾਹੁਣਾ ਕਾਜ ਸਵਾਰਨ ਹਾਰ ਮਾਇਆ ਕੰਮ ਵਿਆਪਿਆ ਸਮਝ ਨਾਹੀ ਗਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਮੰਦੇ ਅੰਧੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੀ ਪੂਰਬ ਲਿਖੇ ਆਤ ਗੁਰ ਕਾ ਬਚਨ ਕਮਾਹੇ ਰਹਾਓ ਹਰੀ ਨਾਹੀ ਨਾ ਡੱਡਰੀ ਪੱਕੀ ਵੱਡਨ ਹਾਰ ਲੈ ਲੈ ਦਾਤ ਪੁੰਥਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਲੁਣ ਮਿਨਿਆ ਖੇਤਰ ਪਹਿਲਾ ਪੈਰ ਧੰਦਾ ਗਿਆ ਦੂਜੇ ਭਰ ਸੋਇਆ ਤੀਜੇ ਚਾਖ ਚਖਾਇਆ ਚੌਥੇ ਭੋਰ ਪਿਆ ਕਦ ਹੀ ਚੇਤਨਾ ਆਇਓ ਜਿਨ ਜੀਉ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੀਉ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪ੍ਰਕਿਰਤ ਜਹਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਥੱਬੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਏ ਕੈ ਗੁਰਨਾਮ ਦੀ ਆ ਸੱਚ ਸੁਆਓ ਆਸਾ ਸਭੇ ਲਾਹੇ ਕੈ ਇਸ ਇੱਕਾ ਆਸ ਕਮਾਓ ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੌ ਸਾਲ ਆਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨਾ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤ ਹੀ ਕਾਮਨਾ ਛਿੱਜੀ ਹੈ ਹਿਰਦਾ ਸੱਚਾ ਸੋਏ ਹਿਰਦਾ ਜਿਸ ਤੂੰ ਰੱਖੇ ਹੱਥ ਦੇ ਤੇ ਸਮਾਰ ਨਾ ਸਕ ਕੋਏ ਸੁਖਦਾਤਾ ਗੁਰ ਸੇਵੀਏ ਸਭ ਅਵਗੁਣ ਕੱਢੈ ਧੋਏ ਗੁਰ ਕੀ ਸੇਵਾ ਮੰਗੈ ਸੇਵ ਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕ ਧੇ ਤੂਠ ਪਵਨ ਦੇਵ ਸੁਖਿਸ਼ ਵਗਿ ਸਾਹਿਬ ਆਪੇ ਕਰਨ ਕਰੇਵ ਸਤਿਗੁਰ ਕੈ ਬਲਹਾਰਣਾ ਮਨਸਾ ਸਭ ਪੁਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇਕਸੈ ਦੀ ਸਮੱਗਰੀ ਇਕਸੈ ਦੀ ਹੈ ਰੀਤ ਇੱਕ ਸੁਮਨ ਮਾਨਿਆ ਤਾਂ ਹੋਆ ਨਿਹਚਲ ਚੀਤ ਸੱਚ ਖਾਣਾ ਸੱਚ ਪਹਿਨਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੀ ਆਵਾ ਇੱਕ ਹੱਥ ਜਨਮ ਪਦਾਰ ਸਫਲ ਜ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਇੱਕ ਸੋ ਚੇਤ ਲਾਏ ਇੱਕ ਬਿਸ ਬਿਸ ਇੱਕ ਸਬਿਨ ਸਭ ਧੰਦ ਹਿਸ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਖੇਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿਨ ਸਤਿਗੁਰ ਚਰਨ ਗਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗੇ ਜਿਸ ਹਰ ਕਾ ਨਾਮ ਆਧਾਰ ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲਵਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਸਵਿਸਾਹ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ ਮਾਣ ਮੇਰੇ ਸੁਖ ਸਹਿਜ ਸੇਤੀ ਜਪ ਨਾਓ ਆਠ ਪੈਰ ਪਵ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ ਰਾਹਾਓ ਤਿਸ ਕੀ ਸਰਨੀ ਪਰਮਣਾ ਜਿਸ ਜੇਵੜ ਅਵਰ ਨਾ ਕੋਏ ਜਿਸ ਪ੍ਰਾਪਤ ਸਿਮਰਤ ਸੁਖ ਏਕਣਾ ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਨਿਰਮਲਾ ਕੱਟੀਏ ਜਮਕੀ ਫਾਸ ਸੁਖ ਦਾਤਾ ਪਏ ਪੰਜਨੋ ਤੇ ਸਾਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀਐ ਊਚੋ ਊਚਾ ਥਾਓ ਬਿਰਨਾ ਚਿਹਨਾ ਬਾਹਰਾ ਕੀਮਤ ਕਾਹੈ ਨਾ ਸਕਾਓ ਨਾਨਕ ਕੋ ਪ੍ਰਭੇਟਿਆ
ਨਾਨਕ ਔਗਰ ਪੇਟਿਆ ਸਚ ਦੇਵੋ ਆਪਣਾ ਨਾਉ। ਸ੍ਰੀ ਰਾਗ ਮਹੱਲਾ ਪੰਜਵਾਂ। ਨਾਮ ਧਿਆਏ ਸੋ ਸੁਖੀ ਤੇ ਸਮਖ ਉਜਲ ਹੋਏ, ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ। ਸਾਧ ਸੰਗਤ ਕੇ ਕਰਵਸੈ ਏਕੋ ਸਚਾ ਸੋਏ, ਮੇਰੇ ਮਾਣ ਹਰ ਹਰ ਨਾਮ ਧਿਆਏ। ਨਾਮ ਸਹਾਈ ਸਦਾ ਸੰਗ, ਆਗੈ ਲਏ ਛਡਾਇ ਰਹਾਉ। ਦੁਨੀਆਂ ਕੀਆਂ ਵਡਿਆਈਆਂ, ਕਵਨੈ ਆਵੈ ਕਾਮ ਮਾਇਆ ਕਾ ਰੰਗ। ਸਫਿਕਾ ਜਾਤੋ ਬਿਨਸ ਨਿਧਾਨ, ਜਾ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ। ਸਾਧੂ ਕੀ ਹੋ ਰੇਨਕਾ ਆਪਣਾ ਆਪ ਤਿਆਗ, ਭਾਮ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ। ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਪਾਗ, ਤਿਸੈ ਪ੍ਰਾਪਤ ਪਾਈ ਹੋ ਜਿਸ ਦੇਵੈ ਪ੍ਰਭਾਵ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ, ਨਾਨਕ ਕਉ ਗੁਰ ਪੇਟਿਆ ਬਿਨਸੈ ਸਗਲ ਸੰਤਾਪ। ਸ੍ਰੀ ਰਾਗ ਮਹੱਲਾ ਪੰਜਵਾਂ। ਇੱਕ ਪਛਾਣੂ ਜੀਕਾ, ਇੱਕੋ ਰੱਖਣ ਹਾਰ, ਇੱਕ ਸਕਾਮਣ ਆਸਰਾ, ਇੱਕੋ ਪ੍ਰਾਣ ਆਧਾਰ, ਤੇ ਸਰਨਾਈ ਸਦਾ ਸੁਖ, ਪਾਰ ਬ੍ਰਹਮ ਕਰਤਾਰ। ਮਨ ਮੇਰੇ ਸਗਲ ਉਪਾਵ ਤਿਆਗ, ਗੁਰ ਪੂਰਾ ਅਰਾਧ ਨਿਤ, ਇੱਕ ਸਕੀਲ ਵਿਲਾਗ ਰਹਾਓ। ਹਾਂ ਇੱਕੋ ਭਾਈ ਮਿੱਤ, ਇੱਕ ਇੱਕੋ ਮਾਤ ਪਿਤਾ, ਇੱਕ ਸਕੀਮਨ ਟਿਕੇ ਜਿਨ ਜੀਓ ਪਿੰਡ ਦਿੱਤਾ। ਸੋ ਭ੍ਰਮਣ ਬੀਸਰਾ ਜਿਨ ਸਭ ਕਿਛ ਵਸ ਕੀਤਾ, ਘਰ ਇੱਕੋ ਬਾਹਰ ਇੱਕੋ ਥਾਨ ਥਨੰਤਰ, ਆਪ ਜੀ ਜੰਤ ਜਿਨ ਸਾ ਸਭ ਜਿਨ ਕੀਏ, ਅੱਠ ਪਹਿਰ ਤਿਸ ਜਾਪ, ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ। ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ, ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ। ਗੁਰ ਪੂਰਾ ਪੂਰਾ ਭਇਆ ਜਪ ਨਾਨਕ ਸੱਚਾ ਸੋਏ। ਸ੍ਰੀ ਰਾਗ ਮਹੱਲਾ ਪੰਜਵਾਂ। ਜਿਨ੍ਹਾਂ ਸਤਿਗੁਰ ਸੋ ਚਿੱਤ ਲਾਇਆ ਸੇ ਪੂਰੇ ਪ੍ਰਧਾਨ, ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ, ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਮਨ ਮੇਰੇ ਏਕੋ ਨਾਮ ਤਿਹਾਏ, ਸਰਬ ਸੁਖਾ ਸੁਖ ਉਪਜੈ ਦਰਗਹਿ ਪੈਦਾ ਜਾਇ ਰਹਾਓ। ਜਨਮ ਮਰਨ ਕਾ ਭਉ ਗਿਆ ਭਾਉ ਭਗਤ ਗੋਪਾਲ, ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ। ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸ਼ਨ ਦੇਖ ਨਿਹਾਲ, ਥਾਨ ਥਨੰਤਰ ਰਹਿਆ ਪਾਰ ਬ੍ਰਹਮ ਪ੍ਰਭ ਸੋਏ। ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ, ਤੇ ਸਰਨਾਈ ਛੁੱਟੀਐ ਗੁਰ ਕੀਤਾ ਲੋੜੇ ਸੋ ਹੋਏ। ਜਿਨ ਮਨ ਵਸਿਆ ਪਰਬ੍ਰਹਮ ਸੇ ਪੂਰੇ ਪ੍ਰਧਾਨ, ਤ੍ਰਿਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ। ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ, ਅੰਤਰ ਜੋਤ ਪ੍ਰਗਾਸੀਆ ਏਕ ਸੁਲ ਵਿਲਾਏ। ਮਿਲ ਸਾਧੂ ਮੁਖ ਉਜਲਾ ਪੂਰਵ ਲਿਖੇ ਆਹ ਪਾਏ, ਗੁਣ ਗੋਬਿੰਦ ਨਿਤ ਗਵਨੇ ਨਿਰਮਲ ਸਾਚ ਨਾਏ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਈ ਰਹਾਓ। ਮਨ ਕੇ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ, ਅੰਤਰ ਜਾਮੀ ਸਦਾ ਸੰਗ ਕਰਨਾ ਹਰ ਪਛਾਣ। ਗੁਰਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ, ਕਾਮ ਕਦੋ ਲੋਭ ਬਿਨਸਿਆ ਤਜਿਆ ਸਭ ਅਭਿਮਾਨ। ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ, ਕਰ ਕਿਰਪਾ ਪ੍ਰਮੇਲਿਆ ਦੀਆ ਆਪਣਾ ਨਾਮ। ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ, ਸੱਚ ਮਹਿਲ ਘਰ ਪਾਇਆ ਸਗੁਰ ਕਾ ਸ਼ਬਦ ਪਛਾਣ। ਭਗਤ ਜਨਾ ਕੋ ਰੱਖਦਾ ਆਪਣੀ ਕਿਰਪਾ ਧਾਰ, ਹਲਤ ਪਲਤ ਮੁਖ ਉਜਲੇ ਸਚੇ ਕੇ ਗੁਣਸਾਰ, ਆਠ ਪੈਰ ਗੁਣਸਾਰ ਦੇ ਰਤੇ ਰੰਗ ਅਪਾਰ। ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਪੂਰਾ ਸਤਿਗੁਰ ਜੇ ਮਿਲ ਪਾਈਐ ਸ਼ਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪੀਆ ਅੰਮ੍ਰਿਤ ਨਾਮ। ਜਨਮ ਮਰਨ ਦੁੱਖ ਕਾਟੀਆ ਲਾਗੈ ਸਹਿ ਧਿਆਨ, ਮੇਰੇ ਮਨ ਪ੍ਰਭ ਸ਼ਰਨਾਈ ਪਾਏ। ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਇ ਰਹਾਉ। ਕੀਮਤ ਕਹਿ ਨ ਜਾਈਐ ਸਾਗਰ ਗੁਣੀ ਅਥਾ, ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ। ਕਰ ਸੇਵਾ ਸੁਖ ਸਾਗਰ ਸਿਰ ਸ਼ਾਹਾਂ ਪਤਸ਼ਾਹ, ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਉ। ਮੈਂ ਧਾਰ ਤੇਰੀ ਪਾਰ ਬ੍ਰਹਮਾ, ਤੇਰਾ ਤਾਣ ਰਹਾਉ। ਨਿਮਾਣਿਆ ਪ੍ਰਭ ਮਾਣ ਤੂੰ ਤੇਰਾ ਸੰਗ ਸਮਾਉ, ਹਰ ਜਪੀਐ ਆਰਾਧੀਐ ਆਠ ਪਹਿਰ ਗੋਬਿੰਦ। ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ, ਨਾਨਕ ਸਗਲੇ ਦੁੱਖ ਉਤਾਰਿਨ ਪ੍ਰਪਾਰ ਬ੍ਰਹਮ ਬਖਸ਼ਿੰਦ। ਸ੍ਰੀ ਰਾਗ ਮਹੱਲਾ ਪੰਜਵਾਂ। ਪ੍ਰੀਤ ਲੱਗੀ ਤੇ ਸੱਚ ਸਿਉਂ ਮਾਰਾ ਨਾ ਆਵੈ ਜਾਏ, ਨਾ ਵੇ ਛੋੜਿਆ ਵਿਛੜੈ ਸਭ ਮੈਂ ਰਹਿਆ ਸਮਾਏ। ਦੀਨ ਦਰਦ ਦੁਖ ਪੰਜਨਾ ਸੇਵਕ ਕੈ ਸਤ ਪਹਾਏ, ਅਚਰਜ ਰੂਪ ਨਿਰੰਜਨੋ
ਗੁਰ ਮੇ ਲਾਇਆ ਮਾਏ, ਭਾਈ ਰੇ ਮੀਤ ਕਰੋ ਪ੍ਰਭ ਸੋਏ, ਮਾਇਆ ਮੋਹ ਪ੍ਰੀਤ ਤ੍ਰਿਗ, ਸੁਖੀ ਨਾ ਦੀਸੈ ਕੋਈ ਰਹਾਉ, ਦਾਨਾ ਦਾਤਾ ਸੀਲਵੰਤ, ਨਿਰਮਲ ਰੂਪ ਅਪਾਰ, ਸਕਲ ਸਹਾਈ ਆਤ ਵੱਡਾ ਉੱਚਾ ਵੱਡਾ ਅਪਾਰ, ਬਾਲਕ ਬਿਰਧ ਨਾ ਜਾਣੀਐ, ਨਿਹਚਲ ਤਿਸ ਦਰਬਾਰ, ਜੋ ਮੰਗੀਏ ਸੋਈ ਪਾਈਐ, ਨਿਹਧਾਰਾ ਆਧਾਰ, ਜਿਸ ਪੇਖਤ ਖਿਲ ਵਿਖਿਰੈ, ਮਨ ਤਨ ਹੋਵੈ ਸ਼ਾਂਤ, ਇੱਕ ਮਨ ਏਕ ਤਿਹਾਈਐ, ਮਨ ਕੀ ਲਾਹੇ ਪ੍ਰਾਂਤ, ਗੁਣ ਨਿਧਾਨ ਨਵਤਨ ਸਦਾ, ਪੂਰਨ ਜਾ ਕੀ ਦਾਤ, ਸਦਾ ਸਦਾ ਆਰਾਧੀਐ, ਤਿਨ ਬਿਸਤਰੋ ਨਹੀਂ ਰਾਤ, ਜਿਨ ਕੋ ਪੂਰਬ ਲਿਖਿਆ, ਤਿਨ ਕਾ ਸਖਾ ਗੋਬਿੰਦ, ਤਨ ਮਨ ਧਨ ਅਰਪੀ ਸਭੋ, ਸਗਲ ਵਾਰੀਐ ਇਹ ਜਿੰਦ, ਦੇਖੈ ਸੁਣੈ ਹਦੂਰ ਸਦ, ਘਟ ਘਟ ਬ੍ਰਹਮ ਰਵਿੰਦ, ਅਕਿਰਤ ਕਨਾਨੋ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ, ਸ੍ਰੀ ਰਾਗ ਮਹੱਲਾ ਪੰਜਵਾਂ, ਮਨ ਤਨ ਧਨ ਜਿਨ ਪ੍ਰਭ ਦੀਆ, ਰੱਖਿਆ ਸਹਿਜ ਸਵਾਰ, ਸਰਬ ਕਲਾ ਕਰ ਥਾਪਿਆ, ਅੰਤਰ ਜੋਤਿ ਅਪਾਰ, ਸਦਾ ਸਦਾ ਪ੍ਰਭ ਸਿਮਰੀਐ, ਅੰਤਰ ਰਾਖਿਓ ਰਥਾਰ, ਮੇਰੇ ਮਾਨ ਹਰ ਬਿਨ ਅਵਰਣਾ ਕੋਇ, ਪ੍ਰਭ ਸਰਨਾਈ ਸਦਾ ਰਾਹੁ, ਦੁਖ ਨ ਵਿਆਪੈ ਕੋਈ ਰਹਾਉ, ਰਤਨ ਪਦਾਰਥ ਮਾਨਕਾ, ਸੁਇਨਾ ਰੂਪਾ ਖਾਕ, ਮਾਤ ਪਿਤਾ ਸੁਤ ਬੰਧ ਪਾ, ਕੂੜੇ ਸਭੇ ਸਾਕ, ਜਿਨ ਕੀਤਾ ਤਿਸਨ ਜਾਣ ਲਈ, ਮਨਮੁਖ ਪਸ ਨ ਪਾਕ, ਅੰਤਰ ਬਾਹਰ ਰਵ ਰਹਿਆ, ਤਿਸਨੋਂ ਜਾਣਾ ਦੂਰ, ਤਿਸਨਾ ਲਾਗੀ ਹੀ ਸੱਚ ਰਹਿਆ,

0: ਮਹਾਂ ਬਿਕਟ ਜਮ ਭਇਆ, ਨਾਨਕ ਨਾਮ ਨਾ ਬਿਸਰੋ ਘਰ ਆਪਣੀ ਹਰ ਮਇਆ। ਸ੍ਰੀ ਰਾਗ ਮਹੱਲਾ ਪੰਜਵਾਂ। ਮੇਰਾ ਮਨ ਧਨ ਮੇਰਾ ਤਨ ਯਾਰ ਧਨ ਮੇਰਾ, ਰਾਜ ਰੂਪ ਮੈਂ ਦੇਸ ਸੋ ਦਾਰਾ ਬਨਤ ਅਨੇਕ, ਬਹੁਤ ਰੰਗ ਹਰ ਵੇਸ ਹਰ ਨਾਮ ਹਿਰਦੈ ਨਾ ਵਸਈ, ਕਾਰਜ ਕਿਤਨਾ ਲੇਖ ਮੇਰੇ ਮਨ ਹਰ ਹਰ ਨਾਮ ਤਿਹਾਏ, ਕਰ ਸੰਗਤ ਨਿਤ ਸਦਕੀ ਗੁਰ ਚਰਨੀ ਚਿੱਤ ਲਾਇ ਰਹਾਓ, ਨਾਮਨ ਦਾਨ ਤਿਆਈਐ ਮਸਤਕ ਹੋਵੈ ਭਾਗ, ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ, ਹੋਮੈ ਰੋਗ ਭਰਮ ਕੱਟੀਐ ਨਾ ਆਵਾ ਨਾ ਜਾਗ, ਕਰ ਸੰਗਤ ਤੂੰ ਸਾਦਕੀ ਆੜਸੜ ਤੀਰਥ ਨਾਉ, ਜੀਓ ਪ੍ਰਾਣ ਮਨ ਧਨ ਹਰੇ ਸਾਚਾ ਇਹ ਸੁਆਉ, ਇੱਥੇ ਮਿਲੈ ਵੱਡੀ ਹਾਈਆਂ ਦਰਗਹਿ ਪਾਵੈ ਥਾਉ, ਕਰੇ ਕਰਾਏ ਆਪ ਪ੍ਰਭ ਸਭ ਕੀ ਤਿਸੀ ਹਾਥ, ਮਾਰਾ ਭੇਜੀ ਵਾਲਦਾ ਅੰਤਰ ਬਾਹਰ ਸਾਥ, ਨਾਨਕ ਪ੍ਰਭ ਸਰਨਾਗਤੀ ਸਰਬ ਘਟਾਂ ਕੇ ਨਾਥ, ਸ੍ਰੀ ਰਾਗ ਮਹੱਲਾ ਪੰਜਵਾਂ। ਸ਼ਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ, ਸਤਿਗੁਰ ਕੇ ਉਪਦੇਸਿਆ ਬਿਨਸੇ ਸਰਬ ਜੰਜਾਲ, ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ, ਮਨ ਮੇਰੇ ਸਤਿਗੁਰ ਕੈ ਸੇਵਾ ਸਾਰ, ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਉ, ਗੁਰ ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਕੱਟਣ ਹਾਰ, ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ, ਸਹਿਜੇ ਸਿਫਤੀ ਰਤਿਆ ਭਵ ਜਲ ਉਤਰੇ ਪਾਰ, ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਤੂਰ, ਲੂਕ ਕਮਾਵੈ ਕਿਸ ਤੇ ਜਾਂ ਵੇਖੈ ਸਦਾ ਹਦੂਰ, ਥਾਨ ਤਨੰਤਰ ਰਹਿਆ ਪ੍ਰਭ ਮੇਰਾ ਭਰਪੂਰ, ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ, ਸੱਚੀ ਕੁਦਰਤ ਹਰੀਅਨ ਸੱਚ ਸਿਰਜਣ ਜਹਾਨ, ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ, ਸ੍ਰੀ ਰਾਗ ਮਹੱਲਾ ਪੰਜਵਾਂ। ਉਦਮ ਕਰ ਹਰ ਜਾਪਣਾ ਵੱਡ ਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ, ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ, ਸਭ ਚੂਕੇ ਸੋਗ ਸੰਤਾਪ ਰਹਾਉ, ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ, ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ, ਮਨ ਤਨ ਨਿਰਮਲ ਹੋਇਆ ਲਾਗੀ ਸਾਜ ਪ੍ਰੀਤ, ਚਰਨ ਭਜੇ ਪਾਰ ਬੰਮ ਕੇ ਸਭ ਜਪ ਤਪ ਤਿਨਹੀ ਗੀਤ, ਰਤਨ ਜਵੇਹਰ ਮਨ ਕਾ ਅੰਮ੍ਰਿਤ ਹਰਿਕਾ ਨਾਉ, ਸੂਖ ਸਹਿਜ ਆਨੰਦ ਰਾਸ ਜਨ ਨਾਨਕ ਹਰ ਗੁਣ ਗਾਓ, ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸਾਉਣ ਸੋਏ ਜਿਤ ਜਪੀਐ ਹਰਨ ਨਾਉ, ਚਰਨ ਕਮਲ ਗੁਰ ਧਨ ਦੀਆ ਮਿਲਿਆ ਨ ਥਾਵੇ ਥਾਓ, ਸਾਚੀ ਪੂੰਜੀ ਸਚ ਸੰਜਮੋ ਆਠ ਪਹਿਰ ਗੁਣ ਗਾਓ, ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ, ਮੇਰੇ ਮਨ ਹਰ ਪਾਏ ਸਦਾ ਇੱਕ ਰੰਗ, ਘਟ ਘਟ ਅੰਤਰ ਰਹਿਆ ਸਦਾ ਸਹਾਈ ਸੰਗ ਰਾਹਾਉ, ਸੁੱਖਾਂ ਕੀ ਮਿੱਤ ਕਿਆ ਗਣੀ ਜਾ ਸਿਮਰੀ ਗੋਬਿੰਦ, ਮਾਂ ਜਿਨ ਚਾਖਿਆ ਸੇ ਤ੍ਰਿਪਤਸਿਆ ਉਹ ਰਾਸ ਜਾਣ ਜਿੰਦ, ਸੰਤਾ ਸੰਗਤ ਮਨ ਵਸੈ ਪ੍ਰਭ ਪੀਤਮ ਬਖਸ਼ਿੰਦ, ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜਨ ਰਿੰਦ, ਅਵਸਰ ਹਰ ਜਸ ਗੁਣ ਰਮਨ ਜਿਤ ਕੋਟ ਮੱਜਨ ਇਸਨਾਨ, ਰਸਨਾ ਉਚਰੇ ਗੁਣਵਤੀ ਕੋਈ ਨਾ ਪੂਜੈ ਦਾਨ, ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਬਾਨ, ਜੀਓ ਪਿੰਡ ਧਨ ਤਿਸਦਾ ਹਉ ਸਦਾ ਸਦਾ ਕੁਰਬਾਨ, ਮਿਲਿਆ ਕਦਨਾ ਵਿਛੜੈ ਜੋ ਮੇਲਿਆ ਕਰਤਾਰ, ਦਾਸਾਂ ਕੇ ਬੰਧਨ ਕਾਟਿਆ ਸਾਚਾ ਸਿਰਜਨਹਾਰ, ਭੂਲਾ ਮਾਰਗ ਪਾਇਨ ਗੁਣ ਅਵਗੁਣ ਨਾ ਵਿਚਾਰ, ਨਾਨਕ ਤੇ ਸਰਨਾਗਤੀ ਜੇ ਸਗਲ ਘਟਾਂ ਆਧਾਰ, ਸ੍ਰੀ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ, ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾ ਕੋਏ, ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ, ਮਨ ਮੇਰੇ ਸਾਚਾ ਸੇਵ ਸਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਬਿਨਾਸ ਰਹਾਉ, ਸਾਹਿਬ ਮੇਰਾ ਨਿਰਮਲਾ ਤਿਸ ਬਿਨ ਅਵਰ ਨਾ ਜਾਏ, ਮੇਰਾ ਮਨ ਤਨ ਭੋਖਾ ਤਗਲੀ ਕੋਈ ਆਣ ਮਿਲਾਵੈ ਮਾਏ, ਚਾਰੇ ਕੁੰਡਾ ਭਾਲੀਆਂ ਸਾਹਿਬ ਬਿਨ ਅਵਰ ਨਾ ਜਾਏ, ਤੇ ਸਾਗੈ ਅਰਦਾਸ ਕਰ ਜੋ ਮੇਲੇ ਕਰਤਾਰ, ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰਾ ਬਾਰ, ਪਰਬਤ ਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀ ਹੈ। ਇਹਾ ਮਤ ਵਿਸੇਖ ਮਨ ਤਨ ਮਿੱਠਾ ਤਿਸ ਲੱਗਾ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਦੋ ਜੀ ਕਾ ਐਥੈ ਉਥ ਨਾਲ ਪੂਰੇ ਗੁਰ ਪੂਰੇ ਤੇ ਪਾਈਐ ਆਪਣੀ ਨਜ਼ਰ ਨਿਹਾਲ ਕਰਮ ਪ੍ਰਾਪਤ ਤੇ ਸੋਵੈ ਜਿਸਨੂੰ ਹੋਏ ਦਿਆਲ ਮੇਰੇ ਮਾਣ ਗੁਰ ਜੇਵੜ ਅਵਰ ਨਾ ਕੋਏ ਦੂਜਾ ਥਾਓ ਨਾ ਕੋ ਸੁਜੈ ਗੁਰ ਮਿਲੇ ਸਚ ਸੋਇ ਰਹਾਓ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ ਚਰਨੀ ਜਿਨ ਮਨ ਲੱਗ
1: ਗੁਰ ਚਰਨੀ ਜਿਨੋ ਮਨ ਲਗਾ ਸੇ ਬੜ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਮਰਿਆ ਸੁਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰੂ ਡੁਬਦਾ ਲੈ ਤਰਾਏ ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸਿਵਿਆ ਭੈ ਭੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗੇ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲੱਗੈ ਡੰਡ ਗੁਰ ਨਾਲ ਤੁਲਨਾ ਲੱਗੀ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀ ਆ ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਘੋੜਾ ਉਪਜਿਆ ਸਾਧ ਭਾਈ ਮੀਤ ਸੁਰ ਦੰਕੀਏ ਵਿਖੇ ਅਰਚਿਆ ਬਾਦ ਜਾਂਦੇ ਬਿਲਮ ਨ ਹੋਵੀ ਬਿਨ ਨਾ ਬਹਿ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਬਿਣਸਣਾ ਮਨ ਕੀ ਮਤ ਤੇ ਆਗ ਰਹਾਉ ਜੋ ਕੁਕਰ ਹਰਕਾਇਆ ਧਾਵੈ ਦੇ ਦਿਸ ਜਾਈ ਲੋਭੀ ਜੰਤ ਨ ਜਾਣੀ ਭਕ ਅਭਕ ਸਭ ਖਾਏ ਕਾਮ ਕ੍ਰੋਧ ਮਦ ਬਿਆਪਿਆ ਫਿਰ ਫਿਰ ਜੁਨੀ ਪਾਏ ਮਾਇਆ ਜਾਲ ਪੁਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸੇ ਅਨਕਸ ਨ ਪਾਏ ਮਾਏ ਜਿਨੀ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੈ ਜਾਏ ਅਨੇਕ ਪ੍ਰਕਾਰੀ ਮੋਹਿਆ ਬਹੁ ਬਿਦ ਹੋ ਸੰਸਾਰ ਜਿਸਨੂੰ ਰਖੈ ਸੋ ਰਹੇ ਸਮਰਥ ਪੁਰਖ ਅਪਾਰ ਹਰ ਜਨ ਹਰ ਲਵੇ ਉਧਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ

ਹਰ ਮੁਲਤ ਪੁੰਨੀ ਚਲਣਾ ਤੂੰ ਸੰਭਲ ਕਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇ ਪਿਆਰ। ਕਿਆ ਥੋੜੀ ਬਾਤ ਗੁਮਾਨ ਰਹਾਉ, ਜੈਸੇ ਰਹਿਣ ਪੁਰਾਣੇ ਉੱਠ ਚਲ ਸੈ ਪ੍ਰਭਾਤ। ਕਿਆ ਤੂੰ ਰਤਾ ਗਿਰ ਸਥ ਸਿਉ ਸਭ ਫੁੱਲਾ ਕੀ ਵਗਾਤ, ਮੇਰੀ ਮੇਰੀ ਕਿਆ ਕਰਹਿ ਜਿੰਦੀ ਆ ਸੋ ਪ੍ਰਭ ਲੋੜ। ਸਰ ਪਰ ਉੱਠੀ ਚੱਲਣਾ ਛੱਡ ਜਾਸੀ, ਲੱਖ ਕਰੋੜ ਲੱਖ ਚੁਰਾਸੀ ਪ੍ਰਮੱਤੇ ਆ ਦੁਲਬ ਜਨਮ ਪਾਇਓ ਏ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ। ਸ੍ਰੀ ਰਾਗ ਮਹੱਲਾ ਪੰਜਵਾਂ। ਤਿਚਰ ਵਸੇ ਸੁਹੇਲੜੀ ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਨ ਰਹਾਓ। ਜਿਚਰ ਵਸਿਆ ਕੰਤ ਕਰ ਜੀਓ, ਜੀਓ ਸਭ ਕਹਾਤ। ਜਾ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਪੀੜੇ ਸੋ ਸੇਵ ਤੂੰ ਸੋੜੇ ਸੁਖ ਵਸੇ, ਗੁਰ ਮਿਲ ਚਾਜੇ ਚਾਰ, ਸਿੱਖ ਤੁਧ ਕਦੇ ਨਾ ਲੱਗੇ ਦੁੱਖ, ਸਭ ਨਾ ਸੋਹਰੇ ਵੰਜਣਾ ਸਭ ਮੁਕਲਾ ਬਣਹਾਰ। ਨਾਨਕ ਧਨ ਸੁਹਾਗਣੀ ਜਿਨਸੇ ਨਾਲ ਪਿਆਰ, ਸ੍ਰੀ ਰਾਗ ਮਹੱਲਾ ਪੰਜਵਾਂ। ਕਰ ਛੇਮਾ ਕਰਨ ਕਾਰਨ ਏਕੋ ਹੀ ਜਿਨ ਕੀ ਆਇਆ ਕਾਰ, ਤਿਸੇ ਤੇ ਆਭੋ ਮਨ ਮੇਰੇ ਸਰਬ ਰੋਕ ਆਧਾਰ, ਗੁਰ ਕੇ ਚਰਨ ਮਨ ਮੈਂ ਧਿਆਇ, ਛੋੜ ਸਗਲ ਸਿਆਣ ਪਾਸਾ ਸ਼ਬਦ ਲਿਵਲਾਇ ਰਹਾਓ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਇ, ਕੋਟ ਜਤਨ ਕਰ ਰਹੇ ਗੁਰ ਬਿਨੰਤਰਿਉ ਨਾ ਕੋਇ, ਦੇਖ ਦਰਸ਼ਨ ਮਨ ਸਧਾਰੈ, ਪਾਪ ਸਕਲੇ ਜਾਹੇ ਹਉ ਤਿਨਕੇ ਬਲਿਹਾਰਣੈ, ਜੇ ਗੁਰ ਕੀ ਪੈਰੀ ਪਾਹੇ। ਸਾਧ ਸੰਗਤ ਮਨ ਵਸੈ ਸਾਚ, ਹਰ ਕਾ ਨਾਉ ਸੇਵੜ ਭਾਗੀ ਨਾਨਕਾ, ਜਿਨ੍ਹਾਂ ਮਨ ਮੈਂ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਧਨ ਪੂਜ ਸਤਿਗੁਰ, ਛੋੜ ਸਗਲ ਵਿਕਾਰ, ਜਿਨ ਤੂੰ ਸਾਹ ਸਵਾਰਿਆ ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ, ਪ੍ਰਾਣ ਮਨ ਤਨ ਜਿਨੇ ਦੀਆ, ਹਿਰਦੈ ਕਾ ਆਧਾਰ ਰਹੋ, ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ, ਪਉ ਸੰਸਰਨੀ ਲਾਗ ਚਰਨੀ ਮਿਟੈ ਦੁਖ ਅੰਧਾਰ, ਸਤ ਸੰਤੋਖ ਦਇਆ ਕੁਮਾਵੇ ਕਰਨੀ ਸਾਰ, ਆਪ ਛੋੜ ਸਭ ਹੋਏ ਰੇਣਾ, ਜਿਸ ਦੇ ਪ੍ਰਭ ਨਿਰੰਕਾਰ, ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਸਾਰ, ਕਹੋ ਨਾਨਕ ਗੁਰ ਭਰਮ ਕਟਿਆ ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹੱਲਾ ਪੰਜਵਾਂ।

ਤੂੰ ਵੱਡ ਪੁਰਖ ਸੋ ਜਾਣਾ ਰਹਾਓ। ਮਾਨ ਅਭਿਮਾਨ ਮੰਦੇ ਸੋ ਸਿਵਕ ਨਾਈ, ਤਤ ਸੰਦਰਸੀ ਸੰਤੋ ਕੋਈ ਕੋਟੁੰਬ ਦਾਹੀ। ਕਹਿਣ ਕਹਾਵਨ ਇਹੋ ਕੀਰਤ ਕਰਲਾ, ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ। ਗਤ ਅਵਗਤ ਕਛ ਨਦਰ ਨਾ ਆਇਆ, ਸੰਤਨ ਕੀਰੇ ਨਾਨਕ ਦਾਨ ਪਾਇਆ। ਸ੍ਰੀ ਰਾਗ ਮਹੱਲਾ ਪੰਜਵਾ, ਕਰ ਸਤਵਾ ਤੇਰੇ ਭਰੋਸੇ ਪਿਆਰੇ, ਮੈਲਾ ਡਲੜਾਇਆ ਭੁੱਲੇ ਚੁੱਕੇ ਬਾਰਕ ਤੂੰ ਹਾਰ ਪਿਤਾ ਮਾਇਆ। ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਭਾਵਨ, ਰਹਾਓ ਹਾਓ ਮਾਣ ਤਨ ਕਰੋ ਤੇਰਾ ਹਾਓ। ਜਾਨੋ ਆਪਾ ਸਭ ਹੀ ਮਧ ਸਵੇ ਤੇ ਬਾਹਰ ਬੇ ਮੋਹਤਾਜ ਬਾਪਾ।

ਭੈ ਕਿਰਪਾਲ ਠਾਕੁਰ ਰਹਿਓ ਆਪਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾ ਮਿਲ ਭਾਈਆਂ ਕਟੜਿਆ ਜਮਕਾਲ ਸੱਚਾ ਸਹਿ ਮਨ ਬੂਠਾ ਹੋਆ ਖਸਮੁੰਦਿਆ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰ ਆਹੋ ਤੁਧ ਬਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰ ਨੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ ਤਿੰਨਾ ਪਿੱਛੇ ਛੁਟਿਆ ਜਿਨ ਅੰਦਰ ਨਾਮ ਨਿਦਾਨ ਗੁਰ ਜੀ ਬੜਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੀ ਸੇ ਤੀਰਥ ਤੇ ਅਦਰ ਗੈ ਵਸਣ ਜਾਏ ਕਰਤੇ ਹੱਥ ਵੜਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸੁਮਾਲ ਸਾਧੂ ਸੰਗਤ ਮਨ ਬਸੈ ਪੂਰਨ ਹੋਵੈ ਘਾਲ ਰਹਾਉ ਗੁਰ ਸਮਰਾਤੀ ਅਪਾਰ ਗੁਰੂ ਬੜ ਭਾਗੀ ਦਰਸ਼ਨ ਹੋਏ ਗੁਰ ਗੋਚਰ ਨਿਰਮਲਾ ਗੁਰ ਜੀ ਬੜ ਅਬਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰੂ ਚਾਗਮ ਵਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਵਾਚੀਐ ਤਿਤੜੇ ਸਤਿਗੁਰ ਪਾਸ ਪੂਰਵ ਲਿਖੇ ਪਾਵਨੇ ਸਾਚ ਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁੜ ਨਹੀਂ ਬਿਨਾਸ ਹਰ ਨਾਮ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈਓ ਛੁੱਟਣ ਸਾਚੇ ਨਾਇ ਗੁਰ ਕੇ ਚਰਨ ਸਰੇ ਬਣੇ ਤੀਰਥ ਹਲਕਾ ਨਾਉ ਆਗੇ ਦਰਗੇ ਮੰਨੀਐ ਮਿਲੇ ਨਿਥਾ ਵੈਥਾ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੇ ਭਾਈ ਹੈ ਪੂਰਨ ਲਖ ਭੇਵ ਰਹਾਉ ਸਤਿਗੁਰ ਵਿਟੋ ਬਾਰਿਆ ਜਿਨ ਦਿੱਤਾ ਸਚ ਨਾਉ ਅਨ ਦਿਨ ਸੱਚ ਸਲਾਹਣਾ ਸੱਚੇ ਕੀ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸੱਚ ਗਿਰਾਸਨ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀ ਬੜੇ ਅਵਰਣਾ ਦੀਸੀ ਆਠ ਪੈਰ ਤੇ ਸੁਜਾਪ ਨਾਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ ਗੁਰ ਪਰਮੇਸ਼ਰੀ ਕੈ ਸਮੈ ਰਿਹਾ ਸੁਮਾਇ ਜਿਨ ਕੋ ਪੂਰਬ ਲਿਖਿਆ ਸੇ ਨਾਮ ਤੇ ਆਏ ਨਾਨਕ ਗੁਰ ਸਰਨਾਗਤੀ ਮਰੈ ਨਾਇਆ ਵੈ ਜਾਇ ਏਕੋ ਓੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾਂ ਕਰ ਪਹਿਲਾ ਅਸ਼ਟਪਦੀਆ ਆਖਾ ਕਮਨ ਬਾਵਣਾ ਜੋ ਜੋ ਜਪ ਬਾਏ ਜਿਸ ਨੂੰ ਬਾਏ ਸੁਣਾਈਐ ਸੋ ਕੀ ਉੜਕਿਤ ਥਾਏ ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਬਲਾਏ ਬਾਬਾ ਅਲੋ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਬਦਗਾਰ ਰਹੋ ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣੈ ਕੋਏ ਜੀ ਸੋ ਸਾਇਰ ਮੇਲੀ ਹੈ ਤਿਲ ਨਾ ਪੂਜਾ ਵੈ ਰੋਏ ਕੀਮਤ ਕਿਨੇ ਨਾ ਪਾਈ ਆ ਸਭ ਸੁਣ ਸੁਣ ਆਖੈ ਸੋਏ ਪੀਰ ਪੈ ਕਮਰ ਸਾਲ ਸਾਧਕ ਸੁਹਦੇ ਔਰ ਸਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੈ ਨਦਰ ਕਰ ਜੇ ਭਾਵੈ ਤੈ ਦੇ ਥਾਵਾ ਨਾਵ ਨਾ ਜਾਣੇ ਹੈ ਨਾਭਾ ਕੇਵੜ ਨਾਉ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨ ਸਕੀ ਹਉ ਕਿਸ ਨੂੰ ਪੁੱਛਣ ਜਾਉ ਵਰਨਾ ਵਰਨਾ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੜਿਆਈਆਂ ਜੇ ਭਾਵੇ ਤੈ ਦੇ ਹੁਕਮ ਸੁਬਾਰੇ ਆਪਣੇ ਚੱਸਾ ਨਾ ਟੇਲ ਕਰੇ

ਪਖੰਡ ਪ੍ਰੇਮ ਨ ਪਈਐ ਅੰਕੋਟਾ ਪਾਜ ਖੁਆਰ ਹਰ ਜੀਓ ਇਹੋ ਪਰ ਰਾਵੈ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸੁਭਾਰ ਰਹਾਉ ਗੁਰ ਸ਼ਬਦੀ ਸਿੰਘ ਹਰੀਆ ਤਨ ਮਨ ਪਿਰ ਕਹਿ ਭਾਸ ਦੁਇ ਕਰ ਜੋੜ ਖੜੀ ਤੱਕੇ ਸੱਚ ਕਹਿ ਅਰਦਾਸ।

ਨਾ ਤੂੰ ਟੀਸਾ ਚੀ ਮੇਲ ਮਿਲਾਓ, ਸ਼ਬਦ ਰਤੀ ਮਨ ਵਿਦਿਆ ਹੋ ਸਦ ਬਲਿਹਾਰੇ ਜਾਓ। ਸਾ ਧਨ ਰੰਡ ਨ ਵੈਸੀ ਜੇ ਸਤਿਗੁਰ ਮਹਿ ਸੁਮਾਈ, ਪਿਰ ਰਸਾਲੂ ਨਾਉ ਧਨੋ ਸਾਚੂ ਮਰੇ ਨਾ ਜਾਏ, ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ। ਸਾਚ ਧੜੀ ਤਾਨ ਮਾਂਡੀਐ ਕੱਪੜ ਪ੍ਰੇਮ ਸਿੰਗਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾ ਦੁਆਰ, ਦੀਪਕ ਸ਼ਬਦ ਵਿਕਸ਼ਿਆ ਵਿਗਸਿਆ ਰਾਮ ਨਾਮ ਉਰਹਾਰ, ਨਾਰੀ ਇੰਦਰ ਸੋਹਣੀ ਮਸਤਕ ਮਣੀ ਪਿਆਰ, ਸੋਭਾ ਸੁਰਤ ਸੁਹਾਵਨੀ ਸੱਚ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣੀ ਸੱਚ ਗੁਰ ਕੈ ਹੇਤ ਪਿਆਰ, ਨਿਸੋਂਦਿਆਰੀ ਸੁਤੀ ਹੈ ਕਿਉ ਪਿਰ ਬਿਨ ਰਹਿਣ ਬਿਹਾਇ, ਅੰਕ ਜਲੋ ਤਨ ਜਾਲੀਓ ਮਨ ਤਨ ਜਲ ਬਲ ਜਾਏ। ਜਾ ਧਨ ਕੰਤ ਨਰਾਵੀਆ ਤਾ ਬਿਰਥਾ ਜੋਬਨ ਜਾਏ, ਜੈਸੇ ਕੰਤ ਮਿਹਲੜੀ ਸੁਤੀ ਬੂਝ ਨ ਪਾਏ, ਹੋ ਸੁਤੀ ਪਿਰ ਜਾਗਣਾ ਕਿਸ ਕਉ ਪੁੱਛੋ ਜਾਏ, ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ, ਸ੍ਰੀ ਰਾਗ ਮਹਲਾ ਪਹਿਲਾ ਆਪੇ ਗੁਣੀ ਆਪੇ ਕਥੇ ਆਪੇ ਸੁਣ ਵਿਚਾਰੇ, ਆਪੇ ਰਤਨ ਪਰਖਤੂ ਆਪੇ ਮੋਹਲੇ ਪਾਰ, ਸਚੋ ਮਾਨ ਮਹਿਤੂ ਆਪੇ ਦੇਵਨਹਾਰ, ਹਰ ਜੀਉ ਤੂੰ ਕਰਤਾ ਕਰਤਾਰ, ਜੋ ਭਾਵੇ ਤੂੰ ਰਾਖ ਤੂੰ ਹਰ ਨਾਮ ਮਿਲੇ ਅਚਾਰ ਰਹੋ। ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ ਆਪੇ ਭਗਤ ਵਸੀਠ, ਗੁਰ ਕੈ ਸ਼ਬਦ ਸੁਲਾਹਣਾ ਘਟਕਾ ਡੀਠ ਅਡੀਠ, ਆਪੇ ਸਾਗਰ ਬੋਹਿਤਾ ਆਪੇ ਪਾਰੇ ਅਪਾਰ, ਸਾਚੀ ਵਾਟ ਸੁਜਾਨ ਤੂੰ ਸ਼ਬਦ ਲਗਾਵਣ ਹਾਰ, ਨੇ ਡਰਿਆ ਡਰ ਜਾਣੀਐ ਬਾਜ ਗੁਰੂ ਗੋਬਾਰ, ਅਸਥਰ ਕਰਤਾ ਦੇਖੀ ਆਏ ਹੋਰ ਕੀਤੀ ਆਵੇ ਜਾਏ, ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ, ਗੁਰ ਰੱਖੇ ਸੇ ਉਭਰੇ ਸਾਚੇ ਸਿਉ ਲਿਵਲਾਏ, ਹਰ ਜੀਓ ਸ਼ਬਦ ਪੁਛਾਣੀਐ ਸਾਚ ਰਤੇ ਗੁਰਵਾਕ, ਤਿਤ ਤਨ ਮਹਿਲ ਨਾ ਲੱਗੀ ਸੱਚ ਘਰ ਜਿਸਿਓ ਤਾਕ, ਨਦਰ ਕਰੇ ਸੱਚ ਪਾਈਐ ਬਿਨਾ ਵੇਖੇ ਸਾਕ, ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹੋਮੇ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਧਾਰ, ਜਗ ਮੈਂ ਲਾਹੇ ਇੱਕ ਨਾਮ ਪਾਈਐ ਗੁਰ ਵਿਚਾਰ, ਸਾਚ ਵਕਰ ਲਾਦੀ ਐ ਲਾਭ ਸਦਾ ਸੱਚ ਰਾਸ, ਸੱਚੀ ਦਰਗੇ ਵੈਸੀ ਭਗਤ ਸੱਚੀ ਅਰਦਾਸ, ਪਤ ਸਿਉ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ, ਉੱਚਾ ਉੱਚੋ ਆਖੀਐ ਕਹੋ ਨਾ ਦੇਖਿਆ ਜਾਏ, ਜੈ ਦੇਖਾਂ ਤੇ ਏਕ ਤੂੰ ਸਤਿਗੁਰ ਦੀਆ ਦਿਖਾਏ, ਜੋਤ ਨਿਰੰਤਰ ਜਾਣੀਏ ਨਾਨਕ ਸਹਿ ਸੁਭਾਏ, ਸ੍ਰੀ ਰਾਗ ਮਹੱਲਾ ਪਹਿਲਾ ਮੱਛਲੀ ਜਾਲ ਨ ਜਾਣਿਆ, ਸਰ ਖਾਰਾ ਅਸਗਾਹ ਅਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਉ, ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹੋ, ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉ, ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ, ਰਹਾਓ ਸਭ ਜਗ ਬੰਧੋ ਕਾਲ ਕੋ ਬਿਨ ਗੁਰ ਕਾਲ ਅਪਾਰ, ਸੱਚ ਰਤੀ ਸੇ ਉਭਰੇ ਦੁਬਦਾ ਛੋੜ ਵਿਖਾਰ, ਹਾਉ ਤਿੰਨ ਕੇ ਬਲਿਹਾਰ ਨੈ ਦਰ ਸੱਚੇ ਸਚਿਆਰ, ਸੀ ਚਾਨੈ ਜਿਉਂ ਪੰਖੀਆ ਜਾਲੀ ਬਦਕ ਹਾਥ, ਗੁਰ ਰਾਖੇ ਸਿ ਉਭਰੇ ਹੋਰ ਫਾਤੇ ਚੋਗੈ ਸਾਥ, ਬਿਨਾਵੇ ਚੁਣ ਸੁੱਟੀਐ ਕੋਈ ਨਾ ਸੰਗੀ ਸਾਥ, ਸੱਚੋ ਸੱਚਾ ਆਖੀਐ ਸੱਚੇ ਸੱਚਾ ਥਾਨ, ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ, ਮਨ ਮੁਖ ਸੁੱਚੇ ਜਾਣੀਐ ਗੁਰਮੁਖ ਜਿੰਨਾ ਗਿਆਨ, ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਈ, ਸਾਜਨ ਮਿਲੀ।

ਪੁਣ ਦਾਨ ਚੰਗੇ ਆਈਆਂ ਬਿਨ ਸਾਚੇ ਕਹਿਤਾ ਸੰਜੀਹਾ ਰਾਧੇ ਤੇਹਾ ਲੂਣੇ ਬਿਨ ਗੁਣ ਜਨਮ ਬਿਨਾਸ ਮੁੰਦੇ ਗੁਣ ਦਸੀ ਸੁਖ ਹੋਏ ਅਵਗੁਣ ਤਿਆਗ ਸੁਮਾਈਐ ਗੁਰਮਤ ਪੂਰਾ ਸੋਏ ਰਹਾਓ ਬਿਨ ਰਾਸੀ ਵਪਾਰੀਆ ਤੱਕੇ ਮੁੰਡਾ ਕੁੰਡਾ ਚਾਰ ਮੂਲ ਨ ਬੁਝੇ ਆਪਣਾ ਵਸਤ੍ਰ ਹੀ ਕਰ ਬਾਰ ਬਿਨ ਵਖਰ ਦੁੱਖ ਅਗਲਾ ਕੂੜ ਮੁੱਟੀ ਕੁੜਿਆਰ ਲਾਹਾ ਅਹਿਨਸ ਨਾਉ ਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਕਰੇ ਆਪਣੇ ਚੱਲੇ ਕਾਰਜ ਸਾਰ ਬਣਜਾਰਿਆ ਸਿਉ ਬਣਜ ਕਰ ਗੁਰਮੁਖ ਬਹਿ ਵਿਚਾਰ ਸੰਤਾਂ ਸੰਗਤ ਪਾਈਆ ਜੀ ਮਿਲੀ ਮਿਲਣਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਪਾਰ ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸੋ ਥਾਏ ਸੱਚੀ ਸੀਤੀ ਰਤਿਆ ਸੱਚੋ ਪੱਲੇ ਪਾਏ ਤ੍ਰਿਭਾਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਈ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਬਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸਚ ਸੁਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾਂ ਥਲ ਚੜੂਗਰ ਜਾਓ ਬਨ ਮੈਂ ਭੂਲੀ ਜੀ ਫਿਰਾਂ ਬਿਨ ਗੁਰਬਾਜੋ ਬੂਝ ਨਾ ਪਾਓ ਨਵ ਭੁੱਲੀ ਜੀ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪੋ ਦਾਊਆ ਚੱਲੇ ਚੱਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਘਰ ਠਾਕ ਨਾ ਹੋਏ ਨਾਨਕ ਏਕੋ ਰਵ ਰਹਿਆ ਦੂਜਾ ਵਰਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਵਸੇ ਸੋ ਜਾਣੇ ਆਭ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੇ ਜਮ ਤੀਰ ਭਾਈ ਦੇ ਮੈਲ ਨਾ ਹੀ ਨਿਰਮਲ ਜਲ ਨਾਓ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਬ ਸੱਸ ਦੀਪਕ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਠ ਪਟਣ ਗੱਠ ਗੜ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਮਹਿ ਭੰਜਨ ਗਿਆਨ ਮਹਿ ਭੰਜਨ ਨਿਰੰਜਨ ਭਾਈ ਗੋਪ ਤੂੰ ਪ੍ਰਗਟ ਸਭ ਜਾਣੀਐ ਜੀ ਮਨ ਰਾਖੇ ਠਾਏ ਸਭ ਸਤਿਗੁਰ ਜੀ ਮਿਲੈ ਤਾ ਸਹਿਜੇ ਲੈ ਮਿਲਾਏ ਕਸ ਕਸ ਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੋਰ ਨਾ ਪਾਈ ਨੀ ਖਰੇ ਖਜ਼ਾਨੇ ਪਾਇਆ ਸੰਦੇਸਾ ਦੂਰ ਕਰ ਇਉ ਮਲ ਜਾਏ ਸਮਾਏ ਸੁੱਖ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ ਵੇਦ ਪੁਕਾਰੇ ਬਾਚੀਐ ਬਾਣੀ ਬ੍ਰਹਮ ਬਿਆਸ ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਣ ਗਏ ਹਉ ਸਦਬਲ ਹਾਰੇ ਜਾਓ ਚਹੁ ਜੁਗ ਮੈ ਲੈ ਮਲ ਭਰੇ ਜਿਨ ਮੁਕ ਨਾਮ ਨ ਹੋਏ ਭਗਤੀ ਭਾਏ ਬਿਹੋਣਿਆ ਮੋਹ ਕਾਲਾ ਪਤ ਖੋਏ ਜਿਨੀ ਨਾਮ ਵਸਾਰਿਆ ਅਵਗੁਣ ਮਿੱਟੀ ਰੋਏ ਖੋਜ ਕੋਇਤ ਪਾਇਆ ਡਰ ਕਰ ਮਿਲੈ ਮਿਲਾਏ ਆਪ ਪਛਾਣੇ ਘਰ ਵਸੈ ਹੋਮੈ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰਨਾਏ ਸ੍ਰੀ ਰਾਗ ਮਹੱਲਾ ਪਹਿਲਾਂ ਸੁਣ

ਆਪੇ ਮੇਲ ਵਿਚੁਨੇ ਆ ਸੱਚ ਵਡਿਆਈ ਦੇ। ਰੇ ਮਨ ਐਸੀ ਹਰਸਿਓ ਪ੍ਰੀਤ ਕਰ, ਜੈਸੀ ਚੱਕ ਵੀ ਸੂਰ, ਖਿਨ ਪਲ ਨੀਂਦਣਾ ਸੋ ਵੀ ਜਾਣੈ ਦੂਰ, ਹਜੂਰ ਮਨਮੁਖੋ ਸੋ ਜੀ ਨਾ ਪਵੈ, ਗੁਰਮੁਖ ਸਦਾ ਹਜੂਰ, ਮਨਮੁਖ ਗਣਤ ਗਣਾਵਣੀ, ਕਰਤਾ ਕਰੇ ਸੋ ਹੋਏ, ਤਾਂ ਕੀ ਕੀਮਤ ਨਾ ਪਵੈ ਜੀ, ਲੋਚੈ ਸਭ ਕੋਏ, ਗੁਰਮਤ ਹੋਏ ਤਾਂ ਭਾਈਐ ਸੱਚ ਮਿਲੈ ਸੁਖ ਹੋਏ, ਸੱਚਾ ਨੇ ਹੋ ਤੂੰ ਤੁੱਟੀ ਜੀ, ਸਤਿਗੁਰ ਭਿੱਟੈ ਸੋਏ, ਗਿਆਨ ਪਦਾਰਥ ਪਾਈਐ ਗੁਰਮੁਖ ਸੱਚ ਮਿਲੈ ਸੁਖ ਹੋਏ, ਸੱਚਾ ਨੇ ਉਹਨਾਂ ਤੁੱਟੀ ਜੇ ਸਤਿਗੁਰ ਭੇਟੇ ਸੋਏ, ਗਿਆਨ ਪਦਾਰਥ ਪਾਏ ਤ੍ਰਿਪਨ ਸੋ ਜੀ ਹੋਏ, ਨਿਰਮਲ ਨਾਮ ਨਾ ਬਿਸਰੈ ਜੀ, ਗੁਣ ਕਾ ਗਾਹਕ ਹੋਏ, ਖੇਲ ਸੀ ਪੰਖੂਣ ਜੋ ਚੁਗਦੇ ਸਰ ਤਲ, ਘੜੀ ਕੇ ਮੋਹਤਮ ਕੇ ਚੱਲਣਾ ਖੇਲਣੇ ਅੱਜ ਕੇ ਕੱਲ, ਜਿਸ ਤੂੰ ਮਿਲੈ ਸੋ ਮਿਲੈ ਜਾਏ, ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨਾ ਉਪਜੇ, ਹੁਮੇ ਮੈਲ ਨਾ ਜਾਏ, ਸੋਹੰਗਾ ਪਛਾਣੀਐ ਸ਼ਬਦ ਭੇਦ ਪਤੀ ਆਈ, ਗੁਰਮੁਖੇ ਆ ਪਛਾਣੀਐ ਅਵਰ ਕੇ ਕਰੇ, ਮਿਲਿਆ ਕਾ ਕਿਆ ਮੇਲ ਸੀ, ਮਿਲੀਐ ਸ਼ਬਦ ਮਿਲੈ ਪਤੀ ਆਏ, ਮਨਮੁਖ ਸੋ ਜੀ ਨਾ ਭਵੈ ਵਿਛੜ ਚੋਟਾਂ ਖਾਏ, ਨਾਨਕ ਦਰ ਘਰ ਏਕ ਹੈ ਵਰਨ ਦੂਜਾ ਦੂਜੀ ਜਾਏ, ਸ੍ਰੀ ਰਾਗ ਮਹੱਲਾ ਪਹਿਲਾ, ਮਨਮੁਖ ਭੁੱਲੈ ਭੁਲਾਈਐ, ਭੁੱਲੀ ਠੋਰ ਨ ਕਾਏ, ਗੁਰ ਬਿਨ ਕੋ ਨਾ ਦੇਖਾ ਵੀ ਅੰਧੀ ਆਵੈ ਜਾਏ, ਗਿਆਨ ਪਦਾਰਥ ਖੋਇਆ ਠੱਗਿਆ ਮੁੱਛਾ ਜਾਏ, ਬਾਬਾ ਮਾਇਆ ਪਰਮ ਭੁਲਾਏ, ਪਰਮ ਭੁੱਲੀ ਦੁਹਾਗਣੀ ਨਾ ਫਿਰ ਅੰਕ ਸਮਾਇ ਰਹਾਉ, ਭੁੱਲੀ ਫਿਰਦ ਸੰਤਰੀ ਭੁੱਲੀ ਗ੍ਰਹਿ ਤਜ ਜਾਏ।

ਸਾਚ ਸਹਿਜ ਸੁਭਾ ਘਣੀ ਹਰ ਗੁਣ ਨਾਮ ਆਧਾਰ ਜੋ ਭਾਵੇ ਤੋ ਰਖ ਤੂੰ ਮੈਂ ਤੁਝ ਬਿਨੇ ਕਬੁਨ ਪਤਾਰ ਅਖਰੁ ਪੜ ਪੜ ਭੂਲੀ ਐ ਭੇਖੀ ਬਹੁਤ ਬਮਾਨ ਤੀਰਥ ਨਾਤਾ ਕਿਆ ਕੋ ਕਰੈ ਮਨ ਮਹਿ ਮੈਲ ਗੁਮਾਨ ਗੁਰ ਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ ਕਰ ਹੀ ਸੋ ਪਿਰ ਪਾਇਆ ਗੁਰ ਕੈ ਹੇ ਤੂੰ ਅਪਾਰ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਗੁਰ ਕਾ ਸ਼ਬਦ ਮਨੋ ਵਸਿਆ ਹਮੇ ਵਿੱਚੋ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰੂੰ ਮਿਲੇ ਤਾਂ ਪਾਈਏ ਆਪ ਨਾ ਲਿਆ ਜਾਏ ਗੁਰ ਕੀ ਚਰਣੀ ਲੱਗ ਰਹੋ ਵਿੱਚੋ ਆਪ ਗਵਾਏ ਸੱਚੀ ਸੇ ਤੀਰਥ ਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸੱਚ ਨਾ ਵਿਸਰੈ ਮਿਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਣੀ ਸੁਤ ਬੰਧਪ ਕਰ ਨਾਰ ਧਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਹ ਠਗੋਲੀ ਹਉ ਮੋਈ ਜਸਾ ਵਰਤੇ ਸੰਸਾਰ ਮੇਰੇ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਜੋ ਦਿਸੈ ਸੋ ਚਲਸੀ ਕੂੜਾ ਮੋਹ ਨਾ ਵੇਖ ਬਾਟ ਬੂਟਾ ਵੋ ਆਇਆ ਨਿਤ ਚਲਦਾ ਸਾਥ ਸੀਕ ਦੇਖ ਆਖਣ ਆਖੈ ਕਿਤੜੈ ਗੁਰ ਬਿਨ ਬੂਝ ਨਾ ਹੋਏ ਨਾਮ ਬੜਾਈ ਜੀ ਮਿਲੈ ਸੱਚ ਰਪੈ ਪਤ ਹੋਏ ਜੋ ਤੁਦ ਭਾਵੈ ਸੇ ਭਲੇ ਖੋਟਾ ਖਰਾ ਨ ਕੋਏ ਗੁਰ ਚਰਨੀ ਛੁੱਟੀ ਐ ਮਨ ਮੁਖ ਖੋਟੀ ਰਾਸ ਅਸਤ ਧਾਤ ਪਾਤਸ਼ਾਹ ਜੀ ਕੀ ਘੜੀ ਐ ਸ਼ਬਦ ਵਿਗਾਸ

ਸੁਣਾ। ਭਾਵੀ ਤਿਤ ਤਨ ਹੋਮੇ ਬਾਦ ਗੁਰੂ ਬਿਨ ਗਿਆਨ ਨਾ ਪਾਈਆ, ਰਸ ਕਸ ਖਾਇਆ ਸਬੰਧ ਚਲਾਈਆ, ਮੋਹੈ ਮੋਹਿ ਚੋਟਾਂ ਖਾਏ, ਅਵਗੁਣ ਬੱਧਾ ਮਾਰੀਐ ਛੁਟੈ ਗੁਰਮਤ ਨਾਲ। ਸਰਵੇ ਥਾਈ ਏਕ ਤੂ ਜੋ ਭਾਵੈ ਤਿਉ ਰਾਖ, ਗੁਰਮਤ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ, ਹੋਮੈ ਰੋਗ ਗਵਾਈਐ ਸ਼ਬਦ ਸੱਚੇ ਸਚ ਭਾਕ, ਅਕਾਸੀ ਪਤਾਲ ਤੂ ਤਰਭਾਵਨ ਰਹਿਆ ਸਮਾਏ। ਆਪੇ ਭਗਤੀ ਭਉ ਤੂੰ ਆਪੇ ਮਿਲੇ ਮਿਲਾਏ, ਨਾਨਕ ਨਾਮ ਨ ਵਿਸਰੈ ਜੋ ਭਾਵੈ ਤਿਵੈ ਰਜਾਈ। ਸ੍ਰੀ ਰਾਗ ਮਹੱਲਾ ਪਹਿਲਾ। ਰਾਮ ਨਾਮਨ ਵਿਦੇ ਆਵਰਨ ਕੇ ਕਰੀ ਪੋ ਵਿਚਾਰ, ਸ਼ਬਦ ਸੁਰਤ ਸੁਖ ਪਜੈ ਪ੍ਰਭ ਰਤੋ ਸੁਖ ਸਾਰ, ਜਿਉ ਭਾਵੇ ਤੂੰ ਰਾਖ ਤੂੰ ਮੈਂ ਆਹਰ ਨਾਮ ਆਧਾਰ। ਮਨ ਰੇ ਸਾਚੀ ਖਸਮ ਰਜਾਏ, ਜਿਨ ਤਨ ਮਨ ਸਾਜ ਸੰਗਾਰਿਆ,

ਗੈ ਪੁੱਛ ਨ ਹੋਵੇ ਜਿਸ ਵੇਲੀ ਗੁਰ ਕਰਤਾਰ ਆਪ ਛੁਡਾਏ ਛੁੱਟੀ ਐ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀ ਹੈ ਨਾਲੇ ਪੁਰਖ ਸੋ ਸੋਗ ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ ਚਿੱਤ ਚੱਲੇ ਬਿਤ ਜਾਵੜੋ ਸਾਕਤ ਡੋਲ ਡੋਲਾਈ ਬਾਹਰ ਢੂੰਡ ਵੇ ਗੁੱਚੀ ਐ ਘਰ ਮਹਿ ਵਸਤੂ ਸੁਥਾਏ ਮਨਮੁਖ ਹੁੰਮੇ ਕਰ ਮੁਸੀ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣ ਯਾਰਿਆ ਆਇਆ ਆਪਣਾ ਮੂਲ ਪਛਾਣ ਕਰਕਤ ਬਿੰਦ ਕਾ ਇਹ ਤਨੋ ਅਗਲੀ ਪਾਸ ਪ੍ਰਾਣ ਪਵਨੇ ਕੇ ਵਸ ਦੇ ਹੋਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਮੋਹਨ ਲੋੜੈ ਕੋਇ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੋਣੇ ਕਿਆ ਗਣੀ ਤਿਸ ਹਰ ਗੁਰ ਦਸ ਦਰਸ ਨਾ ਹੋਏ ਜੋ ਸੁਪਨੇ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ ਇਉਂ ਸਰਪਨ ਕਹਿ ਵਸ ਜੀਅੜਾ ਅੰਤਰ ਹੋ ਮੈਂ ਦੋਏ ਗੁਰਮਤ ਹੋਏ ਵਿਚਾਰੀ ਐ ਸੁਪਨ ਉਹ ਜਗ ਲੋਏ ਅਗਨ ਮਰੈ ਜਲ ਪਾਈਐ ਜਿਉਂ ਬਾਰਕ ਤੁਧੇ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨੂ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸਿਰਾਗ ਮਹਲਾ ਪਹਿਲਾ ਡੂੰਘਰ ਡੂੰਘਰ ਦੀਖ ਡੋਰਾ ਬਣੋ ਭੀੜ ਡਿਆਸ ਉੱਚੋ ਪ੍ਰਭੁਤ ਗਾਖੜੋ ਨਾ ਪੌੜੀ ਤਿਸ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਭਾਈ ਕਰੀ ਚਾਣ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਸਭ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ ਦਰ ਘਰ ਮਹਿਲਾ ਸੋਹਣੇ ਸਹਿ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਵਿਆਪਾਰ ਕਿਸੇ ਹੀ ਨਾਲ ਨ ਚੱਲਿਆ ਖਪ ਖਪ ਮੂਏ ਖੁਆਰ ਆਸਾਰ ਸੋ ਨ ਰੂਪ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਐ ਬਿਨਾ ਵੇ ਸਿਰ ਕਾਲ ਪਿੰਡ ਪੜੇ ਜੀਓ ਖੇਲ ਸੀਬਤ ਫੈਲੀ ਕਿਆਲ ਪੁੱਤਾ ਦੇਖ ਵਿਕਸੀਐ ਨਾਰੀ ਸੇਜ ਪਤਾਰ ਚੂਆ ਚੰਦਨ ਲਾਈਐ ਕੱਪੜ ਰੂਪ ਅਪਾਰ ਕਿਹੋ ਕੀਰ ਲਾਈਐ ਚੋਟ ਚਲੇ ਕਰ ਬਾਰ ਮਹਿਰ ਮਲੁਕ ਹਾਈਐ ਰਾਜਾ ਰੋਕੇ ਖਾਨ ਚੌਧਰੀ ਰਾਉ ਸੁਦਾਈਐ ਜਲ ਗਲੀਏ ਬਮਾਨ

ਵਾਹੇ ਗੁਰਮੁਖ ਬ੍ਰਹਮੋ ਹਰੀਆ ਬੱਲਾ ਸਾਚੈ ਸਹਿ ਸੁਭਾਏ ਸਾਖਾ ਤੀਰ ਨਵਾਰੀਆ ਇੱਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖ ਵਾਏ ਮਨ ਮਕੂਬੇ ਸੁੱਕ ਗਏ ਨਾ ਪਲ ਤਿੰਨਾ ਛਾਓ ਤਿੰਨਾ ਪਾਸਨ ਵੈਸੀਐ ਉਨਾ ਕਰਨਾ ਗਿਰਾਓ ਕੱਟੀਐ ਤੈ ਨਿਤ ਜਾਲੀਐ ਉਹਨਾਂ ਸ਼ਬਦ ਨਾਓ ਹੁਕਮੈ ਕਰਮ ਕੁਮਾਵਨੀ ਪਹਿਲੇ ਕਿਰਤ ਫਿਰਾਓ ਹੁਕਮੈ ਦਰਸ਼ਨ ਦੇਖਣਾ ਜਹ ਭੇਜੈ ਤਹ ਜਾਓ ਹੁਕਮੈ ਹਰ ਹਰ ਮਨ ਵਸੇ ਹੁਕਮੈ ਸੱਚ ਸਮਾਓ ਹੁਕਮ ਨ ਜਾਣ ਹੈ ਬਾਪੜੇ ਭੁੱਲੇ ਫਿਰੇ ਗਵਾਰ ਮਨ ਹੱਠ ਕਰਮ ਕੁਮਾਵਨੀ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨ ਆਵੀ ਨਾ ਸੱਚ ਲੱਗੇ ਪਿਆਰ ਗੁਰਮੁਖੀਆਂ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰੱਤੇ ਦਰ ਸੱਚੇ ਸਚਿਆਰ ਆਏ ਸੇ ਪ੍ਰਵਾਨ ਹਾਏ ਸਭ ਖੁੱਲ ਕੈ ਕਰੇ ਉਧਾਰ ਸਭ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨ ਕੋਏ ਜੈਸੀ ਨਦਰ ਕਰੇ ਦੇਖੇ ਸੱਚਾ ਤੈਸਾ ਹੀ ਕਹੋਏ ਨਾਨਕ ਨਾ ਬੁੜਿਆਈਆਂ ਕਮਾਵ ਦੇ ਨਦਰੀ ਬਾਹਰ ਨ ਕੋਏ ਜੈਸੀ ਨਦਰ ਕਰੇ ਦੇਖੇ ਸੱਚਾ ਤੈਸਾ ਹੀ ਕਹੋਏ ਨਾਨਕ ਨਾਮ ਬੜਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈ ਹੈ ਮਨਮੁਖ ਬੂਝ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸੇ ਜਿਹੀ ਸੁਖ ਪਾਈਏ ਸੇ ਜੇ ਰਹਿ ਸਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਏ ਰਹੋ ਸਦਾ ਸੁਮਾਏ ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਭਾਏ ਕੋਏ ਪੌੜੀ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਭਾਏ ਸਦਾ ਬਿਰਨਹਿ ਚਲ ਪਾਈਏ ਨਾ ਤਿਸ ਲੈ ਅਮਰ ਬਿਲਾਏ ਕੋਏ ਰਹਾਓ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਬਿਰਨਹਿ ਚਲ ਪਾਈਏ ਨਾ ਉਮਰੇ ਨਾ ਜਾਏ ਸ਼ਬਦ ਮਿਲੀ ਨਾ ਵਿਛੜੇ ਪਿਰ ਕੈ ਅੰਕ ਸੁਮਾਏ ਹਰਿ ਨਿਰਮਲ ਤੂ ਜਲਾ ਬਿਨ ਗੁਰ ਪਾਇਆ ਨਾ ਜਾਈ ਪਾਠ ਪੜੇ ਨਾ ਬੂਝੀ ਭੇਖੀ ਪਰਮ ਭੁਲਾਈ ਗੁਰਮਤੀ ਹਰ ਸਦਾ ਪਾਇਆ ਰਸ ਨਾ ਹਰ ਰਸ ਸੁਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸ਼ਬਦੇ ਜਗ ਦੁਖੀਆ ਫਿਰੈ ਮਨ ਮੁਖਾਂ ਨੂੰ ਗਈ ਖਾਏ ਸ਼ਬਦੇ ਨਾਮ ਨ ਧਿਆਈਐ ਸ਼ਬਦੇ ਸਾ ਸੁਮਾਏ ਮਾਇਆ ਭੂਲੇ ਸਿੱਧ ਫਿਰੈ ਸਮਾਧ ਨ ਲੱਗੇ ਸੁਭਾਏ ਤੀਨੇ ਲੋਭ ਆਪਤ ਹਾਏ ਅਧਿਕ ਰਹੀ ਲਿਪਟਾਏ ਬਿਨ ਗੁਰਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਆ ਕਿਆ ਮਾਇਆ ਕਰਮ ਕੁਮਾਏ ਦੁੱਖ ਸੁਖੇ ਉਹ ਨ ਜੀਉ ਪੁੱਧ ਹਾਏ ਹੋਮੇ ਕਰਮ ਕੁਮਾਏ ਬਿਨ ਸ਼ਬਦੇ ਭਰਮ ਨ ਚੁੱਕੀ ਨਾ ਵਿੱਚੋ ਹੋਮੇ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੀ ਬਿਨ ਸ਼ਬਦੇ ਥਾਏ ਨਾ ਪਾਏ ਸ਼ਬਦੇ ਹੋਮੇ ਮਾਰੀਐ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਐ ਗੁਰੂ ਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨ ਜਾਪੁਨੀ ਬਿਨ ਗੁਣ ਭਗਤ ਨਾ ਹੋਏ ਭਗਤ ਵਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦ ਅਰਸ ਲਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਮਾਇਆ ਮੋਹ ਮੇਰਾ ਪ੍ਰਭ ਕੀ ਨਾ ਆਪੇ ਭਰਮ ਕਰਮ ਭੁਲਾਏ ਮਨਮੁਖ ਕਰਮ ਕਰੇ ਨਹੀਂ ਬੂਝੇ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨਿਆ

ਪਉ ਭਗਿਆ ਹਰ ਚਰਨੀ ਚਿਤ ਲਾਗਿਆ ਚਿਤ ਗੁਰਮੁਖ ਸ਼ਬਦ ਉਸ ਘੁਮਾਈਆ ਹਰ ਵਸੇ ਮਨ ਆਏ ਘਰ ਮਹਿਲ ਸੱਚ ਸਮਾਈਏ ਜਮ ਕਾਲ ਨਾ ਸਕੇ ਖਾਏ ਨਾਮਾ ਛੀ ਬਾਂ ਕਬੀਰ ਜੁਲਾਹਾਂ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੀ ਬੇਤੀ ਭੇਦ ਸ਼ਬਦ ਪਛਾਣੇ ਹੋਮੇ ਜਾਤ ਗੁਵਾਈ ਸੁਰ ਨਰ ਤਿਨ ਕੀ ਬਾਣੀ ਗਾਵੇ ਕੋਈ ਨਾ ਮਿੱਠੇ ਭਾਈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਉ ਨ ਜਾਣੈ ਸਤਿਗੁਰੂ ਭੇਟੀਆ ਨਿਰਮਲ ਹੋ ਆਨੰਦ ਨਾ ਬਖਾਣੈ ਏਕੋ ਘੜੇ ਏਕੋ ਨਾਉ ਬੂਝੇ ਦੂਜਾ ਅੰਗਬਰ ਨ ਕੋਏ ਖੱਟ ਦਰਸ਼ਨੋ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ ਸਤਿਗੁਰ ਸੇਵੇ ਤਾ ਗਤ ਮਿਤ ਪਾਵੇ ਹਰ ਜੀਉ ਮਨ ਬੁਸਾਏ ਸੱਚੀ ਬਾਣੀ ਸੋ ਚਿਤ ਲਾਗੇ ਆਪਣੋ ਜਾਣ ਰਹਾਏ ਪੰਡਤ ਪੜਪੜ ਬਾਦ ਬਖਾਣੇ ਬਿਨ ਗੁਰ ਭਰਮ ਪੁਲਾਏ ਲੱਖ ਚੁਰਾਸੀ ਫਿਰ ਪਾਇਆ ਬਿਨ ਸ਼ਬਦ ਮੁਕਤ ਨ ਪਾਏ ਜਾਣੋ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਲਾਏ ਸਤ ਸੰਗਤ ਮਹਿ ਨਾਮ ਹਰਿ ਉਪਜੈ ਜਾਂ ਸਤਿਗੁਰ ਮਿਲੈ ਸੁਭਾਏ ਮਨ ਤਨ ਅਰਪਿ ਆਪ ਗਵਾਈ ਚੱਲਾ ਸਤਿਗੁਰ ਭਾਏ ਸਾਧੂ ਬਲਿਹਾਰੀ ਗੁਰੂ ਆਪਣੇ ਬਿਟੂ ਜੇ ਹਰ ਸੇਤੀ ਚਿਤ ਲਾਈ ਸੋ ਬ੍ਰਹਮਣੋ ਬ੍ਰਹਮੋ ਸੋ ਬਿੰਦੈ ਹਰ ਸੇਤੀ ਰੰਗ ਰਾਤਾਮ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਬਿਰਲੇ ਜਾਤਾ ਨਾਨਕ ਨਾਮ ਲੈ ਵਡਿਆਈ ਗੁਰ ਕੈ ਸ਼ਬਦ ਪ੍ਰਸਾਤਾ ਸ੍ਰੀ ਰਾਗ ਮਹੱਲਾ ਤੀਜਾ ਸਹਿਜੇ ਨੋ ਸਭ ਲੋਚਦੀ ਬਿਨ ਗੁਰੁ ਪਾਇਆ ਨਾ ਜਾਈ ਪੜਪੜ ਪੰਡਤ ਜੋਤ ਕੀ ਥੱਕੇ ਭੇਖੀ ਭਰਮ ਪੁਲਾਈ ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ ਅਰੇ ਗੁਰ ਬਿਨ ਸਹਿਜ ਨਾ ਹੋਏ ਸ਼ਬਦੇ ਹੀ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ ਰਾਉ ਸਹਿਜੇ ਗਾਵੇ ਆਂਤਾਏ ਪਵੈ ਬਿਨ ਸਹਿਜੇ ਕਥਨੀ ਬਾਦ ਸਹਿਜੇ ਹੀ ਭਗਤੀ ਉਪਜੈ ਸਹਿਜ ਪਿਆਰੂ ਬੈਰਾਗ ਸਹਿਜੇ ਹੀ ਤੇ ਸੁਖ ਸ਼ਾਂਤ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿ ਸਮਾਧ ਲਗਾਏ ਸਹਿਜੇ ਹੀ ਗੁਣ ਉਚਰਾਇ ਭਗਤ ਕਰੇ ਲੈ ਬੁਲਾਈ ਸਭ ਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਸਹਿਜੇ ਕਾਲ ਬਿਡਾਰਿਆ ਸੱਚ ਸਰਣਾਈ ਪਾਏ ਸਹਿਜੇ ਹਰ ਨਾਮ ਮਨ ਵਸਿਆ ਸਾਚੀ ਕਾਰ ਕਮਾਏ ਸਿਵੜ ਭਾਗੀ ਜਿਨੀ ਪਾਇਆ ਸਹਿਜੇ ਰਿਹਾ ਸਮਾਏ ਮਾਇਆ ਵਿੱਚ ਸਹਿਜ ਨ ਉਪਜੇ ਮਾਇਆ ਦੂਜੇ ਭਾਏ ਮਨ ਕਰਮ ਕਮਾਵਣੇ ਹਮੇ ਜਲੇ ਜਲਾਏ ਜੰਮਣੋ ਮਰਣੋ ਮ ਚੁਕੀ ਫਿਰ ਫਿਰ ਆਵੇ ਜਾਏ ਤ੍ਰਿਹੋ ਗੁਣਾ ਵਿੱਚ ਸਹਿਜ ਨ ਪਾਈਐ ਤ੍ਰੈ ਗੁਰੂ ਭਰਮ ਪਲਾਏ ਪੜੀਏ ਗੁਣੀਏ ਕਿਆ ਕਥੀਏ ਜਾਂ ਮੁੰਡੋ ਕੁੱਥਾ ਜਾਏ ਚੌਥੇ ਪਦ ਮੈਂ ਸਹਿਜਾਏ ਗੁਰਮੁਖ ਪੱਲੇ ਪਾਏ ਨਿਰਗੁਣ ਨਾਮ ਨਿਦਾਨ ਹੈ ਸਹਿਜੇ ਸੋਜੀ ਹੋਏ ਗੁਣਵੰਤੀ ਸਲਾਇਆ ਸੱਚੇ ਸੱਚੀ ਸੋਏ ਭੁੱਲਿਆ ਸਹਿਜ ਮਲਾਇਆ ਸੀ ਸ਼ਬਦ ਮਲਾਵਾ ਹੋਏ ਬਿਨ ਸਹਿਜੇ ਸਭ ਅੰਧਾਏ ਮਾਇਆ ਮੋਹ ਗੋਬਾਰ ਸਹਿਜੇ ਸੋਜੀ ਪਈ ਸੱਚੇ ਸ਼ਬਦ ਅਪਾਰ ਆਪੇ ਬਖਸ਼ ਮਲਾਈ ਨ ਪੂਰੇ ਗੁਰ ਕਰਤਾਰ ਸਹਿਜੇ ਅਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ ਸਭਨਾ ਜੀਆਂ ਕਾ ਇੱਕ ਦਾਤਾ ਜੋਤੀ ਜੋਤ ਮਲਾਵਣ ਹਾਰ ਪੂਰੇ ਸ਼ਬਦ ਸਲਾਹੀਆ ਜਿਸ ਦਾ ਅੰਤ ਨ ਪਾਰਾ ਵਾਰ ਗਿਆਨੀਆਂ ਕਾ ਧੰਨ ਨਾਮ ਸਹਿਜ ਕਰੇ ਵਪਾਰ।

ਤੀਜਾ ਸਤਿਗੁਰੁ ਮਿਲਿਐ ਫਿਰ ਨ ਪਵੈ ਜਨੁ ਮਰਣ ਦੁਖ ਜਾਇ ਭੂਰੈ ਸ਼ਬਦ ਸਭ ਸੋ ਜੀ ਹੋਇ ਹਰਿ ਨਾਮੈ ਰਹਿ ਸੋ ਮਾਇ ਮਨ ਮੇਰੇ ਸਤਿਗੁਰ ਸਿਉ ਚਿਤ ਲਾਇ ਨਿਰਮਲ ਨਾਮ ਸਦ ਨਵ ਤਨੋ ਆਪ ਬਸੇ ਮਨ ਆਇ ਰਹਾਉ ਹਰਿ ਜੀਉ।

ਦਿਨ ਗੁਣ ਗਾਵੈ ਸਦ ਨਿਰਮਲ ਸਹਿ ਜੇ ਨਾਮ ਸੁਮਾਥੇ। ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ, ਏਕੋ ਸੇਵਨੇ ਏਕ ਅਰਾਧੈ ਗੁਰਮੁਖ ਅਕਥ ਕੁਹਾਣੀ, ਸੱਚਾ ਸਾਹਿਬ ਸੇਵੀ ਆਇ ਗੁਰਮੁਖ ਵਸੈ ਮਨ ਆਏ, ਸਦਾ ਰੰਗ ਰਾਤੇ ਸਾ ਸਿਉ ਆਪਣੀ ਕਿਰਪਾ ਕਰੇ ਮਲਾਏ। ਆਪੇ ਕਰੇ ਕਰਾਏ ਆਪੇ ਇੱਕ ਨਾ ਸੁਤਿਆ ਧੀਰ ਜਾਏ, ਆਪੇ ਮੇਲ ਮਲਾਏ ਦਾ ਨਾਨਕ ਸ਼ਬਦ ਸੁਮਾਏ। ਸ੍ਰੀ ਰਾਗ ਮਹਲਾ ਤੀਜਾ। ਸਤਿਗੁਰ ਸੇਵੀਐ ਮਨ ਨਿਰਮਲਾ ਭੈ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗੈਰ ਗੰਭੀਰ, ਸੱਚੀ ਸੰਗਤ ਬੈਸਣਾ ਸੱਚ ਨਾ ਮਨ ਧੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵੀਐ ਹਰ ਮਨ ਵਸੈ ਲਗੇ ਨ ਮੈਲ ਪਤੰਗ ਰਹਾਉ। ਸੱਚੇ ਸ਼ਬਦ ਪਤਿ ਪੁਜੈ ਸੱਚੇ ਸੱਚਾ ਨਾਉ, ਜਿਨੀ ਹੋ ਮੈਂ ਮਾਰ ਪਛਾਣਿਆ, ਹੋ ਤਿਨ ਬਲਿਹਾਰੇ ਜਾਉ, ਮਨਮੁਖ ਸੱਚ ਨ ਜਾਣਨੀ, ਤਿਨ ਠੌਰ ਨ ਕਤਹੁ ਧਾਇ, ਸੱਚ ਖਾਣਾ ਸੱਚ ਪਹਿਨਾ ਸੱਚੇ ਹੀ ਵਿੱਚ ਵਾਸ, ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਘਰ ਵਾਸ, ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ। ਸੱਚੀ ਸਾਖੀ ਉਪਦੇਸ਼ ਸੱਚ ਸੱਚੈ ਸੱਚੀ ਸੋਏ, ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੈ ਰੋਏ, ਸਤਿਗੁਰ ਜਿਨੀ ਨਾ ਸੇਵੇ ਉਹ ਸੇ ਕਿਤੇ ਆਏ ਸੰਸਾਰ, ਜਮ ਦਰ ਬੱਧੇ ਮਾਰੀਆ ਕੂਕ ਨ ਸੁਣੇ ਪੁਕਾਰ।

ਸਰਲਤਾ ਦੇ ਕੈ ਭੱਜ ਪੈ ਸਤਿਗੁਰ ਸਰਣਾ ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ ਸਤਿਗੁਰ ਸੱਚਾਇ ਬੋਹਿਤਾ ਸ਼ਬਦੇ ਭਵਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਵੇਨੂ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਥੱਕੇ ਦੂਜੈ ਭਾਈ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰਣਾ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਨ ਨਾਨਕ ਭਗਤ ਸੁਖੀਐ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾ ਜਾ ਕੋ

ਪ੍ਰਭ ਕੀ ਨਹੀਂ ਜਾਤਾਂ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪੈ ਰਾਤਾ ਮੂਨ ਮੂਨ ਧਾਰੀ ਸਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪਰ ਕਾਰਾ ਪੰਡਿਤ ਵੇਦ ਪੁਕਾਰਾ ਗ੍ਰਿਸਤੀ ਗ੍ਰਹਿਸਤ ਧਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਧੂਤਾਂ ਕਾਪੜੀ ਕੌਤੇ ਜਾਗੂਤਾਂ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਅਪਾਰ ਸਾ ਇੱਕ ਲੂਕ ਨ ਦੇਵੈ ਦਰਸਾ ਇੱਕ ਮਨ ਹੀ ਗਿਆ ਤਾ ਘਾਟ ਨ ਕਿ ਨਹੀਂ ਕਹਾਇਆ ਸਭ ਕਹਤੇ ਹਾਂ ਪਾਇਆ ਜਿਸ ਮਿਲੈ ਸੋ ਭਗਤਾ ਸਗਲਿਓ ਕਤਿਓ ਭਾਵਾ ਤਿਆਗੀ ਸਰਣ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆਂ ਤੂੰ ਭੋਗੀ ਅੰਦਰ ਭੋਗੀਆਂ ਤੇਰਾ ਅੰਤ ਨ ਪਾਇਆ ਸੁਰੰਗ ਮਾਛੂ ਪਿਆ ਜੀਉ ਹਉ ਬਾਰੀ ਹਉ ਬਾਰਣੇ ਕੁਰਬਾਨ ਤੇਰੇ ਨਾਵ ਨੋ ਰਹਾਉ ਤੁਧ ਸੰਸਾਰ ਉਪਾਇਆ ਸਿਰੇ ਸਿਰਸ ਧੰਦੇ ਲਾਇਆ ਵੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀ ਓ ਪ੍ਰਗਟ ਪਾਹਰ ਜਾਪਦਾ ਸਭ ਨਾਵੈ ਨੋ ਪ੍ਰਤਾਪਦਾ ਸਤਿਗੁਰ ਬਾਜ ਨ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਐ ਜਿਤ ਮਿਲੀਐ ਤਾ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚ ਦੇ ਸੋ ਸਤਿਗੁਰ ਦੀ ਆ ਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਆ ਜਿਥੈ ਏਕੋ ਨਾਮ ਵਖਾਣੀ ਏਕੋ ਹੁਕਮ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਓ ਇਹੋ ਜਗ ਤੂੰ ਭਰਮ ਪੁਲਾਇਆ ਪੋ ਤੂੰ ਦੁਖ ਆਇਆ ਪ੍ਰਤਾਪ ਲਗਾ ਦੋਹਾਗਣੀ ਭਾਗ ਜਿਨ੍ਹਾਂ ਕੈ ਨਾਹੇ ਜੀਉ ਦੋਹਾਗਣੀ ਕਿਆ ਨਿਸਾਣੀਆ ਖਸਮੋ ਕੁੱਥੀਆ ਫਿਰੈ ਨਿਮਾਣੀਆ ਮੈਲੇ ਵੇਸ ਤਿੰਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲੈ ਮਿਲਾਏ ਜੀਉ ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨੇ ਅੰਤਰ ਸ਼ਬਦ ਵਸਾਇਆ ਸਹੀਆ ਸੀ ਸੁਹਾਗਣੀ ਜਿਨ ਸੈ ਨਾਲ ਪਿਆਰ ਜੀਉ ਜਿਨ੍ਹਾਂ ਭਾਣੇ ਘਰ ਸਿਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਉ ਸਤਿਗੁਰ ਮਿਲੀਐ ਫਲ ਪਾਇਆ ਜਿਨ ਵਿੱਚੋ ਅਕਰਣ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾਂ ਹਿਰਦੇ ਸੁਮਾਣੀਆਂ।

ਕਹਾਣੀ ਹੈ। ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹਾਓ ਸਤਿਗੁਰ ਵਿੱਚੋ ਕੁਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੇਰ ਲਾਏ ਜੀਓ ਤੂੰ ਸਭ ਨਾ ਮੈਂ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਓ ਪਿੰਡ ਦੇ ਸਾਜੇ ਆਪਣੀ ਸਿਵ ਕੀ ਪੈਜ ਰੱਖੀਆ ਦੋਏ ਕਰ ਮਸਤਕ ਧਾਰ ਜੀਓ ਸਭ ਸੰਜਮ ਰਹੇ ਸਿਆਣਪਾਂ ਮੇਰਾ ਪ੍ਰਭ ਸਭ ਕਿਛੂ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰਿਆ ਜੈਕਾਰ ਜੀਉ ਮੇਰੇ ਗੁਣ ਅਵਗੁਣਾਂ ਵਿਚਾਰਿਆ ਪ੍ਰਭ ਆਪਣਾ ਬਿਰਧ ਸੁਮਾਰਿਆ ਕੰਠ ਲਾਏ ਕਹਿ ਰੱਖੀ ਉਹਨੂੰ ਲੱਗੇ ਨਾ ਤੱਤੀ ਬਾਉ ਜੀ ਉਹ ਮੈਂ ਮਨ ਤਨੂੰ ਪ੍ਰਭੂ ਤੇ ਆਇਆ ਜੀ ਇਛੇੜਾ ਫਲ ਪਾਇਆ ਸਾਧ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾ ਹੋ ਜੀਓ ਤੁਦੇ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੇ ਬੁਝਾਏ ਜੀਓ ਗੁਰ ਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਝੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ ਗੋਪੀ ਨੇ ਗੁਆਲੀ ਆ ਤੁਦੇ ਆਪੇ ਗੋਇਓ ਠੱਲੀ ਆ ਹੁਕਮੀ ਭਾਂਡੇ ਸਾਜੇ ਆ ਤੂੰ ਆਪੇ ਭੰਨ ਸਵਾਰ ਜੀਓ ਜਿਨ ਸਤਿਗੁਰ ਸਿਓ ਚਿਤ ਲਾਇਆ ਤਿੰਨੀ ਦੂਜਾ ਭਾਉ ਝੁਕਾਇਆ ਨਿਰਮਲ ਜੋਤਨ ਪ੍ਰਾਣੀ ਆਓ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇਹ ਵਡਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੁ ਨਾਨਕ ਸੱਚ ਸੋ ਮਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾ ਪਾਏ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮੈਂ ਲਾਇਆ ਤਿਸ ਜਿਵੜੇ ਵਰਣਾ ਕੋਏ ਜੀਓ ਰਹਾ ਉਂਗੂ ਸਾਈ ਮਹਿੰਡਾ ਇੱਠੜਾ ਅੰਮ ਅਬੇ ਧਾਬ ਹੋ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਈ ਜੀਓ ਤੀਰਾ

ਪੰਜ ਕਿਰਸਾਨ ਮੁਜੀਰੇ ਮੈਂ ਹੱਡਿਆ ਖਨ ਕੋਈ ਕੱਢ ਨਾ ਹੰ ਕਹੀ ਨਾਨਕ ਬੂਠਾ ਕਹੂੰਗਾ ਕੰਘੀਰਾ ਉਂਜੀ ਉਹ ਵਾਰੀ ਘੁੰਮਾ ਜਾਵਦਾ। ਇੱਕ ਸਾਹਾ ਤੁਧ ਤੇ ਆਇੰਦਾ ਉੱਜੜ ਤੇ ਹੋ ਬਸਾਇਓ ਹਾ ਤੁਧੋ ਵਿਟੋ ਕੁਰਬਾਨ ਜੀ ਹਰ ਇੱਛੇ ਨਿਤ ਤੇ ਆਇੰਦਾ ਮਨ ਚਿੰਦੀ ਸੋ ਫਲ ਪਾਇੰਦਾ। ਸਭੈ ਕਾਜ ਸਵਾਰੀਅਨ ਲਾਹੀਅਨ ਮਨ ਕੀ ਭੁੱਖ ਜੀਉ ਮੈਂ ਛੱਡਿਆ ਸਭੂ ਧੰਦੜਾ ਗੁਸਾਈ ਸੇਵੀ ਸੱਚੜਾ ਨਾਉ ਨਿਦ ਨਾਮ ਨਿਦਾਨ ਹਰ ਮੈਂ ਪੱਲੇ ਵੱਧਾ ਸ਼ਿਕ ਜੀਉ। ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜੀਓ ਮੈਂ ਵਧੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹਿੰਦਾ ਭਾਲ ਕੈ ਪੈਰ ਧੋਵਾਂ ਪੱਖਾਂ ਫੇਰਦਾ ਤਿਸ ਨਿਭ ਨਿਭ

ਵਾਲਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸ੍ਰਿਸ਼ਟੋਂ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਓਂਠੋ ਕੁੰਭ ਜਾਏ ਸਭ ਡਿੱਠੀਆਂ ਤੋਂ ਸੇ ਆਪੇ ਲਈ ਅਨਛੜਾਏ ਜੀਓ।

ਵਾਲੇ ਮੀਰਾਜ ਜੀਓ, ਚਿਮ ਚਿਮ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ, ਖਸਮ ਦਾ ਬਹੁਮਾਨ ਕੀਆ, ਤੁਧ ਉਪਰੇ ਤੂੰ ਆਪੇ ਪਾਹੇ ਥਾਏ ਜੀਓ, ਤੇਰਿਆਂ ਭਗਤਾਂ ਭੁੱਖ ਸਦ ਤੇਰੀਆਂ, ਹਰ ਲੋਚਾਂ ਪੂਰਨ ਮੇਰੀਆਂ, ਦੇਹੋ ਦਰਸ ਸੁਖਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜੀਓ, ਤੁਧ ਜੇਵੜੇ ਵਰਨਾ ਭਾਲਿਆ, ਤੂੰ ਦੀਪ ਲੋਉ ਪਿਆਲਿਆ, ਤੂੰ ਥਾਨ ਥਨੰਤਰ ਰਵ ਰਹਿਆ, ਨਾਨਕ ਭਗਤ ਸੱਚ ਆਧਾਰ ਜੀਓ, ਹਉ ਗੁਸਾਈ ਦਾ ਪਹਿਲ ਵਾਰਣਾ, ਮੈਂ ਗੁਰ ਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ ਦੇ ਬੈਠਾ ਵੇਖਿਆ ਪੁੱਜੀਓ।

ਜਾਂ ਘਰ ਜਸਨ ਬਾਟ ਬਟਾਇਆ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਤੂੰ ਵਰਨਾ ਇਹ ਜਿਨਾ ਬਹਰਾਹਰ ਦਿਸਹੇ ਹਾਜਰ ਜਾਹਰਾ ਸੁਣ ਸੁਣ ਤੁਜੈ ਤੇ ਆਇੰਦੇ ਤੇਰੇ ਭਗਤ ਰਤੇ ਗੁਣ ਥਾਸ ਜੀਉ ਮੈਂ ਜੁਗ ਜੁਗਾਂ ਦਾਇ ਸੀਬੜੀ ਗੋਰੇ ਕੱਟੀ ਮਿਹਡੀ ਜੀਬੜੀ ਹੋ ਬਹੁੜ ਸਿੰਜਨਾ ਨੱਚੋ ਨਾਨਕ ਅਵਸਰ ਲੱਦਾ ਭਾਲ ਜੀਉ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾਂ ਪਹਿਰੈ ਘਰ ਪਹਿਲਾਂ ਪਹਿਲੇ ਪਹਿਰੇ ਰੈਨਕੈ ਬਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਧ ਤਾਪੀ ਅੰਤਰ ਕਰੇ ਬਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਧ ਧਿਆਏ ਲਿਵ ਲਾਗਾ ਨਾ ਮਰਜਾਦ ਆਇਆ ਕਲ ਭੀਤਰ ਬਹੁੜ ਚਾਸੀ ਨਾਗਾ ਜੈਸੀ ਕਲਮ ਬੂਠੀ ਐ ਮਸਤਕ ਤੈਸੀ ਜੀ ਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗੁਰਵਾਸ ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈ ਹੈ ਬਣਜਾਰਿਆ ਮਿੱਤਰਾ ਜਿਉਂ ਜਸੋਦਾ ਘਰ ਕਾਨ ਹੱਥੋ ਹੱਥ ਨਚਾਈ ਹੈ ਪ੍ਰਾਣੀ ਮਾਤ ਕਹੇ ਸੁੱਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਹਨੂੰ ਰਚ ਰਚਿਆ ਤਿਸੇ ਨਾ ਜਾਣੇ ਮਨ ਭੀਤਰੋਂ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ ਵਿਸਰ ਗਿਆ ਧਿਆਨ।

ਤੀਜੇ ਪਹਿਰੇ ਪ੍ਰਾਣੀ ਧਨ ਜੋਬਨ ਸਿਓ ਚਿੱਤ। ਚੌਥੇ ਪਹਿਰੇ ਰਹਿਣ ਕੇ ਵਣਜਾਰੇ ਆ ਮਿੱਤਰਾ ਲਾਵੀ ਆਇਆ ਖੀਤ ਜਾਂ ਜਮ ਪੱਕੜੋ ਚਲਾਇਆ ਵਣਜਾਰੇ ਆ ਮਿੱਤਰਾਂ ਕਿਸੇ ਨਾ ਮਿਲਿਆ ਭੇਤ ਭੇਤ ਚੀਤ ਹਰ ਕਿਸੇ ਨਾ ਮਿਲਿਓ ਜਾਂ ਜਮ ਪੱਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਨ ਮਹਿ ਭਇਆ ਪੁਰਾਇਆ ਸਾਈ ਵਸਤੂ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ।

श्री राग मल्ला पहला पहले पहरे रहन के बन जा रहे हैं मित्रा बालक बद चेत खीर पिए ख्याली है बन जा रहे हैं मित्रा मात पिता सुत हेत मात पिता सुत नेहू कनेरा माया मोह सुवाई संजोगी आया किरत कमाया करनी कार कराई राम नाम बिन मुक्त न होई बूढ़ी दूजा हेत कहो नानक प्राणी पहले पहरे छूट है गा हर चेतन दूजे पहरे रहन के बन जा रहा मित्रा भार जोबन मैं मत ऐन से काम बेआपिया बन जा रहा मित्रा अंदले नाम न चेत राम नाम ਘੱਟ ਅੰਤਰ ਨਾਹੀ ਹੋਰ ਜਾਣੇ ਰਸ ਕਸ ਮਿੱਠੀ ਗਿਆਨ ਧਿਆਨ ਗੁਣ ਸੰਜਮ ਨਾਹੀ ਜਨਮ ਮਰਹੋਗੇ ਝੂਠੇ ਤੀਰ ਤੋਂ ਭਰਤ ਸੁੱਚ ਸੰਜਮ ਨਾਹੀ ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾਂ ਦੁਬਧਾ ਵਿਆਪੈ ਦੂਜਾ ਤੀਜੇ ਪਹਿਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਸਰ ਹੰਸ ਉਹ ਲੱਥੜੇ ਆਏ ਜੋਬਨ ਘਟੈ ਜਰੂਆ ਜਣੈ ਬਣ ਜਾ ਰਿਹਾ ਮਿੱਤਰਾ ਆਵ ਘਟੈ ਦਿਨ ਜਾਏ ਅੰਤ ਕਾਲ ਪੁੱਛ ਤਾਸੀ ਅੰਦਲੇ ਜਾ ਜਮ ਪਕੜ ਚੁਲਾਇਆ ਸਭ ਕਿਛ ਆਪਣਾ ਕਰ ਕਰ ਰੱਖਿਆ ਖਿਨ ਮੈਂ ਭਇਆ ਪੁਰਾਇਆ ਬੋਧੋ ਵਿਸੁਰ ਜੀ ਗਈ ਸਿਆਣਪ ਕਰ ਅਵ ਗੁਣ ਪੁੱਛਤਾਈ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੈ ਪ੍ਰਭੂ ਚੇਤ ਹੋ ਲਿਵਲਾਏ

ਸੁਮਾਲੋ। ਹਰ ਨਾਮਾ ਹਰ ਹਰਿ ਕਦੇ ਨਾ ਸੁਮਾਲੈ, ਜੀ ਹੋਵੈ ਅੰਤ ਸਖਾਈ। ਉਹ ਧਨ ਸੰਪੇ ਮਾਇਆ, ਝੂਠੀ ਅੰਤ ਛੋੜ ਚੱਲਿਆ ਪੁਛਤਾਈ। ਜਿਸ ਨੂੰ ਕਿਰਪਾ

ਕਰ ਸੇਵੋ ਪੂਰਾ ਸਤਿਗੁਰੂ ਬਣ ਜਾਰਿਆ ਮਿੱਤਰਾ ਸਭ ਚੱਲੀ ਰਹਿਣ ਬਿਹਾਦੀ ਹਰ ਸੇਵੋ ਖਿਨ ਖਿਨ ਢਿਲ ਮੂਲ ਨਾ ਕਰੇ ਹੋ ਜਿਤ ਆਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਦ ਮਾਣੋ ਰਲੀਆ ਜਨਮ ਮਰਨ ਦੁੱਖ ਖੋਵੋ।

ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੇ ਅੰਧ ਗਿਆਨ ਚੌਥੇ ਪਹਿਰੇ ਰਹਿਣ ਕੇ ਬਣਜਾਰੇ ਆ ਮਿੱਤਰਾਂ ਦਿਨ ਨੀੜੇ ਆਇਆ ਸੋਈ ਗੁਰਮੁਖ ਨਾਮ ਸੰਭਾਲ ਤੂੰ ਬਣਜਾਰਿਆ ਮਿੱਤਰ।

ਸਤਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ। ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ ਕਉ ਨਾਨਕ ਪ੍ਰਾਣੀ। ਚੌਥੇ ਪਹਿਰੇ ਦਿਨ ਨੇੜੇ ਆਇਆ, ਸੋਏ ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ। ਮਿੱਤਰਾ ਉੱਠ ਚੱਲੇ ਕਮਾਣਾ ਸਾਥ,

ਪਕੜ ਪਾਏ ਹਾਥੋਂ ਲਿਖਿਆ ਆਇਆ, ਪਕੜ ਚਲਾਇਆ ਮਨ ਮੁਖ ਸਦਾ ਦੁਹਿਲੇ, ਜਿਨੀ ਪੂਰਾ ਸਤ ਗੁਰ ਹਮ ਸੇਵਿਆ ਸੀ ਤਰਗੇ ਸਦਾ ਸੁਹਿਲੇ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋ ਬੈ ਸੋ ਖਾਤ, ਕਹੁ ਨਾਨਕ ਭਗਤ ਸੋਹੈ ਦਰਬਾਰੇ, ਮਨ ਮੁਖ ਸਦਾ ਪ੍ਰਭਾਤ। ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ, ਸ਼ਾਂਤੀ ਕੋ ਓਅੰਕਾਰ, ਸਤਿਗੁਰ ਪ੍ਰਸਾਦ। ਮੁੰਦ ਆੜੀ ਪੀੜ ਕਿਉ ਕਰ, ਹਰ ਦਰਸ਼ਨ ਭਿਖੈ ਹਰ ਹਰਿ ਆਪਣੀ ਕਿਰਪਾ ਕਰੇ, ਗੁਰਮੁਖ ਸੋਹਰੜੈ ਕਾਮੋ ਸਿੱਖੈ, ਸੋਹਰੜੈ ਕਾਮੋ ਸਿੱਖੈ, ਗੁਰਮੁਖ ਹਰ ਹਰ ਸਦਾ ਧਿਆਏ।

ਬਾਣੀ ਪੇ ਅੜੇ ਗੁਰਮੁਖ ਹਰ ਦਰਸ਼ਨ ਦੇਖੇ ਵੀ ਆਹੋ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਅਗਿਆਨ ਦੇਰਾ ਕੰਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਦੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੋ ਮੈਂ ਰੋਗਿਆ ਦੁਖ ਲਾਥਾ ਆਪ ਆਪੇ ਗੁਰਮਤ ਖਾਦਾ। ਅਕਾਲ ਮੂਰਤ ਬਰ ਪਾਇਆ ਬਿਨਾਸੀ ਨਾ ਕਦੇ ਮਰੇ ਨਾ ਜਾਇਆ ਬਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੋਹੰਦੀ ਪੇਕੜਾਈ ਹਰ ਜਪ ਸੁਹੇਲੀ ਵਿੱਚ ਸੋਹੜਾਈ ਖਰੀ ਸੋਹੰਦੀ।

ਮਨੋ ਜਿਣੋ ਪਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੋਹਿਆ ਬਾਰੂ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬੁਲਾ ਹਰ ਜਨ ਮਿਲ ਜੰਜ ਸੋਹੰਦੀ ਹਰ ਪ੍ਰਭੂ ਮੇਰੇ ਬਾਬੁਲਾ ਹਰ ਦੇਵ ਹੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੁਭਾ ਦੇਵ ਹੋ ਜਿਤ ਸਬਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹਿਲਾ ਗੁਰ ਸਤਿਗੁਰ ਦਾਨ ਦਵਾਇਆ ਖਾਂਡੋ ਬਰ ਭਾਂਡੋ ਹਰ ਸੁਭਾ ਹੋਈ ਹੋ ਦਾਨ ਚ ਲਹਿਰ ਲਹਿਰ ਲਾਇਆ

ਪਰਾ ਮੇਰੇ ਬਾਬੂਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੂਲਾ ਫਿਰ ਮਿਲ ਧਨ ਬਿਲ ਪਵੰਦੀ।

ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਤੇ ਆਇਆ। ਹਾਰਿਓ ਪੁਰਖ ਨਾ ਕਵੀ ਬਿਨਸੈ ਜਾਵੇ ਨਿਤੋਂ ਦੇਵੈ ਚੜੇ ਸੁਭਾਇਆ ਨਾਨਕ ਸੰਤ ਸੰਤ ਹਰਿ ਇਕੋ ਜਾਪੋ ਹਰਿ ਹਰਿ ਨਾਮ ਸੋਹੰਦੀ। ਹਰ ਰਾਮ ਰਾਮ ਰੇ ਬਾਬੂ ਰਾਮ ਫਿਰ ਮਿਲ ਧਨ ਬੇਲ ਪਾਬੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਮੀ ਭਗਤਾ ਨਾਮ ਉਦਾਰੇ। ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ, ਮਨ ਪਿਆਰੇ ਅਜੀਉ ਮਿੱਤਰਾ ਹਰ ਲੱਦੇ ਖੇਪ ਸੁਭਲੀ, ਮਨ ਪਿਆਰੇ ਆਂਜੀਉ ਮਿੱਤਰਾ ਹਰ ਉਦਾਰਨ ਚਲ ਮੱਲੀ, ਹਰ ਦਰ ਸੇਵੇ ਲਖ ਪੇਵੈ ਨਿਹਚਲ ਆਸਣ ਪਾਇਆ, ਤਹ ਜਨਮੂ ਨਾ ਮਰਨ ਨਾ ਆਵਣ ਜਾਣਾ ਸੰਸਾਰ ਦੁੱਖ ਮਿਟਾਇਆ, ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮ ਦੂਤਾਂ ਕਛੂ ਨਾ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਕੇ ਪੋ ਸਭਲੀ, ਮਨ ਪਿਆਰੇ ਆਂਜੀਉ ਮਿੱਤਰਾਂ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰੇ ਆਜੀਉ ਮਿੱਤਰਾ ਹਰ ਨਾਮ ਜਪ ਤੋ ਪ੍ਰਗਾਸੋ, ਸਿਮਰ ਸੁਆਮੀ ਸੁਖੋ ਗਾਮੀ ਅਛ ਸਗਲੀ ਪੁੰਨਿਆ, ਪੁਰਬੇ ਕੁਮਾਏ ਸ੍ਰੀ ਰੰਗ ਪਾਏ ਹਰ ਮਿਲਾਏ ਸ੍ਰੀ ਵਿਸ਼ੁਨਿਆ।

ਡੱਖਣਾ ਸੁਹੰਦੜੋ ਹਬ ਠਾਏ ਕੋਇ ਨਾ ਦਿਸੈ ਡੂਜੜੋਂ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤਾ।

ਕਿਉਂ ਮਨੋ ਵਿਸਾਰੀਐ ਨਿਮਕ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨ ਬੰਚ ਤੋ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੇ ਨਾਥ ਕੇ ਨਾਤੇ ਸਰਬ ਕੈ ਸਾਥੇ ਜਪ ਜੂਏ ਜਨਮ ਨਾ ਹਾਰੀਐ।

ਨਾਨਕ ਜੀਵ ਤੇ ਡੱਖਣਾ ਜੋ ਤੂੰ ਕਿਨੇ ਆਪਣੇ ਤਿੰਨਾ ਕੋ ਮਿਲਿਓ ਹੀ ਆਪੇ ਆਪ ਮੋਹਿਓ ਜਾਸੋ ਨਾਨਕ ਆਪ ਸੁਣਿਓ ਛੰਤ।

ਦਇਆ ਡੱਕਣਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਇ ਸੇ ਨਾਨਕ ਹਰ ਰੰਗ ਮਾਣ ਦੋ। ਸੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲੇਖੰਤੀ, ਕੁਲ ਤਾਰਿਆ ਜੀਓ ਜਿਨਿ ਕੋ ਸਾਧੂ ਸੰਗ, ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ। ਬ੍ਰਹਮ ਵਿਚਾਰਿਆ ਜਨਮ ਸੁਵਾਰਿਆ, ਪੂਰਨ ਕਿਰਪਾ ਪ੍ਰਭ ਕਰੀ ਕਰ ਕਹਿਲੀ ਨੇ ਹਰ ਜਸੋ ਦੀਨੇ, ਜੂਨ ਨਾ ਧਾਵੇ ਨਾ ਮਰੀ ਸਤਿਗੁਰ ਦਿਆਲ ਕਿਰਪਾਲ, ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ। ਕਥਾ ਨਾ ਜਾਏ ਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ, ਸ੍ਰੀ ਰਾਗ ਮਹੱਲਾ ਚੌਥਾ ਬਣਜਾਰਾ ਏਕੋ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰਿ ਉੱਤਮ ਨਾਮ ਹੈ ਜਿਨ ਸਿਰਿਆ, ਸਭ ਕੋਏ ਜੀਉ ਹਰ ਜੀ ਸਭੈ ਪ੍ਰਿਤਪਾਲਦਾ, ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਆ, ਤਿਸ ਬਿਨ ਵਰਨਾ ਕੋਏ।

ਸਲੋਕਾਂ ਨਾਲ। ਸਲੋਕ ਮਹੱਲਾ ਤੀਜਾ। ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰੂ, ਸਦਾ ਹਰ ਸੱਚ ਮਨ ਵਸੈ ਨਿਚਲ ਮਤ ਅਪਾਰ, ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ। ਜੇ ਬਾ ਸੱਚੀ ਮਨ ਸੱਚਾ, ਸੱਚਾ ਸਰੀਰ ਆਕਾਰ, ਨਾਨਕ ਸੱਚੈ ਸਤਿਗੁਰ ਸੇਵੀਐ, ਸਦਾ ਸੱਚ ਬਾ ਪਾਰੂ। ਮਹੱਲਾ ਤੀਜਾ। ਹੋਰ ਬਿਰਹਾ ਸਭ ਧਾਤ ਹੈ ਜਬ ਲਗ, ਸਹਿਬ ਪ੍ਰੀਤ ਨਾ ਹੋਏ, ਵੇਹ ਮਨ ਮਾਇਆ ਮੋਹਿਆ ਵੇਖਣ ਸੁਣ ਨਾ ਹੋਏ, ਸਹਿ ਦੇਖੇ ਬਿਨੁ ਪ੍ਰੀਤ ਨਾ ਉਪਜੈ, ਅੰਦਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆ, ਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ, ਹਰ ਹਰ ਇੱਕ ਸੇਦਾ ਹੈ ਅਮਰ ਇੱਕੋ ਹਰ ਚਿੱਤ ਧਾਰ, ਹਰ ਤਿਸ ਬਿਨ ਕੋਈ ਨਾਹੀ ਡਰ, ਪ੍ਰਮ ਭਾਉ ਦੂਰ ਕਰ, ਹਰ ਤਿਸੇ ਨੂੰ ਸਲਾਹੇ ਜੇ ਤੁਦ ਰੱਖੇ ਬਾਹਰ ਘਰ, ਹਰ ਤਿਸ ਬਿਨ ਕੋਈ ਨਾਹੀ ਡਰ, ਭ੍ਰਮ ਭਉ ਦੂਰ ਕਰ, ਹਰ ਤਿਸੇ ਨੂੰ ਸਲਾਹੇ ਜੇ ਤੁਧ ਰੱਖੇ ਬਾਹਰ ਘਰ, ਹਰ ਜਿਸ ਨੂੰ ਹੋਏ ਦਿਆਲ, ਸੋ ਹਰ ਜਪ ਭਉ ਬਿਖਮ ਤਰ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਹਿ ਚੱਲੈ ਤਿਸ ਨਾਲ, ਇੱਕ ਸਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੀ ਉਠਾਲ। ਮਹੱਲਾ ਪਹਿਲਾ।

ਨਾਹੀਂ ਕਾਹੇ ਕਾ ਪੌੜੀ ਸਭ ਆਪੇ ਤੋਂ ਦੇ ਪਾਏ ਕੇ ਆਪ ਘਰੇ ਲਾਈ ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ ਹਰ ਤੁਧ ਹੋਂ ਬਾਹਰ ਕਿਚ ਨਾਹੀਂ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੇ ਤੇ ਆਵੋ ਸੰਤ ਜਨੋ ਜੋ ਲੈਨ ਛਿੜਾਈ ਸਲੋਕ ਮਹੱਲਾ ਪਹਿਲਾ ਫੱਕੜੋ ਜਾਤੀ ਫੱਕੜ ਨਾਓ ਸਭਨਾ ਜੀਆਂ ਇੱਕਾ ਛਾਓ ਆਪੋ ਜੇ ਕੋ ਭਲਾ ਕਹਾਏ ਨਾਨਕ ਤਾ ਪਰ ਜਾਪੈ ਜਾ ਪਤ ਲੇਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਓ ਨੇ ਹੁਣ ਤਿਸ ਆਗੇ ਮਰੇ ਚੱਲੀਆ ਇੰਤ੍ਰਿਕ ਜੀਵਨ ਸੰਸਾਰ ਤਾ ਕੇ ਪਛੇ ਜੀਵਨ ਪੌੜੀ ਤੁਧ ਆਪੇ ਧਰਤੀ ਸਾਜੀ ਹੈ ਚੰਦ ਸੂਰਜ ਦੋਏ ਦੀਵੈ ਦਸ ਚਾਰ ਹੱਠ ਤੁਧ ਸਾਜਿਆ ਵਪਾਰ ਕਰੀ ਵੇ ਕਨੂ ਹਰ ਲਾਭ ਦੇ ਜੋ ਗੁਰਮੁਖ ਤੀਵੀ ਤਿੰਨ ਜਮਕਾਲ ਨ ਵਿਆਪੀ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਿਵਾਰ ਸਿਉਂ ਤਿੰਨ ਪਿੱਛੇ ਸਭ ਜਗ ਤੂੰ ਛੁੱਟੀ ਵੇ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਈ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਈ ਸਰੈ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧ ਕਰ ਸਿਜਦਾ ਮਨ ਕਰ ਮਕਸੂਦ ਜਿਹੇ ਧਿਰ ਦੀਖਾਂ ਤੇ ਧਿਰ ਮੌਜੂਦ ਮਹਲਾ ਤੀਜਾ

ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨਾਂ ਵੇ ਕੋ ਥਿਰ ਕੀ ਨਾਨਕ ਬਿਨਾਂ ਵੇ ਕੋ ਥਿਰ ਨਹੀਂ ਪੜਪੜ ਹੋਏ ਕੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਣਿਓ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਫਲ ਹੈ ਜੀ ਕਾ ਹਰ ਕੀ ਵਡਿਆਈ ਜਾਣਾ ਸੁਣੀ ਕਿਹਾ ਚੁਗਲ ਕਾ ਹਰ ਕੀ ਵਡਿਆਈ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹਲਾ ਤੀਜਾ ਹਾਓ ਹਾਓ ਕਰਤੀ ਸਮੂਹੀ ਸੰਪੂ ਕਿਸੇ ਨਾਲ ਦੂਜੇ ਭਾਏ ਦੁੱਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸੰਭਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀ ਹਾਂ ਮਨੋ ਕੁਸੁਦਾ ਕਾਲੀ ਹਾਂ ਬਾਹਰ ਚਿੱਟਵੀ ਹਾਂ ਹਰੀਸਾਂ ਕਰੈ ਤੇ ਨਾੜੀਆਂ ਜੋ ਸੇਵ ਹੈ ਦਾਰ ਖੜੀ ਹਾ ਨਾਲ ਕਸ ਮੈਂ ਰਤੀਆਂ ਮਾਣ ਹੈ ਸੁੱਖ ਰਲੀ ਹੈ ਹੋਦੈ ਤਾਣੇ ਤਾਣੀਆਂ ਰਹਿ ਨਿਮਾਣੀ ਹਾ ਨਾਨਕ ਜਨ ਮੂੰਹ ਸਿਖਾਰਤਾ ਜੇ ਤਿੰਨ ਕੈ ਸੰਗ ਮਿਲਾ ਹਮ ਪੌੜੀ ਤੂੰ ਆਪੇ ਜਲਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬੋਤਾਏ ਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲ ਅਲਪਤ ਹੈ ਸੇ

ਸਦਾ ਸ਼ਾਂਤ ਸੁਖੋ ਮਨ ਵਸੇ ਝੁਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨੋ ਨਿਰਮਲ ਹੋਵੇ ਗੁਰ ਸ਼ਬਦ ਵਿਚਾਰ ਨਾਨਕ ਸ਼ਬਦ ਰਤੇ ਸੀ ਮੁਕਤੇ ਹੈ ਹਰ ਜੀਓ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਪਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਉਤਿਆਏ ਗੁਰ ਸ਼ਬਦ ਅਰਪਾਈਏ ਹਰ ਪਾਰ ਲੰਘਾਏ ਮਨ ਹਟ ਕਿਨੇ ਨਾ ਪਾਇਓ ਪੁੱਛੋ ਬੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੈ ਜਿਸ ਲੈ ਹਰ ਲਾਇ ਸਲੋਕ ਮਹਲਾ ਤੀਜਾ।

ਵਿਚਾਰ ਆ ਆਪੋ ਦੂਜੇ ਲਗ ਖਸਮ ਵਿਸਾਰਿਆ ਨਾਨਕ ਬਿਨ ਨਾਵੇ ਸਭ ਦੁੱਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੇ ਹਰਨਾਮ ਦੜਾਇਆ ਤਿੰਨ ਵਿੱਚੋਂ ਭਰਮ ਚੁਕਾਇਆ।

ਸਵਿਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਾਂ ਨਾਨਕ ਨਾਮ ਲਏ ਤਾਂ ਜੀਵੈ ਬਿਨਾਵੇ ਖਿਨ ਮਰ ਜਾਇਆ ਪੌੜੀ।

0: ਗੁਰ ਬਿਨ ਸਹਿਜ ਨ ਆਵੀ, ਲੋਭ ਮੈਲ ਨਾ ਵਿੱਚੋ ਜਾਏ,
1: ਖਿਨ ਨਾਮ ਮਨ ਵਸੈ ਸਭ 68 ਤੀਰਥ ਨਹਾਏ, ਸੱਚੇ ਮੈਲ ਨਾ ਲੱਗੀ, ਮਲ ਲਾਗਿਆ ਦੂਜੇ ਭਾਏ, ਤੋਤੀ ਮੂਲ ਨਾ ਉਤਰੈ, ਦੇ 68 ਤੀਰਥ ਨਾ ਆਏ, ਮਨ ਮੁਖ ਕਰਮ ਕਰੇ ਅਹੰਕਾਰੀ, ਸਭ ਦੁੱਖੋਂ ਦੁੱਖ ਕਮਾਏ, ਨਾਨਕ ਮਹਿਲਾ ਉਜਲਤਾ ਥੀਏ, ਜਾਂ ਸਤਿਗੁਰ ਮਾਹੀ ਸਮਾਏ, ਮਹੱਲਾ ਤੀਜਾ, ਮਨਮੁਖ ਲੋਕ ਸਮਝਾਈਐ, ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ ਪਏ, ਕਿਰਤ ਫਿਰਾਈ ਲਿਵਤਾਤ, ਦੋਏ ਰਾਹ ਹੈ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਥ, ਮਨ ਹੀ ਮੰਝ ਸਮਾਏ, ਮਨ ਜੋ ਇੱਛੇ ਸੋ ਲਹਿ ਸੱਚੈ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਜੀਐ, ਗੁਰਮੁਖ ਕਾਰ ਕਮਾਏ, ਬਣ ਮੰਨੈ ਜੇ ਹੋਰੀ ਨਾਲ ਲੁੱਝਣਾ, ਜਾਸੀ ਜਨਮ ਗਵਾਏ, ਮਨ ਮੁਖੀ ਮਨ ਹਠ ਹਾਰਿਆ, ਕੂੜ ਕੁਸਤ ਕਮਾਏ, ਗੁਰਪ੍ਰਸਾਦੀ ਮਨ ਜਿਣੈ ਹਰ ਸੇਤੀ ਲਿਵਲਾਏ, ਨਾਨਕ ਗੁਰਮੁਖ ਸੱਚ ਕਮਾਵੈ, ਮਨਮੁਖ ਆਵੈ ਜਾਏ, ਪੌੜੀ ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਧੁਰ ਭਾਗ ਹੋਵੈ ਮੁਖ ਮਸਤਕ, ਤਿੰਨ ਜਨ ਲੈ ਹਿਰਦੈ ਰਾਖੀ,

ਨੀ ਪੂਜਦੇ ਦਰਗਹਿ ਮਿਲੈ ਸਜਾਏ। ਆਤਮ ਦੇਵ ਪੂਜੀਐ ਬਿਨ ਸਤਿਗੁਰ ਬੂਝ ਨ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਭੱਲੈ ਪਾਏ, ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕੇਲ ਵਿਖ ਭਾਪ ਲਹਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਤ ਦੁੱਖ ਭੁੱਖ ਸਭ ਲਹਿ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹਲਾ ਤੀਜਾ। ਸਤਿਗੁਰੁ ਜਿਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਲੱਖ ਚੌਰਾਸੀ ਫੇਰ ਪਿਆ ਮਰ ਜੰਮੈ ਹੋਏ ਖੁਆਰ, ਸਤਿਗੁਰੂ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ, ਸਤਿਗੁਰੂ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ।

ਸੰਭਾਵੈ ਸੋਇ ਮਹਲਾ ਤੀਜਾ। ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰਪ੍ਰਸਾਦੀ ਆਪ ਪਛਾਣੈ, ਧਾਵਤ ਰਾਖੈ ਇਕਤ ਕਰ ਆਣੈ, ਜੀਵਤ ਮਰੈ ਹਰਨਾਮ ਵਖਾਣੈ, ਐਸਾ ਭਗਉਤੀ ਉੱਤਮ ਹੋਏ। ਨਾਨਕ ਸੱਚ ਸਮਾਵੈ ਸੋਇ ਮਹਲਾ ਤੀਜਾ। ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੈ ਮਨ ਕੀ ਝੂਠ ਨ ਜਾਏ, ਸਤਸੰਗ ਸੰਗਤ ਜਿਉ ਬਾਦ ਰਚਾਈ, ਅੰਦਰ ਦੁਖੀਆ ਦੂਜੈ ਭਾਈ ਰਚਾਏ, ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ, ਪੂਰਬ ਲਿਖਿਆ ਸੋ ਮਿਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇਵੇ ਮੁਖ ਨ ਪਾਇਆ, ਪੌੜੀ ਸਤਿਗੁਰੁ ਜਿਨੀ ਧਿਆਇਆ ਸੇਕੜ ਨਾ ਸਵਾਹੀ, ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ, ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰਨਾ ਹੀ, ਜਿਨ ਕਹੁ ਹੋਆ ਕਿਰਪਾਲ ਹਰ ਸੇ ਸਤਿਗੁਰੁ ਪੈਰੀ ਪਾਹੀ, ਤਿਨ ਐਥੇ ਉਥੇ ਮੁਖ ਉਜਲੇ ਹਰ ਦਰਗਹਿ ਪੈਦੇ ਜਾਹੀ। ਸਲੋਕ ਮਹਲਾ ਦੂਜਾ। ਜੋ ਸਿਰ ਸਾਈ ਨਾਨਵੈ ਸੋ ਸਿਰ ਦੀਜੈ ਡਾਰ, ਨਾਨਕ ਦਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹਲਾ ਪੰਜਵਾਂ। ਮੁੰਡੋ ਭੁਲੀ ਨਾਨਕਾ ਫਿਰ ਫਿਰ ਜਨਮ ਮੁਯਾਸ, ਕਸਤੂਰੀ ਕੈ ਭੁੱਲੜੈ ਗੰਦੇ ਡੂੰਬ ਪਿਆਸ, ਪੌੜੀ ਸੋ ਐਸਾ ਹਰ ਨਾਮ ਧਿਆਈਐ, ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਐ, ਮਨ ਮੇਰੇ ਜੋ ਅੰਤੀ ਅਵਸਰ ਲਈ ਛਡਾਏ, ਸੋ ਐਸਾ ਹਰ ਨਾਮ ਜਪੀਐ, ਮਨ ਮੇਰੇ ਜੋ ਮਨ ਕੀ ਤਿਸਨਾ ਸਭ ਭੁੱਖ ਗਵਾਏ, ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਵੈ ਅੱਗੇ ਆਣ ਨਿਵਾਏ। ਸਲੋਕ ਮਹਲਾ ਤੀਜਾ। ਵੇਸ ਕਰੇ ਕਰੂਪ ਕਲੱਖਣੀ ਮਨ ਖੋਟੈ ਕੁੜਿਆਰ, ਪਿਰਕੈ ਪਾਣੇ ਨਾ ਚੱਲੈ ਹੁਕਮ ਕਰੇ ਗਵਾਰ, ਗੁਰ ਕੈ ਪਾਣੇ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ, ਲਿਖਿਆ ਮਿਟ ਨ ਸਕੀਐ ਜੋ ਤਰ ਲਿਖਿਆ ਕਰਤਾਰ, ਮਨ ਤਨ ਸੌਪੇ ਕੰਤ ਕਉ ਸ਼ਬਦੇ ਤਰੇ ਪਿਆਰ, ਬਿਨਾਂ ਮੈਂ ਕਿਨੇ ਨਾ ਪਾਇਆ ਦੇਖੋ ਹਿਰਦੈ ਵਿਚਾਰ, ਨਾਨਕ ਸਾਹ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਣਹਾਰ। ਮਹਲਾ ਤੀਜਾ। ਮਾਇਆ ਮੋਹ ਗੁਬਾਰ ਹੈ ਤਿਸਦਾ ਨਾ ਦਿਸੈ ਉਰਵਾਰ ਨਾ ਪਾਰ, ਮਨਮੁਖ ਅਗਿਆਨੀ ਮਹਾ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ, ਪਲਕੇ ਉੱਠ ਬਹੁ ਕਰਮ ਕਮਾਵੈ ਦੂਜੇ ਪਾਏ ਪਿਆਰ, ਸਤਿਗੁਰੂ ਸੇਵੈ ਆਪਣਾ ਭੋਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੈ ਸਤਨਾਮ ਉਰਤਾਰ। ਪੌੜੀ। ਹਰ ਜਲ ਥਲ ਮਹੀਲ ਭਰਪੂਰ ਦੂਜਾ ਨਾਹੀ ਕੋਈ, ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਈ, ਸਚਿਆਰਾ ਦੇ ਵਡਿਆਈ ਹਰ ਧਰਮ ਨੇ ਆਉ ਕੀ ਹੋਈ, ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ। ਸਲੋਕ ਮਹਲਾ ਤੀਜਾ। ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਪਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ, ਤਸਨਾ ਕਦੇ ਨਾ ਝੁਕਈ ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਵੈ ਕੁਰੂਪ ਕੁਸੋਹਣੀ ਪਰ ਹਰ ਛੋਡ ਪਤਾਰ। ਮਹਲਾ ਤੀਜਾ। ਸ਼ਬਦ ਰਤੀ ਸੁਹਾਗਣੀ ਸਤਿਗੁਰ ਕਹਿ ਪਾਏ ਪਿਆਰ, ਸਦਾਰਾ ਵੇ ਪਰੇ ਆਪਣਾ ਸੱਚੇ ਪ੍ਰੇਮ ਪਿਆਰ, ਅਤ ਸਵਾਲਿਓ ਸੁੰਦਰੀ ਸੁਭਾਵੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ। ਪੌੜੀ। ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ, ਹਰ ਤਦਨੋ ਕਰੈ ਸਭ ਨਮਸਕਾਰ ਜਿਨ ਪਾਪੇ ਤੇ ਰਾਖਿਆ, ਹਰ ਨੇ ਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਡਿਆ, ਹਰ ਅਹੰਕਾਰੀਆ ਮਾਰਨ ਵਾਈ ਮਨਮੁਖ ਮੂਡ ਸਾਧਿਆ, ਹਰ ਭਗਤਾ ਦੇ ਵਡਿਆਈ ਗਰੀਬਾਂ ਨਾਥਿਆ। ਸਲੋਕ ਮਹਲਾ ਤੀਜਾ। ਸਤਿਗੁਰ ਕੈ ਭਾਣੇ ਜੋ ਚੱਲੈ ਤਿਸ ਵਡਿਆਈ ਵੱਡੀ ਹੋਈ, ਹਰ ਕਾ ਨਾਮ ਉੱਤਮ ਮਨ ਵਸੈ ਮਿਟ ਨਾ ਸਕੈ ਕੋਈ, ਕਿਰਪਾ ਕਰੇ ਦਿਸ ਆਪਣੀ ਤਿਸ ਕਰਮ ਪ੍ਰਾਪਤ ਹੋਈ, ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਈ। ਮਹਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ ਹਰ ਹਰ ਲਵਤਾਰ, ਮਾਇਆ ਬੰਦੀ ਖਸਮ ਕੀ ਤਿਨ ਅੱਗੇ ਕਮਾਵੇ ਕਾਰ, ਪੂਰੇ ਪੂਰਾ ਕਰ ਛੁੱਡਿਆ ਹੁਕਮ ਸਵਾਰਨ ਹਾਰ, ਗੁਰਪ੍ਰਸਾਦੀ ਜਿਨ ਬੂਝਿਆ ਤਿਨ ਪਾਇਆ ਮੁਖ ਦੁਆਰ, ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾਰ, ਗੁਰਮੁਖ ਜਿਨੀ ਅਰਾਧਿਆ ਤਿੰਨੀ ਤਰਿਆ ਪੌਜਲ ਸੰਸਾਰ, ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ। ਪੌੜੀ। ਹਰ ਕੀ ਭਗਤ ਪ੍ਰਤੀਤ ਹਰ ਸਭ ਕਿਸ ਜਾਣਦਾ, ਹਰ ਦੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ, ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ,
ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਓ ਪਾਪੀ ਨਰ ਹਾਰਦਾ ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਉਰ ਧਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮਿਲ ਲਏ ਸਾਈ ਸੁਹਾਗਣ ਨਾਰ ਮਹਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਣਸ ਤੇ ਦੇਵ ਤੇ ਭਏ ਤੇ ਆਇਆ ਨਾਮ ਹਰੀ ਹੋਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਅਨ ਆਪਣੀ ਆਪ ਕਰੇ ਪ੍ਰਤੀ ਤੇ ਆਪੇ ਸੇਵ ਘਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲਿਅਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ ਸਲੋਕ ਮਹਲਾ ਪਹਿਲਾ ਕੁਬੁੱਧ ਡੂਮਣੀ ਕੁਦਈਆ ਕਸਾਇਣ ਪਰਨੰਦਾ ਕੱਟ ਚੂਹਣੀ ਮੂਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸਤਸੰਜਮ ਕਰਨੀ ਘਾਰਾ ਨਾਮ ਨਾਉ ਜਪੇਹੀ ਨਾਨਕ ਅੱਗੇ ਉੱਤਮ ਸੇਈ ਜੇ ਪਾਪਾ ਭਾਂਦਨਾ ਦੇਹੀ ਮੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਪਾਵੇ ਨਾਨਕਾ ਕਾ ਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪਿਆ ਕੀਐ ਕਾਰਜ ਦੇ ਸਵਾਰ ਸਤਿਗੁਰੂ ਸਤਿ ਸਾਖੀਐ ਸੰਤਾ ਸੰਗ ਨਿਧਾਨ ਅੰਮ੍ਰਿਤ ਝਾਕੀਐ ਪੈ ਪੰਜਨ ਮੇਹਰਵਾਨ ਦਾਸ ਕੀ ਰਾਖੀਐ

ਐਸ ਦਾਸ ਦਾ ਦਾਤਾਰ। ਹਉ ਮਲਿਹਾਰੀ ਤਿੰਨ ਕੋ ਦਿਨ ਧਿਆਇਆ ਹਰਿ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲਿਆ ਉਲਟੀ ਭਈ ਨਾਮ ਨਿਧ ਖਰਚਿਉ ਖਾਉ, ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਕਰ ਵਸੈ ਨਿਜ ਥਾਇ, ਅਨਹਦ ਤੁਨੀ ਸਦ ਵੱਜਦੇ ਉਨ ਮਨ ਹਰ ਲਿਵਲਾਇ। ਨਾਨਕ ਹਰ ਭਗਤ ਤਨਾ ਕੈ ਮਨ ਵਸੈ, ਦਿਨ ਮਸਤਕ ਲਿਖਿਆ ਤੁਰ ਪਾਇ, ਪੌੜੀ ਹਉਂ ਟਾਡੀ ਹਰ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ, ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦ, ਕਹਿ ਕਿਤ ਅਰਥ ਤੂੰ ਆਇਆ। ਨਿਤ ਦੇਵੋ ਦਾਨ ਦਿਆਲ, ਪ੍ਰਭ ਹਰ ਨਾਮ ਧਿਆਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪੈਨ ਆਇਆ, ਸੁਧ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸ੍ਰੀ ਰਾਗ ਕਬੀਰ ਜੀਓ ਕਾ, ਏਕ ਸਵਾਨ ਕੈ ਘਰ ਗਾਵਣਾ, ਜਨਨੀ ਜਾਨਤ ਸੁੱਤ ਵੱਡਾ ਹੋਤ ਹੈ ਇਤਨਾ, ਕੋ ਨਾ ਜਾਣੈ ਜੇ ਦਿਨ ਦਿਨ ਅਵਗਦ ਕਟਤ ਹੈ, ਮੋਰ ਮੋਰ ਘਰ ਅਧਿਕ ਲਾਡ।

ਸਰੀਰ ਛੋੜ ਵਿਖਿਆ ਰਸ ਇਤ ਸੰਗਤ ਨੇ ਚੁਮਰਨਾ ਰਮਈਆ ਜਪੋ ਪ੍ਰਾਣੀ ਅਨਤ ਜੀਵਨ ਬਾਣੀ ਇਨ ਬਿਧ ਪਵ ਸਾਗਰ ਤਰਨਾ ਜਾ ਤਿਸ ਭਾਵੈ ਤਾਂ ਲਾਗੈ ਪਾਉ ਪਰਮ ਪੁਲਾਹਾ ਵਿੱਚੋਂ ਜਾਏ ਉਪਦੇ ਸਹਿਜ ਗਿਆਨ ਮਤ ਜਾਗੈ ਗੁਰਪ੍ਰਸਾਦ ਅੰਤਰ ਲਿਵ ਲਾਗੈ।

ਕਰ ਗਾਵਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰੇ ਨਰ ਗਰਭ ਕੁੰਡਲ ਜਬ ਆਸ਼ਤ ਉਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਨਾ ਅਹਿਨਸ ਏਕ ਅਗਿਆਨ ਸੋ ਨਾਗਾ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਬ ਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਵੇਗਾ ਮੂੜਿਆ ਤੂੰ ਕਮਨ ਕੁਮਤ ਭਰਮ ਲਾਗਾ ਚੇਤ ਰਾਮ ਨਾਮੀ ਚੇਤ ਰਾਮ ਨਾਹੀ ਜਮ ਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਉ ਬਾਲ ਵਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹੇ ਵਿਆਪੈ ਰਸ ਮਿਸਮੇ ਦੇ ਅੰਮ੍ਰਿਤ ਬਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋਟ ਸੁਕਿਰਤ ਮਤ ਰਾਮ ਨਾਮ ਅਨਰ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਬਾਂਧਿਆ ਤਰਨ ਤੇਜ ਪਰਤਰੇ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ ਉਨਮਤ ਕਾਮ ਮਹਾ ਬਿਖ ਭੂਲੈ ਪਾਪ ਪੁੰਨ ਨਾ ਪਛਾਣਿਆ ਸੁਤ ਸੰਪਤ ਦੇਖ ਇਹੋ ਮਨ ਗਰਭਿਆ ਰਾਮ ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਲ ਤੂਲੇ ਤੋ ਭਗ ਮੁਖ ਜਨਮ ਵਿਗੋਇਆ ਮੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਾਤਾਲ ਕੀ ਬਾਣੀ ਲੋਚਨ ਸਮਰੈ ਬੁੱਧ ਬਲ ਨਾਠੀ ਤਾਂ ਕਾਮਨਾ ਪਵ ਸਮਧਾਣੀ ਤਾਂ ਤੇ ਬਿਖੈ ਪਈ ਮਤ ਪਾਵ ਸਕਾਇਆ ਕਮਲ ਕਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਸ਼ ਪਛਤਾਣਾ ਨਿਕਟੀ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਥਾਕਾ ਤੇਜ ਉੱਡਿਆ ਵਨ ਪੰਖੀ ਕਰ ਆਂਗਨ ਨਾ ਸੁਖਾਈ ਬੇਣੀ ਕਹਿ ਸਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਭੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਰ ਨਾਮ ਕੈਸੇ ਹੁੰਤਾ ਰਹੋ ਤੁਮਨਾ ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਭ ਤੇ ਜਨ ਜਾਨੀ ਜੈ ਜਨ ਕੇ ਸਵਾਮੀ ਸ੍ਰੀ ਅਰਾਧੈ ਮੋਹ ਕਹੋ ਵਿਚਾਰ ਦੇਹੂ ਰਵਿਦਾਸ ਸਮ ਦਲ ਸਮਝਾਵੈ ਕਹੋ ਰਾਗ ਮਾਜ ਚੌਪਦੇ ਕਰ ਪਹਿਲਾ ਮਹੱਲਾ ਚੌਥਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰ ਨਾਮ ਤਿਆਇਆ ਗੁਰਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲਿਆ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੈ ਮੇਰਾ ਪ੍ਰਾਣ ਸਗਾਈ ਸਦਾ ਨਾਲ ਚੱਲੈ ਗੁਰਪੂਰੇ ਹਰ ਨਾਮ ਦ੍ਰਿੜਾਇਆ ਹਰ ਨਿਚਲ ਹਰ ਤਨ ਪੱਲੈ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਕਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰਮੇਲੋ ਦਿਨ ਨਾਨਕ ਹਰ ਤਨ ਪੱਲੈ ਜੀਓ ਮਾਜ ਮਹੱਲਾ ਚੌਥਾ ਮਾਧ ਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲੈ ਵਡਭਾਗੀ ਮੈਂ ਹਰ ਹਰ ਪ੍ਰਭ ਪਿਆਰਾ ਦੱਸਿਆ ਜੀਓ ਹਾਉ ਮਨ ਤਨ ਖੋਜੀ ਪਾਲ ਪਲਾਈ ਕਿਉਂ ਪਿਆਰਾ ਪ੍ਰੀਤ ਮਿਲੈ ਮੇਰੀ ਮਾਈ ਮਿਲ ਸਤਸੰਗਤ ਖੋਜ ਦਸਾਈ ਵਿਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹੰਬਾਰਕ ਦੀਨ ਕਰੋ ਬਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰੂ ਜਲ ਮਿਲ ਕਮਲ ਵਿਕਸੈ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੈ ਹਰ ਹਰ ਦਇਆ ਕਰੋ ਗੁਰ ਮੇਲੋ ਜਨ ਨਾਨਕ ਗੁਰਮੁਲ ਰਸੈ ਜੀਓ ਮਾਜ ਮੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨ ਸੁਣੀਏ ਮਿਲ ਸਾਧ ਸੰਗਤ ਹਰ ਗੁਣ ਗਾਏ ਜਗ ਪੌਜਲ ਦੁੱਤਰ ਤਰੀਏ ਜੀਵ ਆਉ ਸੁਖੀ ਹਰ ਮੇਲ ਕਰਿਹਾ ਮੇਰੇ ਪ੍ਰੀਤਮ ਕਾ ਮੈਂ ਦੇਹ ਸੁਨੇਹਾ ਮੇਰਾ ਮਿੱਤਰ ਸਗਾ ਸੋ ਪ੍ਰੀਤਮ ਪਾਈ ਮੈਂ ਦੱਸੇ ਹਰ ਨੈ ਹਰੀਏ ਜੀਓ ਮੇਰੀ ਵੇਦਨ ਹਰ ਗੁਰਪੂਰਾ ਜਾਣੈ ਹੋ ਰਹਿ ਨਾ ਸਕਾ ਬਿਨ ਨਾਮ ਵਖਾਣੈ ਮੈਂ ਔਖਦ ਮੰਤਰ ਦੀ ਜੈ ਗੁਰਪੂਰੇ ਮੈਂ ਹਰ ਹਰ ਨਾਮ ਉਦਰੀਏ ਜੀਓ ਹਮ ਚਾਤਰਕ ਦੀਨ ਸਤਿਗੁਰ ਸਰਣਾਈ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਦ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨ ਮਰੀਐ ਜੀਓ ਮਾਜ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੂਰਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੈ ਜੀਓ ਮਿਲ ਸਤਸੰਗਤ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਪਾਵੈ ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਓ ਵਡਭਾਗੀ ਹਰ ਸੰਗਤ ਪਾਵੈ ਪਾਗਹੀਨ ਬ੍ਰਹਮ ਚੋਟਾਂ ਖਾਵੈ ਬਿਨ ਪਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਓ ਮੈਂ ਆਏ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੈ ਜੀਓ ਮਾਜ ਮੱਲਾ ਚੌਥਾ

ਬੁਰੇ ਦਿਨ ਬੰਧਨ ਘਾਟੇ ਸਗਲੇ ਮੇਰੇ। ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀ ਮਾਜ ਮੱਲਾ ਪੰਜਵਾਂ ਲਾਲ ਗੋਪਾਲ ਦਿਆਰ ਰੰਗੀਲੇ ਗੈਰ ਗੰਭੀਰ ਬੇਅੰਤ ਗੋਬਿੰਦੇ ਊਚ ਅਥਾਹ ਬੇਅੰਤ ਸਵਾਮੀ ਸਿਮਰ ਸਿਮਰ ਹੋ ਜੀਵਾਂ ਜੀਓ। ਦੁੱਖ ਪੰਜਨ ਨਿਦਾਨ ਅਮੋਲੇ ਨਿਰਪੋ ਨਿਰਵੈਰ ਅਥਾ ਅਤੁੱਲੇ ਅਕਾਲ ਮੂਰਤ ਅਜੂਨੀ ਸੋਭਮ ਮਨ ਸਿਮਰਤ ਠੰਡਾ ਜੀਵਾਂ ਜੀਓ। ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜੀਓ। ਦੁੱਖ ਸੁੱਖ ਪਿਆਰੇ ਤੋਂ ਦਿਤਿਆਈ ਏਵ ਸਮਤ ਗੁਰ ਤੇ ਪਾਈ ਨਾਨਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰੀਵਾਂ ਜੀਓ। ਮਾਝ ਮਹੱਲਾ ਪੰਜਵਾਂ ਧੰਸ ਵੇਲਾ ਜਿਤ ਮੈਂ ਸਤਿਗੁਰੂ ਮਿਲਿਆ ਸਫਲ ਦਸ ਨੇਤਰ ਪੇਖਤ ਤਰਿਆ ਤਨ ਮੂਰਤ ਚੱਸੇ ਪਲ ਘੜੀਆ ਤਨ ਸੋ ਓਏ ਸੰਜੋਗਾ ਜੀਓ। ਉੱਦਮ ਕਰਤ ਮਨ ਨਿਰਮਲ ਹੋਵਾ ਹਰ ਮਾਰਗ ਚਲਤ ਪਰਮ ਸਗਲਾ ਖੋਇਆ ਨਾਮ ਨਿਦਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਓ। ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਿਖਾਣੀ ਗੁਰ ਕਹਿਆ ਸਭ ਇੱਕੋ ਇੱਕੋ ਅਵਰ ਨ ਕੋਈ ਹੋਏਗਾ ਜੀਓ। ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾ ਉਹ ਨਾਨਕ ਕੀਨੇ ਭੋਗਾ ਜੀਓ। ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪਹਿ ਵਸਤ ਇੱਕ ਮੰਗੋ ਕਰੋ ਬਿਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖਵਰੀਆ ਦੇਹੋ ਸੰਤਨ ਕੀ ਧੂਰਾ ਜੀਓ। ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਮ ਸਮਰੱਥ ਸਦਾ ਸੁਖਦਾਤੇ ਸਭ ਕੋ ਤੁਮ ਹੀ ਤੇ ਵਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀਓ। ਦਰਸ਼ਨ ਤੇਰੇ ਪਵਨ ਪੁਨੀਤਾ ਆ ਤੁਮ ਗੜ ਬਿਖਮਤ ਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਰਜੇਵੜ ਅਵਰ ਨਸੂਰਾ ਜੀਓ। ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕਬੁੱਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਘੂਰਾ ਜੀਓ। ਮਾਝ ਮਹੱਲਾ ਪੰਜਵਾਂ ਵਿਸਰ ਨਾਹੀ ਵੜਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜਿਉ ਮਤੁੱਦ ਧਿਆਈ ਇਹੋ ਦਾਨ ਮੋਹਿ ਕਰਣਾ ਜੀਓ। ਮਾਟੀ ਅੰਦੀ ਸੁਰਤ ਸਮਾਈ ਸਭ ਕਿਛ ਦੀਆ ਪਲੀਆ ਪਾਈ ਸਭ ਕਿਛ ਦੀਆ ਪਲੀਆ ਜਾਈ ਅਨੰਦ ਬਿਨੋਦ ਚੋਜ ਤਮਾਸੇ ਤੁਧ ਭਾਵੈ ਸੋ ਹੋਣਾ ਜੀਓ। ਜਿਸ ਕਾ ਦਿੱਤਾ ਸਭ ਕਿਛ ਲੈਣਾ ਸ਼ਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਣਾ ਜੀਓ। ਸਾਬਤ ਦੀ ਜੈ ਜਿਤ ਵਿਸਰੈ ਨਾਹੀ ਸਾਬਤ ਦੀ ਜੈ ਜਿਤ ਤੁਧ ਧਿਆਈ ਸਾ ਸਾ ਤੇਰੇ ਗੁਣ ਗਾਵਾਂ ਓਟ ਨਾਨਕ ਗੁਰਚਰਣਾ ਜੀਓ। ਮਾਝ ਮਹੱਲਾ ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਓ ਭਾਵੈ ਭਾਣੈ ਪੂਰਾ ਗਿਆਨਾ ਜੀਓ। ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੇ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ। ਤੂੰ ਸੰਤਨ ਕੀ ਕਰੇ ਪ੍ਰਤਪਾਲਾ ਸੰਤ ਖੇਲੈ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਕਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ। ਉਨ ਸੰਤਨ ਕਹਿ ਮੇਰਾ ਮਨ ਕੁਰਬਾਨੈ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੈ ਤਿਨਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਓ। ਮਾਝ ਮਹੱਲਾ ਪੰਜਵਾਂ ਜੋ ਤੂੰ ਜਲ ਨਿਧ ਹਮ ਮੀਲ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਰਕ ਤਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜੀਓ। ਜਿਉਂ ਬਾਰਕ ਪੀ ਖੀਰ ਅਗਾਵੈ ਜਿਉਂ ਨਿਰਤਨ ਤਨ ਦੇਖ ਸੁਖ ਪਾਵੈ ਤ੍ਰਿਖਾਵੰਤ ਜਲ ਭੀਵਤ ਠੰਡਾ ਤਿਉਂ ਹਰ ਸੰਗ ਇਹੋ ਮਨ ਪੀਨਾ ਜੀਓ। ਜਿਉਂ ਅੰਧਿਆਰੇ ਦੀਪਕ ਪ੍ਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉਂ ਹੋਤ ਆਨੰਦਾ ਤਿਉਂ ਹਰ ਰੰਗ ਮਨ ਰੰਗੀਨਾ ਜੀਓ। ਸੰਤ ਨਮੋ ਕਉ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਰਾਜਿਆ ਸਾਧ ਕਿਰਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ। ਮਾਝ ਮਹੱਲਾ ਪੰਜਵਾਂ

ਬਾਜ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਿਆ ਤੇ ਮੰਗਲ ਗਾਵੋ। ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ, ਸਗਲ ਅਵਦਰਦਾ ਜੀਓ, ਨਾਮ ਔਖਦ ਮੁਕੋ, ਸਾਧੂ ਦੀਆ ਕਿਲਬਕ ਕਾਟੇ ਨਿਰਮਲ ਥੀਆ।

ਮਾਝ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤਪਾਲੈ ਸੇਵਕ ਸੁਖਦਾਤਾ ਪਾਣੀ ਪੱਖਾਂ ਪੀਸੋ ਸੇਵਕ ਕਹਿ ਠਾਕੁਰ ਹੀ ਕਾ ਆਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੈ ਜੋ ਸਾਹਿਬ ਪਾਵੈ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਭ ਬਿਧ ਜਾਣੈ ਠਾਕੁਰ ਕੇ ਸੇਵਕ ਹਰ ਰੰਗ ਮਾਣੈ ਜੋ ਕਿਛ ਠਾਕੁਰ ਕਾ ਸੇਵਕ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣੇ ਠਾਕੁਰ ਜੋ ਪਹਿਰਾਇਆ ਬਹੁਰ ਨਾ ਲੇਖਾ ਪੁੱਛ ਬੁਲਾਇਆ ਤਿਸ ਸੇਵਕ ਕਹਿ ਨਾਨਕ ਕੁਰਬਾਣੀ ਸੋ ਗੈਰ ਗੰਭੀਰਾ ਗਾਹਰ ਜੀਓ ਮਾਝ ਮਹੱਲਾ ਪੰਜਵਾਂ ਸਭ ਕਿਛ ਘਰ ਮੈਂ ਬਾਹਰ ਨਾਹੀ ਬਾਹਰ ਢੋਲੈ ਸੋ ਭਰਮ ਭੁਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੋਹਿਲਾ ਜੀਓ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਸੁਣ ਸ਼ਬਦ ਵਿਚਾਰਾ ਆਨੰਦ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਸੁਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਿਉ ਜਲੈ ਸਮਾਇਆ ਤਿਉ ਜੋਤੀ ਸੰਗ ਜੋਤ ਜੋਤ ਮਿਲਾਇਆ ਕਹੋ ਨਾਨਕ ਭਰਮ ਕੱਟੇ ਕਿਵਾੜਾ ਬੌੜ ਨਾ ਹੋਈਐ ਜੌਲਾ ਜੀਓ ਮਾਝ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਪਣਿਆ ਵਾਰ ਵਾਰ ਜਾਈ ਤਿਸ ਵਿੱਟੋਂ ਜੋ ਮਨ ਤਨ ਤੁਦ ਅਰਾ ਦੇ ਜੀਓ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਨ ਨਿਹਾਲੀ ਤਿਸ ਪੁਰਖ ਦਿਆਲੈ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭਲਾ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੈ ਮੱਦੇ ਅਲਪ ਨਿਰਵਾਣੇ ਸਾਧਕ ਸੰਗ ਉਨ ਭੌਜਲ ਤਰਿਆ ਸਗਲ ਦੂਤ ਉਨ ਸਾਦੇ ਜੀਓ

ਰਾਖ ਤੇਰੀ ਫੁੱਲੀ, ਤੂੰ ਸੁਖਮ ਹੋਆ ਅਸਥੁੱਲੀ। ਤੂੰ ਜਲਮ ਤੇ ਤੂੰ ਫੇਨ ਬੁੱਧ ਬੁੱਧਾ, ਤੁਧ ਬਿਨ ਅਵਰ ਨਾ ਪਾਲੀਐ ਜੀਉ। ਤੂੰ ਸੂਤ ਮਣੀਏ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦ ਮੱਧ ਅੰਤ ਪ੍ਰਭ ਸੋਈ ਅਵਰ ਨ ਕੋਈ। ਦਿਖਾ ਲਈਐ ਜੀਓ ਤੂੰ ਨਿਰਗੁਣ ਸਿਰਗੁਣ ਸੁਖਦਾਤਾ, ਤੂੰ ਨਿਰਵਾਣ ਰਸੀਐ ਰੰਗਰਾਤਾ। ਆਪਣੇ ਕਰਤਵ ਆਪੇ ਜਾਣੇ, ਆਪੇ ਤੁਧ ਸੰਭਾਲੀਏ ਜੀਓ, ਤੂੰ ਠਾਕੁਰ ਸੇਵਕ ਹੁਣੇ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾਸ ਦਾ ਗੁਣ ਗਾਵੇ ਇੱਕ ਪੂਰੀ ਨਜ਼ਰ ਨਿਹਾਲਿਆ ਜੀਓ। ਮਾਝ ਮਹੱਲਾ ਪੰਜਵਾਂ, ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੈ ਵਿਰਲੈ ਜਾਣੀ। ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪ੍ਰਵਾਨਾ ਜੀਓ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭੱਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਖਾ ਸੁਹਾਵੇ ਜੋ ਹਰ ਮਾਰਗ ਚੱਲੇ। ਹਉ ਬਲ ਤਿਨ ਸੰਗ ਪਛਾਣਾ ਜੀਓ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗਨ ਮਾਏ ਉਧਾਰੇ। ਕਿਲਮਿਕ ਕਾਠ ਹੋਆ ਮੰਦਰ ਮਲ ਮਿਟ ਗਏ, ਆਵਣ ਜਾਣਾ ਜੀਓ। ਦੋਏ ਕਰ ਜੋੜ ਇੱਕ ਬਿਨੋ ਕਰੀਜੈ, ਕਰ ਕਿਰਪਾ ਡੁਬਦਾ ਪੱਥਰ ਲੀਜੈ। ਨਾਨਕ ਕਹੋ ਪ੍ਰਭੇ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਮਾਝ ਮੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੁਖ ਪਿਆ ਦੁੱਖ ਦੂਰ ਪਰਾਨਾ, ਸੰਤਰ ਸਨ ਹਰ ਨਾਮ ਵਖਾਨਾ। ਜਲ ਤਰਨੀਰ ਭਏ ਸਰ ਸੁਬਰ, ਬਿਰਥਾ ਕੋਈ ਨਾ ਜਾਏ ਜੀਓ। ਦਇਆ ਧਾਰੀ ਤਿਨ ਸਿਰਜਨ ਹਾਰੇ, ਜੀ ਜਿੰਤ ਸਗਲੇ ਪ੍ਰਤਪਾਰੇ। ਮਿਹਰਵਾਨ ਕਿਰਪਾਲ ਦਯਾਲਾ, ਸਗਲੀ ਤ੍ਰਿਪਤ ਅਗਾਏ ਜੀਓ। ਵਣ ਤ੍ਰਿਣ ਤ੍ਰਿਪ ਵਣ ਕੀ ਤੋਨ ਹਰਿਆ, ਕਰਨਹਾਰ ਖਿਨ ਪੀਤਰ ਕਰਿਆ। ਗੁਰਮੁਖ ਨਾਨਕ ਅਰਾਧੇ ਮਨ ਕੀ ਆਸ, ਪੁਜਾਏ ਜੀਓ। ਮਾਜ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਪੋ ਕਿਹਾ ਕਾੜਾ ਜੀਓ। ਤੁਮਰੀ ਕਿਰਪਾ ਤੇ ਦੁੱਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ, ਤੁਧ ਬਿਨ ਦੂਜਾ ਵਰਨ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜੰਤ ਸਭ ਤੋਂ ਦਿਓ ਪਾਏ, ਜਿਤ ਤਿਤ ਪਾਣਾ ਤਿਤ ਤਲਾਏ, ਸਭ ਕਿਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਨਾਮ ਧਿਆਏ ਮਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲਾਇਆ। ਗੁਰਪੂਰੇ ਵਜੀ ਵਧਾਈ, ਨਾਨਕ ਜਿੱਤਾ ਬਿਖਾੜਾ ਜੀਓ। ਮਾਝ ਮੱਲਾ ਪੰਜਵਾਂ, ਜੀ ਪ੍ਰਾਣ ਪ੍ਰਭ ਮਨੇ ਅਧਾਰਾ, ਭਗਤ ਜੀ ਵੈ ਗੁਣ ਗਾਏ ਅਧਾਰਾ।

ਆਸ ਮਨੋਰਥ ਪੂਰਨ ਹੋਵੇ, ਪੇਟਤ ਗੁਰਦਰਸਾਇਆ ਜੀਓ, ਅਗਮ ਗੋਚਰ ਕੇ ਸਮਿਤ ਨਹੀਂ ਜਾਣੀ, ਸਾਧਕ ਸਿੱਧ ਆਵੇ ਜੀਓ, ਸਾਧਕ ਸਿੱਧ ਤਿਆਵੇ ਗਿਆਨੀ ਖੁਦੀ ਮਿੱਟੀ, ਚੁਕਾ ਪੋਲਾਵਾ ਗੁਰਮਨ ਹੀ ਮੈਂ ਪ੍ਰਗਟਾਇਆ ਜੀਓ, ਆਨੰਦ ਮੰਗਲ ਕਲਿਆਣ ਨਿਧਾਨਾ, ਸੁਖ ਸਹਿਜ ਹਰਨਾਮ ਵਖਾਨਾ, ਹੋਏ ਕਿਰਪਾਲ ਸਵਾਮੀ ਆਪਣਾ, ਨਾਉ ਨਾਨਕ ਕਰਮੈ ਆਇਆ ਜੀਓ। ਮਾਜ ਮਹੱਲਾ ਪੰਜਵਾਂ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ, ਤੁਮਰੇ ਕਰਤਬ ਤੁਮਹੀ ਜਾਣੋ, ਤੁਮਰੀ ਓਟ ਗੋਪਾਲਾ ਜੀਓ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੈ, ਪੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ, ਦਯਾਲਾ ਜੀਓ ਪ੍ਰਭ ਆਪਣਾ ਸਾਸ ਸਾਸ ਮਾਰੋ, ਇਹ ਮਤ ਗੁਰਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਬ ਮਯਾ ਪ੍ਰਤਪਾਲਾ ਜੀਓ, ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ, ਚਲਤ ਤੁਮਾਰੀ ਪ੍ਰਗਟ ਪਿਆਰੇ, ਦੇਖ ਨਾਨਕ ਪਏ ਨਿਹਾਲਾ ਜੀਓ। ਮਾਜ ਮਹੱਲਾ ਪੰਜਵਾਂ। ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸਾਂਤ ਸਹਿ ਸੁਖ ਪਾਇਆ, ਠਾਠ ਪਾਈ ਪ੍ਰਭ ਆਪੇ ਜੀਓ, ਸਭ ਕਿਛ ਬਹੁਤ ਬਹੁਤ ਉਪਾਇਆ, ਕਾ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਤਰਾਪੇ ਜੀਓ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤੇ ਸਦਾ ਧਿਆਈ, ਜਨਮ ਮਰਨ ਪੈ ਘਾਟੇ ਮੋਹਾ, ਬਿਨ ਸੇ ਸੋਗ ਸੰਤਾਪੇ ਜੀਓ, ਸਾਸ ਸਾਸ ਨਾਨਕ ਸਲਾਹੇ, ਸਿਮਰਤ ਨਾਮ ਕਾਟੇ ਸਭ ਵਾਏ, ਪੂਰਨ ਆਸ ਕਰੀਖਨ ਪੀਤਰ, ਹਰ ਹਰ ਹਰ ਗੁਣ ਜਾਪੇ ਜੀਓ। ਮਾਜ ਮਹੱਲਾ ਪੰਜਵਾਂ। ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੋ ਗੁਣ ਅਗਮ ਅਪਾਰੇ, ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ, ਜਿਨ ਹਮ ਕੀਏ ਜੀਓ, ਜਨਮ ਜਨਮ ਕੇ ਕਿਲਬਕ ਜਾਵੈ, ਮਨ ਚੰਦੇ ਸਹੀ ਫਲ ਪਾਵੈ, ਸਿਮਰ ਸਾਹਿਬ ਸੋ ਸੱਚ ਸੁਆਮੀ, ਰਜਕ ਸਬਸ ਕਉ ਦੀਏ ਜੀਓ, ਨਾਮ ਜਪਤ ਸਰਬ ਸੁਖ ਪਾਈਐ, ਸਭ ਪਉ ਬਿਨ ਸੇ ਹਰ ਹਰ ਧਿਆਈਐ, ਜਿਨ ਸੇਵਿਆ ਸੋ ਪਾਰ ਗ੍ਰਾਮੀ, ਕਾਰ ਸਗਲੇ ਥੀਏ ਜੀਓ, ਆਏ ਪਿਆ ਤੇਰੀ ਸਰਣਾਈ, ਜੋ ਪਾਵੇ ਤੂੰ ਲਹਿ ਮਿਲਾਇ, ਕਰ ਕਿਰਪਾ ਪ੍ਰਭਗਤੀ ਲਾਵੋ, ਸਤ ਨਾਨਕ ਅੰਮ੍ਰਿਤ ਪੀਵੈ ਜੀਓ। ਮਾਜ ਮੱਲਾ ਪੰਜਵਾਂ। ਪਏ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸੈ ਸਭਨੀ ਤਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਠ ਪਾਈ ਕਰਤਾਰੇ ਜੀਓ, ਆਪਣੇ ਜੀ ਜੰਤ ਪ੍ਰਤਪਾਰੈ, ਜਿਉ ਬਾਰਕ ਮਾਤਾ ਸੰਵਾਰੈ, ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਅਹਾਰੇ ਜੀਓ, ਜਲ ਥਲ ਪੂਰ ਰਿਆ ਮਿਹਰਬਾਨਾ, ਸਦਾ ਸਦ ਬਿਲਹਾਰ ਜਾਈਐ ਕੁਰਬਾਨਾ, ਰਹਿਣ ਦਿਨ ਸਤੇ ਸਦਾ ਧਿਆਈ, ਦੇਖਿਨ ਮੈਂ ਸਗਲ ਉਦਾਰੇ ਜੀਓ, ਰਾਖ ਲੀਏ ਸਗਲ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ, ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਮਾਜ ਮਹੱਲਾ ਪੰਜਵਾਂ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਤਲ ਸੋਏ ਚੋ ਬਾਰੇ, ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ, ਹਰ ਰੁਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਬਾੜੀ ਜੀਓ,

ਜੜ ਆਪਣੀ ਆਪ ਉਪਾੜੀ ਜੀਓ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਅਸਾੜੀ ਜੀਓ ਮਾਝ ਮਹੱਲਾ ਪੰਜਵਾਂ ਚਰਨ ਠਾਕੁਰ ਕਿਰੇ ਦੇ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸਾਂਤ ਸੁਖ ਸਹਿਜ ਤਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁੱਟੇ ਮੂਲੇ ਹਰ ਅੰਤਰ ਬਾਹਰ ਰਹਿਆ ਪਰ ਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾ ਕਾਟੀ ਜਮਕੀ ਫਾਸਾ ਜੀਓ ਅੰਮ੍ਰਿਤ ਵਰਖੈ ਅਨੰਦ ਮਾਣੀ ਮਨ ਤਨ ਅੰਤਰ ਸਾਂਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀ ਅਦਲਾਸਾ ਜੀਓ ਜਿਸ ਕਾ ਸਾ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰੇ ਵਡਭਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾਂ ਮੀਹੋ ਪਿਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੀ ਜੀਓ ਜਿਸਕੇ ਸੇਤ ਨਹੀਂ ਪ੍ਰਤਪਾਰੇ ਭਾਰ ਬ੍ਰਹਮ ਪ੍ਰਭ ਭਏ ਰਖਵਾਰੇ।

ਇੰਦਰ ਨਿਹਾਰਾ ਜਲ ਤਲ ਮਈਲ ਸਭ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ਮਨ ਕੀ ਇੱਛ ਪੁਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਓ ਮਾਝ ਮਹੱਲਾ ਪੰਜਵਾਂ ਮਨ ਤਨ ਤੇਰਾ ਤਨ ਪੀ ਤੇਰਾ ਢੂੰਠਾ ਕੁਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗਪਾਲਾ ਜੀਓ।

ਸੁਰਸ ਸੋਈ ਜਾਣੇ ਜੀਉ ਅਗਮ ਗੋਚਰ ਸਾਹਿਬ ਮੇਰਾ ਕਟਕੜ ਅੰਤਰ ਵਰਤੈ ਨੀਰਾ ਸਦਾ ਅਲਪਤ ਜੀਆ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਉ ਪ੍ਰਭ ਮਿਲਣ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕੈ ਭਾਣੇ ਜੀਉ ਹੱਥੀ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਜ ਮਹਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤੈ ਦੁੱਖ ਕਾ ਟੇਰਾ ਢਾਇਆ ਜੀਉ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਿਆ ਜੀਉ ਜੋ ਕੁਛ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪ੍ਰਭ ਪਰਮ ਪਲਾਹਾ ਲਾਹਿਆ ਜੀਉ ਚਰਨ ਕਮਲ ਜਨ ਕਾ ਆਧਾਰੁ ਆਠ ਪੈਰ ਰਾਮ ਨਾਮ ਵਪਾਰੋ ਸਹਿਜ ਅਨੰਦ ਗਾਵੈ ਗੁਣ ਗੋਵਿੰਦਾ ਪ੍ਰਭ ਨਾਨਕ ਸਰਬ ਸਮਾਹਿਆ ਜੀਉ ਮਾਜ ਮਹਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੂਰਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾ ਤਰਥ ਸੁਭਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿਟੋ ਕੁਰਬਾਣੋ ਜੀਉ ਸੱਚ ਵਡਾਈ ਕੀਮ ਨ ਪਾਈ ਕੁਦਰਤ ਕਰਮ ਨ ਕਹਿਣਾ ਜਾਈ ਧਿਆਏ ਧਿਆਏ ਜੀਵਾ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ ਸੱਚ ਸਲਾਹੁਣ ਭਾਗੀ ਪਾਈਐ ਗੁਰਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵੈ ਸੱਚ ਨਾਮ ਨਿਸ਼ਾਨੋ ਜੀਉ ਸੱਚੇ ਅੰਤ ਨ ਜਾਣੇ ਕੋਈ ਥਾਂ ਤਨ ਤਨ ਸੱਚਾ ਸੋਈ ਨਾਨਕ ਸੱਚ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ਮਾਜ ਮਹਲਾ ਪੰਜਵਾਂ ਰੈਣ ਸੁਹਾਵੜੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲ ਤਿਥਾਈ ਜੀਉ ਸਿਮਰਤ ਨਾਮ ਦੁੱਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਪਉ ਪਰਮ ਖੋਇਆ ਗੁਰਪੁਰੈ ਦੇਖਾ ਸਭਨੀ ਜਾਈ ਜੀਉ ਪ੍ਰਭ ਸਮਰਥ ਵੱਡ ਉੱਚ ਅਪਾਰਾ ਨੌਨਦ ਨਾਮ ਪਰੇ ਭੰਡਾਰਾ ਆਦ ਅੰਤ ਮਦ ਪ੍ਰਭ ਸੋਈ ਦੂਜਾ ਲਵੇ ਨਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੈ ਸਾਦਰ ਵਾਲਾ ਦੇਹ ਦਾਨ ਨਾਨਕ ਜਨਮਾ ਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹਲਾ ਪੰਜਵਾਂ ਐਥੇ ਤੂੰ ਹੈ ਆਗੈ ਆਪੇ ਜੀ ਜਿੰਦਰ ਸਭ ਤੇਰੇ ਥਾਪੇ ਤੁਧ ਬਿਨੇ ਵਰਨਾ ਕੋਈ ਕਰਤੇ ਮੈਂ ਤਰ ਉੱਠ ਤੁਮਾਰੀ ਜੀਉ ਰਸਨਾ ਜਪ ਜਪ ਜੀਵੈ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਨਹੀਂ ਸੁਖ ਪਾਇਆ ਸੋ ਜਨਮ ਨਾ ਜੂਵੈ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਇਹਾ ਹੈ ਕਾਰੀ ਜੀਉ ਦਿਸ਼ਟ ਧਾਰ ਆਪਣਾ ਦਾਸ ਸਵਾਰਿਆ ਕੜਕੜ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵਿਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜੀਉ ਮਾਜ ਮਹੱਲਾ ਪੰਜਵਾਂ ਮਨ ਤਨ ਰੱਤਾ ਰਾਮ ਪਿਆਰੇ ਸਰ ਬਸ ਦੀਜੈ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਐ ਬਿਸਰਨਾ ਕੋਈ ਸਾਸਾ ਜੀਉ ਸੋਈ ਸਾਧਨ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ ਸਾਗਰ ਕਟੀਏ ਜਮ ਕੀ ਫਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾ ਜਪ ਅਲਕ ਭੇਵਾ ਕਾਮ ਕ੍ਰੋਧ ਕਿਲਪਕ ਗੁਰ ਕਾਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੈ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸਾ ਜੀਉ ਮਾਜ ਮਹੱਲਾ ਪੰਜਵਾਂ ਸਿਮਰਤ ਨਾਮ ਹਰਦਾਸ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਉ ਜਾਕੈ ਗ੍ਰਹਿ ਨਵਨਿਤ ਭਰ ਪਾਈ ਤਿਸ ਮਿਲਿਆ ਜਿਸ ਪੁਰਖ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀਉ ਖਿਨ ਮੈਂ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਵਿਜੋਗਾ ਜੀਉ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਚ ਪਾਈ ਗੁਰਬੋਹਿਤ ਪਾਇਆ ਕਿਰਪਾ ਤੇ ਨਾਨਕ ਤੁਰਸਨ ਜੋਗਾ ਜੀਉ ਮਾਜ ਮਹੱਲਾ ਪੰਜਵਾਂ ਸੋਈ ਕਰਣਾ ਜੇ ਆਪ ਕਰਾਏ ਜਿੱਥੇ ਰੱਖਿਆ ਸਾ ਪਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮਿੱਠਾ ਜੀਉ ਸਭ ਪਰੋਈ ਇੱਕ ਧਾਗੈ ਜਿਸ ਲਾਏ ਲਏ ਸੋ ਚਰਣੀ ਲਾਗੈ ਊਂਦ ਕਵਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਡਿੱਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੈ ਆਪਣਾ ਆਪ ਤੂੰ ਆਪ ਪਛਾਣੈ ਹਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋ ਪ੍ਰਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸਿਆ ਪਰਮ ਪਉ ਢੀਠਾ ਜੀਉ ਮਾਜ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕਹੋ ਮੁਰਤੇ ਕੜੀ ਨਾ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰਮਿਲ ਨਿਤ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੈ ਅਨੰਦ ਨਿਤ ਜਾਗੀ
ਬਾਹ ਪਕੜਤ ਸਵਾਮੀ ਮਿਲੈ ਜਿਸ ਕੈ ਮਸਤਕ ਲਹਿਣਾ ਚਰਨ ਕਮਲ ਭਗਤਾਂ ਮਨ ਬੁੱਠੇ ਵਣਸ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਤੂੜ ਨਿਤ ਬਾਂਛੈ ਨਾਮ ਸੱਚੇ ਕਾ ਗਿਆਣਾ ਉਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਾਰ ਨੇ ਚਲ ਪਾਈਐ ਨਾਨਕ ਕਉ ਪ੍ਰਭੋ ਏ ਦਿਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਰੰਗਾਏ ਹੁਕਮ ਸੁਭਾਏ ਸੱਚੀ ਦਰਗਹਿ ਮੈਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬ ਸੱਚੇ ਮਨ ਪਤੀ ਆਵਣਿਆ ਹਉ ਵਾਰੀ ਜੀਉ ਵਾਰੀ ਸ਼ਬਦ ਸੁਭਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹਉ ਕਿਸ ਕੇਰਾ ਸੱਚਾ ਠਾਕੁਰ ਤ੍ਰਿਪਵਣ ਮੇਰਾ ਹਉ ਮੈਂ ਕਰ ਕਰ ਜਾਏ ਕਣੇਰੀ ਕਰ ਅਵਗਣ ਪਛੋਤਾਵਣਿਆ ਹੁਕਮ ਪਛਾਣੇ ਸੋ ਹਰ ਗੁਣ

ਬੱਦਾ ਝੋਟਾ ਖਾਏ। ਬਿਨ ਨਾਮੈ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਵਣਿਆ ਸਾਖਤ ਕੂੜੇ ਸਤ ਨਾ ਭਾਵੈ ਦੁਬਦਾ ਬਾਧਾ ਆਵੈ। ਜਾਣੇ ਲਿਖਿਆ ਲੇਖ ਨਾ ਬੇਟੈ ਕੋ ਹੋਈ ਗੁਰਮੁਖ ਮੁਕਤ ਕਰਾਵਣਿਆ। ਪੇਈੜੇ ਪ੍ਰਜਾਤੋ ਨਾਹੀ ਝੂਠ ਵਿਛੁਨੀ ਰੋਵੈ ਤਾਹੀ ਅਵਗੁਣ ਮੁੱਠੀ ਮੈਲ ਨਾ ਪਾਏ ਅਵਗੁਣ ਗੁਣ ਬਖਸ਼ਾਵਣਿਆ। ਪੇਈੜੇ ਜਨ ਜਾਤਾ ਪਿਆਰਾ ਗੁਰਮੁਖ ਬੂਜੈ ਤਤ ਵਿਚਾਰਾ। ਆਵਣ ਜਾਣਾ ਠਾਕੁਰ ਹਾਈ ਸੱਚੇ ਨਾਮ ਸਮਾਵਣਿਆ। ਗੁਰਮੁਖ ਬੂਜੈ ਅਕਥ ਕਹਾਵੈ ਸੱਚੇ ਠਾਕੁਰ ਸੱਚੋ ਭਾਵੈ ਨਾਨਕ ਸੱਚ ਕਹੈ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ। ਮਾਜ ਮਹਲਾ ਤੀਜਾ ਕਰ ਪਹਿਲਾ। ਕਰਮ ਹੋਵੈ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤਲਾਇ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹੋ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਿਹਾਰਣਿਆ। ਗੁਰਮਤੀ ਪ੍ਰਗਾਸ ਹੋਆ ਜੀ ਅੰਦਨ ਹਰ ਗੁਣ ਗਾਵਣਿਆ ਰਹਾਓ ਧਨ ਮਨ ਖੋਜੇ ਤਾਂ ਨਾ ਉਪਾਏ ਤਾਵਤ ਰੱਖਿਆ ਢਾਕ ਰਹਾਏ। ਗੁਰ ਕੀ ਬਾਣੀ ਅੰਦਰ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਨੰਤ ਅਸੰਖਾ ਗੁਰਮੁਖ ਸਾਧ ਮਿਲਿਆ ਤਾਂ ਵੇਖਾ। ਨੌ ਦਰਵਾਜੇ ਦਸਵੇਂ ਮੁਕਤਾ ਅਨੰਤ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਏ ਗੁਰ ਪ੍ਰਸਾਦੀ ਮਨ ਵਸਾਈ ਅੰਨ ਸਦਾ ਰਹਿ ਰੰਗ ਰਾਤਾ ਹਰ ਸੱਚੈ ਸੋ ਜੀ ਪਾਵਣਿਆ। ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਪਰਮ ਪਲਾਣੀ ਅਗਿਆਨੀ ਅੰਤ ਮੰਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹੋ ਮੈਂ ਮੇਰਾ ਠਾਕ ਰਹਾਇਆ। ਗੁਰਸਾਖੀ ਮਟਿਆ ਦਿਆਰਾ ਬੱਜਰ ਕਪਾਟ ਖਿਲਾਵਣਿਆ ਹੋ ਮੈਂ ਮਾਰ ਮਨ ਵਸਾਇਆ ਗੁਰਚਰਣੀ ਸਦਾ ਚਿਤਲਾਇਆ ਗੁਰ ਕਿਰਪਾ ਤੇ ਮਨ ਤਾਂ ਦਰਮਲ ਦਰਮਲ ਨਾਮ ਤੇ ਆਵਣਿਆ ਜੀਵਨ ਮਰਣਾ ਸਭ ਤੁਦੈ ਤਾਈ ਜਿਸ ਬਖਸੇ ਤਿਸ ਦੇ ਵਡਿਆਈ ਨਾਨਕ ਨਾਮ ਤੇ ਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ। ਮਾਜ ਮਹਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੂਲੈ ਸੰਸਾਰਾ ਗੁਰਮੁਖ ਹੋਵੈ ਸੋਈ ਬੁਝੈ ਗੁਣ ਕਹਿ ਗੁਣੀ ਸਮਾਵਣਿਆ। ਹਉ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅੰਦਰ ਜਾਗੇ ਦਾਰ ਸੱਚੈ ਸੁਭਾ ਭਾਵਣਿਆ। ਰਹਾਓ ਆਪ ਸੁਣੈ ਤੈ ਆਪੇ ਵੇਖੈ ਜਿਸਨੋਂ ਦਰਦਰ ਕਰੇ ਸੋਈ ਜਨ ਲਿਖੇ ਆਪੇ ਲਾਏ ਲਏ ਸੋ ਲਾਗਿਆ ਗੁਰਮੁਖ ਸੱਚ ਕਮਾਵਣਿਆ। ਜਿਸ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਾ ਮੇਟਣਾ ਨਾ ਜਾਏ। ਜਿਨ ਸਤਿਗੁਰ ਮਿਲਿਆ ਸੇਵਟ ਪਾਗੀ ਪੂਰੇ ਕਰਮ ਮਿਲਾਵਣਿਆ ਪੇ ਜੜੇ ਤਨ ਅੰਦਰ ਸੁੱਤੀ ਕੰਤ ਵਿਸਾਰੀ ਅਵਗਤ ਮੁਤੀ ਅੰਦਰ ਸਦਾ ਫਿਰੈ ਬਿਰ ਲਾਦੀ ਬਿਨ ਪ੍ਰਨੀਤ ਨਾ ਪਾਵਣਿਆ। ਪੇ ਜੜੇ ਸੁਖਦਾਤਾ ਜਾਤਾ ਹੋਮੈ ਮਾਰ ਗੁਰਸ਼ਬਦ ਪਛਾਤਾ ਸੇ ਸੁਹਾਵੀ ਸਦਾ ਫਿਰ ਰਾਵੈ ਸਤਿ ਸ਼ਿਗਾਰ ਬਣਾਵਣਿਆ। ਲੱਖ ਚੌਰਾਸੀ ਜੀ ਉਪਾਏ ਜਿਸਨੋ ਨਦਰ ਕਰੇ ਤਿਸ ਗੁਰੂ ਮਿਲਾਏ ਕਿਲਬ ਕਾਟ ਸਦਾ ਜਨਰਮਲ ਦਰ ਸੱਚੈ ਨਾਮ ਸੁਹਾਵਣਿਆ। ਲੇਖਾ ਮੰਗੇ ਤਾਂ ਕੀਏ ਸੁਖ ਨਾਹੀ ਫੁੰਨ ਦੂਵੈ ਤੀਏ ਆਪੇ ਬਖਸ਼ ਲਈ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣੇ ਆਪੇ ਕਰੇ ਤੈ ਆਪ ਕਰਾਏ ਗੁਰ ਪੂਰੇ ਗੁਰ ਕੈ ਸ਼ਬਦ ਮਿਲਾਏ। ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾਵਣਿਆ ਮਾਜ ਮੱਲਾ ਤੀਜਾ ਇੱਕੋ ਆਪ ਫਰੈ ਪ੍ਰਸੰਨਾ ਗੁਰਮੁਖ ਵੇਖਾ ਤਾਂ ਇਹੋ ਮਨ ਪਿੰਨਾ ਤਿਸਨਾ ਤਜ ਸਹਿ ਸੁਖ ਪਾਇਆ ਇੱਕੋ ਮਨ ਵਸਾਵਣਿਆ ਹਉ ਵਾਰੀ ਜੀਓ ਵਾਰੀ ਇਕ ਸਿਉ ਚਿਤਲਾਵਣਿਆ। ਗੁਰਮਤੀ ਮਨ ਇਕਤ ਕਰ ਆਇਆ ਸੱਚੈ ਰੰਗ ਰੰਗਾਵਣਿਆ ਰਹੋ ਇਹੋ ਜਗ ਭੁੱਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜੈ ਸਲੋਬਾਇਆ ਅੰਨ ਸਦਾ ਫਿਰਿਆ ਪਰਮ ਭੁੱਲਾ ਬਿਨ ਨਾਵੇਂ ਦੁੱਖ ਪਾਵਣਿਆ। ਜੋ ਰੰਗ ਰਾਤੇ ਕਰਮ ਵਿਧਾਤੇ ਗੁਰਸੇਵਾ ਤੇ ਜੁਗ ਜਾ ਚਾਰੇ ਜਾਤੇ ਜਿਸਨੂੰ ਆਪ ਦੇ ਵਡਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹ ਹਰ ਚੇਤੇ ਨਾਹੀ ਜਮ ਪੁਰ ਬੱਦਾ ਦੁੱਖ ਸਹਾਈ। ਅੰਨਾ ਬੋਲਾ ਕਿਸ ਨਦਰ ਨਾ ਆਵੈ ਮਨਮੁਖ ਪਾਪ ਪਚਾਵਣਿਆ ਇੱਕ ਰੰਗ ਰਾਤੇ ਜੋ ਤੁਦ ਆਪ ਲਿਵਲਾਏ ਭਾਏ ਭਗਤ ਤੇਰੇ ਮਨ ਭਾਏ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਆਪ ਪਜਾਵਣਿਆ ਹਰ ਜੀਓ ਤੇਰੀ ਸਦਾ ਸਰਣਾਈ ਆਪੇ ਬਖਸ਼ ਦੇ ਵਡਿਆਈ ਜਮਕਾਲ ਤਿਸ ਨੇੜ ਨਾ ਆਵੈ ਜੋ ਹਰ ਹਰ ਨਾਮ ਤੇ ਆਵਣਿਆ ਅੰਨ ਰਾਤੇ ਜੋ ਹਰ ਭਾਏ ਮੇਰੇ ਭਰ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਵਿਖਾਣੇ ਨਾਨਕ ਨਾਮ ਰਤੇ ਬੈਰਾਗੀ ਨਿਜ ਘਰ ਤਾੜੀ ਲਾਵਣਿਆ। ਮਾਜ ਮਹਲਾ ਤੀਜਾ ਸ਼ਬਦ ਮਰੈ ਸੋ ਮੁਆ ਜਾਪੈ ਕਾਲ ਨਾ ਜਾਪੈ ਕਾਲ ਨਾ ਚਾਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹੋ ਵਾਰੀ ਜੀਓ ਵਾਰੀ ਹਰ ਕੈ ਨਾਏ ਸੁਭਾ ਭਾਵਣਿਆ। ਸਤਿਗੁਰੂ ਸੇਵ ਸੱਚ ਚਿਤ ਲਾਇਆ ਗੁਰਮੁਤੀ ਸਹਿਜ ਸਮਾਵਣਿਆ ਰਹਾਓ ਕਾਇਆ ਕੱਚੀ ਕੱਚਾ ਚੀਰ ਹੰਢਾਏ ਦੂਜੇ ਲਾਗੀ ਮਹਿਲ ਨ ਪਾਏ।

ਲੇਖਾ ਮੰਗੀਐ ਤਿੱਥੈ ਛੁਟੈ ਸੱਚ ਕਮਾਏ ਸਤਿਗੁਰ ਸੇਵਨ ਸੇਤਨਵੰਤੇ ਐਥੇ ਉੱਥੇ ਨਾਮ ਸਮਾਵਣਿਆ ਪੈ ਪਾਈ ਸਿਗਾਰ ਬਣਾਈ ਗੁਰਪ੍ਰਸਾਦੀ ਮਹਿਲ ਕਰ ਪਾਏ ਅੰਦਨ ਸੁਧਾਰ ਵੈ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ ਮੋਹੇ ਇਹੋ ਜਗ ਸੁੱਤਾ ਨਾਮ ਵਿਸਾਰ ਅੰਤ ਵਿਗੁੱਤਾ ਜਿਸਤੇ ਸੁੱਤਾ ਸੋ ਜਾਗਾਏ ਗੁਰਮੁਤ ਸੋ ਜੀ ਪਾਵਣਿਆ ਅਪਿਓ ਪੀਐ ਸੋ ਪਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੇ ਲਾਏ ਲੱਖ ਚੁਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੈ ਸੋ ਕਾਰ ਕਰਾਵਣਿਆ ਮਾਝ ਮਹਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਖਾਣਿਆ ਸੱਚ ਕਦ ਫਸਟੀ ਲਾਵਣਿਆ ਹੋ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਬੰਨ ਵਸਾਵਣਿਆ ਅੰਜਨ ਮਾਹੀ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਹੋਇਆ ਤਿਗ ਅਪਾਰਾ ਗੁਰਮੁਖ ਹੋਵੈ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਨਿਰਡਾਏ ਗੁਰਪ੍ਰਸਾਦ ਦੀ ਸੱਚ ਜਿਤ ਲਾਏ ਸੱਚੋ ਸੱਚ ਵਰਤੈ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਵੇ ਪ੍ਰਵਾਹ ਸੱਚਾ ਮੇਰਾ ਪਿਆਰਾ ਕਿਲ ਅਵਗਣ ਘਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਪੈ ਪਾਏ ਭਗਤ ਦਿੜਾਇਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪਛੋਤਾਵੈ ਸਭਨਾ ਜੀਆਂ ਕਾਏ ਕੋ ਦਾਤਾ ਸ਼ਬਦੇ ਮਾਰ ਜੀ ਬਾਵਣਿਆ ਹਰ ਤੁਦ ਬਾਜੋ ਮੈਂ ਕੋਈ ਨਾਹੀ ਹਰ ਤੁਦ ਸੇਵੀ ਤੈ ਤੁਦ ਸਲਾਹੀ ਆਪੇ ਮੇਲ ਲੈ ਹੋ ਪ੍ਰਭ ਸੱਚੈ ਪੂਰੇ ਕਰਮ ਤੂੰ ਭਾਵਣਿਆ ਮੈਂ ਹੋਰ ਨਾ ਕੋਈ ਤੁਦੈ ਜਿਹਾ ਤੇਰੀ ਨਦਰੀ ਸੀ ਜਿਤ ਦੇਹਾ ਅੰਨ ਅਨੁਸਾਰ ਸੰਭਾਲ ਹਰ ਰੱਖੋ ਗੁਰਮੁਖ ਸਹਿਜ ਸੰਭਾਵਣਿਆ ਤੁਦ ਜੀਵੜ ਮੈਂ ਹੋਰ ਨਾ ਕੋਈ ਤੁਦ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜਭੰਨ ਸਵਾਰੈ ਨਾਨਕ ਨਾਮ ਸੁਹਾਵਣਿਆ ਮਾਝ ਮੱਲਾ ਤੀਜਾ ਸਭ ਕੱਟ ਆਪੇ ਭੋਗਣਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸਮਾਵਣਿਆ ਹੋ ਵਾਰੀ ਜੀਉ ਵਾਰੀ ਗੁਰੂ ਸ਼ਬਦ ਮਨ ਵਸਾਵਣਿਆ ਸ਼ਬਦ ਸੂਜੈ ਤਾਂ ਮਨ ਸਿਉ ਲੂਜੈ ਮਨਸਾ ਮਾਰ ਸੰਭਾਵਣਿਆ ਰਹਾਉ ਪੰਚ ਦੂਤ ਮੋਹੈ ਸੰਸਾਰਾ ਮਨਮੁਖ ਅੰਦੇ ਸੁਧ ਨ ਸਾਰਾ ਗੁਰਮੁਖ ਹੋਵੈ ਸੋ ਆਪਣਾ ਕਰ ਰੱਖੈ ਪੰਚ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੇ ਸਹਿਜੇ ਪ੍ਰਭ ਸੇਵੈ ਅੰਦਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਹਰ ਦਰ ਸੋਭਾ ਭਾਵਣਿਆ ਏਕਮ ਏਕੈ ਆਪ ਉਪਾਇਆ ਦੁਬਦਾ ਦੂਜਾ ਤ੍ਰਿਬਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਘੁਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸਾਜਾ ਤਾ ਸੋ ਸਹਿ ਸਮਾਵੈ ਗੁਰਮੁਖ ਕਰਣੀ ਸੱਚੇ ਸੇਵੈ ਸਾਚੇ ਜਾਏ ਸਮਾਵਣਿਆ ਸੱਚੇ ਬਾਜੋ ਕੋ ਅਵਰਨਾ ਦੂਆ ਦੂਜੈ ਲਾਗ ਜਪ ਖਪ ਖਪ ਮੂਆ ਗੁਰਮੁਖ ਹੋਵੈ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਨ ਤੁਮਾਰੀ ਆਪੇ ਤਰ ਦੇਖੈ ਕੱਚੀ ਪੱਕੀ ਸਾਰੀ ਅੰਧ ਨੇ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮਿਲੈ ਵੇਖੈ ਹਦੂਰ ਸਭ ਮਹਿ ਆਪ ਰਹਿਆ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋ ਜੀ ਪਾਵਣਿਆ ਮਾਝ ਮਹਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਵਿਰਲੈ ਕਿਨੈ ਚੱਕ ਡੀਠੀ ਅੰਤਰ ਪ੍ਰਗਾਸ ਮਹਾਰਸ ਪੀ ਵੈਦਰ ਸੱਚੈ ਸ਼ਬਦ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰਚਰਣੀ ਚਿਤ ਲਾਵਣਿਆ ਸਤਿਗੁਰੂ ਹੈ ਅੰਮ੍ਰਿਤ ਸੱਚ ਸਰ ਸਾਚਾ ਮਨ ਨਾਵੈ ਮੈਲ ਚੁਕਾਵਣਿਆ ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ ਗੁਰਪ੍ਰਸਾਦੀ ਕਿਨੈ ਵਿਰਲਿਆ ਚਿਤ ਲਾਇਆ ਤੁਧ ਸਲਾਹ ਨ ਰੱਜਾ ਕਬਹੂੰ ਸੱਚੇ ਨਾਵੈ ਕੀ ਭੁੱਖ ਲਾਵਣਿਆ ਏਕੋ ਵਿਖਾ ਅਵਰ ਨ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿੱਖਾ ਨਿਵਾਰੀ ਸਹਿਜੇ ਸੂਕ ਸਮਾਵਣਿਆ ਰਤਨ ਪਦਾਰਥ ਭਲਰ ਤਿਆਗੈ ਮਨਮੁਖ ਅੰਧਾ ਦੂਜੈ ਪਾਏ ਲਾਗੈ ਜੋ ਬੀਜੈ ਸੋਈ ਵਿਲ ਪਾਵੈ ਸੁਪਨਿਆ ਸੁੱਖ ਨ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਦਿਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਆਣ ਦਿਨ ਸਦਾ ਰਹਿ ਪੈ ਅੰਦਰ ਪੈ ਮਾਰ ਪਰਮ ਚੁਕਾਵਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਣਿਆ ਸਿਮਰਤ ਸਾਸਤ ਵੇਦ ਵਖਾਣੈ ਭਰਮੇ ਪੂਲਾ ਤਤ ਨ ਜਾਣੇ ਬਿਨ ਸਤਿਗੁਰ ਸੇਵੇ ਸੁਖ ਨ ਪਾਏ ਦੁੱਖੋ ਦੁੱਖ ਕਮਾਵਣਿਆ ਆਪ ਕਰੇ ਕਿਸ ਆਖੈ ਕੋਈ ਆਖਣ ਜਾਈਐ ਜੇ ਪੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣਿਆ ਮਾਝ ਮੱਲਾ ਤੀਜਾ ਆਪੇ ਰੰਗੇ ਸਹਿ ਸੁਭਾਏ ਗੁਰ ਕੈ ਸ਼ਬਦ ਹਰ ਰੰਗ ਚੜਾਏ ਮੰਤਰ ਰਤਾ ਰਸਨਾ ਰੰਗ ਚਲੂਲੀ ਪੈ ਪਾਏ ਰੰਗ ਚੜਾਵਣਿਆ
ਹਾਂ ਵਾਰੀ ਜੀਉ ਵਾਰੀ ਨਿਰਪੋ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਪੋ ਧਿਆਇਆ ਬਿਖ ਪੋਜਲ ਸ਼ਬਦ ਤਰਾਵਣਿਆ ਰਹਾਉ ਮਨ ਮੁਗਧ ਕਰਿਆ ਚਤਰਾਈ ਨਾ ਤਾ ਧੋਤਾ ਥਾਈ ਨ ਪਾਈ ਜੇ ਹਾ ਆਇਆ ਤੇ ਹਾ ਜਾਸੀ ਕਰ ਅਵਗਣ ਪਛੋ ਧਾਵਣਿਆ ਮਨਮੁਖ ਅੰਧੇ ਕਿਛੁ ਨ ਸੁਜੈ ਮਰਨ ਲਿਖਾਏ ਆਈ ਨਹੀਂ ਬੁਜੈ ਮਨ ਮੁਖ ਕਰਮ ਕਰੇ ਨਹੀਂ ਪਾਏ ਬਿਨਾਂ ਮੈਂ ਜਨਮ ਗਵਾਵਣਿਆ ਸੱਚ ਕਰਨੀ ਸ਼ਬਦ ਹੈ ਸਾਰ ਪੂਰੇ ਗੁਰ ਪਾਈਏ ਮੁਖ ਦੁਆਰ ਅੰਦਨ ਬਾਣੀ ਸ਼ਬਦ ਸੁਣਾਏ ਸੱਚ ਰਾਤੀ ਰੰਗ ਰੰਗਾਵਣਿਆ ਰਸਨਾ ਰੰਗ ਹਰ ਰਸ ਰਾਤੀ ਰੰਗ ਲਾਏ ਮੰਤਨ ਮੋਹਿਆ ਸਹਿਜ ਸੁਭਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕਿਆ ਸ਼ਬਦ ਸਹਿਜੇ ਸੁਖ ਪਸਮਾਵੇ ਹਉ ਬਲਿਹਾਰੀ ਸਦਾ ਤਿੰਨ ਵਿਟੋਂ ਗੁਰ ਸੇਵਾ ਚ ਚਲਾਵਣਿਆ ਸੱਚਾ ਸੱਚੋ ਸੱਚ ਭਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵੇ ਆਪੇ ਕਰ ਸਤ ਮਨਾਵਣਿਆ ਜਿਸਨੋ ਨਦਰ ਕਰੇ ਸੋ ਪਾਈ ਗੁਰ ਪ੍ਰਸਾਦੀ ਹੋ ਮੈਂ ਜਾਏ ਨਾਨਕ ਨਾਮ ਵਸੈ ਮਨ ਅੰਤ ਦਰ ਸੱਚੈ ਸੋਭਾ ਪਾਵਣਿਆ ਮਾਜ ਮਹਲਾ ਤੀਜਾ ਸਤਿਗੁਰ ਸੇਵੀਐ ਵੱਡੀ ਵਡਿਆਈ ਹਰ ਜੀ ਅਚਿੰਤ ਵਸੈ ਮਨ ਆਈ ਹਰ ਜੀਓ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਤਿਖਾ ਲਹਾਵਣਿਆ ਹੋ ਵਾਰੀ ਜੀਓ ਵਾਰੀ ਸਤਸੰਗਤ ਮੇਲ ਮਿਲਾਵਣਿਆ ਹਰ ਸਤ ਸੰਗਤ ਆਪੇ ਮੇਲੈ ਗੁਰਸਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹੋ ਮੈਂ ਮਹਿਲ ਗਵਾਈ ਦਰ ਸੱਚੈ ਸੁਭਾ ਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸੇ ਸਾਧ ਗ੍ਰਹਿ ਮਿਲਾਏ ਬਿਨ ਗੁਰ ਸੇਵੇ ਸੁਖ ਨ ਹੋਈ ਪੂਰੇ ਪਾਗ ਗੁਰ ਪਾਵਣਿਆ ਇਹ ਮਨ ਆਰਸੀ ਕੋਈ ਗੁਰਮੁਖ ਵੇਖੈ ਮੋਰਚਾ ਨਾ ਲੱਗੈ ਜਹੋ ਮੈਂ ਸੁਖੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸਮਾਵਣਿਆ ਬਿਨ ਸਤਿਗੁਰ ਕਿਰਹਿ ਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ ਆਪੇ ਆਪ ਆਪ ਮਿਲ ਰਹਿਆ ਸਹਿਜ ਸਹਿਜ ਸਮਾਵਣਿਆ ਗੁਰਮੁਖ ਵੈਸੋ ਇਕਸ ਸਿਉ ਲਿਵਲਾਏ ਦੂਜਾ ਭਰਮ ਗੁਰੂ ਸ਼ਬਦ ਚਲਾਏ ਕਾਇਆ ਅੰਦਰ ਵਣਜ ਕਰੇ ਵਾਪਾਰਾ ਨਾਮ ਨਿਦਾਨ ਸੱਚ ਪਾਵਣਿਆ ਗੁਰਮੁਖ ਕਿਰਣੀ ਹਰ ਕੀਰਤ ਸਾਰ ਗੁਰਮੁਖ ਪਾਏ ਮੁਖ ਦੁਆਰ ਅੰਦਰ ਨੰਗ ਰਤਾ ਗੁਣ ਗਾਵੇ ਅੰਦਰ ਮੈਲ ਬੁਲਾਵਣਿਆ ਸਤਿਗੁਰ ਦਾਤਾ ਮਿਲੈ ਮਿਲਾਇਆ ਪੂਰੇ ਪਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੈ ਵਡਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਲਾ ਤੀਜਾ ਆਪ ਵੰਝਾਏ ਤਾਂ ਸਭ ਕਿਛ ਪਾਏ ਗੁਰ ਸ਼ਬਦੀ ਸੱਚੀ ਲਿਵਲਾਏ ਸੱਚ ਵਣਜੈ ਸੱਚ ਸੰਗ੍ਰਹਿ ਸੱਚ ਵਪਾਰ ਕਰਾਵਣਿਆ ਹਉ ਵਾਰੀ ਜੀਓ ਵਾਰੀ ਹਰ ਗੁਣ ਅਨੰਦਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਰਹਾਉ ਵੇਲਾ ਵਕਤ ਸਭ ਸੁਹਾਈਆ ਜੋ ਸੱਚਾ ਮੇਰੇ ਮਨ ਪਾਇਆ ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁਠੈ ਪਾਈ ਅਨਰਸ ਚੁਕੈ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੈ ਮੂਰਖ ਅੰਧ ਗਾਵਾਰਾ ਫਿਰ ਓਏ ਕਿੱਥੋਂ ਪਾਏ ਨ ਮੁਖ ਦੁਆਰਾ ਮਰ ਮਰ ਜੰਮੈ ਫਿਰ ਆਵੈ ਜਮਦਰ ਚੋਟਾਂ ਖਾਵਣਿਆ ਸ਼ਬਦਿਆ ਸਾਧ ਚਾਣੈ ਤਾਂ ਆਪ ਪਛਾਣੈ ਨਿਰਮਲ ਬਾਣੀ ਸ਼ਬਦ ਵਿਖਾਣੇ ਸੱਚੇ ਸੇਵ ਸਦਾ ਸੁਖ ਪਾਇਨ ਨਉ ਨਦਨਾਮ ਮਨ ਵਸਾਵਣਿਆ ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਅਨ ਦਿਨ ਹਰ ਸਾ ਲਾਹੇ ਸਾਚਾ ਨਿਰਮਲ ਨਾਦ ਵਜਾਵਣਿਆ ਮਾਨਮਖ ਖੋਟੀ ਰਾਸ ਖੋਟਾ ਪਾ ਸਾਰਾ ਕੂੜ ਕਮਾਵਨ ਦੁੱਖ ਲਾਗੈ ਭਾਰਾ ਪਰਮੇ ਭੂਲੇ ਫਿਰਨ ਦਿਨ ਰਾਤੀ ਮਰਜਨ ਮੈਂ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਅਤ ਪਿਆਰਾ ਭੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੈ ਵਡਿਆਈ ਦੁੱਖ ਸੁਖ ਸਮ ਕਰ ਜਾਣਿਆ ਮਾਜ ਮਹਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਨਾਵੇਂ ਸਭ ਪਰਮ ਪੁਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਭਾਵਣਿਆ ਹਉ ਵਾਰੀ ਜੀਓ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰਭਗਤੀ ਪਾਈਐ ਸਹਿਜੇ ਮਨ ਵਸਾਵਣਿਆ ਰਹਾਉ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜੇ ਹੀ ਮਨ ਸਾਹ ਕਰ ਲਾਗੇ ਤੇ ਹਫਲ ਪਾਏ ਸਤਿਗੁਰ ਦਾਤਾ ਸਭਨਾ ਮਥੂ ਕਾ ਪੂਰੇ ਭਾਗ ਮਿਲਾਵਣਿਆ ਇਹੋ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੈ ਪਾਏ ਤਟ ਤੀਰਥ ਦਿਸੰਤਰ ਪਵੈ ਅਹੰਕਾਰੀ ਹੋਰ ਵਧੇਰੇ ਹੋ ਮੈਂ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੈ ਹਰ ਸਿਉਂ ਚਿਤਲਾਏ ਹਰ ਨਿਰਮਲ ਸੱਚ ਮੈਲ ਨਾ ਲਾਗੈ ਸੱਚ ਲਾਗੈ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਧਾ ਅੰਧ ਅੰਧਾਰਾ ਬਿਸਟਾ ਕੇ ਕੀੜੇ ਬਿਸਟਾ ਕਮਾਵੇ ਫਿਰ ਬਿਸਟਾ ਮਾਹੇ ਪਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਹੋਮੈ ਮਮਤਾ ਸ਼ਬਦ ਖੋਵੈ ਅੰਦਨ ਹਰ ਜੀਓ ਸੱਚਾ ਸੇਵੀ ਪੂਰੇ ਪਾਗ ਗੁਰ ਭਾਵਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਤ ਪਾਏ ਸੱਚੇ ਨਾਮ ਸਦਾਮਨ ਸੱਚਾ ਸੱਚ ਸੇਵੈ ਦੁੱਖ ਗਾਵਣਿਆ ਸਦਾ ਹਜੂਰ ਦੂਰ ਨ ਜਾਣੋ ਗੁਰ ਸ਼ਬਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਭਾਵਣਿਆ ਮਾਜ ਮਲਾ ਤੀਜਾ ਐਥੇ ਸਾਚੇ ਸੋ ਆਗੇ ਸਾਚੇ ਮਨ ਸੱਚਾ ਸੱਚੈ ਸ਼ਬਦ ਰਾਚੇ
ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ ਹੋ ਵਾਰੀ ਜੀਉ ਵਾਰੀ, ਸੱਚਾ ਨਾਮ ਮਨ ਵਸਾਵਣਿਆ, ਸੱਚੇ ਸੇਵੈ ਸੱਚ ਸਮਾਵੈ, ਸੱਚੇ ਗੁਰ ਕੇ ਸੱਚੇ ਕੇ ਗੁਣ ਗਾਵਣਿਆ, ਰਹਾਉ ਪੰਡਿਤ ਪੜੈ ਸਾਧ ਨਾ ਪਾਵੈ, ਦੂਜੇ ਭਾਏ ਮਾਇਆ ਮਨ ਭਰਮਾਵੈ ਮਾਇਆ ਮੋਹੇ, ਸਭ ਸੁਧ ਗਵਾਈ ਕਰ ਅਵਗਣ ਪਛੋਤਾਵਣਿਆ, ਸਤਿਗੁਰ ਮਿਲਿਆ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ, ਸ਼ਬਦ ਮਰੈ ਮਨ ਮਾਰੇ ਆਪਣਾ, ਮੁਕਤੀ ਕਾ ਦਰ ਪਾਵਣਿਆ, ਕਿਲ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰਖੈ ਔਰ ਧਾਰੇ, ਸੱਚ ਰਤੇ ਸਦਾ ਬੈਰਾਗੀ ਹਉ ਮੈਂ ਮਾਰ ਮਿਲਾਵਣਿਆ, ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਬਦ ਮਨਸਾ ਤ੍ਰਿਬਦ ਮਾਇਆ, ਪੜ ਪੜ ਪੰਡਿਤ ਮੋਹਨੀ ਥੱਕੇ, ਚੌਥੇ ਪਦ ਕੀ ਸਾਰ ਨਾ ਪਾਵਣਿਆ, ਆਪੇ ਰੰਗੇ ਰੰਗ ਚੜਾਈ, ਸੇ ਜਨ ਰਾਤੇ ਗੁਰ ਸ਼ਬਦ ਰੰਗਾਏ, ਹਰ ਰੰਗ ਚੜਿਆ ਅਤ ਅਪਾਰਾ, ਹਰ ਹਰ ਹਰ ਰਸ ਰਸ ਗੁਣ ਗਾਵਣਿਆ, ਗੁਰਮੁਖ ਰਿਧ ਸਿੱਧ ਸੱਚ ਸੰਧਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖ ਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ, ਗੁਰਮੁਖ ਥਾਪੇ ਥਾਪ ਉਥਾਪੇ, ਗੁਰਮੁਖ ਜਾਤ ਪਤ ਸਭ ਆਪੇ, ਗੁਰਮੁਖ ਨਾਨਕ ਗੁਰਮੁਖ ਨਾਮ ਧਿਆਈ, ਨਾਮੇ ਨਾਮ ਸਮਾਵਣਿਆ, ਮਾਜ ਮਹਲਾ ਤੀਜਾ ਉਤਪਤ ਪਰਲੋ, ਸ਼ਬਦੇ ਹੋਵੈ ਸੱਚ ਸ਼ਬਦੇ ਹੀ ਫਿਰ ਉਪਤ ਹੋਵੈ, ਗੁਰਮੁਖ ਵਰਤੈ ਸਭ ਆਪੇ, ਸੱਚਾ ਗੁਰਮੁਖ ਉਪਾਏ ਸਮਾਵਣਿਆ, ਹੋ ਵਾਰੀ ਜਿਉ ਵਾਰੀ ਗੁਰਪੂਰਾ ਮਨ ਵਸਾਵਣਿਆ, ਗੁਰ ਤੇ ਸਾਥ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ, ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਣ ਬਸੰਤਰ ਖੇਲੈ ਵਡਾਣੀ, ਸੋ ਨਿਗੁਰਾ ਜੋ ਮਰ ਮਰ ਜੰਮੈ, ਨਿਗੁਰੇ ਆਵਣ ਜਾਵਣਿਆ, ਤਿੰਨ ਕਰਤੇ ਇੱਕ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕਿਛ ਪਾਇਆ, ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ, ਸੱਚਾ ਸਾਹੋ ਸੱਚੇ ਵਣਜਾਰੇ, ਸੱਚ ਵਣਜੈ ਗੁਰ ਹੇਤ ਅਪਾਰੇ, ਸੱਚ ਵਿਹਾਜਿਓ ਸੱਚ ਕਮਾਵੇ, ਸੱਚੋ ਸੱਚ ਕਮਾਵਣਿਆ, ਬਿਨ ਰਾਸੀ ਕੋ ਵੱਥ ਕਿਉ ਪਾਏ, ਮਨਮੁਖ ਪੂਲੇ ਲੁਕ ਸਭਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਭਾਵਣਿਆ, ਇੱਕ ਸੱਚ ਬਣ ਜਾਏ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ, ਆਪੇ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ, ਅੰਤਰ ਵਸਤ ਮੂੜਾ ਬਾਹਰ ਪਾਲੇ, ਮਨਮੁਖ ਅੰਧੇ ਫਿਰੇ ਬਿਤਾਲੇ, ਜਿੱਥੇ ਵੱਥ ਹੋਵੇ ਤਿੱਥੋ ਕੋਈ ਨਾ ਪਾਵੇ, ਮਾਨਮੁਖ ਪਰਮ ਭੁਲਾਵਣਿਆ, ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਪਾਏ, ਨਾਨਕ ਨਾਮ ਤੇ ਲੈ ਵੜਿਆਈ, ਆਪੇ ਸੁਣ ਸੁਣ ਧਿਆਵਣਿਆ, ਮਾਜ ਮਹਲਾ ਤੀਜਾ, ਸਤਿਗੁਰੂ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਖਾਈ, ਹਰ ਅਗਮ ਗੋਚਰ ਅਨਾਥੀ ਜੋਨੀ, ਸਤਿਗੁਰ ਕਹਿ ਪਾਏ ਪਾਵਣਿਆ, ਹਉ ਵਾਰੀ ਜੀਓ ਵਾਰੀ ਆਪਣੇ ਵਾਰਵਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸਿਉ ਸਹਿਜ ਸਮਾਵਣਿਆ, ਰਹਾਉ ਪੂਰਬ ਲਿਖਿਆ ਸੋ ਕਰਮ ਕਮਾਏ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਿਆ ਗੁਰ ਪਾਈਐ ਸਾਈ, ਸਬਦੈ ਮੇਲ ਮਿਲਾਵਣਿਆ, ਗੁਰਮੁਖ ਅਲਪਤ ਰਹਿ ਸੰਸਾਰੈ, ਗੁਰ ਕਹਿ ਤਕੀਐ ਨਾਮ ਆਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖੱਟ ਦੁੱਖ ਪਾਵਣਿਆ, ਮਨਮੁਖ ਅੰਧੇ ਸੁਧ ਨ ਕਾਈ, ਆਤਮ ਕਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਭਾਰ ਪਹੁੰਚਾਵਣਿਆ, ਇਹੋ ਜਗਵਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ, ਕੋ ਨਾ ਹੀ ਖਾਲੀ ਜਿਹੀ ਵਾਸ ਨਾ ਪਾਏ, ਤੇਹੀ ਵਰਤੈ ਵਾਸੂ ਵਾਸ ਜਿਣਾ ਬਣਿਆ, ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮ ਅਪਾਰਾ, ਦੁਖੀ ਨਿਤ ਫਿਰੈ ਬਿਲਾਦੇ, ਬਿਨ ਗੁਰੂ ਸਾਂਤ ਨਾ ਭਾਵਣਿਆ, ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਜਿਹ ਅੰਦਰ ਪਾਏ ਤੇਹ ਵਰਤੈ ਆਪੇ ਬਾਹਰ ਭਾਵਣਿਆ, ਤਿਸ ਬਾਜੋਂ ਸੱਚੇ ਮੈਂ ਹੋਰ ਨ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਕਟਿੰਤਰ ਜਿਸ ਦੇਵੈ ਸੋ ਭਾਵਣਿਆ, ਮਾਜ ਮਹਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹੋਮੈ ਮੇਰਾ ਸਭ ਦੁੱਖ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਏ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਹੋ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ, ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਬੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਅੰਮ੍ਰਿਤ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾਇਆ ਕਸੁਣਾਵਣਿਆ, ਅੰਮ੍ਰਿਤ ਰੰਗ ਰਤਾ ਲਿਵਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀ ਆਵਣਿਆ, ਸੋ ਕਿਛ ਕਰੈ ਜੋ ਚਿਤਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ, ਅਜਬ ਕੰਮ ਕਰਤੇ ਹਰ ਕੇਰੇ, ਇਹੋ ਮਨ ਭੁਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸਿਉਂ ਚਿਤਲਾਏ, ਅੰਮ੍ਰਿਤ ਸ਼ਬਦ ਵਜਾਵਣਿਆ, ਖੋਟੇ ਖੋਰੇ ਖੋਟੇ ਖਰੇ ਤੁਧ ਆਪ ਉਪਾਏ, ਤੁਧ ਆਪੇ ਪਰਖੇ ਲੋਕ ਸਭਾਏ, ਖਰੇ ਪਰਖ ਖਜ਼ਾਨੇ ਪਾਏ, ਖੋਟੇ ਪਰਮ ਪਲਾਵਣਿਆ, ਕਿਉਂ ਕਰ ਵੇਖਾ ਕਿਉਂ ਸਲਾਹੀ, ਗੁਰ ਪ੍ਰਸਾਦੀ ਸ਼ਬਦ ਸਲਾਹੀ, ਤੇਰੇ ਪਾਣੀ ਵਿੱਚ ਅੰਮ੍ਰਿਤ ਵਸੈ, ਤੂੰ ਪਾਣੇ ਅੰਮ੍ਰਿਤ ਪੀਆਵਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ, ਅੰਮ੍ਰਿਤ ਸਭ ਭੁੱਖ ਲਹਿ ਵਜਾਵਣਿਆ,
ਮਾਜ ਮਹਲਾ ਤੀਜਾ ਅੰਮ੍ਰਿਤ ਵਰਸੈ ਸਹਿ ਸੁਭਾਏ ਗੁਰਮੁਖ ਵਿਰਲਾ ਕੋਈ ਜਨ ਪਾਏ ਅੰਮ੍ਰਿਤ ਪੀਸਦਾ ਤ੍ਰਿਪਤਾ ਸੇ ਕਰ ਕਿਰਪਾ ਤਸਨਾ ਬੁਝਾਵਣਿਆ ਹਉ ਵਾਈ ਜੀਓ ਵਾਈ ਗੁਰਮੁਖ ਅੰਮ੍ਰਿਤ ਪਿਆਵਣਿਆ ਰਸਨਾ ਰਸ ਚਾਕ ਸਦਾ ਰਹਿ ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਗੋਪਾਏ ਦੁਬਦਾ ਮਾਰੇ ਇੱਕ ਸਿਉਂ ਲਿਵਲਾਏ ਨਦਰ ਕਰੇ ਤਾਂ ਹਰ ਗੁਣ ਗਾਵੈ ਨਦਰੀ ਸਤ ਸਮਾਵਣਿਆ ਸਭਨਾ ਉੱਪਰ ਨਦਰ ਪ੍ਰਾਪਤੇਰੀ ਕਿਸੈ ਥੋੜੀ ਕਿਸੈ ਹੈ ਕਣੇਰੀ ਤੁਝ ਤੇ ਬਾਹਰ ਕਿਛ ਨਾ ਹੋਵੈ ਗੁਰਮੁਖ ਸੋਜੀ ਪਾਵਣਿਆ ਗੁਰਮੁਖ ਤਤ ਹੈ ਵਿਚਾਰਾ ਅੰਮ੍ਰਿਤ ਭਰੇ ਤੇਰੇ ਭੰਡਾਰਾ ਬਿਨ ਸਤਿਗੁਰੂ ਸੇਵੇ ਸੋਏ ਕੋਈ ਨਾ ਪਾਵੈ ਗੁਰ ਕਿਰਪਾ ਤੇ ਭਾਵਣਿਆ ਸਤਿਗੁਰੂ ਸੇਵੇ ਸੋ ਜਨ ਸੋਹੈ ਅੰਮ੍ਰਿਤ ਨਾਮ ਅੰਤਰ ਮਨ ਮੋਹੈ ਅੰਮ੍ਰਿਤ ਮਨ ਤਨ ਬਾਣੀ ਰਿੱਤਾ ਅੰਮ੍ਰਿਤ ਸਹਿ ਸਮਾਵਣਿਆ ਮਨ ਮੁਖ ਭੁੱਲਾ ਦੂਜੇ ਭਾਏ ਖਵਾਏ ਨਾਮ ਨਾਲੇ ਵੈ ਮਰੈ ਬਿਖ ਖਾਏ ਅੰਦਨ ਸਦਾ ਵਿਸਟਾ ਮੈਂ ਵਾਸਾ ਬਿਨ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਪੀਵੈ ਜਿਸਨੋਂ ਆਪ ਪੀ ਆਏ ਗੁਰਪ੍ਰਸਾਦੀ ਸਹਿਜ ਲਿਵਲਾਏ ਪੂਰਨ ਪੂਰ ਰਹਿਆ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸੰਮਾਲ ਸਦਾ ਤੂੰ ਸਹਿਜੇ ਸਤ ਸੰਭਾਵਣਿਆ ਮਾਜ ਮੱਲਾ ਤੀਜਾ ਸੇ ਸਤ ਲਾਗੇ ਜੋ ਤੁਧ ਭਾਏ ਸਦਾ ਸਤ ਸੇਵੈ ਸਹਿ ਸੁਭਾਏ ਸੱਚਾ ਸ਼ਬਦ ਸੱਚਾ ਸਲਾਹੀ ਸੱਚਾ ਮੇਲ ਮਿਲਾਵਣਿਆ ਹੋ ਵਾਰੀ ਜਿਉ ਵਾਰੀ ਸਤ ਸਲਾਹਣਿਆ ਸੱਚ ਧਿਆਇਨ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜੈ ਦੇਖਾਂ ਸੱਚ ਸਭਨੀ ਥਾਈ ਗੁਰਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਸਾਚੀ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡਿੱਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਹਚਲ ਨਿਜ ਕਰ ਵਾਸਾ ਭਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸ਼ਬਦ ਜਲਾਇਆ ਸੱਚੋ ਸੱਚਾ ਵੇਖ ਸਲਾਹੀ ਗੁਰਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਿੰਨ ਸੱਚੀ ਰਿਵਲਾਗੀ ਹਰ ਨਾਮ ਸਮਾਲੈ ਸੇ ਵਡਪਾਗੀ ਸੱਚਾ ਸ਼ਬਦ ਆਪ ਮਿਲਾਏ ਸਾਧ ਸੰਗਤ ਸੱਚ ਗੁਣ ਗਾਵਣਿਆ ਲਿਖਾ ਪੜੀਐ ਜੇ ਲਿਖੈ ਵਿੱਚ ਹੋਵੈ ਅਗੋਚਰ ਸ਼ਬਦ ਸੁਧ ਹੋਵੈ ਅੰਦਨ ਸੱਚ ਸ਼ਬਦ ਸਲਾਹੀ ਹੋਰ ਕੋਏ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਧਨਾ ਆਈ ਤਿਸਨਾ ਜਾਲੇ ਸੁਧ ਨਾ ਕਾਈ ਬਿਖ ਬਿਹਾਜ ਹੈ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰਪ੍ਰਸਾਦੀ ਇੱਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਇੱਕੋ ਨਾਮ ਵਰਤੈ ਮਨ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਜ ਮੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰ ਮਰ ਜੰਮੈ ਫੇਰ ਪਵੈ ਘਨੇਰੇ ਤੂੰ ਤੂੰ ਇੱਕੋ ਨਿਹਚਲ ਅਗਮ ਅਪਾਰਾ ਗੁਰਮਤੀ ਬੂਝ ਬਜਾਵਣਿਆ ਹੋ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਕੋਈ ਗੁਰਮਤ ਗੁਰਮਤੀ ਆਪ ਬੁਝਾਵਣਿਆ ਰਹੋ ਸਭ ਏਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵਿਆ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸਨਾ ਅਗਨ ਜਲੈ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾ ਮਰ ਮਰ ਜਨਮ ਹੈ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੁਝੈ ਆਪ ਮਾਰੇ ਤਾਂ ਤ੍ਰਿਪਣ ਸੂਜੈ ਫਿਰ ਉਹ ਮਰੈ ਨਾ ਮਰਨਾ ਹੋਵੇ ਸਹਿਜੇ ਸਤ ਸਮਾਵਣਿਆ ਮਾਇਆ ਮਹਿ ਫਿਰ ਚਿੱਤ ਨਾ ਲਾਏ ਗੁਰ ਕੈ ਸ਼ਬਦ ਸਦ ਰਹਿ ਸਮਾਏ ਸੱਚ ਸਲਾਹੀ ਸਭ ਘੜੇ ਅੰਤਰ ਸੱਚੋ ਸੱਚ ਸੁਭਾਵਣਿਆ ਸੱਚ ਸਲਾਹੀ ਸਦਾ ਹਜ਼ੂਰੇ ਗੁਰ ਕੈ ਸ਼ਬਦ ਰਹਿਆ ਭਰਪੂਰੇ ਗੁਰਪ੍ਰਸਾਦੀ ਸੱਚ ਨਦਰੀ ਆਵੈ ਸੱਚੇ ਹੀ ਸੁਖ ਭਾਵਣਿਆ ਸੱਚ ਮਨ ਅੰਦਰ ਰਹਿਆ ਸਮਾਏ ਸਦਾ ਸੱਚ ਨੇ ਚਲਿਆ ਵੇ ਨਾ ਜਾਏ ਸੱਚੇ ਲਾਗੇ ਸੋ ਮੰਦਰ ਮੁਲ ਗੁਰਮਤੀ ਸੱਚ ਸਮਾਵਣਿਆ ਸੱਚ ਸਲਾਹੀ ਵਰਨਕ ਹੋਈ ਜਿਤ ਸੇਵਿਐ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ ਮਾਜ ਮੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਈ ਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮਹਿਲ ਗਵਾਵਣਿਆ ਹਉ ਵਾਰੀ ਜੀਓ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਏ ਮੰਤਰ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਮੋਹ ਤਿੱਥੇ ਮੋਹ ਨਾ ਪਾਇਆ ਨਿਰਮਲ ਗਿਆਨ ਧਿਆਨ ਆਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ ਹੋਮੈ ਮੈਲ ਗੁਰ ਸ਼ਬਦੇ ਤੋਵੈ ਨਿਰਮਲ ਵਾਜੈ ਅਨਹਦ ਤਨ ਬਾਣੀ ਧਰ ਸੱਚੈ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰ ਸ਼ਬਦ ਪੁਰੋਵੈ ਨਿਰਮਲ ਨਾਮ ਲਗੇ ਵਡਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦੇ ਸੋ ਹੈ ਨਿਰਮਲ ਨਾਮ ਮਨ ਤਨ ਮੋਹੈ ਸੱਚ ਨਾਮ ਮਲ ਕਦੇ ਨਾ ਲਾਗੈ ਮੁਖ ਉਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜਾ ਭਾਈ ਮੈਲਾ ਚੌਕਾ ਪਹਿਲੇ ਥਾਈ ਮੈਲਾ ਮਾਈ ਮੈਲਾ ਖਾਏ ਫਿਰ ਮੈਲ ਵਧਾਏ ਮਨ ਮੁਖ ਮੈਲ ਦੁੱਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਬਜਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਸਿਆਮਨ ਅੰਤਰ ਗੁਰਮੁਖ ਮਹਿਲ ਚੁਕਾਵਣਿਆ ਮਾਜ ਮੱਲਾ ਤੀਜਾ
ਗੋਵਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਮੁਖ ਸੁਵੈ, ਅਤ ਉਜਲ ਨਾਮ ਤੇ ਆਵਣਿਆ ਹੋ ਵਾਰੀ, ਜਿਉ ਵਾਰੀ ਗੋਬਿੰਦ ਗੁਣ ਗਾਵਣਿਆ।

ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣੇ ਆ। ਮਨੁਆ ਨਾਚੇ ਭਗਤ ਦ੍ਰਿੜਾਏ, ਗੁਰ ਕੇ ਸ਼ਬਦ ਮੁਨੇ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦ ਨਿਰਤ ਕਰਾਵਣੇ ਆ। ਉੱਚਾ ਕੁਕੇ ਤਨਹਿ ਪਛਾੜੇ, ਮਾਇਆ ਮੋਹੇ ਜੋਹਿਆ ਜਮ ਕਾਲੀ, ਮਾਇਆ ਮੋਹ ਇਸ ਮੁਨੇ ਨਚਾਏ, ਅੰਤਰ ਕਪਟ ਦੁਖ ਭਾਵਣਿਆ, ਗੁਰਮੁਖ ਭਗਤ ਜਾ ਆਪ ਕਰਾਏ, ਤਨ ਮਨ ਰੱਤਾ ਸਹਿਜ ਸੁਭਾਏ, ਬਾਣੀ ਵਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਭਾਵਣਿਆ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪ੍ਰਬੰਧ ਨਾਚੈ ਦੂਜੈ ਭਾਏ ਦੁਖ ਪਾਵਣਿਆ। ਜਿਸ ਅੰਤਰ ਪ੍ਰੀਤ ਲੱਗਿਆ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਜੁਗਤਾ, ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹ ਭਗਤ ਹਰ ਭਾਵਣਿਆ, ਗੁਰਮੁਖ ਭਗਤ ਜੁਗਚਾਰੇ ਹੋਈ, ਹੋਰ ਭਗਤ ਨ ਪਾਏ ਕੋਈ, ਨਾਨਕ ਨਾਮ ਗੁਰਪਗਤੀ ਪਾਈਐ, ਗੁਰਚਰਣੀ ਜਿਤ ਲਾਵਣਿਆ, ਮਾਜਮਲਾ ਤੀਜਾ ਸੱਚਾ ਸੇਵੀ ਸਾ ਸਲਾਹੀ, ਸੱਚੈ ਨਾਹੀ ਦੁੱਖ ਕਬ ਹੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ, ਹੋ ਵਾਰੀ ਜੀ ਹੋ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ, ਜੋ ਹਰ ਸੇ ਵੈਸੇ ਸਦਾ ਸੋ ਹੈ ਸੋਭਾ ਸੁਰਤ ਸੁਹਾਵਣਿਆ, ਰਹਾਓ ਸਭ ਕੋ ਤੇਰਾ ਭਗਤ ਕਹਾਈ, ਸਹੀ ਭਗਤ ਤੇਰੇ ਮਨ ਪਾਈ, ਸੱਚ ਬਾਣੀ ਤੁਧੈ ਸਲਾਹਨ, ਰੰਗ ਰਾਤੇ ਭਗਤ ਕਰਾਵਣਿਆ, ਸਭ ਕੋ ਸੱਚੇ ਹਰ ਜੀਓ ਤੇਰਾ, ਗੁਰਮੁਖ ਮਿਲੈ ਤਾ ਚੁੱਕੈ ਫੇਰਾ, ਜਾ ਤੁਧ ਭਾਵੈ ਤਾਂ ਨਾਇ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ, ਇਕ ਸਿਉ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਾ ਤੇਰੇ ਚਾਏ, ਨੌ ਨਾਮ ਮਸੈ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸਭ ਦੇ ਮੇਲ ਮਿਲਾਵਣਿਆ, ਤੂੰ ਦਇਆਲ ਸਦਾ ਸੁਖਦਾਤਾ, ਤੂੰ ਆਪੇ ਮਿਲੈ, ਗੁਰਮੁਖ ਜਾਤਾ ਤੂੰ ਆਪੇ ਦੇਵੈ, ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਇਕ ਸਿਉ ਮਨ ਰਿਆ ਸਮਾਏ, ਮਨ ਮੁਨੀਐ ਮਨੈ ਮਿਲਾਵਣਿਆ, ਗੁਰਮੁਖ ਹੋਵੈ ਸੋ ਸਲਾਹੀ, ਸਾਚੇ ਠਾਕੁਰ ਮੇ ਪ੍ਰਵਾਹੀ, ਨਾਨਕ ਨਾਮ ਸਹਿ ਮਾਰੇ ਅੰਤਰ ਗੁਰ ਸ਼ਬਦੀ ਹਰ ਮਿਲਾਵਣਿਆ, ਮਾਜ ਮਲਾ ਤੀਜਾ ਤੇਰੇ ਭਗਤ ਸੋ ਹੈ ਸਾਚੇ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹਿ ਦਿਨ ਰਾਤੀ, ਗੁਣ ਕਹਿ ਗੁਣੀ ਸੰਭਾਵਣਿਆ, ਹੋ ਵਾਰੀ ਜੀਓ ਵਾਰੀ ਨਾਮ ਸਨਮਨ ਵਸਾਵਣਿਆ, ਹਰ ਜੀਓ ਸੱਚਾ ਉੱਚੋ ਉੱਚਾ, ਹੋ ਮੈਂ ਮਾਰ ਮਿਲਾਵਣਿਆ, ਰਹਾਓ ਹਰ ਜੀਓ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੈ, ਨਾਹੀ ਸਹਿਜੇ ਸਾਚ ਸੰਭਾਵਣਿਆ, ਤੁਝ ਤੇ ਬਾਹਰ ਕੁਛ ਨਾ ਹੋਏ, ਤੂੰ ਕਰ ਕਰ ਵੇਖਿਆ ਜਾਣੇ ਸੋਏ, ਆਪੇ ਕਰੇ ਕਰਾਈ ਕਰਤਾ, ਗੁਰਮਤਿ ਆਪ ਮਿਲਾਵਣਿਆ, ਕਾਮਣ ਗੁਣਵੰਤੀ ਹਰ ਪਾਏ, ਪੈ ਭਾਈ ਸਿਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ ਸੰਭਾਵਣਿਆ। ਸ਼ਬਦ ਵਿਸਾਰਨ ਤਿੰਨਾ ਠੌਰ ਨਠਾਓ, ਭਰਮ ਪੂਲੇ ਜੋ ਸੁੰਜੈ ਘਰ ਕਾਓ, ਹਲਤ ਪਲਤ ਤਿੰਨੀ ਦੋਵੈ ਗਵਾਏ, ਦੁੱਖੇ ਦੁੱਖ ਵਿਹਾਵਣਿਆ, ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੈ ਪਾਏ ਸੁਖ ਪਾਏ ਨਾ ਕੋਈ, ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ, ਗੁਰਮੁਖ ਸੱਚੋ ਸੱਚ ਲਿਖ ਲਿਖੈ ਵਿਚਾਰ, ਸੇ ਜਨ ਸੱਚੇ ਪਾਵੇ ਮੁਖ ਦੁਆਰ, ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸੰਭਾਵਣਿਆ, ਮੇਰਾ ਅੰਤਰ ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਜ ਮੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹੋ ਮੈਂ ਰੋਗ ਲਾਗੀ ਗੁਰ ਸ਼ਬਦੀ ਖੋਵੈ, ਮਨ ਨਿਰਮਲ ਅੰਦਰ ਭਗਤੀ ਰਾਤਾ, ਭਗਤ ਕਰੇ ਹਰ ਭਾਵਣਿਆ, ਹੋ ਵਾਰੀ ਜੀਓ ਵਾਰੀ ਆਪ ਭਗਤ ਕਰਨ ਅਵਰਾ, ਭਗਤ ਕਰਾਵਣਿਆ, ਤਿੰਨਾ ਭਗਤ ਜਿਨਾ ਕੋ ਸਾਧ ਨਮਸਕਾਰ ਕੀਜੈ, ਜੋ ਅੰਦਰ ਹਰ ਗੁਣ ਗਾਵਣਿਆ, ਰਹੋ ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੇ ਲਾਏ, ਪੂਰੇ ਭਾਗ ਗੁਰਸੇਵਾ ਹੋਵੈ, ਗੁਰਸੇਵਾ ਤੇ ਸੁਖ ਪਾਵਣਿਆ, ਮਰ ਮਰ ਜੀਵੈ ਤਾਂ ਕਿਛ ਪਾਏ, ਗੁਰਪ੍ਰਸਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ, ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇ ਸੰਤ ਭਵੈ ਦੂਜੈ ਪਾਏ ਖੁਆਏ, ਬਿਰਥਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁੱਖ ਪਾਵਣਿਆ, ਧਾਵਤ ਰਾਖੈ ਠਾਕ ਰਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੈ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੱਲ ਡੁੱਬੇ, ਕੂੜ ਬੋਲ ਬਿਖ ਖਾਵਣਿਆ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਈ ਭਗਤ ਕਾ ਪਾਏ ਭਗਤ ਜਾ, ਹੋ ਮੈਂ ਸੁਖੈ, ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿਨ ਪੀ ਤਨ ਮਹਿ ਮਨ ਨਾ ਦਿਖਾਵਣਿਆ, ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀ ਤੈ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ, ਮਾਜ ਮਾਲਾ ਤੀਜਾ, ਇਸ ਗੁਫਾ ਮੈਂ ਅਖਟ ਭੰਡਾਰਾ, ਤਿਸ ਵਿੱਚ ਵਸੈ ਹਰ ਅਲਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਵੰਝਾਵਣਿਆ, ਹੋ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰਮਤੀ ਅੰਮ੍ਰਿਤ ਪੀਆਵਣਿਆ,
ਰਹਾਉ ਹਉ ਮੈਂ ਮਾਰ ਬੱਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸਬਦ ਹੈ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲ ਮਨ ਮਾਨਿਆ ਹਰ ਦਰ ਸੋਭਾ ਭਾਵਣਿਆ ਸਰੀਰੋ ਪਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵਿਗਾਰ ਦੁਖ ਜਾਏ ਮਨਮੁਖ ਅੰਧੇ ਸੁਦੈ ਨਾਹੀ ਫਿਰ ਫਿਰ ਕਿਰਿਆਏ ਗੁਰਮੁਖ ਵੱਥ ਭਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮੰਤਨ ਵੇਖੇ ਹੋ ਮੈਂ ਮੈਲ ਜਾਏ ਬੈਸ ਸਥਾਨ ਸਦ ਹਰ ਗੁਣ ਗਾਵੈ ਸੱਚੇ ਸ਼ਬਦ ਸਮਾਵਣਿਆ ਨਵਦਰ ਠਾਕੇ ਤਾਵਤ ਰਹਾਏ ਦਸਵੈ ਨਿਜ ਘਰ ਵਸਾ ਪਾਏ ਉਥੇ ਅਨਹਦ ਸ਼ਬਦ ਵਜੈ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਅੰਤਰ ਅਨੇਰਾ ਨਾ ਵਸਤ ਲਹਿ ਨਾ ਝੁਕੈ ਫੇਰਾ ਸਤਿਗੁਰੂ ਹੱਥ ਕੁੰਜੀ ਹੋਰ ਦਰ ਖੁੱਲੈ ਨਾ ਹੀ ਗੁਰਪੂਰੈ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋ ਜੀ ਪਾਈ ਨਾਨਕ ਨਾਮ ਸਲਾਹੇ ਤਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹਲਾ ਤੀਜਾ ਗੁਰਮੁਖ ਮਿਲੈ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਉ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖ ਸਭ ਸੁਣਾਵਣਿਆ ਹਉ ਵਾਰੀ ਜੀਓ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਜਿਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੇ ਪ੍ਰਵਾਣ ਆਰਚਾ ਨਾ ਚੀਜੈ ਸ਼ਬਦ ਪਛਾਣ ਗੁਰਮੁਖ ਮਰੇ ਨ ਕਾਲ ਨ ਖਾਏ ਗੁਰਮੁਖ ਸਾ ਸੁਹਾਵਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਕੁੱਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਨਾ ਕਦੇ ਨਾ ਲੱਗਿਆ ਸਰੀਰ ਗੁਰਮੁਖ ਹਉ ਮੈਂ ਚੁੱਕਿਆ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੈ ਗੁਰਮੁਖ ਸਹਿ ਸਮਾਵਣਿਆ ਗੁਰਮੁਖ ਨਾਮ ਲੈ ਵੜਿਆਈ ਗੁਰਮੁਖ ਗੁਣ ਗਾਵੈ ਸੋਭਾ ਪਾਈ ਸਦਾ ਆਨੰਦ ਰਹਿ ਜਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਅੰਦਰ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹਾ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਆਂਦੇ ਅੰਦਾ ਰਾਜਮਕਾਲ ਗਰਟੇ ਕਰੇ ਪੁਕਾਰਾ ਅੰਦਰ ਜੋਗੀ ਬਿਸਤਾ ਕੇ ਕੀੜੇ ਬਿਸਤਾ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੈ ਬਿਠਾਇਆ ਪੇ ਆਏ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਭਾਵਣਿਆ ਮਾਜ ਮੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀ ਤੋਨ ਘਟ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਓ ਵਾਰੀ ਹਰ ਸੱਚੇ ਕਿਹੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿਜ ਸੰਭਾਵਣਿਆ ਰਹਾਓ ਤੂੰ ਆਪੇ ਸੋਹੈ ਆਪੇ ਜੁਗ ਆਪੇ ਜਗ ਮੋਹੈ ਤੂੰ ਆਪੇ ਨਦਰ ਤੂੰ ਆਪੇ ਨਦਰੀ ਜਗਤ ਪੁਰੋ ਵੈ ਤੂੰ ਆਪੇ ਦੁੱਖ ਸੁਖ ਦੇ ਵੈ ਕਰਤੇ ਗੁਰਮੁਖ ਹਰ ਦੇ ਵਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਹੈ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਝ ਤੇ ਬਾਹਰ ਕੁਛ ਨਾ ਹੋਵੇ ਤੂੰ ਆਪੇ ਘਰੇ ਲਾਵਣਿਆ ਆਪੇ ਮਾਰੇ ਆਪ ਜਿਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸੰਭਾਵਣਿਆ ਆਪੇ ਉੱਚਾ ਉੱਚ ਹੋਈ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾਮ ਸਹਿ ਘੱਟ ਅੰਤਰ ਆਪੇ ਵੇਖ ਵਿਖਾਲਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈ ਗੁਰਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਰੇਵੀ ਇੱਕ ਮਨ ਧਿਆਈ ਗੁਰਮੁਖ ਸਾਹ ਸਮਾਵਣਿਆ ਹੋ ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰ ਮੈਂ ਧਰਤੀ ਧੌਲ ਪਤਾਲਾ ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹਿ ਸੁਖਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹੋ ਮੈਂ ਮੇਰਾ ਜੰਮਣ ਮਰਨ ਨਾ ਝੁਕੈ ਫੇਰਾ ਗੁਰਮੁਖ ਹੋਵੇ ਸੋ ਹੋ ਮੈਂ ਮਾਰੈ ਸੱਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁਨ ਦੋਏ ਭਾਹੀ ਦੁਹੀ ਮਿਲਕੇ ਸ੍ਰਿਸ਼ਟ ਉਪਾਈ ਦੋਵੇ ਮਾਰ ਜਾਏ ਇਕਤ ਕਰ ਆਵੈ ਗੁਰਮਤ ਸਹਿ ਸਮਾਵਣਿਆ ਕਰ ਹੀ ਮਾਹੇ ਦੂਜਾ ਪਾਏ ਅਨੇਰਾ ਚਾਨਣ ਹੋਵੇ ਛੋਡੇ ਹੋ ਮੈਂ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਰ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰ ਸਾਖੀ ਮਟਿਆ ਅੰਦਾਰਾ ਕਮਲ ਵਿਕਾਸ ਦਾਸ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਰਾਹ ਨਾਮ ਸਦਾ ਪਾਵਣਿਆ ਆਪੇ ਵੱਥ ਰਾਖੈ ਆਪੇ ਦੇ ਗੁਰਮੁਖ ਬਣਜੈ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹਲਾ ਤੀਜਾ ਆਹ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਪਾਓ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਹਉ ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਓ ਆਪੇ ਗੁਰੂ ਦਾਤਾ ਕਰਮ ਵਿਧਾਤਾ ਸੇਵਕ ਸੇਵੈ ਗੁਰਮੁਖ ਹਰ ਜਾਤਾ
ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤਿ ਹਰ ਰਸ ਭਾਵਣਿਆ, ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰੇ ਗੁਰੂ ਹੋ ਮੈਂ ਭਰਮ ਚੁਕਾਇਆ, ਅੰਦਰ ਨਾਮ ਸਲਾਹ ਰੰਗ ਰਾਤੇ, ਗੁਰ ਕਿਰਪਾ ਤੇ ਭਾਵਣਿਆ। ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੀ, ਹਰ ਗੁਣ ਗਾਵੇ ਸ਼ਬਦ ਸੁਹਾਵੇ, ਮਿਲ ਪ੍ਰੀਤਮ ਸੁਖ ਭਾਵਣਿਆ, ਜਮ ਜਗਾਤੀ ਦੂਜੇ ਭਾਈ, ਕਰ ਲਾਈ ਨਾਵ ਭੂਲੇ ਦੇਸ ਜਾਈ, ਕੜੀ ਮੋਹਤ ਕਾ ਲੇਖਾ ਲਿਵੈ, ਰਤੀਓ ਮਾਸਾ ਤੋਲ ਕਡਾਵਣਿਆ, ਭੇਈੜੇ ਪ੍ਰਚੇਤੇ ਨਾਹੀ ਦੂਜੈ ਮੁਠੀ, ਰੋਵੈ ਧਾਹੀ ਖਰੀ ਕਵਾਲਿਓ ਕੁਰੂਪ ਕਲਖਣੀ, ਸੁਪਨੇ ਪਿਰ ਨਹੀਂ ਪਾਵਣਿਆ, ਪੇਈੜੇ ਪਿਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰਾਖਿਆ, ਕੰਠ ਲਾਏ ਸ਼ਬਦੇ ਪਿਰ ਰਾਵੇ ਸੇ ਸੁਣਾਵਣਿਆ, ਆਪੇ ਦਿਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ, ਅੰਦਰ ਸਦਾ ਗੁਣ ਗਾਵਣਿਆ, ਮਾਜ ਮਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ, ਸਤਿਗੁਰ ਸੇਵੇ ਕਰਮਾਏ ਉਦਾਸਾ, ਹਰ ਰੰਗ ਰਹਿ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ, ਹਉ ਵਾਰੀ ਜੀਉ ਵਾਰੀ ਪੜ ਬੁੱਝ ਮਨ ਵਸਾਵਣਿਆ, ਗੁਰਮੁਖ ਪੜੈ ਹਰ ਨਾਮ ਸਲਾਹੇ, ਦਰ ਸੱਚੈ ਸੋਭਾ ਪਾਵਣਿਆ, ਰਹਾਉ ਅਲਖ ਅਭੇਵੋ ਹਰ ਰਹਿਆ ਸਮਾਏ, ਉਪਾਏ ਨ ਕੀਤੀ ਪਾਇਆ ਜਾਏ, ਕਿਰਪਾ ਕਰੇ ਸਤਿਗੁਰ ਭੇਟੇ ਨਦਰੀ ਮੇਰ ਮਿਲਾਵਣਿਆ, ਦੂਜੇ ਭਾਈ ਪੜੈ ਨਹੀਂ ਪੂਜੈ, ਤ੍ਰਿਪਦ ਮਾਇਆ ਕਾਰਨ ਲੂਜੈ, ਤ੍ਰਿਪਦ ਬੰਧਨ ਟੁੱਟੈ, ਗੁਰਸ਼ਬਦੀ ਗੁਰਸ਼ਬਦ ਗੁਰਸ਼ਬਦੀ ਮੁਕਤ ਕਰਾਵਣਿਆ, ਇਹੋ ਮਨ ਚੰਚਲ ਵਸ ਨਾ ਆਵੈ, ਦੁਬਦਾ ਲਾਗੈ ਦਹਿ ਦਿਸ ਧਾਵੈ, ਬਿਖ ਕਾ ਕੀੜਾ ਬਿਖ ਮੈਂ ਰਾਤਾ, ਬਿਖੀ ਮਾਹੇ ਪਚਾਵਣਿਆ, ਹਾਉ ਹਾਉ ਕਰੇ ਤੈ ਆਪ ਜਣਾਈ, ਬੋ ਕਰਮ ਕਰੈ ਕਿਛ ਥਾਏ ਨਾ ਪਾਏ, ਤੁਝ ਤੇ ਬਾਹਰ ਕਿਛੁ ਨਾ ਹੋਵੈ, ਬਖਸ਼ੇ ਸ਼ਬਦ ਸੁਆਵਣਿਆ, ਉਪਜੈ ਪਚੈ ਹਰ ਬੁਜੈ ਨਾਈ, ਅੰਦਰ ਦੂਜੈ ਪਾਏ ਫਿਰਾਈ, ਮਨ ਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ, ਫਿਰ ਪ੍ਰਦੇਸ ਸਿਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨਾ ਸੋਭਾ ਪਲਤ ਨਾ ਢੋਹੀ, ਬਿਰਥਾ ਜਨਮ ਗਵਾਵਣਿਆ, ਹਰ ਕਾ ਨਾਮ ਕਿੰਨੇ ਵਿਰਲਿਆ ਜਾਤਾ, ਪੂਰੇ ਗੁਰ ਕੇ ਸ਼ਬਦ ਪਛਾਤਾ, ਆਨ ਦਿਨ ਭਗਤ ਕਰੇ ਦਿਨ ਰਾਤੀ, ਸਹਿਜ ਹੀ ਸੁਖ ਭਾਵਣਿਆ, ਸਭ ਮੈਂ ਵਰਤ ਹੈ ਇੱਕੋ ਸੋਈ, ਗੁਰਮੁਖ ਵਿਰਲਾ ਬੂਜੈ ਕੋਈ, ਨਾਨਕ ਨਾਮ ਵਰਤੇ ਦਿਨ ਸੋ ਹੈ, ਕਰ ਕਿਰਪਾ ਆਪ ਮਿਲਾਵਣਿਆ, ਮਾਜ ਮਲਾ ਤੀਜਾ ਮਨਮੁਖ ਪੜੈ ਪੰਡਿਤ ਕਹਾਵੈ, ਦੂਜੇ ਪਾਏ ਮਾਤਕ ਪਾਵੈ, ਵਿਖਿਆ ਮਾਤੇ ਕਿਛ ਸੂਜੈ ਨਾਹੀ, ਫਿਰ ਫਿਰ ਜੂਨੀ ਆਵਣਿਆ, ਹੋ ਵਾਰੀ ਜੀਉ ਵਾਰੀ ਹੋ ਮੈਂ ਮਾਰ ਮਿਲਾਵਣਿਆ, ਗੁਰਸੇਵਾ ਤੇ ਹਰ ਮਨ ਮਸਿਆ, ਹਰ ਰਸ ਸਹਿਜ ਪਿਆਵਣਿਆ, ਰਹਾਉ ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ, ਅਗਿਆਨ ਮਤੀ ਸਦਾ ਨਿਆਰਾ, ਗੁਰਮੁਖ ਬੂਜੇ ਹਰ ਗਾਵਣਿਆ, ਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਦਿਨ ਰਾਤੀ, ਇਹੋ ਮਨ ਸੱਚ ਰੰਗਾਵਣਿਆ, ਜੋ ਸੱਚ ਰਤੇ ਤਿੰਨ ਸੱਚੋ ਭਾਵੈ, ਆਪੇ ਦੇ ਨਾ ਪਛੁਤਾਵੈ, ਗੁਰ ਕਾ ਸ਼ਬਦ ਸਦਾ ਸਜਾਤਾ, ਮਿਲ ਸੱਚੇ ਸੁਖ ਪਾਵਣਿਆ, ਕੂੜ ਕੁਸ਼ਟ ਤਿੰਨਾ ਮੈਲਣ ਲਾਗੈ, ਗੁਰ ਪ੍ਰਸਾਦੀ ਅੰਦਰ ਜਾਗੈ, ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ, ਤ੍ਰੈ ਗੁਣ

ਬਿਦ ਮਿਲੀਐ ਕਿਨ ਬਿਦ ਪਿਛਰੈ ਇਹ ਬਿਦ ਕੌਣ ਪ੍ਰਗਟਾਏ ਜੀਉ ਕੌਣ ਨ ਅੱਖਰ ਜੇ ਧਾਵਤ ਰਹਿਤਾ ਕੌਣ ਉਪਦੇਸ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਨਾ ਕੌਣ ਸੋ ਚਾਲ ਜਿਤ ਭਾਰ ਬ੍ਰਹਮ ਤਿਆਈ ਕਿਨ ਬਿਦ ਕੀਰਤਨ ਗਾਏ ਜੀਉ ਗੁਰਮੁਖ ਮੁਕਤ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਮੁਕਤਾ ਧਨ ਗੇਰੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਉ ਹੋਮੈ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੁੱਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਉ ਗੁਰਮੁਖ ਸੁਖੀਆ ਗੁਰਮੁਖ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇ ਸੁਖੀਆ ਗੁਰਮੁਖ ਮਿਲੀਏ ਮਨਮੁਖ ਵਿਛਰੈ ਗੁਰਮੁਖ ਬਿਦ ਪ੍ਰਗਟਾਏ ਜੀਉ ਗੁਰਮੁਖ ਅੱਖਰ ਜਿਤਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਉ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇੱਕ ਸਤੇ ਹੋਇਓ ਅਨੰਤਾ ਨਾਨਕ ਏਕ ਸਮਾਏ ਸਮਾਏ ਜੀਉ ਮਹੱਲਾ ਮਾਝ ਮਹੱਲਾ ਪੰਜਵਾਂ ਪ੍ਰਭ ਅਵਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾ ਜਨ ਖਰਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜੀਉ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੂੰ ਸੰਗ ਲਵੈ ਨਾ ਲਾਵਣਿਆ ਰਹਾਉ ਤੇਰਾ ਮੀਤਾ ਜਿਸ ਲਾਗੈ ਮਿੱਠਾ ਤੇਰਾ ਕੀਤਾ ਜਿਸ ਲਾਗੈ ਮਿੱਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡਿੱਠਾ ਥਾਂ ਤਨ ਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਪਾਏ ਪਰੇ ਭੰਡਾਰਾ ਦਇਆ ਤਾਰ ਰਾਖੇ ਤੁਧ ਸੇਈ ਪੂਰੇ ਕਰਮ ਸੰਭਾਵਣਿਆ ਅੰਧਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਤਨ ਨਿਹਾਲੇ ਗੁਣ ਗਾਵੈ ਪੂਰਨ ਅਵਨਾਸੀ ਕਹਿ ਸੁਣ ਤੋਟਣਾ ਆਵਣਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਇਆ ਅਗਨ ਨਾ ਪੋਹੈ ਤਨ ਕਹੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮੰਤਰ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਪਿਆ ਸਹਾਈ ਤਿਸ ਤੱਤੀ ਵਾਹ ਨ ਲੱਗੈ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤਸੰਗਤ ਜਪ ਪ੍ਰਗਟਾਵਣਿਆ ਤੂੰ ਊਚ ਅਥਾਓ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਉਦਾਸ ਤੇਰਾ ਗੁਲਾ ਤੂੰ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾਂ ਘਰ ਦੂਜਾ ਨਿਤ ਨਿਤ ਦਇਓ ਸੰਭਾਲੀਐ ਮੂਲਾ ਮਨੋ ਵਿਸਾਰੀਐ ਰਹਾਓ

ਭੈ ਨਰਕ ਨਾ ਸਹੀ ਭਾਈਐ ਤੱਤੀ ਵਾਹੁ ਨ ਲੰਘਹੀ ਦਿਨ ਮਨ ਉੱਠਾ ਆਏ ਜੀਉ ਸਹੀ ਸੁੰਦਰ ਸੋਹਣੇ ਸਾਹ ਸੰਗ ਦਿਨ ਬਹਿਣੇ ਹਰ ਤਨ ਜਿੰਨੀ ਸੰਜਿਆ ਸਹੀ ਗੰਭੀਰ ਅਪਾਰ ਜੀਉ ਹਰ ਅਮਿਉ ਰਸਾਇਣ ਪੀਵੀਐ ਮੋਹਿ ਡਿਠੈ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਭਾਵ ਜੀਉ ਜੋ ਹਰ ਕੀਤਾ ਆਪਣਾ ਤਿਨੈ ਗੁਸਾਈ ਆਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਲੈ ਭਾਗ ਜੀਉ ਮਨ ਮੰਦੇ ਪ੍ਰਭ ਅਵਗਾਹੀਆ ਇਹ ਹੈ ਰਸ ਭੋਗਣ ਪਾਤਸ਼ਾਹੀਆ ਮੰਦਾ ਮੂਲਾ ਉਪਜਿਉ ਤਰੇ ਸੱਚੀ ਘਰ ਲਾਗ ਜੀਉ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਾਵਨ ਦਾ ਘੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਉ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਣਾਇਆ ਲਾਏ ਅੰਚਲ ਨਾਨਕ ਤਾਰਿਆਂ ਨੂੰ ਜਿੱਤਾ ਜਨਮ ਅਪਾਰ ਜੀਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਕਰ ਤੀਜਾ ਹਰ ਜਪ ਜਪੇ ਮਨ ਤੀਰੇ ਰਹਾਓ ਸਿਮਰ ਸਿਮਰ ਗੁਰਦੇਵ ਮਿਟ ਗਏ ਭੈ ਦੂਰੇ ਸਰਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ ਚਰਨ ਸੇ ਬਸੰਤ ਸਾਧਕੇ ਸਗਲ ਮਨੋਰਥ ਪੂਰੇ ਘੱਟ ਘੱਟ ਏਕ ਵਰਤਦਾ ਜਲ ਤਲ ਮਹਿਲ ਪੂਰੇ ਭਾਵ ਬਿਨਾ ਸਨ ਸੇਵੇ ਪਵਿੱਤਰ ਸੰਤਨ ਕੀ ਧੂਰੇ ਸਭ ਛਟਾਈ ਕਸਮ ਆਪ ਹਰ ਜਪ ਪਈ ਠਹੂਰੇ ਕਰਤੈ ਕੀਆ ਤਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖਿਆ ਸਦਾ ਹਜੂਰੇ ਬਾਰਹ ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕਮਲਾਵਤੀ ਉਪਜੈ ਨਾਹੀ ਦਾਮ ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਦਨਾ ਪ੍ਰਗਟਈ ਪਠ ਨਗਰ ਸੇ ਗ੍ਰਾਮ ਸਰਬ ਸਿਖਾਰ ਤੰਬੂਲ ਰਸ ਸਣ ਦੇਹੀ ਸਭ ਕਾਮ ਪ੍ਰਭ ਸਵਾਮੀ ਕਤ ਵਿਹੋਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਚਲ ਧਾਮ ਚੇਤ ਗੋਬਿੰਦ ਅਰਾਧੀਐ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਈਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਜਿਤਨਾ ਆਵਈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਨਾ ਹਰ ਦਸਨ ਕਹੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲਗਾ ਵੈਸਾਖ ਤੀਰਨ ਕਿਉਂ ਵਾਢੀਆਂ ਜਿੰਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕਹਿਣ ਲੱਗੀ ਮਾਇਆ ਤਰੋਹ ਪੁੱਤਰ ਗਲੱਤਰ ਨਾ ਸੰਗਤ ਨਾ ਹਰ ਅਵਨਾਸੀ ਉਹ ਪਲਚ ਪਲਚ ਸਗਲੀ ਮੋਈ ਝੂਠੈ ਧੰਦੇ ਮੋਹ ਇੱਕ ਸਹਾਰ ਕੇ ਨਾਮ ਬਿਨ ਅੱਗੇ ਲਹੀਐ ਖੋਹੇ ਦੋ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਈ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਹਰ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵਿਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਪੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੈ ਸਭ ਨਿਮਨ ਹਰ ਦਿਨ ਸਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਹਨ ਲੱਗੈ ਨਾ ਹੀ ਸਨ ਰੰਗ ਸਭੇ ਨਾਰਾਇਣੇ ਜੇਤੇ ਮਨ ਪਵਨ ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧਨ ਆਪਣ ਦੀਆ ਜੇ ਮਿਲੈ ਵਿਛੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹਿ ਭਾਗ ਮਥਨ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨ ਸੰਧੀ ਆਸ ਦੋਏ ਪਾਏ ਵਗੁੱਚੀਐ ਗਲ ਪਈਅਸ ਜਮ ਕੀ ਫਾਸ ਜਿਹਾ ਬੀਜੈ ਸੋਲਣੈ ਮਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨਕੋ ਸਾਧੂ ਭੇਟੀਐ ਸੋਦਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿੰਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰਹਾ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਆ ਵਣਹਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀ ਵਣਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨਕੈ ਸਦ ਬਲਿਹਾਰ ਨਾਨਕ ਹਰ ਜੀ ਮਯਾ ਕਰ ਸ਼ਬਦ ਸਵਾਰਣ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦੋ ਪਰਮ ਭੁਲਾਣੀਆਂ ਦੂਜੈ ਲੱਗਾ ਹੇਤ
ਲੱਕ ਸਿਗਾਰ ਬਣਾਇਆ ਘਰ ਦੇ ਨਾਹੀ ਕੇਤ ਜਿਤ ਦਿਨ ਦੇਹੇ ਬਿਨ ਬਿਸ ਬਿਨ ਸਜੀ ਤਿਤ ਵੇਲੇ ਕੈਸਨ ਪ੍ਰੇਤ ਪੱਕੜ ਚਲਾਈ ਨੇ ਦੂਤ ਜੰਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੀ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਵੋ ਹੋਆ ਸੇਤ ਜਿਹਾ ਬੀਜੈ ਸੋਲਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋ ਸੇ ਭਾਦੂਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਆਸੁਨ ਪ੍ਰੇਮ ਉਮਾੜਾ ਅਸਨ ਪ੍ਰੇਮ ਉਮਾੜਾ ਕਿਉਂ ਮਿਲੀਐ ਹਰ ਜਾਏ ਮੰਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਮਿਲਾਵੈ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕਹਿ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਹੇ ਅਗਾਏ ਆਪ ਤਿਆਗ ਬਿਨਤੀ ਕਰੈ ਲਿਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੈ ਨ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆਂ ਜਿੰਨਾ ਮਾਇਆ ਹਰ ਰਾਏ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮੈਂ ਕੌੜੇ ਹੋਏ ਗਏ ਚਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਦੈ ਕਿਸ ਤੈ ਰੋਵੈ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕਹੋ ਪ੍ਰਭ ਰਾਖ ਲਿਹੇ ਮੇਰੇ ਸਾਹਿਬ ਬੰਦੀ ਮੋਚ ਕੱਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ ਮੰਗਲ ਮਾਹੇ ਸੁਹੰਦੀਆ ਹਰ ਪ੍ਰਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ ਸਾਧ ਜਨਾਤੇ ਬਾਹਰੀ ਸੇ ਰਹਿਣ ਕੇ ਲੜੀਆ ਤਿਨ ਦੁੱਖ ਨਾ ਕਬੂ ਉਤਰੈ ਸੇ ਜਮਕੈ ਵਸ ਪੜੀਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨੇ ਤਖੜੀਆ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ

ਪੁਗਤ ਘਰ ਨ ਵਿਆਪਈ ਕੰਠ ਮਿਲਿਆ ਹਰ ਨਾਹੋ ਮਨ ਵਿਦਿਆ ਚਰਨਾ ਵਿਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੋਹੇ ਨ ਸਕਈ ਮਿਲ ਸਾਧੂ ਗੁਣ ਗਾਹੋ ਜਹ ਤੇ ਉਪਦੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜਨਾ ਵਿਛੜਿਆ ਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣੇ ਨਾਨਕ ਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇਵੇ ਪ੍ਰਵਾਹੋ।

ਕਰ ਦਾਨ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅੱਠ ਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ। ਮਾਗ ਸੁੱਚੇ ਸੇ ਕਾਂਡੀਐ ਜਿਨ ਪੂਰਾ ਗੁਰ ਮਿਹਰਵਾਨ, ਫਲ ਗੁਣ ਆਨੰਦ ਉਪਾਰਜਨਾ ਹਰ ਸਜਣ ਪ੍ਰਗਟ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ, ਇਸ਼ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਮਿਲ ਸਕੀ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਗਲਾਏ, ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ। ਹਲਤ ਪਲਤ ਸਵਾਰਿਅਨ ਨੇਤਰ ਦਿੱਤੀਅਨ ਜਾਏ, ਸੰਸਾਰ ਸਾਗਰ ਤੇ ਰੱਖਿਅਨ ਬੜ ਨਜਨ ਮੈਂ ਧਾਏ। ਦੇਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ, ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਕਰੇ। ਸਰਬ ਸੁਖਾ ਨਿਤ ਚਰਨ ਹਰ ਭੌਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀ ਜਰੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਪਰੇ, ਪਾਰ ਬ੍ਰਹਮ ਪਰਮ ਸੇਵ ਦੇ ਮਨ ਅੰਦਰ ਏਕ ਤਰੇ, ਮਾਹ ਦਿਵਸ ਮੂਰਤ ਪਲੇ ਜਿਸ ਕਹੋ ਨਦਰ ਕਰੇ। ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ, ਮਾਜ ਮੱਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ, ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਿਠੜੇ ਵੈਣ, ਜਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਭੈਣ, ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ। ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ, ਕਰ ਕਿਰਪਾ ਪ੍ਰਭ ਰਾਖ ਲਿਹੋ ਹੋਰ ਨਾਹੀ ਕਰਨ ਕਰੇਣ। ਹਰ ਤੁਧ ਵਿਣ ਖਾਕੂ ਰੂਲਣਾ ਕਹੀਐ ਕਿੱਥੇ ਵੈਣ, ਨਾਨਕ ਕੀ ਬੇਨੰਤੀ ਆ ਹਰ ਸੁਰਜਨ ਦੇਖਾ ਨੈਣ। ਜੀ ਕੀ ਬਿਰਥਾ ਸੋ ਸੁਣੇ ਹਰ ਸਮਰਥ ਪੁਰਖ ਅਪਾਰ, ਮਰਨ ਜੀਵਨ ਅਰਾਧਣਾ ਸਭਨਾ ਕਾ ਆਧਾਰ। ਸਸੁਰੇ ਭਈਏ ਤਿਸ ਕੰਤਨ ਕੰਤ ਕੀ ਵੱਡਾ ਜਿਸ ਪਰਵਾਰ, ਉਚਾਗਮ ਅਗਾਧ ਬੋਧ ਕਿਸ ਅੰਤ ਨਾ ਪਾਰਾਵਾਰ, ਸੇਵਾ ਸਾ ਤਿਸ ਭਾਵ ਸੀ ਸੰਤਾਂ ਕੀ ਹੋਏ ਸਾਰ, ਦੀਨਾ ਨਾਥ ਦਿਆਲ ਦੇਵ ਪਤਿਤ ਉਦਾਹਰਣ ਹਾਰ, ਆਦ ਜੁਗਾਦੀ ਰੱਖਦਾ ਸਤਨਾਮ ਕਰਤਾਰ, ਕੀਮਤ ਕੋਈ ਨਾ ਜਾਣਨੀ ਕੋ ਨਾਹੀ ਤੋਲਣਹਾਰ, ਮਨ ਤਨ ਅੰਤਰ ਵਸਰ ਸੇ ਮਨ ਤਨ ਅੰਤਰ ਵਸ ਰਹੇ, ਨਾਨਕ ਨਹੀਂ ਸਮਾਰ ਨਰੈਣ ਜੇ, ਪ੍ਰਭ ਕਉ ਸੇਵ ਦੇ ਤਨ ਕੈ ਸਦ ਬਲਿਹਾਰ। ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸਿੰਦ, ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਜਿੰਦ। ਗੁਰ ਸ਼ਬਦੀ ਅਰਾਧੀ ਐ ਜਪੀਐ ਨਿਰਮਲ ਮੰਤ, ਕੀਮਤ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ। ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ, ਜੀ ਕੀ ਲੋਚਾ ਪੂਰੀਐ ਮਿਲੈ ਸਵਾਮੀ ਕੰਤ, ਨਾਨਕ ਜੀਵੈ ਜਪ ਹਰੀ ਦੁਖ ਸਭੇ ਹੀ ਹੰਤ। ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ, ਸਰਬ ਕਲਾ ਪ੍ਰਭ ਪੂਰਨੋ ਮੰਜ ਨਿਮਾਣੀ ਥਾਓ, ਹਰ ਓਟ ਗਈ ਮਨ ਅੰਦਰੇ ਜਪ ਜਪ ਜੀਵਾ ਨਾਓ, ਕਰ ਕਿਰਪਾ ਪ੍ਰਭ ਆਪਣੀ ਜਨ ਤੂੜੀ ਸੰਗ ਸਮਾਓ, ਜਿਉਂ ਤੂੰ ਰੱਖਿਆ ਤਿਉਂ ਰਹਾ ਤੇਰਾ ਦਿੱਤਾ ਭੈਣਾ ਖਾਓ। ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ, ਦੂਜੀ ਜਾਏ ਨਾ ਸੁਜਈ ਕਿੱਥੇ ਘੁਕਣ ਜਾਓ। ਅਗਿਆਨ ਵਿਨਾਸ਼ਨ ਤਮ ਹਰਨ ਉੱਚੇ ਅਗਮ ਸਮਾਓ, ਮਨ ਵਿਛੜਿਆ ਹਰ ਮਿਲੀਐ ਨਾਨਕ ਇਹੋ ਸਵਾਓ, ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਤੇ ਪਾਓ। ਵਾਰ ਮਾਜ ਕੀ ਤਥਾ ਸਲੋਕ ਪਹਿਲਾ, ਮਲਕ ਮੁਰੀਦ ਤਥਾ ਚੰਦਹੜਾ ਸੋਹੀਆ ਕੀ ਤੁਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਸਲੋਕ ਮਹੱਲਾ ਪਹਿਲਾ, ਗੁਰਦਾਤਾ ਗੁਰ ਹਿਵੈ ਘਰ, ਗੁਰ ਤੀਬਕ ਤਿਹ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੀਐ ਸੁਖ ਹੋਏ। ਮਹੱਲਾ ਪਹਿਲਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੈ ਮਾਏ ਬਾਪ ਕੀ ਸੁੱਧ, ਤੀਜੈ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਸ਼ਿਵੈ ਕਾਮਨਾ ਪੁੱਛੈ ਜਾਤ, ਸੱਤਵੇਂ ਸੰਜ ਕੀਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨਨਾਸ, ਨਾਵੇਂ ਨੋ ਧੌਲੇ ਉਬੇ ਸਾ, ਦਸਵੇਂ ਦਿੱਦਾ ਹੋਆ ਸਵਾ। ਗਏ ਸਿਗੀਤ ਪੁਕਾਰੀ ਤਾਹ, ਉੱਡਿਆ ਹੰਸ ਦਸਾਏ ਰਾਹ, ਆਇਆ ਗਇਆ ਮੁਇਆ ਨਾਉ, ਪਿੱਛੇ ਪਤਲ ਸਦਿਓ ਕਾ।
ਨਾਨਕ ਮਨਮੁਖ ਅੰਤ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾਲ ਤਣ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੋਏ ਪਚਾਸੀ ਪਗ ਬਿਸ ਪਗ ਕਿਸੈ ਸੱਠੀ ਕੇ ਬੋਢੇ ਪਾਇਆ ਵੈ ਸੱਤਰ ਕਾ ਮਤਹੀਣ ਅਸੀਹਾਂ ਕਾ ਵਿਵਹਾਰ ਨ ਪਾਵੈ ਨਵੇ ਕਾ ਸੇ ਜਾਸਣੀ ਮੂਲਾ ਜਾਣੈ ਆਪ ਬਲ ਢੰਡੋਲਮ ਢੂਟਮ ਟਿੱਠ ਮੈਂ ਨਾਨਕ ਜਗ ਤੂਏ ਕਾ ਤਵਲ ਹਰ ਪੌੜੀ ਤੂੰ ਕਰਤਾ ਪੁਰਖ ਅਗਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧ ਭਾਤੀ ਤੂੰ ਜਾਣੈ ਜਿਨ ਉਪਾਈਐ ਸਭ ਖੇਲ ਤੁਮਾਤੀ ਇੱਕ ਆਵੈ ਇੱਕ ਜਾਹੇ ਉੱਠ ਬਿਨ ਨਾਵੈ ਮਰ ਜਾਤੀ ਗੁਰਮੁਖ ਰੰਗ ਝਲੂਲਿਆ ਰੰਗ ਹਰ ਰੰਗ ਜਾਤੀ ਸੋ ਸੇਵੋ ਸਤ ਸਤ ਨਿਰੰਜਨੋ ਹਰ ਪੁਰਖ ਵਿਧਾਤੀ ਤੂੰ ਆਪੇ ਆਪ ਸੁਜਾਣ ਹੈ ਵਟ ਪੁਰਖ ਵਡਾਤੀ ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹੋ ਤਿੰਨ ਜਾਤੀ ਸਲੋਕ ਮਹਲਾ ਪਹਿਲਾ ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜੇ ਬਾਬੂ ਲੈ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਣਾ ਦਿੱਤਾ ਭੈਣੇ ਖਾਏ ਜਿਨ ਰਚ ਰਚਿਆ ਤਿਸੈ ਨਾ ਜਾਣੈ ਅੰਧਾ ਅੰਧ ਕਮਾਏ ਜਾ ਭਜੈ ਤਾਂ ਠੀਕਰ ਹੋਵੇ ਕਾੜਤ ਕੜੀ ਨਾ ਜਾਏ ਨਾਨਕ ਗੁਰਬਨ ਨਾਹੀ ਪਤ ਪਤ ਵਿਣ ਭਾਰ ਨ ਪਾਏ ਮੱਲਾ ਦੂਜਾ ਦੇ ਦੇ ਥਾਵੋ ਦਿੱਤਾ ਚੰਗਾ ਮਨਮੁਖ ਐਸਾ ਜਾਣੀਐ ਸੁਰਤ ਮਤ ਚਤਰਾਈ ਤਾਕੀ ਕਿਆ ਕਰ ਆਖ ਵਖਾਣੀਏ ਅੰਤਰ ਬਹਿ ਕਹਿ ਕਰਮ ਕਮਾਵੈ ਸੋ ਚਹੋ ਚੁੰਡੀ ਸੋ ਚਹੋ ਕੁੰਡੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਲ ਕਰੈ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਚਿੱਚਰ ਤੇਰੀ ਜੋਤ ਤਿੱਚਰ ਜੋਤੀ ਵਿੱਚ ਤੂੰ ਬੋਲੈ ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸੇ ਜਾਣੀਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਐ ਪੌੜੀ ਤੁਧ ਆਪੇ ਜਗਤ ਉਪਾਏ ਕਹਿ ਤੁਧ ਆਪੇ ਧੰਦੇ ਲਾਇਆ ਮੋਹ ਠਗੋਲੀ ਪਾਏ ਕਹਿ ਤੁਧ ਆਪੋ ਜਗਤ ਖੁਆਇਆ ਤਿਸਨਾ ਅੰਦਰ ਅਗਨ ਹੈ ਨਹਿ ਤਿਪਤੈ ਭੁੱਖਾ ਤਿਹਾਇਆ ਸਹਿਸਾ ਇਹ ਸੰਸਾਰ ਹੈ ਮਰ ਜੰਮੈ ਆਇਆ ਜਾਇਆ ਬਿਨ ਸਤਿਗੁਰ ਮੋਹ ਨ ਤੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾ ਤੁਧ ਪਾਇਆ ਕੋਲੇ ਉਦਾਰੇ ਆਪਣਾ ਤਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਨ ਹਰ ਸੇ ਤੀ ਚਿਤ ਲਾਇਆ ਸਲੋਕ ਮਹਲਾ ਦੂਜਾ ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ ਪੈਰਾ ਬਾਜੋ ਚੱਲਣਾ ਵਿਣ ਹੱਥਾਂ ਕਰਨਾ ਜੀ ਬੈ ਬਾਜੋ ਬੋਲਣਾ ਇਹੋ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ ਮਹਲਾ ਦੂਜਾ ਦਿਸੈ

ਕਹੇ ਸਮਝਾਣੀਐ ਨਾਨਕ ਕਹਿ ਸਿਆਣੀਐ ਇਹ ਬਕੰਤ ਮਿਲਾ ਵਾਹੋ ਇਹ ਪੌੜੀ ਸਦਾ ਸਦਾ ਤੂੰ ਇੱਕ ਹੈ ਤੁਧ ਦੂਜਾ ਖੇਲ ਰਚਾਇਆ ਹੋ ਮੈਂ ਗਰਮ ਉਪਾਏ ਕਹਿ ਲੋ ਅੰਤਰ ਜਨਤਾ ਪਾਇਆ ਜਿਉ ਪਾਵੈ ਤਿਉ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸੈ ਮੇਲ ਲੈ ਗੁਰਮਤੀ ਤੁਦੈ ਲਾਇਆ ਇੱਕ ਖੜੇ ਕਰੈ ਤੇਰੀ ਚਾਕਰੀ ਵਿਣ ਨਾਵੇ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਘਾਰੇ ਲਾਇਆ ਪੁੱਤ ਕਲਪ ਕਲਤ ਕੁਟੰਬ ਹੈ ਇੱਕ ਅਲਪਤ ਰਹੇ ਸੋ ਜੁਦ ਭਾਇਆ ਉਹ ਅੰਦਰੋ ਬਾਹਰੋਂ ਅੰਦਰ ਮਲੇ ਸੱਚੈ ਨਾਏ ਸਮਾਇਆ ਸਲੋਕ ਮੱਲਾ ਪਹਿਲਾ ਸੋਏ ਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦਰਹਾ ਸਿਰ ਪਾਰ ਪੁਰ ਕਰ ਕਾਇਆ ਕੱਪੜ ਪੈਰਾ ਧੋਵਾ ਸਦਾ ਕਾਰ ਬੱਗਾ ਰੱਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋ ਹੋਆ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋ ਮਲ ਮਲ ਧੋਵੈ ਅੰਧਾ ਭੂਲ ਪਿਆ ਜਮ ਜਾਲੈ ਵਸਤ ਪਰਾਈ ਆਪਣੀ ਕਰ ਜਾਣੇ ਹੋਮੈ ਵਿੱਚ ਦੁੱਖ ਘਾਲੇ ਨਾਨਕ ਗੁਰਮੁਖ ਹੋਮੈ ਟੁੱਟੈ ਤਾਂ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮ ਅਰਾਧੇ ਨਾਮੇ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਿਨਹੀਂ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸੁਭਾਇਆ ਸੁਖ ਉਠੇ ਰੋਗ ਪਾਪ ਕਮਾਇਆ ਹਰਖੋ ਸੋਗ ਵਿਜੋਗ ਉਪਾਏ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਬੇੜ ਝਗੜ ਚੁਕਾਇਆ ਕਰਤਾ ਕਰੇ ਸੋਹੋਗ ਨ ਚੱਲੈ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਉਣ ਜਾਏ ਮੁੱਠਾ ਆਪ ਮੁਹਾਏ ਸੱਥ ਹੈ ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰ ਨਾਨੋ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ ਛੱਪੜ ਨਾ ਤੈ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਅਨੰਦਨ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ ਜਨ ਨਾਨਕ ਤਿਸ ਬਲਿਹਾਰਣੈ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਹੇ ਵਣ ਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੈ ਜੋਗੀ ਸੰਨਿਆਸਾ ਅੰਦਰ ਤਿਸਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰੀ ਨਾ ਉਦਾਸਾ ਜਮਕਾਲ ਸਿਰੋ ਨਾ ਉਤਰੈ ਤ੍ਰਿਵਦ ਮਨਸਾ ਗੁਰਮਤੀ ਕਾਲਨ ਆਵੈ ਨੇੜੇ ਜਾ ਹੋਵੈ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸਿਆ ਸਾਥੇ ਨਿਰਾਸਾ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ ਜੋ ਰਤ ਪੀਵੈ ਮਾਨਸਾ ਤਿਨਕੋ ਨਿਰਮਲ ਚੀਤ ਨਾਨਕ ਨਾਉ ਖੁਦਾਈ ਕਾ ਦਿਲ ਹੱਛੈ ਮੁਖ ਲੇਹੋ ਅਵਰ ਦਿਵਾਜੈ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਂ ਹੋ ਨਾਹੀ ਤਾਂ ਕਿਆ ਆਖਾਂ ਕਿਹੋ ਨਾਹੀ ਕਿਆ ਹੋਵਾਂ ਕੀਤਾ ਕਰਨਾ ਕਹਿਆ ਕਥਨਾ ਭਰਿਆ ਪਰ ਪਰਤੋਵਾਂ ਆਪ ਨਾ ਬੁੱਝਾਂ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਅੰਧਾ ਹੋਈ ਕਹਿ ਦੱਸੇ ਰਾਹੇ ਸਬਸ ਮੁਹਾਈ ਸੱਥ ਹੈ ਅੱਗੇ ਗਿਆ ਮੋਹੇ ਮੋਹੇ ਪਾਹੇ ਸੋ ਐਸਾ ਆਗੂ ਜਾਪੈ ਪੌੜੀ ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤੈ ਕਿਨੇ ਨਾ ਪਾਇਓ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ ਨਾਉ ਪੜੀਐ ਨਾਉ ਬੁੱਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੈ ਸਚਿਆਰਾ ਜਿਸਦਾ ਜੀਓ ਪ੍ਰਾਣ ਹੈ ਅੰਤਰ ਜੋਤ ਅਪਾਰਾ ਸੱਚਾ ਸਾਹੋ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾ ਤਿਸ ਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਗੱਲੀ ਪਿਸ਼ਟ ਨਾ ਜਾਈਏ ਝੂਟੇ ਸੱਚ ਕਮਾਏ ਮਾਰਨ ਪਾਏ ਹਰਾਮ ਮਹਿ ਹੋਏ ਹਲਾਲ ਨਾ ਜਾਏ
ਨਾਨਕ ਗੱਲੀ ਕੂੜੀਏ ਕੂੜੋ ਪੱਲੇ ਪਾਏ। ਮਹੱਲਾ ਪਹਿਲਾ।

0: ਚੌਥੀ ਨੀਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ, ਨਾਨਕ ਜੇਤੇ ਕੁੜਿਆਰ ਕੂੜੈ ਕੂੜੀ ਪਾਏ। ਪੌੜੀ ਇੱਕ ਰਤਨ ਪਦਾਰਥ ਵਣਜ ਦੇ ਇੱਕ ਕੱਚੈ ਦੇ ਵਪਾਰਾ, ਸਤਿਗੁਰ ਤੁਠੈ ਭਾਈਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨੇ ਨਾ ਲੱਦਿਆ ਅੰਦੇ ਭੋਕ ਮੋਏ ਕੁੜਿਆਰਾ, ਮਨਮੁਖ ਦੂਜੇ ਪਚ ਮੋਏ ਨਾ ਬੁਝੇ ਵਿਚਾਰਾ, ਇੱਕ ਸਬਾਜੋ ਦੂਜਾ
1: ਦੂਜਾ ਕੋ ਨਹੀਂ ਕੈਸ ਅੱਗੇ ਕਰੇ ਪੁਕਾਰਾ, ਇੱਕ ਨਿਰਦਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ, ਬੈਨ ਨਾਵੇਂ ਹੋਰ ਧਨ ਨਾਹੀ ਹੋਰ ਵੇਖਿਆ ਸਭ ਇਸ਼ਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ। ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ, ਅੱਬਲ ਔਲ ਦੀਨ ਘਰ ਮਿੱਠਾ ਮਸਕਲ ਮਾਨਾ ਮਾਲ ਮਸਾਵੇ, ਹੋਏ ਮੁਸਲਮ ਦੀਨ ਮਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ, ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ, ਤੋ ਨਾਨਕ ਸਰਬ ਜੀਆ ਮਹਿਰਾਮਤ ਹੋਏ ਤਾਂ ਮੁਸਲਮਾਨ ਕਹਾਵੇ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ, ਤਜ ਕਾਮਨੀ ਮੋਤ ਅਜੇ ਤਾਂ ਅੰਜਨ ਮੇ ਨਿਰੰਜਨ ਪਾਵੇ, ਤਜ ਮਾਨ ਅਭਿਮਾਨ ਪ੍ਰੀਤ ਸਤਦਾਰਾ ਤਜ ਪਿਆਸ ਆਸ ਰਾਮ ਲੈਵ ਲਾਵੇ, ਨਾਨਕ ਸਾਚਾ ਮਨ ਵਸੇ ਸ਼ਾਲ ਸ਼ਬਦ ਹਰ ਨਾਮ ਸਮਾਵੇ। ਪੌੜੀ ਰਾਜੇ ਰਾਜ ਤੇ ਸਿਕਦਾਰ ਕੋਇ ਨਾ ਰਹਿਸਿਓ, ਹੱਟ ਪਟਨ ਬਾਜ਼ਾਰ ਹੁਕਮੀ ਟੈਸਿਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਪਰੇ ਭੰਡਾਰ ਰੀਤੇ ਇੱਕ ਖਣੇ, ਦਰ ਪਰੇ ਭੰਡਾਰ ਰੀਤੇ ਇੱਕ ਖਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ ਬਾਗ ਮਿਲ ਘਰ ਬਾਰ ਕਿੱਥੇ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰਾਇ ਚੇ ਲਾਲਚੀ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ। ਸਲੋਕ ਮਹਲਾ ਪਹਿਲਾ। ਨਦੀਆਂ ਹੋਵੇ ਧੇਣਬਾ ਸੁਮ ਹੋਵੇ ਦੁੱਧ ਘਿਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੁਪਾ ਹੋਵੇ ਹੀਰੇ ਲਾਲ ਜੜਾਓ, ਪੀ ਤੂਹੇ ਸੈਲਾਨਾ ਆਖੇ ਲਹੇ ਨਾ ਚਾਓ। ਮਹੱਲਾ ਪਹਿਲਾ। ਭਾਰ ਅਠਾਰਾਂ ਮੇਵਾ ਹੋਵੇ ਗਰੜਾ ਹੋਏ ਸੁਹਾਓ, ਚੰਦ ਸੂਰਜ ਦੋਏ ਫਿਰਦੇ ਰੱਖੀਏ ਨਹਿਚਲ ਹੋਵੇ ਥਾਓ, ਪੀ ਤੂਹੇ ਸਾਲਾਣਾ ਆਖੇ ਲਹੇ ਨਾ ਚਾਓ। ਮਹੱਲਾ ਪਹਿਲਾ। ਜੇ ਦੇਹੇ ਦੁੱਖ ਲਾਈਏ ਪਾਪ ਗਰੇ ਦੋਏ ਰਾਹੋ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏਵੇ ਜਾਪੇ ਪਾਓ, ਪੀ ਤੂਹੇ ਸਲਾਹਣਾ ਆਖਣ ਲਏ ਨਾ ਚਾਓ। ਮਹੱਲਾ ਪਹਿਲਾ। ਅੱਗੇ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸੱਭੋ ਪਾਓ, ਨਾਨਕ ਸੱਭੋ ਜਾਓ, ਪੀ ਤੂਹੇ ਸਲਾਹਣਾ ਆਖੇ ਲਹੇ ਨਾ ਚਾਓ। ਪਵੜੀ ਬੁੱਧ ਫੈਲੀ ਗਵਾਨਾ ਖਸਮ ਨਾ ਜਾਣ ਈ, ਸੋ ਕਹੀਏ ਦੇਵਾਨਾ ਆਪ ਨਾ ਪਛਾਣ ਈ, ਕੱਲੇ ਬੁਰੀ ਸੰਸਾਰ ਵਾਧੇ ਖੱਪੀਏ, ਬਿਣ ਨਾਵੇਂ ਬੇਕਾਰ ਭਰਮੇ ਪੱਚੀਏ, ਰਾਹ ਦੋਵੇਂ ਇੱਕ ਜਾਣੇ ਸੋਈ ਸਿੱਜ ਸੀ, ਕੁਫਰ ਕੋ ਕੁਫਰਾਣੇ ਪਾਇਆ ਦਿਜ ਸੀ, ਸਭ ਦੁਨੀਆਂ ਸਹਵਾਨ ਸੱਚ ਸਮਾਈਏ, ਸਿੱਜੇ ਦਰਦੀਮਾਨ ਆਪ ਗਵਾਈਏ। ਮਹੱਲਾ ਪਹਿਲਾ। ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ, ਰਾਜ ਰੰਗ ਮਾਲ ਰੰਗ ਰੰਗ ਰਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਬਿਨ ਨਾਵੇਂ ਪਤ ਗਿਆ ਗਵਾਏ। ਮਹੱਲਾ ਪਹਿਲਾ। ਕਿਆ ਖਾਧੇ ਕਿਆ ਪਹਿਨਦਾ ਹੋਏ ਜਾਂ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, क्या कपड़ क्या से सुखाली कीजे भोग बिलास, क्या नस्वर क्या नेव खवासी आवे महली बास, नानक सच्चे नाम बैना सबे टोल बिनास। पबड़ी जाति दे क्या हाथ सोच सच परखिए, मोहरा होवे हाथ मरिए चखिए, सच्चे की सरकार जोग जोग जानिए, हुक्म मनिए सरदार दर्दी मानिए, हुक्मा फुरमानी है कार खसम पठाया, तबलबाज विचार शब्द सुनाया, एक होवे असवार एक ना साखती, एक ना बदे पार एक ना ताखती। श्लोक महला पहला, जां पक्का ता कटिया, जां पक्का ता कटिया, रही सो पलड़ बाड़, सुन कसारा चथिया, कण लया तन झाड़। दो पुर चक्की जोड़ के पीसण आए बिहठ, दो दा रहे सो उभरे नानक अज वडैठ। महला पहला, वेख जे मिठा कटिया, कट कौंट बद्धा पाए, खुंडा अंदर रख के देन सो मल सजाए, रस कस टटर पाइए, तपे ते बलाए, पीस पीसो फोग संभालिए, दिचे अग जलाए, नानक मिठे पतरिए बेखो लोकां आए। पबड़ी एक ना मरना चीत आस कने रिया, मर मर जमे नैता किसे ना के रिया, आपनड़े मन चैत कहन चंगेरिया, जम राजे नैत नैत मनमुख एरिया, मनमुख लून हराम क्या ना जानिया, बदे करन सलाम खसम ना पाणिया, सच मिले मुख नाम साहब पावसी, कर सन तख्त सलाम लिखिया पावसी। महला पहला श्लोक, मच्छी तारू क्या करे, पंखी क्या आकाश, पत्थर पाला क्या करे, खुसरे क्या कर बास, कुत्ते चंदन लाइए, पीसो कुत्ती तात, बोला जे समझाइए, पढ़िए सिमरत पाठ, अंधा चानन रखिए, दीवे बले पचास, सो चौने सोयना पाइए, चुन चुन खावे कास, लोहा मारन पाइए, टहे न होए कपास, नानक मूर्ख ए गुण बोले सदा बिनास। महला पहला, कहां कंचन टुटे सार, अग्नि गंढ पाए लोहार, गोरी सेती टुटे पतार, पुत्ती गंढ पवे संसार, राजा मंगे दत्ते गंढ पाए, भुख्या गंढ पवे जां खाए, काला गंढ नदियां में चोल, गंढ प्रीति मिठे बोल, बेदा गंढ बोले सच कोए, मोया गंढ नेकी सत होए, एत गंढ बाते संसार, मूर्ख गंढ पवे मोह मार, नानक आखे एहो विचार, सेफती गंढ पवे दरबार। पौड़ी आपे कुदरत साज के, आपे करे विचार, ऐ खोटे ऐ खरे आपे परखणहार, खरे खजाने पाइए खोटे सिटिए बाहर बार, खोटे सच्ची दरगह सुटिए कैसा अगे करे पुकार, सतगुर पिछे भज पवे एहा करणी सार, सतगुर खोट्यों खरे करे शब्द सवारण हार, सच्ची दरगह मनिए गुर के प्रेम प्यार, गंत तिना दी जो क्या करे जो आप बख्शे करतार। श्लोक महला पहला, हम जेर जुम्मी दुनिया पीरा मसाइका राया, मैं रब्द बादशाह अफजू खुदाए, एक तुई महला पहला, ना देव दान बा नरा, ना सिद्ध साधका तरा, आस्त एक दिगर कोई, एक तुई महला पहला, ना दादे देहांद आदमी, ना सप्त जेर जुम्मी, एक अस्त एक दिगर कोई, एक तुई महला पहला, ना सूर सस मंडलो, ना सप्त दीप ना जलो, अन पौन थिर ना कोई, एक तुई महला पहला, ना रजक दस्त आकसे, हमारा एक आस बसे, अस्त एक दिगर कोई, एक तुई महला पहला, परांदे ना ग्रह जर, दरखत आप आस कर दहिंद सुई, एक तुई महला पहला, नानक ललार लिखिया सोए, मेट ना साके कोई, कला तरे हिरे सोई, एक तुई पौड़ी, सच्चा तेरा हुक्म गुरमुख जानिया, गुरमती आप गवाए सच पछाणिया, ਸੱਚ ਤੇਰਾ ਦਰਬਾਰ ਸ਼ਬਦ ਨਿਸ਼ਾਨਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ ਮਨ ਮੁਖ ਸਦਾ ਕੂੜ ਆਰ ਭਰਮ ਭੁਲਾਣਿਆ ਵੈਸ਼ਨਾ ਅੰਦਰ ਵਾਸ ਸਾਧਨਾ ਜਾਣਿਆ ਬਿਨ ਨਾਵੇਂ ਦੁੱਖ ਪਾਏ ਆਪਣ ਜਾਣਿਆ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਸਲੋਕ ਮਹੱਲਾ ਪਹਿਲਾ ਸੀਹਾ ਬਾਜਾ ਚਰਗਾ ਕੋਹੀਆਂ ਇਹਨਾਂ ਖਵਾਲੇ ਕਾ ਖਾਨ ਤਿਨਾ ਮਾਸ ਖਵਾਲੇ ਇਹਨਾਂ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾਲੇ ਥੱਲੀ ਕਰੇ ਅਸਗਾਹ ਕੀੜਾ ਥਾਪ ਦੇਈ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਜੇਤੇ ਜੀਵੇ ਲੈ ਸਾਹ ਦਿਵਾਲੇ ਜਾਂ ਕਾਸਾ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗਰਾ ਮਹੱਲਾ ਪਹਿਲਾ ਇੱਕ ਮਾਸਾ ਹਾਰੀ ਇੱਕ ਤ੍ਰਿਣ ਖਣ ਖਾਏ ਇੱਕ ਨਾ ਛੱਤੀ ਅੰਮ੍ਰਿਤ ਪਾਹੇ ਇੱਕ ਮਿਟਿਆ ਮੈਂ ਮਿਟਿਆ ਖਾਏ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੇ ਦਾਤਾ ਮਰੇ ਨਾ ਕੋਏ ਨਾਨਕ ਮੁੱਠੇ ਜਾਹੇ ਨਾ ਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਏ ਗੁਰਮਤੀ ਆਪ ਗਵਾਏ ਨਾਮ ਧਿਆਈਏ ਦੂਜੀ ਕਾਰੇ ਲੱਗ ਜਨਮ ਗਵਾਈਏ ਬਿਨ ਨਾਵੇਂ ਸਦ ਬੈਸ ਪਹਿਜੇ ਖਾਈਏ ਸੱਚਾ ਸ਼ਬਦ ਸਲਾਹ ਸੱਚ ਸਮਾਈਏ ਬਿਨ ਸਤਿਗੁਰ ਸੇਵੇ ਨਾਹੀਂ ਸੁੱਖ ਨਿਵਾਸ ਫਿਰ ਆਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸਲਾਹ ਪਤ ਸਿਉਂ ਜਾਈਏ ਸਲੋਕ ਮਹਲਾ ਪਹਿਲਾ ਤੁਧ ਭਾਵੇ ਤਾਂ ਗਾਵੇ ਗਾਵੇ ਤੁਧ ਭਾਵੇ ਜਲ ਨਾਵੇ ਜਾਂ ਤੁਧ ਭਾਵੇ ਤਾਂ ਕਰੇ ਬਿਭੂਤਾ ਸਿੰਜੀ ਨਾਦ ਬਿਝਾਵੇ ਜਾਂ ਤੁਧ ਭਾਵੇ ਤਾਂ ਪੜੇ ਕਿਤੇਬਾਂ ਮੁੱਲਾਂ ਸ਼ੇਖ ਕਹਾਵੇ ਜਾਂ ਤੁਧ ਭਾਵੇ ਤਾਂ ਹੋਵੇ ਰਾਜੇ ਰਸਕਸ ਬਹੁਤ ਕਮਾਵੇ ਜਾਂ ਤੁਧ ਭਾਵੇ ਤੇਗ ਬਗਾਵੇ ਸਿਰਮੁੰਡੀ ਕੱਟ ਜਾਵੇ ਜਾਂ ਤੁਧ ਭਾਵੇ ਜਾਏ ਦਸਾਂਤਰ ਸੁਣ ਗੱਲਾਂ ਕਰ ਆਵੇ ਜਾਂ ਤੁਧ ਭਾਵੇ ਨਾਏ ਰਚਾਵੇ ਤੁਧ ਭਾਣੇ ਤੂੰ ਭਾਵੇ ਨਾਨਕੇ ਕਹੇ ਬੇਨੰਤੀ ਹੋਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਏ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵ ਨਿਸੰਗ ਭਰਮ ਚੁਕਾਈਏ ਸਤਿਗੁਰ ਆਖੇ ਕਾਰ ਸੋ ਕਾਰ ਕਮਾਈਏ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਏ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਏ ਮਨਮੁਖ ਕੂੜ ਗੁਵਾਰ ਕੂੜ ਕਮਾਈਏ ਸੱਚੇ ਦੇ ਦਰ ਜਾਏ ਜਾਂ ਸੱਚ ਸਮਾਈਏ ਸੱਚੇ ਅੰਦਰ ਮਹਿਲ ਸੱਚ ਬੁਲਾਈਏ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਕਲਕਾਤੀ ਰਾਜੇ ਕਸਾਈ ਧਰਮ ਪੰਖ ਕੱਢ ਉੱਡ ਰਿਹਾ ਕੂੜ ਮਾਵਤ ਸੱਚ ਅੰਦਰਮਾ ਦੀਸੇ ਨਾਹੀਂ ਕਹਿ ਚੜਿਆ ਹੁਪਾਲ ਬਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ ਵਿੱਚ ਹੋਮੇ ਕਰ ਦੁੱਖ ਰੋਈ ਕੋ ਨਾਨਕ ਕੈਨ ਬੈਦ ਗੱਤ ਹੋਈ ਮਹੱਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਜਿਸਨੂੰ ਨਦਰ ਕਰੇ ਤਿਸ ਦੇਵੇ ਨਾਨਕ ਗੁਰਮੁਖ ਰਤਨ ਸੋ ਲੇਵੇ ਪੌੜੀ ਭਗਤਾ ਤੈ ਸੰਸਾਰਿਆ ਜੋੜ ਕਦੇ ਨਾ ਆਇਆ ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲਿਆ ਨਾ ਜਿਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਖੁਆਇਨ ਜਿਣੀ ਕੂੜ ਬੋਲ ਬੋਲ ਬਿਖ ਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਬਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੀ ਅੰਨ ਦਿਨ ਨਾਮ ਧਿਆਇਆ ਦਾਸਨ ਦਾਸ ਹੋਏ ਕਹਿ ਜਿਨੀ ਵਿੱਚੋਂ ਆਪ ਗਵਾਇਆ ਉਹਨਾਂ ਖਸਮੇ ਕੇ ਦਰ ਮੁੱਖ ਉਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਵਾਹੀ ਸਲਾਹ ਜਿਨੀ ਧਿਆਇਆ ਇੱਕ ਮਨ ਸਹੀ ਪੂਰੇ ਸਾਹ ਬਖਤ ਦੇ ਉੱਪਰ ਲੜ ਮੋਏ ਦੂਜੇ ਬਹੁਤੇ ਰਾਹ ਮਨ ਕੀਆਂ ਮਤੀ ਖਿੰਡੀਆਂ ਬਹੁਤ ਪਏ ਅਸਗਾਹ ਗੁੱਤੇ ਖਾਏ ਨਾ ਨਿਕਲੇ। ਤੀਜੇ ਮੋਹੀ ਗ੍ਰਾਹ ਭੁੱਖ ਤਿੱਖਾਂ ਦੋਏ ਭੌਂਕਿਆ, ਖਾਧਾ ਹੋਏ ਸੁਆਬ ਵੀ ਖਾਣੇ ਸਿਓ ਦੋਸਤੀ। ਚੌਥੇ ਆਈ ਊਂਘ ਅੱਖੀ ਮੀਟ ਪਵਾਰ ਗਿਆ, ਪੀ ਉੱਠ ਰਚਿਓ ਵਾਸ ਮੈਂ ਵਰਿਆਂ ਕੀ ਪਿੜ ਬੱਧੀ, ਸਭੇ ਵੇਲਾ ਵਗ ਸਭ ਜੇ ਅੱਠੀ ਪੌ ਹੋਏ। ਨਾਨਕ ਸਾਹਿਬ ਮਨ ਬਸੇ ਸੱਚਾ ਨਾਵਣ ਹੋਏ। ਮਹੱਲਾ ਦੂਜਾ। ਸਹੀ ਪੂਰੇ ਸਾਹ ਜਿਨੀ ਪੂਰਾ ਪਾਇਆ, ਅੱਠੀ ਬੇਪਰਵਾਹ ਰਹਿਣਾ ਇੱਕ ਤੇ ਰੰਗ, ਦਰਸ਼ਨ ਰੂਪ ਅਥਾ ਬਿਰਲੇ ਪਾਈਏ, ਕਰਮ ਪੂਰੇ ਪੂਰਾ ਗੁਰੂ ਪੂਰਾ ਜਾਂ ਕਾ ਬੋਲ, ਨਾਨਕ ਪੂਰਾ ਜੇ ਕਰੇ ਕਟੇ ਨਾਹੀ ਤੋਲ। ਪੌੜੀ ਜਾਂ ਤੂੰ ਤਾਂ ਕਿਆ ਹੋਰ, ਮੈਂ ਸੱਚ ਸੁਣਾਈਏ, ਮੁੱਠੀ ਤੰਦੇ ਚੋਰ ਮੈਲ ਨਾ ਪਾਈਏ, ਏਤੇ ਚਿੱਤ ਕਠੋਰ ਸੇਵ ਗਵਾਈਏ, ਜਿੱਤ ਘੱਟ ਸੱਚ ਨਾ ਪਾਏ ਸੋ ਭੰਨ ਕੜਾਈਏ, ਕਿਉਂ ਕਰ ਪੂਰੇ ਵੱਟ ਤੋਲ ਤੁਲਾਈਏ, ਕੋਈ ਨਾ ਆਖੇ ਘੱਟ ਹੋਮੇ ਜਾਈਏ, ਲਈਨ ਖਰੇ ਪਰਖ ਦਰਬੇ ਨਾਈਏ, ਸੌਦਾ ਇੱਕ ਤਹੱਟ ਪੂਰੇ ਗੁਰ ਪਾਈਏ। ਸਲੋਕ ਮਹੱਲਾ ਦੂਜਾ। ਅੱਠੀ ਪੈਰੀ ਅੱਠ ਖੰਡ, ਨਾਵਾਂ ਖੰਡ ਸਰੀਰ, ਤਿਸ ਵਿੱਚ ਨਾਉ ਨਿਦ ਨਾਮ ਇੱਕ ਭਾਲੇ ਗੁਣੀ ਗਹੀਰ, ਕਰਮ ਬੰਤੀ ਸਲਾਹਿਆ ਨਾਨਕ ਕਰ ਗੁਰ ਪੀਰ, ਚੌਥੇ ਪੈਰ ਸਵਾ ਕੇ ਸੁਰਤਿਆਂ ਉਪਜੇ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਏ ਬੰਨੀ ਚੜੇ ਚੜਾਓ, ਜੇ ਹੋਵੇ ਨਦਰ ਸਰਾਫ ਕੀ ਬੋਹੜ ਨਾ ਪਾਈ ਤਾਓ, ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ, ਉੱਥੇ ਖੱਟੇ ਉੱਥੇ ਖੋਟੇ ਸਹੀਏ ਕਰੇ ਖਰੇ ਕੀਚੇ ਸਵਾਸ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ। ਮਹੱਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਨਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਬਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾਲ। ਪੌੜੀ ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਬਿਗਸਿਆ, ਸੱਚੇ ਕੋਟ ਗਰਾਏ ਨਿਜ ਘਰ ਵਸਿਆ, ਸਤਿਗੁਰ ਤੁੱਠੇ ਨਾਉ ਪ੍ਰੇਮ ਰਹਿਸਿਆ, ਸੱਚੇ ਦੇ ਦੀਵਾਨ ਕੂੜ ਨਾ ਜਾਣੀਏ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਏ, ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ, ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਏ। ਸਲੋਕ ਮਹੱਲਾ ਪਹਿਲਾ। ਪਹਿਰਾ ਆਗਨ ਹਿਵੇ ਘਰ ਵਾਧਾ, ਭੋਜਨ ਸਾਰ ਕਰਾਈ ਸਗਲੇ ਦੁੱਖ, ਪਾਣੀ ਘਰ ਪੀਵਾਂ ਧਰਤੀ ਹਾਕ ਚਲਾਈ, ਧਰਤ ਰਾਜੀ ਅੰਬਲ ਤੋਲੀ ਪਿੱਛੇ ਟੰਕ ਚੜਾਈ, ਇਹ ਵਡ ਵੱਧਾ ਮਾਵਾ ਨਾ ਹੀ ਸਭਸੇ ਨੱਥ ਚੜਾਈ, ਏਤਾ ਤਾਣ ਹੋਵੇ ਮਨ ਅੰਦਰ ਕਰੀ ਪੀ ਆਹ ਕਰਾਈ, ਜੇ ਵਡ ਸਾਹਿਬ ਤੇ ਵਡ ਦਾਤੀ ਜੇ ਜੇ ਦੇ ਦੇ ਕਰੇ ਰਜ਼ਾਈ, ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਮਹੱਲਾ ਦੂਜਾ। ਆਖਣ ਆਖ ਨਾ ਰੱਜੀਆਂ ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਕੁਣੀ ਸਮਾਏ। ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ, ਬਿਨ ਸੱਚੇ ਕੂੜ ਆਰ ਬੰਨ ਚਲਾਈਏ, ਬਿਨ ਸੱਚੇ ਤਨ ਛਾਰ ਛਾਰ ਰੁਲਾਈਏ, ਬਿਨ ਸੱਚੇ ਸਭ ਭੁੱਖ ਜੇ ਪਹਿਜੇ ਖਾਈਏ, ਬਿਨ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਲਚ ਲੱਗ ਮਹਿਲ ਖੁਆਈਏ, ਸਭ ਜਗ ਠੱਗਿਓ ਠੱਗ ਆਈਏ ਜਾਈਏ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪੱਤ ਕੇ ਸਾਧ ਖਾਂਦਾ ਖਾਂਦਾ ਰਹੇ ਦਾਨਾ ਕੇ ਸਰਦਾਨ। ਮਹੱਲਾ ਪਹਿਲਾ। ਸੋਨੇ ਕਾ ਬਿਰਖ ਪੱਤ ਪਰਵਾਲਾ, ਫੁੱਲ ਜਵੇਹਰ ਲਾਲ, ਤਿੱਤ ਫਲ ਰਤਨ ਲੱਗੇ ਮੁੱਖ ਭਾਕਤ, ਹਿਰਦੇ ਰਿਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, ਅੱਠ ਸਾ ਤੀਰਥ ਗੁਰ ਕੀ ਚਰਨੀ ਪੂਜੇ ਸਦਾ ਅਭਿਸ਼ੇਖ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇ ਦਜੇ ਨਾਨਕਾ ਤਰੀਏ ਕਰਮੀ ਲੱਗ। ਪੌੜੀ ਜੀਵਤਿਆਂ ਮਰ ਮਾਰ ਨਾ ਪੁੱਛੋ ਤਾਈਏ, ਝੂਠਾ ਝੂਠਾ ਇਹ ਸੰਸਾਰ ਕਿਨ ਸਮਝਾਈਏ, ਸੱਚ ਨਾ ਧਰੇ ਪਿਆਰ ਧੰਦੇ ਤਾਈਏ, ਕਾਲ ਬੁਰਾਖੈ ਕਾਲ ਸਿਰ ਦੁਨਿਆਈਏ। ਹੁਕਮੀ ਸਿਰਜਨਦਾਰ ਮਾਰੇ ਦਾਈਏ, ਆਪ ਦੇ ਪਿਆਰ ਮਨ ਵਸਾਈਏ, ਮੈਤ ਨਾ ਚਸਾ ਬਲੰਬ ਭਰੀਏ ਪਾਈਏ, ਗੁਰਪ੍ਰਸਾਦੀ ਬੁੱਝ ਸੱਚ ਸਮਾਈਏ। ਸਲੋਕ ਮਹਲਾ ਪਹਿਲਾ। ਤੁਮੀ ਤੁਮਾ ਬਿਸ ਅੱਕ ਤਤੂਰਾ ਨਿੰਮ ਫਲ, ਮਨਮੁਖ ਬਸੇ ਤਿਸ ਜਿਸ ਤੂੰ ਚਿਤ ਨਾ ਆਵੇ, ਨਾਨਕੀਏ ਕੈਸ ਹੰਡਣਾ ਕਰਮਾ ਬਾਹਰੇ। ਮਹਲਾ ਪਹਿਲਾ। ਮਤ ਪੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਏ ਸਾਹਿਬ ਲੱਗੀ ਰੀਤ। ਪੌੜੀ ਕਿਤੇ ਕਹਿ ਬਖਾਣ ਕਹਿ ਕਹਿ ਜਾਵਣਾ, ਵੇਦ ਕਹੇ ਬਖਿਆਣ ਅੰਤ ਨਾ ਪਾਵਣਾ, ਪੜੀਏ ਨਾਹੀ ਭੇਦ ਬੁੱਧੀਏ ਪਾਵਣਾ, ਖੱਟ ਦਰਸ਼ਨ ਕੇ ਭੇਖ ਕਿਸੇ ਸੱਚ ਸਮਾਵਣਾ, ਸੱਚਾ ਪੁਰਖ ਲਖ ਸ਼ਬਦ ਸੁਹਾਵਣਾ, ਮੰਨੇ ਨਾਉ ਬਸੰਖ ਦਰਗਹਿ ਪਾਵਣਾ, ਖਾਲਕੋ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹਲਾ ਦੂਜਾ। ਮੰਤਰੀ ਹੋਏ ਅਠੂਹਿਆ ਨਾਗੀ ਲੱਗੇ ਜਾਏ, ਆਪਣੇ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ ਅਤੀ ਹੂੰ ਧੱਕਾ ਖਾਏ, ਗੁਰਮੁਖ ਸਿਉ ਮਨ ਮੁਖ ਅੜੇ ਡੁੱਬੇ ਹੱਕ ਨਿਆਏ, ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਪਾਏ, ਨਾਨਕ ਏਵੇ ਜਾਣੀਏ ਸਭ ਕੁਛ ਤਿਸੇ ਰਜ਼ਾਏ। ਮਹਲਾ ਦੂਜਾ। ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇ ਬੁੱਝੇ ਤਾਂ ਬੈਦ ਸਜਾਣ, ਬਾਟ ਨਾ ਕਰੇ ਮਾਮਲਾ ਜਾਣੇ ਮਹਿਮਾਨ, ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਲੱਭ ਨਾ ਚੱਲੇ ਸੱਚ ਰਹੇ ਸੋ ਬੈਸਟ ਪ੍ਰਵਾਨ, ਸਰ ਸੰਦੇ ਆਗਾਸ ਕਿਉਂ ਕਿਉਂ ਪਹੁੰਚੇ ਬਾਣ, ਅੱਗੇ ਉਹ ਅਗੰਮ ਹੈ ਬਾੜੇ ਦਰ ਜਾਣ। ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰਿਆ, ਕਰਨ ਭਗਤ ਤੈਂ ਰਾਤ ਨਾ ਰਹਿ ਨੀ ਵਾਰਿਆ, ਮਹਿਲਾ ਮੰਝ ਨਿਵਾਸ ਸ਼ਬਦ ਸਵਾਰਿਆ, ਮਹਿਲਾ ਮੰਝ ਨਿਵਾਸ ਸ਼ਬਦ ਸਵਾਰਿਆ, ਸੱਚ ਕਹਿਣ ਅਰਦਾਸ ਸੇ ਬੇਚਾਰਿਆ, ਸੋਨ ਖਸਮੇ ਪਾਸ ਹੁਕਮ ਸਿਧਾਰਿਆ, ਸਖੀ ਕਹਿਣ ਅਰਦਾਸ ਮਨੋ ਪਿਆਰਿਆ, ਬੈਨ ਨਾਮੇ ਤ੍ਰਿਗ ਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ। ਸਲੋਕ ਮਹਲਾ ਪਹਿਲਾ। ਮਾਰੂ ਮੈਂ ਨਾ ਤ੍ਰਿਪਤਿਆ, ਅੱਗੀ ਲਹੇ ਨਾ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸਾਇਰ ਭਰੇ ਕਿਸਕ, ਨਾਨਕ ਸੱਚੇ ਨਾਮ ਕੀ ਕੇਤਾ ਪੁੱਛਾ ਪੁੱਛ। ਮਹਲਾ ਦੂਜਾ। ਨੈ ਫੁਲਨ ਤਸ ਜਨਮਸ ਜਾਬਤ ਬ੍ਰਹਮ ਨਾ ਬਦੰਤੇ, ਸਾਗਰਨ ਸੰਸਾਰ ਰਸ ਗੁਰਪ੍ਰਸਾਦੀ ਤਰੇ ਕੇ, ਕਰਨ ਕਾਰਨ ਸਮਰੱਥ ਹੈ ਕੋ ਨਾਨਕ ਵਿਚਾਰ, ਕਰਨੇ ਕਰਤੇ ਬਸ ਹੈ ਜਿਨ ਕਲ ਰੱਖੀ ਤਾਰ। ਪੌੜੀ ਖਸਮੇ ਕੇ ਦਰਬਾਰ ਢਾਡੀ ਬਸਿਆ, ਸੱਚਾ ਖਸਮ ਕਲਿਆਣ ਕਮਲ ਬੈਗਸਿਆ, ਖਸਮ ਪੂਰਾ ਪਾਏ ਮਨੋ ਰਹਿਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਬੱਧ ਉਸਿਆ, ਢਾਡੀ ਕਥੇ ਅਕਥ ਸ਼ਬਦ ਸਵਾਰਿਆ, ਨਾਨਕ ਗੁਣ ਗੈ ਰਾਸ ਹਰ ਜਿਉ ਮਿਲੇ ਪਿਆਰਿਆ। ਸਲੋਕ ਮਹਲਾ ਪਹਿਲਾ। ਖਤਿਓ ਜੰਮੇ ਖਤੇ ਕਾਰਨ ਤਾਂ ਖਤਿਆਂ ਵਿੱਚ ਪਾਹੇ, ਧੋਤੇ ਮੂਲ ਨਾ ਉਤਰੇ ਜੇ ਸੋ ਧੋਵਣ ਪਾਹੇ, ਨਾਨਕ ਬਖਸ਼ੇ ਬਖਸ਼ੇ ਨਾਹੀ ਤਾਂ ਪਾਹੀ ਪਾਹੇ। ਮਹਲਾ ਪਹਿਲਾ। ਨਾਨਕ ਬੋਲਣ ਝੱਖਣਾ, ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੇ ਸੁੱਖ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ, ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ। ਚਾਰੇ ਕੁੰਡਾਂ ਦੇਖ ਅੰਦਰ ਭਾਲਿਆ, ਸੱਚੇ ਪੁਰਖ ਅਲੱਖ ਸਿਰਜ ਨਿਹਾਲਿਆ। ਉੱਜੜ ਭੁੱਲੇ ਰਾਹ ਗੁਰਬੇ ਖਾ ਲਿਆ, ਸਤਿਗੁਰ ਸੱਚੇ ਬਾਹ ਸੱਚ ਸਮਾ ਲਿਆ। ਪਾਇਆ ਰਤਨ ਘਰਾ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੀਏ ਸੱਚ ਬਾਲਿਆ। ਨੇ ਡਰਿਆ ਡਰ ਲੱਗ ਗਰਭ ਸੇ ਗਾਲਿਆ, ਨਾ ਵੋ ਭੁੱਲਾ ਜੱਗ ਫਿਰੇ ਬੇਤਾਲਿਆ। ਸਲੋਕ ਮਹਲਾ ਤੀਜਾ। ਭੈ ਵੈ ਜੰਮੇ ਭੈ ਮਰੇ ਭੈ ਪੋ ਮਨ ਮੇ ਹੋਏ, ਨਾਨਕ ਭੈ ਵੈ ਜੇ ਮਰੇ ਸਹਿਲਾ ਆਇਆ ਸੋਏ। ਮਹਲਾ ਤੀਜਾ। ਭੈ ਭੈਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਭੈ ਭੈਣ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀਏ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ, ਸਦ ਹੀ ਸੁੱਖ ਦੇਹਾ। ਸਤਿਗੁਰ ਹੋਏ ਦਿਆਲ ਤਾਂ ਨਵਨਿਤ ਪਾਈਏ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ। ਸਲੋਕ ਮਹਲਾ ਪਹਿਲਾ। ਸਿਰ ਖੁਹਾਏ ਪੀਵੇ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਫੁੱਲ ਫਦੀਏ ਤੇ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ। ਭੇਡਾ ਵਾਗੀ ਸਿਰ ਖੁਆਇਨ ਭਰਿਅਨ ਹੱਥ ਸੁਆਹੀ। ਮਾਓ ਪਿਓ ਕਿਰਤ ਕਮਾਵਨ ਟੱਬਰ ਰੋਵਨ ਤਾਹੀ। ਉਹਨਾਂ ਪਿੰਡ ਨਾ ਪੁੱਤਲ ਕਿਰਿਆ, ਨਾ ਦੀਵਾ ਮੋਹ ਕਥਾ ਹੋ ਪਾਹੀ। ਅੱਠ ਸੱਠ ਤੀਰਥ ਦੇਣ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ। ਸਦਾ ਕੁਚੀਰ ਰਹੇ ਦਿਨ ਰਾਤੀ, ਮੱਥੇ ਟਿੱਕੇ ਨਾਹੀ। ਝੁੰਡੀ ਪਾਏ ਬਹਿਨ ਨਿਤ ਮਾਣੇ, ਦੜਦੀ ਵਾਣ ਨਾ ਜਾਈ। ਲੱਕੀ ਕਾਸੀ ਹੱਥੀ ਫੁੰਮਣ, ਅੱਗੋ ਪਿੱਛੋ ਜਾਈ। ਨਾ ਉਹ ਜੋਗੀ ਨਾ ਉਹ ਜੰਗਮ, ਨਾ ਉਹ ਕਾਜੀ ਮੁੱਲਾਂ। ਦਇਆ ਬਗੋਏ ਫਿਰੇ ਬਗੁੱਤੇ, ਫਿੱਟਾ ਬੱਤੇ ਗੱਲਾਂ। ਜੀਆ ਮਾਰ ਜੀ ਵਾਲੇ ਸੋਈ, ਅਵਰ ਨਾ ਕੋਈ ਰੱਖੇ। ਦਾਨੋ ਤੇ ਸਨਾਨੋ ਬੰਝੇ, ਪਸ ਪਈ ਸਿਰ ਖੁੱਥੇ। ਪਾਣੀ ਵਿੱਚੋਂ ਰਤਨ ਪੁੰਨੇ, ਮੇਹਰ ਕੀਆ ਮਧਾਣੀ। ਅਰਸਾ ਤੀਰਥ ਦੇਵੀ ਥਾਪੇ, ਪੁਰਬੀ ਲੱਗੇ ਬਾਣੀ। ਨਾਏ ਨਿਵਾਜਾ ਨਾਤੇ ਪੂਜਾ, ਨਾਵਨ ਸਦਾ ਸੁਜਾਣੀ। ਮੋਇਆ ਜੀਵਤਿਆਂ ਗਤ ਹੋਵੇ, ਤਾਂ ਜਾਂ ਸਿਰ ਪਾਈਏ ਪਾਣੀ। ਨਾਨਕ ਸਿਰ ਖੁੱਤੇ ਸ਼ੈਤਾਨੀ, ਇਹਨਾਂ ਗੱਲ ਨਾ ਪਾਣੀ। ਬੁੱਠੇ ਹੋਈਏ ਹੋਏ ਬਿਲਾਵਲ, ਜੀਆਂ ਜੋਗਤ ਸਮਾਣੀ। ਬੁੱਠੇ ਅੰਨ ਕਮਾਦ ਕਪਾਹਾ, ਸਭ ਸੇ ਪੜਦਾ ਹੋਵੇ। ਬੁੱਠੇ ਕਾ ਚਰੇ ਨਿਤ ਸੁਰਹੀ, ਤਾਂ ਧਨ ਦਹੀਂ ਬਿਲੋਵੇ। ਤਿਤ ਕੇ ਹੋਮ ਜਗ ਸਦਾ ਪੂਜਾ, ਪਈਏ ਕਾਰਜ ਸੋਹੇ। ਗੁਰ ਸਮੰਦ ਨਦੀ ਸਭ ਸਿੱਖੀ, ਨਾਤੇ ਜਿਤ ਵਡਿਆਈ। ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ, ਤਾਂ ਸਤ ਚੱਟੇ ਸਰਸ਼ਾਈ। ਮਹੱਲਾ ਦੂਜਾ। ਅੱਗੀ ਪਾਲਾ ਕੀ ਕਰੇ, ਸੂਰਜ ਕੇ ਹੀ ਰਾਤ। ਚੰਨ ਹਨੇਰਾ ਕੀ ਕਰੇ, ਪੌਣ ਪਾਣੀ ਕਿਆ ਜਾਤ। ਧਰਤੀ ਚੀਜੀ ਕੀ ਕਰੇ, ਜਿਸ ਵੇ ਸਭ ਕੁਛ ਹੋਏ। ਨਾਨਕ ਤਾਂ ਪਤ ਜਾਣੀਏ, ਜਾਂ ਪਤ ਰੱਖੇ ਸੋਏ ਪੌੜੀ। ਤੁਧ ਸੱਚੇ ਸੁਵਾਨ ਸਦਾ ਕਲਿਆਣਿਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ। ਸੱਚ ਜੇ ਮੰਗੇ ਦਾਨ, ਸੇ ਤੁਧੇ ਜਿਹਾ। ਸੱਚ ਤੇਰਾ ਫੁਰਮਾਨ, ਸ਼ਬਦੇ ਸੋਹਿਆ। ਮੰਨੀਏ ਗਿਆਨ ਧਿਆਨ ਤੁਧ ਤੇ ਪਾਇਆ, ਮੰਨੀਏ ਗਿਆਨ ਧਿਆਨ ਤੁਧ ਤੇ ਪਾਇਆ। ਕਰਮ ਪਵੇ ਨਿਸ਼ਾਨ ਨਾ ਚੱਲੇ ਚਲਾਇਆ, ਤੂੰ ਸੱਚਾ ਦਾਤਾਰ ਨਿਤ ਦੇਵੇ ਚੜੇ ਸਵਾਇਆ। ਨਾਨਕ ਮੰਗੇ ਦਾਨ ਜੋ ਤੁਧ ਪਾਇਆ। ਸਲੋਕ ਮਹਲਾ ਦੂਜਾ। ਦੇਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਊ। ਤਿੰਨ ਕੋ ਕਿਆ ਉਪਦੇਸ਼ੀਏ, ਜਿਨ ਗੁਰ ਨਾਨਕ ਦੇਊ। ਮਹਲਾ ਪਹਿਲਾ। ਆਪ ਬੁਝਾਏ ਸੋਈ ਬੂਝੇ, ਜੇ ਸਾਫ ਸੁਝਾਏ ਤਿਸ ਸਭ ਕੁਛ ਸੂਝੇ। ਕਹਿ ਕਹਿ ਕਥਨਾ ਮਾਇਆ ਲੂਝੇ, ਹੁਕਮੀ ਸਗਲ ਕਰੇ ਆਕਾਰ। ਆਪੇ ਜਾਣੇ ਸਰਬ ਵਿਚਾਰ ਰੱਖਣ, ਨਾਨਕ ਅਖਿਓ ਆਪ ਲਹਿ ਭਰਾਤ। ਹੋਵੇ ਜਿਸ ਦਾਤ ਪੌੜੀ। ਹੁਣ ਢਾਡੀ ਬੇਕਾਰ ਕਾਰੇ ਲਾਇਆ, ਰਾਤ ਦਹਿ ਕੇ ਬਾਹਰ ਤੁਰੋਂ ਫਰਮਾਇਆ। ਢਾਡੀ ਸਾਹਿਬ ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਗੁਰਮਤੀ ਖਾਧਾ ਰੱਜ ਤਿੰਨ ਸੁੱਖ ਪਾਇਆ। ਢਾਡੀ ਕਰੇ ਪਸਾਉ ਸ਼ਬਦ ਬਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਸੁੱਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ, ਚੌਪਦੇ ਦੁੱਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਹਿਭੰਗ ਗੁਰਪ੍ਰਸਾਦ। ਭਉ ਮੁੱਚ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ, ਸਿਰ ਧਰ ਚੱਲੀਏ ਸਹੀਏ ਭਾਰ, ਨਦਰੀ ਕਰਮੀ ਗੁਰ ਵਿਚਾਰ। ਭੈ ਬਿਨ ਕੋਇ ਨਾ ਲੰਘਸ ਪਾਰ, ਭੈ ਪੁਰ ਚਿਆ ਭਾਏ ਸਵਾਰ ਰਹਾਓ। ਭੈ ਤਾਂ ਨਗਨ ਭਿਖੇ ਭੈ ਨਾਲ, ਭੈ ਭਉ ਘੜੀਏ ਸ਼ਬਦ ਵਿਚਾਰ, ਭੈ ਬਿਨ ਕਾੜਤ ਕੱਚ ਨਿਕੱਚ, ਅੰਧਾ ਸੱਚਾ ਅੰਧੀ ਸੱਟ। ਬੁੱਧੀ ਬਾਜੀ ਉਪਜੇ ਚਾਓ, ਸਹਿ ਸਿਆਣ ਪਵੇ ਨਾ ਤਾਓ, ਨਾਨਕ ਮਨ ਮੁਖ ਨਾਨਕ ਮਨ ਮੁਖ ਬੋਲਣ ਪਾਓ, ਅੰਧਾ ਅੱਖਰ ਬਾਉ ਦੁਆਓ। ਗੌੜੀ ਮਹੱਲਾ ਪਹਿਲਾ। ਡਰ ਘਰ ਘਰ ਡਰ, ਡਰ ਡਰ ਜਾਏ ਸੋ

ਸਹਿਜ ਸਮਾਓ ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੇ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ। ਸਤਿਗੁਰ ਮਿਲੇ ਤਾਂ ਦੁਵਿਧਾ ਭਾਗੇ, ਕਮਲ ਵਿਗਾਸ ਮਨ ਹਰ ਪ੍ਰਭ ਲਾਗੇ, ਜੀਵਤ ਮਰੇ ਮਹਾਰਸ ਆਗੇ, ਸਤਿਗੁਰ ਮਿਲੀਏ ਸਾ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰ ਮਿਲੇ ਜਮ ਕਾ ਭਉ ਮੂਚਾ, ਗੁਰ ਮਿਲੀਏ ਮਿਲ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹੋਮੇ ਮਾਰ ਮਿਲਾਇਆ। ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ, ਜੋ ਤਿਸ ਭਾਣਾ ਸੋਈ ਹੂਆ, ਜੋ ਤਿਸ ਭਾਣਾ ਸੋਈ ਹੂਆ, ਅਵਰ ਨਾ ਕਰਨੇ ਵਾਲਾ ਦੂਆ, ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ। ਤੂੰ ਏਵਟ ਦਾਤਾ ਦੇਵਨ ਹਾਰ, ਤੋਟ ਨਾਹੀਂ ਤੁਧ ਭਗਤ ਭੰਡਾਰ, ਕੀਆ ਗਰਬ ਨਾ ਆਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ, ਤੂੰ ਮਾਰ ਜਿਵਾਲੇ ਬਖਸ਼ ਮਿਲਾਏ, ਜਿਉ ਭਾਵੀ ਤਿਉ ਨਾਮ ਜਪਾਏ, ਤੂੰ ਦਾਨਾ ਬੀਨਾ ਸਾਚਾ ਸਰ ਮੇਰੇ, ਗੁਰਮੁਖ ਦੇ ਭਰੋਸੇ ਤੇਰੇ, ਤਨ ਮੈਂ ਮੈਲ ਨਾਹੀਂ ਮਨ ਰਾਤਾ, ਗੁਰਬਚਨੀ ਗੁਰ ਸ਼ਬਦ ਪਛਾਤਾ, ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸ਼ਰਨ ਆਈ। ਗੌੜੀ ਮਹੱਲਾ ਪਹਿਲਾ। ਜਿਨ ਅਕਥ ਕਹਾਇਆ ਪਿਉ ਪੀ ਆਇਆ, ਅਨਪੈ ਬਿਸ ਬਿਸਰੇ ਨਾਮ ਸਮਾਇਆ, ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਕੇ ਸ਼ਬਦ ਪਛਾਨਾ ਰਹਾਓ। ਜਿਸ ਨਰ ਰਾਮ ਹਿਰਦੇ ਹਰ ਰਾਸ, ਸਹਿਸ ਪਾਏ ਮਿਲੇ ਸਾਬਾਸ, ਜਾਹੇ ਸਵਾਰੇ ਸਾਜ ਬਿਆਲ, ਇਤੁਤ ਮਨਮੁਖ ਵਾਧੇ ਕਾਲ, ਐਨਸ ਰਾਮ ਹਿਰਦੇ ਸੇ ਪੂਰੇ, ਨਾਨਕ ਰਾਮ ਮਿਲੇ ਭਰਮ ਦੂਰੇ। ਗੌੜੀ ਮਹੱਲਾ ਪਹਿਲਾ। ਜਨਮ ਮਰੇ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਆਕਾਰ, ਤੀਨ ਅਵਸਥਾ ਕਹੇ ਬਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ, ਰਾਮ ਭਗਤ ਗੁਰ ਸੇਵਾ ਤਰਨ, ਬੋੜ ਜਨਮ ਨਾ ਹੋਏ ਹੈ ਮਰਨਾ ਰਹਾਓ। ਚਾਰ ਪਦਾਰਥ ਕਹੇ ਸਭ ਕੋਈ, ਸਿਮਰ ਸਾਥ ਪੰਡਿਤ ਮੁਖ ਸੋਈ, ਬਿਨ ਗੁਰ ਅਰਥ ਵਿਚਾਰ ਨਾ ਪਾਇਆ, ਮੁਕਤ ਪਦਾਰਥ ਭਗਤ ਹਰ ਰਾਇਆ, ਜਾ ਕੇ ਹਿਰਦੇ ਵਸਿਆ ਹਰ ਸੋਈ, ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੀ ਭਗਤ ਮੁਕਤਾ ਆਨੰਦ, ਗੁਰਮਤਿ ਪਾਏ ਪਰਮਾਨੰਦ, ਗੁਰਮਤਿ ਪਾਏ ਪਰਮਾਨੰਦ, ਜਿਨ ਪਾਇਆ ਗੁਰਦੇਖ ਦਿਖਾਇਆ, ਆਸਾ ਮਾਹੇ ਨਿਰਾਸ਼ ਬਿਜਾਇਆ, ਦੀਨਾ ਨਾਲ ਸਰਬ ਸੁਖ ਦਾਤਾ, ਨਾਨਕ ਹਰ ਚਰਣੀ ਮਨ ਰਾਤਾ। ਗੌੜੀ ਚੇਤੀ ਮਹੱਲਾ ਪਹਿਲਾ। ਅੰਮ੍ਰਿਤ ਕਾਹਿਆ ਰਹੇ ਸਖਾਲੀ, ਬਾਜੀ ਏ ਸੰਸਾਰੋ, ਲੱਭ ਲੋਭ ਮੁੱਚ ਕੂੜ ਕਮਾਵੇ, ਬਹੁਤ ਉਠਾਵੇ ਭਾਰੋ, ਤੂੰ ਕਾਇਆ ਮੈਂ ਰੌਲਦੀ ਦੇਖੀ, ਜਿਉਂ ਧਰ ਉੱਪਰ ਸ਼ਾਰੋ, ਸੁਣ ਸੁਣ ਸਿੱਖ ਹੁਮਾਰੀ, ਸੁਕਿਦਰਾ ਕੀਤਾ ਰਹਿਸੀ ਮੇਰੇ, ਜੀੜੇ ਬੋ ਨਾ ਆਵੇ ਬਾਰੀ ਰਹਾਓ, ਹੁਣ ਤੋ ਦਾਖਾ ਮੇਰੀ ਕਾਇਆ, ਤੂੰ ਸੁਣ ਸਿੱਖ ਹੁਮਾਰੀ, ਨਿੰਦਾ ਚਿੰਦਾ ਕਰੇ ਪੁਰਾਈ, ਝੂਠੀ ਲਾਇਤ ਬਾਰੀ, ਬੇਲ ਪੁਰਾਈ ਜੋਹਰੇ ਜੀੜੇ, ਕਰੇ ਚੋਰੀ ਬਰਿਆਈ, ਹੰਸ ਚੱਲਿਆ ਤੂੰ ਪਿੱਛੇ ਰਹੀਏ, ਛੁੱਟੜ ਹੋਏ ਇਹ ਨਾਰੀ, ਤੂੰ ਕਾਇਆ ਕਹਿਓ ਸਪਨਾਂਤਰ, ਤੁਧ ਕਿਆ ਕਰਮ ਕਮਾਇਆ, ਕਰ ਚੋਰੀ ਮੈਂ ਜਾਂ ਕੁਛ ਲੀਆ, ਤਾਂ ਮਨ ਭੱਲਾ ਪਾਇਆ, ਹਾਲਤ ਨਾ ਸੋਭਾ, ਪਲਤ ਨਾ ਢੋਈ, ਐਹਲਾ ਜਨਮ ਗਵਾਇਆ, ਹੁਣ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨਾ ਪੁੱਛੇ ਕੋਈ ਰਹਾਓ। ਤਾਜੀ ਤੁਰਕੀ ਸੋਇਨਾ ਰੁਪਾ, ਕੱਪੜ ਕੇਰੇ ਭਾਰਾ, ਕੈਸੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਵਾਰਾ, ਕੂਜਾ ਮੇਵਾ ਮੈਂ ਸਭ ਕੁਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ, ਦੇ ਦੇ ਨੀਬ ਦਸਾਲ ਉਸਾਰੀ, ਪਸ ਮੰਡਲ ਕੀ ਢੇਰੀ, ਸਾਂਚੇ ਸੰਚ ਨਾ ਦੇਈ, ਕੈਸੀ ਅੰਧ ਜਾਣੇ ਸਭ ਮੇਰੀ, ਸੋਇਨ ਲੰਕਾ ਸੋਇਨ ਮਾੜੀ, ਸੰਪੇ ਕਿਸੇ ਨਾ ਕੇਰੀ,
ਸੁਣ ਮੂਰਖ ਮਨ ਜਾਣਾ ਹੋਰ ਤਿਸੇ ਕਾ ਪਾਣਾ ਰਹਾਓ। ਸਾਹੋ ਹਮਾਰਾ ਠਾਕਰ ਭਾਰਾ ਹਮ ਤਿਸਕੇ ਬਣਜਾਰੇ ਜੋ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ। ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕੈ ਸਾਗੇ ਪਰੀ ਕਰੀ ਪੁਕਾਰ ਜਨਾ। ਸ਼੍ਰੀ ਰਾਮ ਨਾਮਾ ਉਚਰ ਮਨਾ ਅੱਗੇ ਜਲ ਜਮ ਦਲ ਬਿਖਮ ਘਨਾ ਰਹਾਓ। ਉਸਾਰ ਮੜੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੋਟੇਨ ਸੋ ਪੰਚ ਜਨਾ। ਟਾ ਮਲੋੜੀ ਲੂਟਿਆ ਦੇਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਚ ਜਨਾ। ਕਾਮਣ ਲੋੜੇ ਸੋਇਨਾ ਰੁਪਾ ਮਿੱਤਰ ਲੁਤੇਣ ਸੋ ਖੁਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜਮ ਪੁਰ ਵਧਾਤਾ। ਗੋੜੀ ਚੇਤੀ ਮਹੱਲਾ ਪਹਿਲਾ। ਮੁੰਦਰਾ ਤੇ ਘੱਟ ਮੁੰਦਰਾ ਮੁੰਦਰਾ ਤੇ ਘੱਟ ਪੀਤਰ ਮੁੰਦਰਾ ਕਾਇਆ ਕੀਜੇ ਖੰਦਾਤਾ ਪੰਚ ਚੇਲੇ ਬਸ ਕੀਜੇ ਰਾਵਲ ਇਹ ਮਨ ਕੀਜੇ ਡੰਡਾਤਾ। ਜੋਗ ਜੋਗ ਤੇ ਪਾਪ ਸਿੱਤਾ ਏਕ ਸ਼ਬਦ ਦੂਜਾ ਹੋ ਨਾਸਤ ਕੰਧ ਮੂਲ ਮਨ ਲਾਭ ਸਿੱਤਾ ਰਹਾਓ। ਮੂੰਡ ਮੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾਤਾ ਤ੍ਰੈਬਣ ਤਾਰਨ ਹਾਰ ਸੁਆਮੀ ਏਕ ਨਾ ਚੇਤ ਸੰਦਾਤਾ। ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵ ਸਿੱਤਾ ਇੱਕ ਚਰਣੀ ਜੇ ਚਿਤ ਲਾਵੇ ਲਭ ਲੋਭ ਕੀ ਧਾਵ ਸਿੱਤਾ। ਜਪਸ ਨਿਰੰਜਨ ਰਸਸ ਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾਓ। ਕਾਇਆ ਕਮਲੀ ਹੰਸ ਆਣਾ ਮੇਰੀ ਮੇਰੀ ਕਰਤ ਬਹਾ ਨੀਤਾ ਪਣਵਰ ਨਾਨਕ ਨਾਗੀ ਦਾਜੇ ਫਿਰ ਪਾਛੇ ਪਛਤਾ ਨੀਤਾ। ਗੌੜੀ ਚੇਤੀ ਮਹੱਲਾ ਪਹਿਲਾ। ਔਗਦ ਮੰਤਰ ਮੂਲ ਮਨ ਏਕੇ ਜੇ ਕੋ ਕਰ ਦ੍ਰਿੜ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੇ ਰੇ। ਮਨ ਏਕੋ ਸਾਹ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲੱਖ ਨਾ ਲੱਖਣਾ ਜਾਈ ਰੇ ਰਹਾਓ। ਸ਼ੱਕਰ ਖੰਡ ਮਾਇਆ ਤਨ ਮੀਠੀ ਹਮ ਤੋ ਪੰਡ ਉਚਾਈ ਰੇ ਰਾਤ ਹਨੇਰੀ ਸੂਜਿਸ ਨਾਹੀ ਲੱਜ ਟੂਕ ਸਮੂਸਾ ਪਾਈ ਰੇ। ਮਨਮੁਖ ਕਰੇ ਤੇਤਾ ਦੁੱਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਿਨ ਕੀਆ ਸੋਈ ਹੁਆ ਕਿਰਤ ਨਾ ਮੇਟਿਆ ਜਾਈ ਰੇ। ਸੁਬਰ ਭਰੇ ਨਾ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਖ ਹੋਵੇ ਜੇ ਨਾਨਕ ਤੋ ਮੂੜਾ ਕੁਛ ਪਾਈ ਰੇ। ਗੌੜੀ ਚੇਤੀ ਮਹੱਲਾ ਪਹਿਲਾ। ਕਤ ਕੀ ਮਾਈ ਬਾਪ ਕਤ ਕੇਰਾ ਕਿੰਦੂ ਧਾਵੋ ਹਾ ਮਾਈ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀ ਨਾ ਜਾਣੀ ਔਗਣ ਮੇਰੇ ਰਹਾਓ। ਕੇਤੇ ਰੁੱਖ ਬਿਰਖਮ ਕੀ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ। ਹੱਟ ਪਟਨ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ। ਤਟ ਤੀਰਥ ਹਮ ਨਵਖੰਡ ਦੇਖੇ ਹੱਟ ਪਟਨ ਬਜ਼ਾਰਾ ਲੈ ਕੇ ਤੱਕੜੀ ਤੋਲਣ ਲੱਗਾ ਕੱਟ ਹੀ ਮੈਂ ਬਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮੇਹਰ ਉਪਾਵੋ ਡੁੱਬਦੇ ਪੱਥਰ ਤਾਰੇ। ਜੀੜਾ ਆਗਨ ਬਰਾਬਰ ਤੱਪੇ ਪੀਤਰ ਬੱਗੇ ਕਾਤੀ ਪੜਨ ਬਰ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ। ਗੌੜੀ ਬਰਾਗਣ ਮਹੱਲਾ ਪਹਿਲਾ। ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਹੇ ਰੇ ਰਹਾਓ। ਅੰਤਾ ਧਨ ਤਰਣੀ ਤਰੇ ਅੰਤ ਨਾ ਚਾਹਿਆ ਜਾਏ ਅੰਤ ਕੋ ਚਾਹਨ ਜੋਗ ਹੈ ਜੇ ਆਏ ਅੰਤ ਗੁਆਏ ਆਪਣ ਲਈਆ ਜੇ ਮਿਲੇ ਤਾਂ ਸਭ ਕੋ ਭਾਕਟ ਹੋਏ ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ। ਨਾਨਕ ਕਰਣਾ ਜੈਨ ਕੀਆ ਸਵੀਕਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਬੜਾਈ ਦੇ। ਗੌੜੀ ਮਹੱਲਾ ਪਹਿਲਾ। ਹਾਣੀ ਹੋਵਾਂ ਮਨ ਬਸਾਂ ਕੰਧ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸੌ ਮਿਲੇ ਬਾਰ ਬਾਰ ਹੋ ਜਾਓ ਜੀਓ। ਮੈਂ ਬਣਜਾਰਾਂ ਰਾਮ ਕੀ ਤੇਰਾ ਨਾਮ ਵੱਖਰ ਵਪਾਰ ਜੀ ਰਹਾਓ। ਕੋਕਲ ਹੋਵਾਂ ਅੰਬ ਬਸਾਂ ਸਹਿ ਸ਼ਬਦ ਵਿਚਾਰ ਸਹਿ ਸਪਾਏ ਮੇਰਾ ਸੌ ਮਿਲੇ ਦਰਸ਼ਨ ਰੂਪ ਉਪਾਰ। ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਔਰ ਬਾਰ ਪਾਰ ਮੇਰਾ ਸੌ ਬਸੇ ਹੋ ਮਿਲੋਂਗੀ ਬਾਂਹ ਪਸਾਰ। ਨਾਗਨ ਹੋਵਾਂ ਧਰ ਬਸਾਂ ਸ਼ਬਦ ਬਸੇ ਭੋ ਜਾਏ
ਨਾਨਕ ਸਦਾ ਸੁਹਾਗਣੀ ਜਾਂ ਜੋਤੀ ਜੋ ਸਮਾਏ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਹੋਏ ਕਰਤੇ ਕਾ ਹੋਏ ਵਿਚਾਰ, ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰ, ਤਿਤ ਕਰ ਗਾਵੋ ਸੋਹਲਾ ਸਿਮਰੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਹੋਮ ਬਾਰੀ ਜਾਓ ਜਿਤ ਸੋਹਲੇ ਸਦਾ ਸੁੱਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾਰ। ਸੰਬਲ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ, ਹੋਵੇ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਿਆ, ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ, ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਮਿਲੀਏ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਭੂ ਸਭ ਬਿਦ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕੇ ਪੈ ਭਰਮ ਪਉ ਜਾਏ, ਪੈ ਰਚੇ ਰਚ ਰੰਗ ਸਮਾਏ ਰਹਾਓ। ਗੁਰ ਮਿਲੀਏ ਹਰ ਮਨ ਵਸੇ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸ਼ਬਦ ਸਲਾਹੇ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ। ਗੁਰ ਮਿਲੀਏ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੇ ਸੱਚ ਸੋਏ, ਸਾਚ ਵਸੀਏ ਸਾਚੀ ਸਭਕਾਰ, ਉਤਮ ਕਰਨੀ ਸ਼ਬਦ ਵਿਚਾਰ, ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੇ ਕੋਏ, ਜੀਵੇ ਦਾਤਾ ਦੇਵਨ ਹਾਰ, ਨਾਨਕ ਹਰ ਨਾਮੇ ਲੱਗੇ ਪਿਆਰ। ਗੌੜੀ ਗੁਆਰੇਰੀ ਮਹੱਲਾ ਤੀਜਾ, ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੇ ਸੀਝੇ ਸੋਏ, ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ, ਪੂਰੇ ਭਾਗ ਮਿਲੇ ਗੁਰ ਆਏ, ਸਾਚੇ ਸਹਿਜ ਸਾਜ ਸਮਾਏ ਰਹਾਉ। ਗੁਰ ਮਿਲੀਏ ਤ੍ਰਿਸ਼ਨਾ ਆਗਨ ਬੁਝਾਏ, ਗੁਰ ਤੇ ਸ਼ਾਂਤ ਬਸੇ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ, ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਵੇਂ ਬਹੁਤਾ ਦੁੱਖ ਪਾਈ। ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਤ ਹੋਈ, ਕਿਸ ਨੂੰ ਕਹੀਏ ਦਾਤਾ ਇੱਕ ਸੋਈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ

ਸੋਹਣਾ ਵੱਡਾ ਅੱਖ ਸਭ ਕੋਏ, ਕੇਵਟ ਵੱਡਾ ਡਿਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੇਤਾ ਕੇਵਟ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਂ ਤਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹਿ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵਡੇ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜ਼ਾਤ, ਨਾਨਕ ਨਾਵੇਂ ਬਾਸਨਾਥ। ਰਾਗ ਗੁਜਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ਼। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸੈ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿ